0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ ਅਤੇ ਇਸ ਚੜ੍ਹਦੀ ਕਲਾ ਦੇ ਲਈ ਸ਼ੁਕਰਾਨਾ ਹੋਊਗਾ, ਚਿਹਰੇ 'ਤੇ ਹੋਊਗੀ ਖੁਸ਼ੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੇ ਕੋਲੋਂ ਸਿੱਖਿਆ ਲੈ ਰਿਹਾ ਹੈ। ਅੱਜ ਉਹ ਆ ਕੇ ਆਪਣੇ ਗੁਰੂ ਦੇ ਅੱਗੇ ਇੱਕ ਸਵਾਲ ਰੱਖਦਾ, ਜਿਹੜੇ ਤਰੀਕੇ ਦੇ ਨਾਲ ਗੁਰੂ ਜੀ ਤੁਸੀਂ ਦੱਸਿਆ ਮੈਂ ਸਾਰਾ ਕੁਛ ਉੱਦਾਂ ਕਰਨ ਦੀ ਕੋਸ਼ਿਸ਼ ਕਰਦਾ, ਪਰ ਇੰਨੀ ਦਿਨੀ ਇੱਕ ਅਜੀਬ ਜਿਹੀ ਸਮੱਸਿਆ ਜਿਹਦੇ ਤੋਂ ਮੈਂ ਉੱਭਰ ਨਹੀਂ ਪਾ ਰਿਹਾ। ਪਤਾ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਇੰਨਾ ਗੁੱਸਾ ਆ ਜਾਂਦਾ। ਮੈਂ ਕੱਲ੍ਹ ਵੀ ਆਪਣੀ ਮਾਂ ਦੇ ਨਾਲ ਗੁੱਸਾ ਕੀਤਾ, ਮੈਂ ਆਪਣੇ ਛੋਟੇ ਭਰਾ ਦੇ ਨਾਲ ਗੁੱਸਾ ਕੀਤਾ, ਅਤੇ ਫਿਰ ਬਾਅਦ ਵਿੱਚ ਮੈਂ ਬਹੁਤ ਪਛਤਾਉਂਦਾ, ਰਾਤ ਨੀਂਦ ਨਹੀਂ ਆਈ। ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਹੁੰਦਾ। ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਗੁੱਸਾ ਨਾ ਆਵੇ, ਮੈਂ ਪਿਆਰ ਦੇ ਨਾਲ ਹੀ ਰਹਾਂ, ਪਰ ਤੁਹਾਡੇ ਕਹਿਣ ਮੁਤਾਬਕ ਇਹ ਸਾਰੀਆਂ ਚੀਜ਼ਾਂ ਮੇਰੇ ਆਪਣੇ ਹੱਥ ਵੱਸ ਨੇ। ਸੱਚ ਦੱਸਾਂ ਤਾਂ ਮੈਨੂੰ ਲੱਗਦਾ ਮੇਰੇ ਹੱਥ ਵੱਸ ਨਹੀਂ ਆ, ਜਾਂ ਫਿਰ ਮੈਂ ਇਹਦੇ ਵਿੱਚੋਂ ਕੁਛ ਮਿਸ ਕਰ ਰਿਹਾ। ਅਤੇ ਗੁਰੂ ਨੇ ਹੱਸ ਕੇ ਕਿਹਾ, ਤੇਰੇ ਇਕੱਲੇ ਦੇ ਨਾਲ ਤਾਂ ਨਹੀਂ ਇੱਦਾਂ ਹੁੰਦਾ, ਇਹ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ। ਜੇ ਤੂੰ ਹੱਲ ਕਰਨਾ ਚਾਹੁੰਦਾ ਤਾਂ ਫਿਰ ਤੂੰ ਮੇਰਾ ਇੱਕ ਕੰਮ ਕਰ, ਜਾ ਤੂੰ ਇੱਥੋਂ ਥੋੜ੍ਹੀ ਦੂਰ ਰਾਜੇ ਦੇ ਮਹਿਲ ਨੇ, ਅਤੇ ਜਾ ਕੇ ਵੇਖ ਕੇ ਆ ਰਾਜੇ ਦੇ ਮਹਿਲ ਹੈਗੇ ਕਿੱਦਾਂ ਦੇ ਨੇ। ਕਹਿਣ ਲੱਗਾ, ਜਾਣ ਦੀ ਕੀ ਲੋੜ ਹੈ ਗੁਰੂ ਜੀ, ਉਹ ਤਾਂ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਉਹ ਇੰਨੇ ਵੱਡੇ ਨੇ, ਇੰਨੇ ਉੱਚੇ ਨੇ, ਇੰਨੇ ਕਥਾਵਾਂ ਦੇ ਵਿੱਚ ਨੇ, ਇਸ ਡਾਇਰੈਕਸ਼ਨ ਦੇ ਵਿੱਚ ਨੇ, ਆਹ ਉਹਨਾਂ ਦਾ ਰੰਗ ਆ, ਜਿੰਨਾ ਕੁ ਪਤਾ ਸੀ ਉਹਨਾਂ ਕੁ ਉਸ ਵੇਲੇ ਦੱਸਣ ਲੱਗ ਪਿਆ। ਅਤੇ ਗੁਰੂ ਨੇ ਹੱਸ ਕੇ ਕਿਹਾ, ਨਹੀਂ ਤੂੰ ਮੈਨੂੰ ਇਹ ਦੱਸ ਵੀ ਇਹ ਤੇਰੀ ਜਾਣਕਾਰੀ ਆਪਣੀ ਆ, ਤੂੰ ਆਪਣੀ ਅੱਖੀਂ ਵੇਖਿਆ, ਆਪਣੀ ਬੁੱਧੀ ਦੇ ਨਾਲ ਵੇਖਿਆ। ਕਹਿਣ ਲੱਗਾ, ਹਾਂ ਮੈਂ ਲੰਘਦੇ ਵੜਦੇ ਬੜੀ ਵਾਰ ਧਿਆਨ ਦੇ ਨਾਲ ਵੇਖਿਆ, ਪਰ ਸ਼ਾਇਦ ਤੂੰ ਅੰਦਰੋਂ ਤਾਂ ਨਹੀਂ ਵੇਖਿਆ। ਹਾਂ ਅੰਦਰੋਂ ਤਾਂ ਨਹੀਂ ਵੇਖਿਆ, ਪਰ ਮੈਂ ਅੰਦਰ ਬਾਰੇ ਜਾਣਦਾ ਜ਼ਰੂਰ ਹਾਂ, ਮੈਂ ਕਾਫੀ ਕੁਛ ਸੁਣਿਆ। ਅੰਦਰੋਂ ਬੜਾ ਆਲੀਸ਼ਾਨ ਹੈ ਰਾਜੇ ਦਾ ਮਹਿਲ, ਉੱਥੇ ਇੱਦਾਂ ਇੱਦਾਂ ਇੱਦਾਂ ਆਹ ਚੀਜ਼ਾਂ ਕਹਿੰਦੇ ਨੇ ਬੜੀਆਂ ਵਧੀਆ। ਹਾਂ ਪਰ ਇਹ ਤੈਨੂੰ ਕਿਸੇ ਨੇ ਦੱਸਿਆ, ਤੂੰ ਆਪ ਤਾਂ ਨਹੀਂ ਵੇਖਿਆ, ਮੈਂ ਚਾਹੁੰਦਾ ਵਾਂ ਕਿ ਇੱਕ ਵਾਰੀ ਤੂੰ ਆਪ ਵੇਖ ਕੇ ਫਿਰ ਮੈਨੂੰ ਦੱਸ ਤੇਰੇ ਨਜ਼ਰੀਏ ਤੋਂ ਮਹਿਲ ਕਿੱਦਾਂ ਦਾ। ਨੌਜਵਾਨ ਗਿਆ, ਪਰ ਉਹਨੂੰ ਅੰਦਰ ਨਹੀਂ ਕਿਸੇ ਨੇ ਜਾਣ ਦਿੱਤਾ। ਗੇਟ ਦੇ ਉੱਤੇ ਜਿਹੜੇ ਸਿਪਾਹੀ ਖੜ੍ਹੇ ਸੀ ਉਹਨਾਂ ਨੇ ਰੋਕ ਲਿਆ, ਕਹਿਣ ਲੱਗੇ ਦੱਸ ਕਿੱਧਰ ਮੂੰਹ ਚੁੱਕਿਆ। ਮੇਰੇ ਗੁਰੂ ਨੇ ਕਿਹਾ ਜੀ ਮੈਂ ਅੰਦਰੋਂ ਮਹਿਲ ਵੇਖਣਾ, ਮੈਂ ਗੁਰੂ ਦੀ ਇੱਛਾ ਦੇ ਮੁਤਾਬਕ ਅੰਦਰੋਂ ਮਹਿਲ ਵੇਖਣਾ ਹੈ। ਪਰ ਕੀ ਤੈਨੂੰ ਪਤਾ ਇੱਥੇ ਹਰ ਕੋਈ ਅੰਦਰ ਨਹੀਂ ਜਾ ਸਕਦਾ, ਤੂੰ ਮਹਿਲ ਹੀ ਵੇਖਣਾ, ਤੈਨੂੰ ਆਪਾਂ ਦੱਸ ਦਿੰਦੇ ਹਾਂ, ਅਸੀਂ ਸਾਰਾ ਮਹਿਲ ਵੇਖਿਆ।

ਮਹਿਲ ਦੀਆਂ ਕੰਧਾਂ ਇੱਦਾਂ ਦੀਆਂ ਨੇ, ਇੱਦਾਂ ਦਾ ਅੰਦਰ ਬਾਗ ਬਗੀਚਾ ਵਾ, ਆਹ ਫਲ ਫੁੱਲ ਲੱਗੇ ਨੇ। ਥੋੜ੍ਹਾ ਜਿਹਾ ਅੰਦਰ ਜਾਏਗਾ, ਸੱਜੋਂ ਖੱਬੇ ਉੱਧਰ ਨੂੰ ਕਰਕੇ ਰਾਜੇ ਦਾ ਆਪਣਾ ਵੱਡਾ ਸਾਰਾ ਕਮਰਾ ਵਾ, ਇੱਧਰਲੇ ਪਾਸੇ ਨੂੰ ਰਾਜੇ ਦੇ ਬੱਚਿਆਂ ਦੇ, ਉੱਧਰਲੇ ਪਾਸੇ ਨੂੰ ਰਸੋਈ, ਇੱਧਰ ਜਿੰਨਾ ਵੀ ਦੱਸ ਸਕਦੇ ਸੀ ਨੌਜਵਾਨ ਨੂੰ ਦੱਸਿਆ। ਅਤੇ ਹੁਣ ਉਹਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਂ ਸਾਰਾ ਨਕਸ਼ਾ ਚੰਗੀ ਤਰ੍ਹਾਂ ਦੇ ਨਾਲ ਸਮਝ ਚੁੱਕਾ। ਵਾਪਸ ਆਇਆ, ਬੜੇ ਚਾਈ ਚਾਈ ਗੁਰੂ ਨੂੰ ਦੱਸਿਆ, ਗੁਰੂ ਜੀ ਮੈਂ ਮਹਿਲ ਦੇ ਅੰਦਰ ਬਾਰੇ ਆਹ ਵਾਲੀ ਜਾਣਕਾਰੀ ਸਾਰੀ ਇਕੱਠੀ ਕਰਕੇ ਲੈ ਕੇ ਆਇਆ। ਅਤੇ ਗੁਰੂ ਨੇ ਕਿਹਾ, ਕੀ ਤੈਨੂੰ ਉਹਨਾਂ ਨੇ ਅੰਦਰ ਜਾਣ ਦਿੱਤਾ ਸੀ? ਜੀ ਨਹੀਂ, ਉਹਨਾਂ ਨੇ ਮੈਨੂੰ ਗੇਟ 'ਤੇ ਹੀ ਰੋਕ ਲਿਆ। ਉਹ ਕਹਿੰਦੇ ਨੇ ਕਿ ਅੰਦਰ ਆਪਾਂ ਕਿਸੇ ਨੂੰ ਵੀ ਨਹੀਂ ਜਾਣ ਦਿੰਦੇ। ਅਤੇ ਫਿਰ ਮੈਂ ਉਹਨਾਂ ਨੂੰ ਵੀ ਪੁੱਛ ਕੇ ਵਾਪਸ ਆ ਗਿਆ। ਗੁਰੂ ਨੇ ਉਸ ਦਿਨ ਤਾਂ ਉਹਨੂੰ ਘਰ ਘੱਲ ਦਿੱਤਾ। ਅਗਲੇ ਦਿਨ ਫਿਰ ਦੁਬਾਰਾ ਸੱਦਿਆ ਅਤੇ ਆਪ ਨਾਲ ਲੈ ਕੇ ਉਹ ਰਾਜੇ ਦੇ ਮਹਿਲਾਂ ਦੇ ਵਿੱਚ ਚਲਾ ਗਿਆ। ਗੁਰੂ ਦੇ ਮਨ ਤਾਂ ਰਾਜੇ ਦੇ ਮਹਿਲਾਂ ਦੇ ਵਿੱਚ ਵੀ ਸੀ, ਇਸ ਕਰਕੇ ਅੱਜ ਗੇਟ 'ਤੇ ਕਿਸੇ ਨੇ ਨਹੀਂ ਰੋਕਿਆ। ਗੁਰੂ ਆਪਣੇ ਨਾਲ ਆਪਣੇ ਚੇਲੇ ਨੂੰ ਲੈ ਕੇ ਗੁਰੂ ਅੰਦਰ ਗਿਆ ਅਤੇ ਚੰਗੀ ਤਰ੍ਹਾਂ ਦੇ ਨਾਲ ਰਾਜੇ ਦਾ ਮਹਿਲ ਵਿਖਾਇਆ। ਨੌਜਵਾਨ ਦਾ ਮੂੰਹ ਅੱਡਿਆ ਦਾ ਅੱਡਿਆ ਰਹਿ ਗਿਆ। ਵਾਪਸ ਆ ਕੇ ਪੁੱਛਣ ਲੱਗਾ, ਦੱਸ ਜਿੱਦਾਂ ਦਾ ਤੈਨੂੰ ਕੱਲ੍ਹ ਸਿਪਾਹੀਆਂ ਨੇ ਦੱਸਿਆ ਸੀ, ਕੀ ਰਾਜੇ ਦਾ ਮਹਿਲ ਅੰਦਰੋਂ ਉੱਦਾਂ ਦਾ ਹੀ ਆ ਜਾਂ ਕੋਈ ਫਰਕ ਆ? ਕਹਿਣ ਲੱਗਾ, ਨਹੀਂ, ਮੈਂ ਤਾਂ ਖੁਦ ਬੜਾ ਹੈਰਾਨ ਹਾਂ। ਮੈਂ ਜਿੱਦਾਂ ਦਾ ਉਹਨਾਂ ਦੇ ਕੋਲੋਂ ਸੁਣਿਆ ਸੀ ਜਾਂ ਬਾਹਰੋਂ ਵੇਖ ਕੇ ਜਿੱਦਾਂ ਦਾ ਮੇਰੇ ਮਨ ਦੇ ਵਿੱਚ ਤਸੱਵਰ ਸੀ, ਅੰਦਰੋਂ ਤਾਂ ਮਹਿਲ ਬਿਲਕੁਲ ਹੀ ਵੱਖਰਾ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਜੇ ਬਾਹਰੋਂ ਲਾਲ ਰੰਗ ਕੀਤਾ ਤਾਂ ਅੰਦਰ ਵੀ ਸ਼ਾਇਦ ਲਾਲ ਹੀ ਹੋਣਾ, ਪਰ ਮੈਂ ਤਾਂ ਅੱਜ ਵੇਖਿਆ ਅੰਦਰੋਂ ਤਾਂ ਦੁੱਧ ਵਰਗਾ ਚਿੱਟਾ ਹੈ ਮਹਿਲ ਸਾਰਾ। ਇੰਨਾ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਜਿੰਨਾ ਸੋਹਣਾ। ਜੋ ਮੈਂ ਤਸਵੀਰ ਬਣਾਈ ਸੀ ਆਪਣੇ ਮਨ ਦੇ ਵਿੱਚ, ਉਹਦੇ ਤੋਂ ਤਾਂ ਗੁਰੂ ਜੀ ਉਹ ਬਿਲਕੁਲ ਹੀ ਵੱਖਰਾ। ਅਤੇ ਗੁਰੂ ਨੇ ਕਿਹਾ, ਹੁਣ ਆਪਾਂ ਤੇਰੇ ਸਵਾਲ ਵੱਲ ਆਉਂਦੇ ਹਾਂ। ਮੰਨ ਲਾ ਜਿਹੜੇ ਬੰਦੇ ਜਿਨ੍ਹਾਂ ਨੇ ਕੱਲ੍ਹ ਤੈਨੂੰ ਡੱਕਿਆ, ਜਿਹੜੇ ਮਹਿਲ ਦੇ ਦਰਵਾਜ਼ੇ ਦੇ ਉੱਤੇ ਖੜ੍ਹੇ ਨੇ, ਜਿਹੜੇ ਤੈਨੂੰ ਅੰਦਰ ਨਹੀਂ ਜਾਣ ਦਿੰਦੇ, ਮੰਨ ਲਾ ਕਿ ਉਹ ਤੂੰ ਹੈ ਅਤੇ ਮਹਿਲ ਰਾਜੇ ਦਾ ਮਹਿਲ ਤੇਰਾ ਅੰਦਰ। ਹੁਣ ਸਮੱਸਿਆ ਇਹ ਆ ਕਿ ਤੂੰ ਹੀ ਦਰਬਾਨ ਬਣ ਕੇ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨ ਦਿੰਦਾ, ਅਤੇ ਤੂੰ ਇਕੱਲਾ ਨਹੀਂ, ਬਾਕੀ ਵੀ ਸਾਰੀ ਦੁਨੀਆ ਇਸੇ ਤਰ੍ਹਾਂ ਕਰਦੀ ਹੈ। ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਇੱਕ ਪਾਸੇ ਕਰਕੇ ਆਪਣੇ ਅੰਦਰ ਝਾਤੀ ਮਾਰ ਪਾਉਂਦੇ ਨੇ। ਅਤੇ ਜਿਹੜਾ ਤੇਰਾ ਸਵਾਲ ਸੀ ਕਿ ਮੈਨੂੰ ਵਾਰ ਵਾਰ ਗੁੱਸਾ ਆ ਜਾਂਦਾ, ਮੈਂ ਲੱਖ ਚਾਹੁੰਦਾ ਮੈਂ ਆਪਣੇ ਆਪ ਦੇ ਉੱਤੇ ਕੰਟਰੋਲ ਕਰਾਂ, ਮੈਂ ਆਪਣੇ ਆਪ ਦੇ ਉੱਤੇ ਸੰਯਮ ਰੱਖਾਂ, ਪਰ ਫਿਰ ਵੀ ਗੁੱਸਾ ਆ ਜਾਂਦਾ, ਫਿਰ ਵੀ ਤੇਰੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਆ। ਅਤੇ ਉਹਦੀ ਵਜ੍ਹਾ ਸ਼ਾਇਦ ਇਹ ਹੋਈ ਆ ਕਿਉਂਕਿ ਤੂੰ ਆਪਣੇ ਅੰਦਰ ਧੁਰ ਅੰਦਰ ਤੱਕ ਉੱਤਰ ਹੀ ਨਹੀਂ ਪਾਉਂਦਾ, ਜਿੱਦਾਂ ਰਾਜੇ ਦੇ ਮਹਿਲਾਂ ਤੱਕ ਤੈਨੂੰ ਅੰਦਰ ਉਹਨਾਂ ਨੇ ਜਾਣ ਹੀ ਨਹੀਂ ਸੀ ਦਿੱਤਾ। ਜੇ ਤੂੰ ਆਪਣੇ ਅੰਦਰ ਝਾਤੀ ਮਾਰੇ, ਆਪਣੇ ਆਪ ਨੂੰ ਉਸ ਦਰਬਾਰ ਨੂੰ ਜੇ ਪਾਸੇ ਕਰੇ ਅਤੇ ਅੰਦਰ ਜਾ ਕੇ ਤੂੰ ਵੇਖ ਪਾਵੇਂ ਕਿ ਤੇਰੇ ਅੰਦਰ ਇਹ ਗੁੱਸਾ ਤਾਂ ਨਹੀਂ, ਤੇਰੇ ਅੰਦਰ ਤਾਂ ਹੋਰ ਬੜੇ ਭਾਵ ਨੇ, ਬੜੇ ਅਹਿਸਾਸ ਨੇ, ਤੇਰੇ ਅੰਦਰ ਪਿਆਰ ਹੀ ਪਿਆਰ ਭਰਿਆ, ਤੇਰੇ ਅੰਦਰ ਵਿਸ਼ਵਾਸ ਹੀ ਵਿਸ਼ਵਾਸ ਭਰਿਆ, ਦੂਸਰਿਆਂ ਦੇ ਪ੍ਰਤੀ ਆਦਰ ਮਾਣ ਸਤਿਕਾਰ ਭਰਿਆ। ਜਿਹੜੀ ਮਾਂ ਦੇ ਉੱਤੇ ਤੂੰ ਗੁੱਸਾ ਕੀਤਾ ਜਾਂ ਛੋਟੇ ਭਰਾ ਦੇ ਉੱਤੇ ਗੁੱਸਾ ਕਰਕੇ ਆਇਆ, ਜਿਹਦੇ ਕਰਕੇ ਤੇਰਾ ਮਨ ਨਹੀਂ ਟਿਕ ਰਿਹਾ, ਤੂੰ ਆਪਣੇ ਆਪ ਦੇ ਉੱਤੇ ਹੁਣ ਗੁੱਸਾ ਕਰੀ ਜਾਂਦਾ, ਉਹਨਾਂ ਨੂੰ ਤਾਂ ਤੂੰ ਬਹੁਤ ਪਿਆਰ ਕਰਦਾ, ਪਰ ਇਹ ਤਾਂ ਤੂੰ ਉਤਲੇ ਉਤਲੇ ਮਨੋਂ ਉੱਤੋਂ ਹੀ ਵੇਖ ਆਇਆ, ਮਹਿਲ ਦੇ ਬਾਹਰੋਂ ਹੀ ਵੇਖ ਆਇਆ,
ਆਪਣੇ ਅੰਦਰ ਉੱਤਰ ਕੇ ਵੇਖੇਗਾ ਤਾਂ ਉਹਨਾਂ ਦੇ ਨਾਲ ਤਾਂ ਤੇਰਾ ਨਾਤਾ ਉਸ ਤੋਂ ਵੀ ਕਿਤੇ ਜ਼ਿਆਦਾ ਡੂੰਘਾ। ਅਤੇ ਜੇ ਤੂੰ ਯਤਨ ਕਰਕੇ ਆਪਣੇ ਆਪ ਨੂੰ ਪਾਸੇ ਕਰਕੇ ਇਹ ਜਾਣ ਪਾਵੇਂ ਕਿ ਤੇਰਾ ਉਹਨਾਂ ਦੇ ਲਈ ਪਿਆਰ ਹੈਗਾ ਕਿੰਨਾ ਕਿਆ, ਤੇਰਾ ਨਾਤਾ ਉਹਨਾਂ ਦੇ ਨਾਲ ਗੂੜਾ ਕਿੰਨਾ ਕਿਆ, ਉਹਨਾਂ ਨੇ ਕਿਹੜੇ ਕਿਹੜੇ ਸਮਿਆਂ ਦੇ ਉੱਤੇ ਤੇਰੇ ਲਈ ਕੀ ਕੀਤਾ, ਤੇਰੇ ਉੱਤੇ ਕਿੰਨਾ ਮਾਣ ਹੈ ਉਹਨਾਂ ਨੂੰ, ਉਹ ਤੇਰੇ ਲਈ ਕਿੰਨਾ ਜ਼ਿਆਦਾ ਕਰਦੇ ਨੇ। ਅਤੇ ਫਿਰ ਸ਼ਾਇਦ ਇਹ ਗੁੱਸਾ ਬੜਾ ਨਿੱਕਾ ਹੋ ਜਾਣਾ, ਫਿਰ ਯਤਨ ਕਰਕੇ ਵੀ ਤੈਨੂੰ ਗੁੱਸਾ ਆਉਣਾ ਹੀ ਨਹੀਂ। ਪਰ ਸਮੱਸਿਆ ਇਹੋ ਹੀ ਆ ਕਿ ਤੂੰ ਆਪਣੇ ਅੰਦਰ ਉੱਤਰ ਹੀ ਨਹੀਂ ਪਾਉਂਦਾ। ਅਤੇ ਇਹ ਸਮੱਸਿਆ ਸ਼ਾਇਦ ਇਸ ਨੌਜਵਾਨ ਦੀ ਕਿਉਂ, ਲਗਭਗ ਹਰ ਇੱਕ ਇਨਸਾਨ ਦੀ ਹੋਊਗੀ, ਸਾਡੀ ਤੁਹਾਡੀ ਸਾਰਿਆਂ ਦੀ ਵੀ। ਆਪਾਂ ਕੁਛ ਇੱਕ ਧਾਰਨਾਵਾਂ ਬਣਾਈਆਂ ਨੇ, ਬਹੁਤਾ ਕੁਛ ਆਪਾਂ ਜਾਣਦੇ ਨਹੀਂ, ਅਤੇ ਉਸੇ ਧਾਰਨਾ ਦੇ ਸਿਰ ਦੇ ਉੱਤੇ ਆਪਾਂ ਆਪਣੇ ਆਪ ਨੂੰ ਵੀ ਟੈਗ ਦੇ ਦਿੰਦੇ। ਮੇਰਾ ਸੁਭਾਅ ਥੋੜ੍ਹਾ ਜਿਹਾ ਕਾਲਾ, ਮੈਂ ਥੋੜ੍ਹੀ ਕਿਤਿਆਂ ਕਿਸੇ 'ਤੇ ਯਕੀਨ ਨਹੀਂ ਕਰਦਾ, ਮੈਨੂੰ ਝੂਠ ਸੁਣ ਕੇ ਬੜੀ ਛੇਤੀ ਗੁੱਸਾ ਆ ਜਾਂਦਾ। ਮੇਰੇ ਅੰਦਰ ਪਿਆਰ ਬੜਾ ਵਾ, ਮੈਂ ਬੜਾ ਬੜਾ ਕੋਮਲ ਦਿਲ ਹਾਂ, ਮੈਥੋਂ ਕਿਸੇ ਦਾ ਦੁੱਖ ਵੇਖਿਆ ਨਹੀਂ ਜਾਂਦਾ। ਮੈਂ ਹਮੇਸ਼ਾ ਕਿਸੇ ਦਾ ਚੰਗਾ ਕਰਕੇ ਖੁਸ਼ ਹੁੰਦਾ, ਮੈਂ ਬਹੁਤਾ ਕਦੀ ਪੈਸੇ ਪਿੱਛੇ ਨਹੀਂ ਭੱਜਿਆ। ਮੇਰੀ ਜ਼ਿੰਦਗੀ ਦੇ ਵਿੱਚ ਮੇਰੀਆਂ ਕੋਈ ਬਹੁਤ ਵੱਡੀਆਂ ਕੋਈ ਇੱਛਾਵਾਂ ਨਹੀਂ ਗੀਆਂ, ਮੈਂ ਆਪਣੇ ਪਰਿਵਾਰ ਦੇ ਲਈ ਕੁਛ ਵੀ ਕਰ ਸਕਦਾ, ਮੈਂ ਆਪਣੇ ਬੱਚਿਆਂ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਡਾਇਲੋਗ ਆਪਾਂ ਆਪਣੇ ਆਪ ਦੇ ਬਾਰੇ, ਚਾਹੇ ਕਿਸੇ ਦੇ ਨਾਲ ਕੋਈ ਬੋਲਦਾ ਹੋਵੇ ਅਤੇ ਚਾਹੇ ਅਸੀਂ ਆਪਣੇ ਆਪ ਦੇ ਨਾਲ ਹੀ ਇਹ ਗੱਲਾਂ ਕਰਦੇ ਹੋਈਏ, ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਛਲਾਵੇ ਆਪਾਂ ਆਪਣੇ ਆਪ ਨੂੰ ਦਿੱਤੇ ਨੇ। ਕਿਸੇ ਹੱਦ ਤੱਕ ਕਈ ਗੱਲਾਂ ਸੱਚ ਵੀ ਹੋ ਸਕਦੀਆਂ, ਪਰ ਬਹੁਤੀਆਂ ਉੱਤੇ ਉੱਤੇ ਪਈਆਂ, ਜਿੱਦਾਂ ਨੌਜਵਾਨ ਬਾਹਰੋਂ ਮਹਿਲ ਵੇਖ ਕੇ ਆ ਜਾਂਦਾ ਹੈ। ਅਸਲ ਸੱਚਾਈ ਤਾਂ ਸਾਡੇ ਅੰਦਰ ਪਈ ਹੈ। ਇਹ ਇੰਨੇ ਕੁ ਜ਼ਿਆਦਾ ਛਲਾਵੇ ਨੇ, ਇੰਨੇ ਕੁ ਜ਼ਿਆਦਾ ਇਸ ਜਗਤ ਦੇ ਵਿੱਚੋਂ ਆਪਾਂ ਸੱਚ ਝੂਠ ਸੁਣਿਆ ਕਿ ਉਹਦੇ ਵਿੱਚੋਂ ਜਿਹੜਾ ਜਿਹੜਾ ਵੀ ਸਾਨੂੰ ਚੰਗਾ ਲੱਗਦਾ ਉਹ ਅਸਾਂ ਆਪਣੇ ਮਨ ਦੇ ਉੱਤੇ, ਆਪਣੇ ਸੋਚ ਸਮਝ ਦੀ ਸਤਾ ਦੇ ਉੱਤੇ ਹੀ ਆਪਾਂ ਰੱਖਿਆ। ਜਦੋਂ ਆਪਾਂ ਕੁਛ ਉਸ ਵਿਅਕਤੀ ਦੇ ਬਾਰੇ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਝੱਟ ਉਤਲੀ ਸਤਾ ਦੇ ਉੱਤੇ ਪਏ ਚਾਰ ਕੁ ਲਫ਼ਜ਼ ਜਾਂ ਉਹ ਸੋਚ ਸਾਡੇ ਦਿਮਾਗ ਦੇ ਵਿੱਚ ਆ ਜਾਂਦੀ ਹੈ, ਸਾਡੀ ਜ਼ਬਾਨ ਦੇ ਉੱਤੇ ਉਹ ਸ਼ਬਦ ਆ ਜਾਂਦੇ ਨੇ, ਕਿਉਂਕਿ ਉੱਤੇ ਪਈ ਚੀਜ਼ ਆਪਾਂ ਸੌਖੀ ਫੜ ਲੈਂਦੇ ਹਾਂ। ਮਹਿਲ ਦੇ ਅੰਦਰ ਜਾਣ ਦੇ ਲਈ ਸਮਾਂ ਵੀ ਲੱਗੂਗਾ, ਤੁਹਾਨੂੰ ਹੋ ਸਕਦਾ ਕਿ ਸ਼ੁਰੂ ਸ਼ੁਰੂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਟੈਕਟ ਵੀ ਬਣਾਉਣਾ ਪਵੇ, ਜਿੱਦਾਂ ਗੁਰੂ ਅੰਦਰ ਲੈ ਗਿਆ ਸੀ ਅਤੇ ਸਾਡੇ ਕੋਲ ਤਾਂ ਸਾਰਿਆਂ ਕੋਲ ਗੁਰੂ ਹੈਗਾ। ਆਪਾਂ ਆਪਣੇ ਗੁਰੂ ਨੂੰ ਲੈ ਕੇ ਆਪਣੇ ਅੰਦਰ ਕਿਉਂ ਨਹੀਂ ਉਤਰਦੇ, ਸ਼ਾਇਦ ਇਹ ਵੱਡਾ ਸਵਾਲ ਸਾਡੇ ਸਾਰਿਆਂ ਦੇ ਲਈ, ਆਪਣੇ ਆਪ ਨੂੰ ਪੁੱਛਣ ਦੇ ਲਈ, ਅਤੇ ਫਿਰ ਸ਼ਾਇਦ ਬੜੀਆਂ ਸਾਰੀਆਂ ਸਮੱਸਿਆਵਾਂ ਸਾਡੀਆਂ ਹੱਲ ਹੋ ਵੀ ਜਾਣ। ਪਰ ਆਪਾਂ ਬਹੁਤੀ ਵਾਰੀ ਇਹੋ ਹੀ ਸੋਚਦੇ ਹਾਂ ਕਿ ਕੋਈ ਗੱਲ ਨਹੀਂ, ਜੋ ਸਾਨੂੰ ਪਤਾ ਉਹਦੇ ਤੋਂ ਵਧੇਰੇ ਸਾਨੂੰ ਕੱਲ੍ਹ ਨੂੰ ਪਤਾ ਲੱਗ ਜਾਊਗਾ। ਅੱਜ ਆਪਾਂ ਥੋੜ੍ਹੇ ਜਿਹੇ ਬਿਜ਼ੀ ਹਾਂ, ਅੱਜ ਸਾਡੇ ਕੋਲ ਸਮਾਂ ਨਹੀਂ ਹੈਗਾ, ਕੱਲ੍ਹ ਕੋਸ਼ਿਸ਼ ਕਰਾਂਗੇ ਆਪਾਂ ਮਹਿਲ ਦੇ ਅੰਦਰ ਜਾਣ ਦੀ, ਸਾਡੇ ਅੰਦਰ ਕੀ ਪਿਆ ਕੱਲ੍ਹ ਆਪਾਂ ਵੇਖਾਂਗੇ। ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਜਾਂਦੇ ਨੇ, ਸਮਾਂ ਬੀਤਦਾ ਜਾਂਦਾ, ਅਤੇ ਫਿਰ ਕਹਿੰਦੇ ਨੇ ਇੱਕ ਸਮਾਂ ਇੱਦਾਂ ਦਾ ਆਉਂਦਾ ਜਦੋਂ ਇਨਸਾਨ ਇਹ ਭੁੱਲ ਹੀ ਜਾਂਦਾ ਕਿ ਅੰਦਰ ਜਾਣਾ ਵੀ ਰੱਖਿਆ, ਉਹਦੇ ਲਈ ਇਹ ਸੱਚ ਹੀ ਹੋ ਜਾਂਦਾ ਕਿ ਜੋ ਮੈਨੂੰ ਪਤਾ ਉਹੀ ਆਖਰੀ ਸੱਚ ਹੈ। ਅਤੇ ਸ਼ਾਇਦ ਇਸੇ ਕਰਕੇ ਇਨਸਾਨ ਹਮੇਸ਼ਾ ਖਿੱਚਦਾ ਰਹਿੰਦਾ, ਉਹਨੂੰ ਹਮੇਸ਼ਾ ਗੁੱਸਾ ਆਉਂਦਾ ਰਹਿੰਦਾ, ਕਿਉਂਕਿ ਉਹਦੇ ਚੇਤਨ ਮਨ ਨੂੰ ਤਾਂ ਨਹੀਂ ਪਤਾ, ਪਰ ਅਵਚੇਤਨ ਮਨ ਇਹ ਗੱਲ ਜਾਣਦਾ ਕਿ ਉਹਨੂੰ ਹਾਲੇ ਕੁਛ ਨਹੀਂ ਪਤਾ। ਉਹਦੇ ਚੇਤਨ ਮਨ ਨੂੰ ਕੁਛ ਹੋਰ ਲੱਗਦਾ, ਪਰ ਅਵਚੇਤਨ ਮਨ ਇਹ ਜਾਣਦਾ ਕਿ ਅੰਦਰ ਸੱਚਾਈ ਕੁਛ ਹੋਰ ਹੈ।
ਬਹੁਤੀ ਵਾਰ ਸਾਡੀ ਜ਼ਬਾਨ ਕੁਛ ਹੋਰ ਕਹਿ ਰਹੀ ਹੁੰਦੀ ਹੈ, ਸਾਡੇ ਅੰਦਰ ਸੱਚ ਕੁਛ ਹੋਰ ਪਿਆ ਹੁੰਦਾ, ਸਾਨੂੰ ਪਤਾ ਹੁੰਦਾ। ਆਪਾਂ ਸ਼ਰੇਆਮ ਕਿਸੇ ਦੇ ਕੋ $10-20 ਮਾਰ ਲਿਆ, ਪਰ ਸਾਡਾ ਉਤਲਾ ਉਤਲਾ ਮਨ ਕਹਿ ਰਿਹਾ ਹੁੰਦਾ, ਨਾ ਕੋਈ ਚੱਕਰ ਨਹੀਂ, ਤੇਰਾ ਬਣ ਦਾ ਹੱਕ ਹੈ, ਇਹਦੇ ਉੱਤੇ ਤੈਨੂੰ ਕੋਈ ਬਹੁਤੀ ਚਿੰਤਾ ਕਰਨ ਦੀ ਲੋੜ ਹੀ ਨਹੀਂ। ਕਿਸੇ ਨਾ ਕਿਸੇ ਤਰੀਕੇ ਦਾ ਆਪਾਂ ਬਹਾਨਾ ਬਣਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦੇ ਅਤੇ ਇੱਕ ਵਾਰੀ ਫਿਰ ਫੇਲ ਹੋ ਜਾਂਦੇ ਹਾਂ ਆਪਣੇ ਅੰਦਰ ਉਤਰਨ ਦਾ। ਸੋ ਆਪਾਂ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਕੇ ਉਸ ਸੰਤਰੀ ਦੇ ਨਾਲ, ਯਾਨੀ ਕਿ ਆਪਣੇ ਆਪ ਦੇ ਨਾਲ ਥੋੜ੍ਹੀ ਦੋਸਤੀ ਕਰਕੇ ਰੋਜ਼ ਇੱਕ ਵਾਰੀ ਆਪਣੇ ਅੰਦਰ ਉਤਰ ਕੇ ਵੇਖ ਲਿਆ ਕਰੀਏ ਸਾਡੇ ਅੰਦਰ ਹੈ ਕੀ ਆ। ਅਤੇ ਕਹਿੰਦੇ ਨੇ ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਅਤੇ ਫਿਰ ਸਾਨੂੰ ਪਤਾ ਲੱਗਦਾ ਕਿ ਅੰਦਰੋਂ ਆਪਾਂ ਸਾਰੇ ਕਿੰਨੇ ਖੂਬਸੂਰਤ ਇਨਸਾਨ ਹੈ, ਕਿਉਂਕਿ ਉਹ ਅੰਦਰ ਉਸ ਰੱਬ ਨੇ ਬਣਾ ਕੇ ਭੇਜਿਆ ਸੀ। ਉੱਤੇ ਉੱਤੇ ਆਪਾਂ ਆਪਣੀਆਂ ਜਾਣਕਾਰੀਆਂ ਲੱਦੀਆਂ ਨੇ, ਕਿਸੇ ਨੇ ਗਲਤ, ਕਿਸੇ ਨੇ ਸਹੀ, ਕਿਸੇ ਨੇ ਜਿੰਨੀਆਂ ਕੁ ਚਾਹੀਦੀਆਂ ਉਨੀਆਂ ਕੁ ਅਤੇ ਕਿਸੇ ਨੇ ਬੇਲੋੜੀਆਂ। ਅਤੇ ਜਿੰਨੀ ਵੱਧ ਬੇਲੋੜੀ ਜਾਣਕਾਰੀ ਆਪਾਂ ਆਪਣੇ ਆਪ ਦੇ ਉੱਤੇ ਲੱਦੀ ਜਾਂਦੇ ਹਾਂ ਉਨਾ ਜ਼ਿਆਦਾ ਆਪਾਂ ਤੰਗ ਪਰੇਸ਼ਾਨ ਹੁੰਦੇ ਹਾਂ। ਇਹ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼ ਆ ਜਿੱਦਾਂ ਆਪਣਾ ਆਪਣੇ ਬੂਹੇ ਅੱਗੇ ਆਪਾਂ ਰੂੜੀ ਸੁੱਟੀਏ, ਮਿੱਟੀ ਸੁੱਟੀਏ, ਕੂੜਾ ਕਰਕਟ ਸੁੱਟੀਏ, ਅਤੇ ਫਿਰ ਸਾਨੂੰ ਆਪਣੇ ਹੀ ਘਰ ਉਹ ਸਾਰਾ ਕੁਛ ਇੱਕ ਪਾਸੇ ਕਰਕੇ ਹਟਾ ਕੇ ਜਾਣ ਦੀ ਲੋੜ ਹੋਵੇ ਅਤੇ ਫਿਰ ਆਪਾਂ ਇਹ ਕਹੀਏ ਕੋਈ ਗੱਲ ਨਹੀਂ ਚਲੇ ਜਾਵਾਂਗੇ, ਹਾਲੇ ਕੀ ਲੋੜ ਹੈ, ਹਾਲੇ ਸਰਦਾ। ਅਤੇ ਜਾਂ ਫਿਰ ਆਪਾਂ ਉੱਤੋਂ ਦੀ ਘੁੰਮ ਕੇ ਚਲੇ ਜਾਂਦੇ ਅਤੇ ਹੌਲੀ ਹੌਲੀ ਸਾਨੂੰ ਇਹ ਲੱਗਣ ਲੱਗ ਪੈਂਦਾ ਕਿ ਸਾਡੇ ਘਰ ਦਾ ਰਸਤਾ ਹੀ ਉੱਤੋਂ ਦੀ ਘੁੰਮ ਗਿਆ। ਆਪਾਂ ਇਹ ਭੁੱਲ ਹੀ ਜਾਂਦੇ ਕਿ ਬੂਹੇ ਅੱਗੇ ਸੁੱਟਿਆ ਕੂੜਾ ਕਰਕਟ ਆਪਾਂ ਪਾਸੇ ਕਰ ਦਈਏ ਅਤੇ ਸਿੱਧਾ ਸਿੱਧਾ ਸਿੱਧਾ ਰਾਹ, ਸੌਖਾ ਸੌਖਾ ਰਾਹ ਸਾਡੇ ਘਰ ਦੇ ਅੰਦਰ ਚੱਲ ਜਾਣਾ। ਕਹਿਣ ਨੂੰ ਆਪਾਂ ਅੱਜ ਦੇ ਸਮੇਂ ਦੇ ਵਿੱਚ ਬੜੇ ਸੌਖੇ ਸੌਖੇ ਰਾਹ ਭਾਲਦੇ ਹਾਂ, ਪਰ ਵੇਖਿਆ ਜਾਵੇ ਤਾਂ ਆਪਾਂ ਸੌਖੇ ਰਾਹ ਘੱਟ ਹੀ ਇਸਤੇਮਾਲ ਕਰਦੇ ਹਾਂ। ਬਹੁਤੀ ਵਾਰੀ ਆਪਾਂ ਬੜੀ ਦੂਰੋਂ ਘੁੰਮ ਘੁੰਮਾ ਕੇ ਆਉਂਦੇ, ਆਪਾਂ ਕੰਧਾਂ ਟੱਪ ਟੱਪ ਕੇ ਹੀ ਆਪਣੇ ਅੰਦਰ ਵੜਦੇ ਹਾਂ, ਪਰ ਉਹ ਸਾਨੂੰ ਆਸਾਨ ਲੱਗਣ ਲੱਗ ਪੈਂਦਾ ਕਿਉਂਕਿ ਆਸਾਨ ਤਾਂ ਆਪਾਂ ਬੜਾ ਚਿਰ ਦਾ ਪਹਿਲਾਂ ਦਾ ਹੀ ਬਲੌਕ ਕਰਦਾ ਅਤੇ ਉਹ ਫਿਰ ਸਾਨੂੰ ਰਾਹ ਭੁੱਲ ਹੀ ਚੁੱਕਾ ਹੁੰਦਾ। ਕੋਸ਼ਿਸ਼ ਕਰਕੇ ਆਪਣੇ ਗੁਰੂ ਦਾ ਆਸਰਾ ਲੈ ਕੇ ਆਪਣੇ ਅੰਦਰ ਵੜ ਕੇ ਆਪਣੇ ਆਪ ਦੀ ਖੂਬਸੂਰਤੀ ਨੂੰ ਜਾਣੋ ਅਤੇ ਜਿਹੜੀ ਵੀ ਤੁਹਾਨੂੰ ਆਪਣੇ ਆਪ ਤੋਂ ਸ਼ਿਕਾਇਤ ਆ ਉਸ ਸ਼ਿਕਾਇਤ ਨੂੰ ਦੂਰ ਕਰ ਲਓ। ਗੱਲ ਸ਼ਾਇਦ ਕਹਿਣ ਦੇ ਵਿੱਚ ਬਿਲਕੁਲ ਸਿੱਧੀ ਸਿੱਧੀ ਹੋਵੇ, ਕਿਉਂਕਿ ਇਹ ਕਿਸੇ ਦੇ ਮੂੰਹੋਂ ਸੁਣ ਕੇ ਫਿਰ ਉੱਦਾਂ ਦੀ ਗੱਲ ਹੈ ਜਿੱਦਾਂ ਸੰਤਰੀ ਕੋਲੋਂ ਸੁਣ ਕੇ ਉਹਨੂੰ ਲੱਗਾ ਕਿ ਮਹਿਲ ਦੇ ਬਾਰੇ ਮੈਂ ਅੰਦਰ ਜਾਣ ਹੀ ਲਿਆ। ਅਤੇ ਹੁਣ ਵੀ ਸਾਨੂੰ ਬਸ ਇੱਦਾਂ ਹੀ ਲੱਗੂਗਾ ਕਿ ਆਪਾਂ ਕਿਸੇ ਦੇ ਮੂੰਹੋਂ ਇਹ ਚਾਰ ਗੱਲਾਂ ਸੁਣ ਲਈਆਂ ਤਾਂ ਆਪਾਂ ਬੜਾ ਸੌਖਾ ਸ਼ਾਇਦ ਆਪਣੇ ਅੰਦਰ ਉੱਤਰ ਜਾਣਾ, ਪਰ ਇਹ ਇੰਨਾ ਸੌਖਾ ਹੈ ਨਹੀਂ। ਇਹ ਅਭਿਆਸ ਹਰ ਰੋਜ਼ ਕਰ ਕਰਕੇ ਫਿਰ ਸ਼ਾਇਦ ਆਪਾਂ ਲਾਗੇ ਬੰਨੇ ਕਿਤੇ ਪਹੁੰਚ ਜਾਈਏ, ਪਰ ਗੱਲ ਇਹ ਆ ਕਿ ਸ਼ੁਰੂਆਤ ਤਾਂ ਕਿਤੇ ਨਾ ਕਿਤੇ ਕਰੋਂਗੇ। ਅਤੇ ਚਲੋ ਆਓ ਫਿਰ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ। ਅੱਜ ਜਦੋਂ ਵੀ ਆਪਣੇ ਅੰਦਰ ਕੋਸ਼ਿਸ਼ ਕਰੋਗੇ ਝਾਤੀ ਮਾਰਨ ਦੀ ਅਤੇ ਆਪਣੇ ਅੰਦਰੋਂ ਇੱਕ ਚੰਗੇ ਇਨਸਾਨ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਵੇਖਿਓ ਤੁਹਾਡੇ ਅੰਦਰ ਕੀ ਚੰਗਾ ਪਿਆ ਵਾ, ਤਾਂ ਹੌਲੀ ਹੌਲੀ ਜਦੋਂ ਸਾਨੂੰ ਪਤਾ ਲੱਗ ਜੂਗਾ ਕੀ ਪਿਆ ਵਾ, ਫਿਰ ਉਹ ਬਾਹਰ ਵੀ ਆਉਣਾ ਸ਼ੁਰੂ ਹੋ ਜਾਊਗਾ, ਫਿਰ ਉਹ ਚੇਤੇ ਵੀ ਰਹਿਣਾ ਸ਼ੁਰੂ ਹੋ ਜਾਊਗਾ। ਆਸ ਕਰਦੇ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਜੇਕਰ ਪਸੰਦ ਕੀਤੀ ਆ ਤਾਂ ਤੁਸੀਂ ਅੱਗੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਪੌਡਕਾਸਟ ਵਿੱਚ ਜਾ ਕੇ ਤੁਸੀਂ ਇਹ ਕਹਾਣੀ ਫਿਰ ਤੋਂ ਸੁਣ ਸਕਦੇ ਹੋ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: 6시 솔라소치 하타리
1: Mixing in the house.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ, ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਧਰਮਿੰਦਰ ਹੁਣੀ ਡਿੱਗ ਚੱਲੇ ਆ, ਇਹਨਾਂ ਦਾ ਮੋਟਰਸਾਈਕਲ ਨਾ ਗੱਡੀ ਫਸ ਚੱਲਿਆ। ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਗਾਣਾ ਤੁਸੀਂ ਸੁਣ ਰਹੇ ਸੀ ਜੈ ਵੀਰੂ ਦਾ, ਅਤੇ ਲੰਮਾ ਸਮਾਂ ਤੁਸੀਂ ਸੁਣਿਆ ਅਤੇ ਆਪਾਂ ਇੰਜੋਏ ਵੀ ਕੀਤਾ, ਅਤੇ ਇੱਦਾਂ ਦੀ ਜਿਹੜੀ ਇੱਕ ਅਲੱਗ ਜੀ ਦਿਖਣ ਵਾਲੀ ਇੱਕ ਗੱਡੀ ਉਹ ਆਪਾਂ ਪਹਿਲੀ ਵਾਰ ਇਸ ਫਿਲਮ ਦੇ ਵਿੱਚ ਵੇਖੀ ਸੀ, ਅਤੇ ਬੜਾ ਵਧੀਆ ਲੱਗਦਾ ਹੁੰਦਾ ਸੀ। ਸਾਰੇ ਇਹਦੀ ਗੱਲ ਕਰਦੇ ਹੁੰਦੇ ਹੋ, ਵੇਖਿਆ ਉਹ ਇੱਕ ਪਾਸੇ ਮੋਟਰਸਾਈਕਲ ਅਤੇ ਦੂਸਰੇ ਪਾਸੇ ਉਹਦਾ ਯਾਰ ਵੀ ਬਹਿ ਜਾਂਦਾ ਸੀ, ਉਹਦਾ
1: ਚੇਅਰ ਕਾਰ ਮੇ।
0: ਤੋ ਅੱਜ ਦੇ ਦਿਨ ਗੱਡੀ ਦੀਆਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਹੋਰ ਵੀ ਕਰਾਂਗੇ। ਫਿਲਹਾਲ ਤੁਹਾਡਾ ਸਵਾਗਤ ਇੱਕ ਵਾਰੀ ਫਿਰ ਤੋਂ। ਅੱਜ 23 ਤਰੀਕ ਹੈ, ਜੁਲਾਈ ਦਾ ਮਹੀਨਾ, ਵੀਰਵਾਰ ਦਾ ਦਿਨ, ਅਤੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਲੇਟ ਜੁੜਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਅਤੇ ਆਓ ਇਸ ਸਫ਼ਰ ਦੇ ਉੱਤੇ ਅੱਗੇ ਵੱਧਦੇ ਹਾਂ। ਜਿਹੜੇ ਸਫ਼ਰ ਦੇ ਵਿੱਚ ਆਪਾਂ ਇੱਕ ਵਿਸ਼ਾ ਰੱਖਦੇ ਹੁੰਦੇ ਹਾਂ ਤੁਹਾਡੇ ਨਾਲ ਸਾਂਝਾ ਪੈਂਦੀਆਂ ਨੇ, ਕੁਛ ਤੁਹਾਡੀਆਂ ਕੁਛ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਹੋ, ਸਤਿ ਸ਼੍ਰੀ ਅਕਾਲ, ਐਂਡ ਰਣਜੋਤ ਸਿੰਘ ਜੀ, ਕਿਵੇਂ ਹੋ ਤੁਸੀਂ? ਠੀਕ ਠਾਕ?
0: ਮੈਂ ਵੀ ਬਹੁਤ ਵਧੀਆ, ਥੈਂਕ ਯੂ।
1: ਅੱਜ ਤੁਸੀਂ ਬੀਨੀ ਬਹੁਤ ਵਧੀਆ ਪਾਈ ਹੋਈ, ਆਈ ਰੀਲੀ ਲਾਈਕ ਇਟ।
0: ਓ ਥੈਂਕ ਯੂ, ਤੁਸੀਂ ਧਿਆਨ ਅੱਜ ਦਿੱਤਾ, ਮੈਂ ਤਾਂ ਪਹਿਲਾਂ ਵੀ ਪਾਈ ਹੁੰਦੀ ਆ।
1: ਹਾਂ, ਮੈਂ ਅੱਜ ਸ਼ਾਇਦ ਤੁਹਾਡੀ ਉਹ ਨਾ ਸਵੈਟਸ਼ਰਟ ਨਾਲ ਕੰਪਲੀਮੈਂਟ ਬਹੁਤ ਵਧੀਆ ਕਰਦੀ ਪਈ।
0: ਓ ਵਾਹ, ਇਹ ਵੀ ਹੁੰਦਾ ਕਈ ਵਾਰੀ।
1: ਹਾਂ, ਹਨਾ,
0: ਇਹ ਵੀ ਹੁੰਦਾ। ਹਾਂ,
1: ਕਈ ਵਾਰੀ
0: ਕੋਈ ਚੀਜ਼ ਦਾ ਕੰਬੀਨੇਸ਼ਨ ਵਧੀਆ ਬਣਿਆ ਹੋਵੇ ਤੇ ਫਿਰ ਧਿਆਨ ਜ਼ਿਆਦਾ ਜਾਂਦਾ।
1: ਹਾਂ,
0: ਇਸੇ ਤਰ੍ਹਾਂ ਕਈ, ਮਤਲਬ ਕਿ ਜਿੱਡੇ ਮਰਜ਼ੀ ਵਧੀਆ ਪਾਰਟਨਰ ਹੋਵੇ, ਜੇ ਉਹ ਦੂਜਾ ਐਵੇਂ ਜਿਹਾ ਹੋਵੇ ਤੇ ਉਹਦਾ ਵੀ
1: ਪਤਾ ਨੀ ਕਿਸੇ ਇੱਕ ਸਾਈਡ ਤੇ ਨਾ ਕਿਸੇ ਚੀਜ਼, ਕਿਸੇ ਬੰਦੇ ਨਾਲ ਕੁਛ ਤਾਂ ਰੋਸਾ ਹੈ ਤੁਹਾਨੂੰ, ਉਹਨੂੰ ਤੁਸੀਂ ਤਰੀਕੇ ਚ ਨਾ ਸੁਣਾ ਰਹੇ ਹੋ ਕਾਫੀ ਸਾਲਾਂ ਤੋਂ, ਪਤਾ ਨੀ ਕੌਣ ਆਦਮੀ ਔਰਤ ਹੈ, ਆਈ ਡੋਂਟ ਨੋ। ਤੁਹਾਡੀ ਸੰਗਤ ਦਾ ਹੋਵੇ ਤੇ ਪਰਸਨੈਲਿਟੀ ਖਿੜ ਕੇ ਆਉਂਦੀ ਹੈ, ਯੂ ਬਿਕਮ ਅ ਬੈਟਰ ਮੈਨ।
0: ਬਿਲਕੁਲ ਹੁੰਦਾ ਹੈ, ਅੱਜ ਕੱਲ ਤੇ ਜ਼ਿਆਦਾ ਹੀ ਹੁੰਦਾ ਵਾ,
1: ਅੱਜ ਕੱਲ ਜ਼ਿਆਦਾ ਹੁੰਦਾ
0: ਵਾ। ਸੋ ਅੱਜ ਆਪਾਂ ਯੋਂਗੇ ਦੀ ਗੱਲ ਕਰ ਰਹੇ ਹਾਂ। ਅੱਜ ਮੇਰਾ ਖਿਆਲ ਆਪਣਾ ਫੋਰਡ ਦਾ ਵੀ ਕੋਈ ਦਿਨ ਤਿਆਰ ਹੈ
1: ਜੀ। ਅੱਜ ਦੇ ਦਿਨ ਫੋਰਡ ਨੇ 1903 ਚ ਸਭ ਤੋਂ ਪਹਿਲੀ ਕਾਰ ਆਪਣੀ ਵੇਚੀ ਸੀ। 15 ਸਾਲ ਲਾ ਕੇ ਹੈਨਰੀ ਫੋਰਡ ਨੇ ਕੁਛ 11 ਇਨਵੈਸਟਰਸ ਇਕੱਠੇ ਕੀਤੇ, $28,000 ਇਨਵੈਸਟ ਕੀਤੇ, ਤੇ ਸਭ ਤੋਂ ਪਹਿਲੀ ਕਾਰ ਮਾਡਲ ਏ ਨਾਮ ਦੀ ਗੱਡੀ $850 ਦੇ ਵਿੱਚ ਅੱਜ ਦੇ ਦਿਨ ਉਹਨਾਂ ਦੀ ਪਹਿਲੀ ਸੇਲ ਹੋਈ ਸੀ, ਬੋਨੀ ਹੋਈ ਸੀ ਫੋਰਡ ਤੋਂ। ਐਂਡ ਉਸ ਤੋਂ ਮਤਲਬ ਫੋਰਡ ਤਾਂ ਚਲੋ ਬਹੁਤ ਵੱਡਾ ਬ੍ਰਾਂਡ ਬਣ ਗਿਆ, ਪਰ ਉਸ ਤੋਂ ਇੱਕ ਨੀਂਹ ਰੱਖੀ ਗਈ ਕਿ ਗੱਡੀ ਜਿਹੜੀ ਆ ਇੱਕ ਵਰਕਿੰਗ ਕਲਾਸ, ਇੱਕ ਮਿਡਲ ਕਲਾਸ ਆਦਮੀ ਵੀ ਖਰੀਦ ਸਕਦਾ, ਐਂਡ ਗੱਡੀ ਯੂਜ਼ ਵੀ ਉਸ ਹਿਸਾਬ ਨਾਲ ਕੀਤੀ ਜਾ ਸਕਦੀ ਆ।
0: ਬਾਅਦ ਚ ਉਹਨਾਂ ਨੇ ਪੈਲੀਆਂ ਵੀ, ਮੈਂ ਸੁਣਿਆ, ਵਾਹੀਆਂ।
1: ਹਾਂ, ਉਹਨਾਂ ਦਾ ਮਾਡਲ ਟੀ ਹੈ ਜਿਹੜਾ ਕਹਿੰਦੇ ਸਭ ਤੋਂ ਮਸ਼ਹੂਰ ਹੋਇਆ, ਬੇਸਿਕਲੀ ਉਸ ਕਰਕੇ ਹੀ ਉਹ ਮਸ਼ਹੂਰ ਹੋਏ, ਤੇ ਉਹ ਵੇਖ ਕੇ ਕਾਫੀ ਹੋਰ ਵੀ ਲੋਕ ਉਤਰੇ ਮਾਰਕੀਟ ਦੇ ਅੰਦਰ, ਹੋਰ ਕੰਪਨੀਆਂ ਵੀ ਉਤਰੀਆਂ ਕਿ ਲਈ ਜੇ ਇਹ ਕਰ ਸਕਦਾ ਕਿ ਵਾਈ ਨੋਟ ਅਸ, ਹੈ ਨਾ।
0: ਨਾਲੇ ਫਿਰ ਉਹਦਾ ਫਿਰ ਮਲਟੀਪਲ ਯੂਜ਼ ਹੋ ਗਿਆ ਨਾ, ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਖਰਚਾ ਜ਼ਿਆਦਾ ਵਾ, ਫਿਰ ਉਹਨਾਂ ਨੂੰ ਇਹ ਲੱਗਾ ਵੀ ਚੱਲ ਜੇ ਆਪਾਂ ਪੈਲੀ ਵੀ ਨਾਲ ਵਾਹ ਲੈਣੀ ਆ ਤੇ ਫਿਰ ਤੇ ਮਾੜਾ ਸੌਦਾ ਨਹੀਂ ਆ। ਉਹਦੇ ਮੇਰਾ ਖਿਆਲ ਉਹਦੇ ਟਾਇਰਾਂ ਦੇ ਉੱਤੇ ਵੱਖਰਾ ਉੱਤੇ ਇੱਕ ਕਵਰ ਜਿਹਾ ਕਹਿੰਦੇ ਚਾੜ ਲੈਂਦੇ ਹੁੰਦੇ ਸੀ ਉਹ।
1: ਅੱਛਾ,
0: ਤੇ ਮਤਲਬ ਐਜ਼ ਇਟ ਇਜ਼ ਨਹੀਂ ਉਹ ਵਾਹੁੰਦੀ ਪੈਲੀ, ਪਰ ਉਹਦੇ ਉੱਤੇ ਜਿੱਦਾਂ ਆਪਾਂ ਕੱਦੂ ਕਰਨ ਲੱਗੇ ਹਾਂ ਚਾੜਦੇ ਹਾਂ ਨਾ, ਤੇ ਉੱਦਾਂ ਉਹਦੇ ਟਾਇਰਾਂ ਦੇ ਉੱਤੇ ਉਹ ਚਾੜ ਕੇ ਤੇ ਫਿਰ ਉਹਦੇ ਨਾਲ ਪੈਲੀ ਵਾਹ ਲੈਂਦੇ ਹੁੰਦੇ ਸੀ।
1: ਵਾਹ, ਦੇਖ ਲਓ ਕੋਈ ਵੀ ਇਨਵੈਂਸ਼ਨ ਹੋਵੇ, ਇੱਕ ਹੈ ਤੇ ਕਿਉਂਕਿ ਲੋੜ ਆ ਤੁਹਾਨੂੰ ਉਸ ਚੀਜ਼ ਦੀ, ਤਾਂ ਹੀ ਇਨਵੈਂਸ਼ਨ ਹੋਈ ਹੈ, ਹੈ ਨਾ। ਤੇ ਉਹ ਕਿੰਨਾ ਜੁਗਾੜ ਦੇ ਪ੍ਰੋਸੈਸ ਤੋਂ ਨਿਕਲਦੀ ਹੈ ਬਾਅਦ ਚੋਂ। ਆਪਾਂ ਤਾਂ ਕਿੰਨੀਆਂ ਚੀਜ਼ਾਂ ਹੁਣ ਬਿਕੋਜ਼ ਆਫ ਦ ਜਨਰੇਸ਼ਨ ਦੈਟ ਵੀ ਆਰ ਪਾਰਟ ਆਫ, ਹੈ ਨਾ, ਆਪਾਂ ਕਿੰਨੀਆਂ ਚੀਜ਼ਾਂ ਹੁਣ ਪੋਲਿਸ਼ਡ ਵੇਖਦੇ ਹਾਂ। ਸੋ, ਹੈ ਨਾ, ਕਿੰਨਾ ਕੁਛ ਆ ਗਿਆ ਹੁਣ ਤੇ, ਇਹ ਸਿਲੰਡਰ ਇੰਜਨ, ਉਹ ਸਿਲੰਡਰ ਇੰਜਨ, ਉਹ ਤਾਂ ਹੁਣ ਇੰਜਨ ਦੇ ਸਿਲੰਡਰ ਵੀ ਖਤਮ ਹੋ ਗਏ, ਹੈ ਨਾ। ਹੁਣ ਤੇ ਗਾਂ ਗੱਲਾਂ ਬਾਤਾਂ ਆ ਗਈਆਂ ਹਾਈਬ੍ਰਿਡ ਦੇ ਉੱਪਰ, ਉਸ ਤੋਂ ਬਾਅਦ ਹੁਣ ਇਲੈਕਟ੍ਰਿਕ ਵਹੀਕਲ ਆ ਕਿ ਇਲੋਨ ਮਸਕ ਨੇ ਤਾਂ ਬਿਲਕੁਲ ਹੀ ਰਡਾਰ ਹੀ ਚੇਂਜ ਕਰਤਾ, ਹੁਣ ਹਰ ਕੰਪਨੀ ਇਲੈਕਟ੍ਰਿਕ ਵਹੀਕਲ ਬਣਾ ਰਹੀ ਹੈ। ਪਰ ਤੁਸੀਂ ਇਹ ਵੇਖੋ ਕਿ ਬਣਾਈ ਸਭ ਤੋਂ ਪਹਿਲੀ ਕਾਰ 1886 ਚ,

0: ਜੋ ਕਾਰਲ ਬੈਂਜ਼ ਦਾ ਨਾਮ ਲਿੱਤਾ ਜਾਂਦਾ ਕਿ ਉਹਨਾਂ ਨੇ ਬਣਾਈ ਸੀਗੀ
1: ਸਭ ਤੋਂ ਪਹਿਲਾਂ।
0: ਹਾਂ, ਉਹਨਾਂ ਨੇ ਪੇਟੈਂਟ ਕਰਾਇਆ ਤੇ ਉਹਨਾਂ ਨੇ ਇਹ ਕਾਰ ਬਣਾਈ, ਤੇ ਉਹ ਬਣਾਈ ਸੀਗੀ ਕਿ ਇੱਕ ਐਲੀਟਿਸਟ ਗਰੁੱਪ ਵਾਸਤੇ ਸੀਗੀ, ਥੋੜਾ ਰਿਕਸ਼ਾ ਟਾਈਪ ਦੇਖਣ ਵਾਲੀ ਕਾਰ ਸੀਗੀ, ਹੈ ਨਾ,
1: ਜਿੱਦਾਂ ਪਹਿਲਾਂ ਰਿਕਸ਼ਾ ਬਣਾਇਆ ਬੇਸਿਕਲੀ, ਉਹ ਵੇਖਣ ਨੂੰ ਰਿਕਸ਼ਾ ਹੀ ਲੱਗਦਾ ਵਾ।
0: ਹਾਂ, ਉਹ ਕਹਿੰਦੇ ਉਹ ਤੁੱਕਾ ਲੱਗ ਗਿਆ ਕਿਉਂਕਿ ਉਹ ਬਹੁਤੇ ਲੰਮੇ ਸਫ਼ਰ ਵਾਸਤੇ ਨਹੀਂ ਬਣਾਈ ਸੀਗੀ, ਕਹਿ ਲਓ ਕਿ ਜਿਸ ਤਰ੍ਹਾਂ ਤੁਸੀਂ, ਹਾਂ, ਸ਼ੋਸ਼ੇਬਾਜ਼ੀ ਆ ਕਿ ਕਿਲੋਮੀਟਰ 2 ਕਿਲੋਮੀਟਰ ਕੱਢ ਲਓ।
1: ਮੈਂ ਕਿਹਾ ਉਹਨੇ ਆਪਣੀ ਬੂਟੀ ਨੂੰ ਗਿਫਟ ਕੀਤੀ ਸੀ ਇੱਦਾਂ ਦਾ ਕੁਛ।
0: ਹਾਂ ਹਾਂ ਹਾਂ, ਉਹ ਇਸ ਤਰ੍ਹਾਂ ਹੀ ਰੱਖੀ ਸੀ ਕਿ ਯਾਰ ਤੂੰ ਥੋੜਾ ਛੇਤੀ ਹੋ ਜਾਏਗਾ, ਤੈਨੂੰ ਆਸੇ ਪਾਸੇ ਮਾੜਾ ਮੋਟਾ ਜੋ ਕਰਨਾ ਹੁੰਦਾ ਘਰ ਆਇਆ ਕਰੇ,
1: ਪੈਰ ਮੇਲੇ ਹੋਣ ਤੋਂ ਜਿੱਦਾਂ।
0: ਪਰ ਇੱਕ ਵਨ ਫਾਈਨ ਈਵਨਿੰਗ ਉਹਨਾਂ ਦੀ ਵਾਈਫ ਕਹਿ ਰਹੀ ਸੀ ਮੈਂ ਉੜਨਾ ਚਾਹਤੀ ਹੂੰ, ਗਿਰਨਾ ਚਾਹਤੀ ਹੂੰ, ਰੁਕਣਾ ਨਹੀਂ ਚਾਹਤੀ ਹੂੰ। ਉਹਨਾਂ ਨੇ ਕਾਰ ਸਟਾਰਟ ਕੀਤੀ, ਕਹਿੰਦੇ ਮਾੜੀ ਗੇੜੀ ਲਾ ਆਉਂਦੇ ਹਾਂ। ਉਹਨੇ ਕਿਹਾ ਤੇਲ ਹੀ ਤਾਂ ਮੁੱਕਦਾ, ਹੈ ਨਾ, ਫਿਰ ਅਗੇਨ ਕਿ ਬੰਦੇ ਨੂੰ ਲੋੜ ਹੈ ਕਿਤੇ ਜਾਣ ਦੀ ਤਾਂ ਬੰਦਾ ਜੁਗਾੜ ਲਗਾਉਂਦਾ। ਉਹ ਕਹਿੰਦੀ ਤੇਲ ਹੀ ਮੁੱਕਦਾ, ਮੈਂ ਕੈਨੀ 'ਚ ਭਰ ਲੈਂਦੀ ਹਾਂ,
1: ਨਾਲ ਲੈ ਜਾਂਦੀ।
0: ਉਹ ਨਾਲ ਲੈ ਗਈ, ਉਹ ਕਾਰ ਵਿੱਚ ਥੋੜ੍ਹੀ ਜਿਹੀ ਖਰਾਬ ਵੀ ਹੋਈ, ਬਲੋਕੇਜ ਆ ਗਈ, ਉਹਨੇ ਕਿਸੇ ਤਰੀਕੇ ਨਾਲ ਆਸੇ ਪਾਸੇ ਕੋਈ ਲੁਹਾਰ ਲੱਭਿਆ, ਉਹ ਤੋਂ ਠੱਕ ਠੱਕ ਠੱਕ ਕਰਾਇਆ, ਉਹ ਜੋ ਵੀ ਬਲੋਕੇਜ ਸੀਗੀ ਉਹ ਨਿਕਲ ਗਈ, ਬਾਅਦ 'ਚ ਉਹਨੇ ਤੇਲ ਪਾਇਆ, ਵਾਪਸ ਆ ਗਈ। ਉਸ ਤੋਂ ਆਈਡੀਆ ਆਇਆ ਕਿ ਯਾਰ ਇਹ 60 MPH ਦੀ ਸਪੀਡ 'ਤੇ ਕਾਰ ਵੀ ਚਲਾਈ ਹੈ, ਇਹ ਦੂਰ ਵੀ ਹੋ ਆਈ ਹੈ, ਮਤਲਬ ਇਹ ਪ੍ਰੈਕਟੀਕਲੀ ਯੂਜ਼ ਕੀਤਾ ਜਾ ਸਕਦਾ ਇਹਨੂੰ ਐਜ਼ ਅ ਮੋਡ ਆਫ ਟ੍ਰਾਂਸਪੋਰਟ।
1: ਜਾ ਵੀ ਸਕਦੇ।
0: ਹਾਂ,
1: ਮੇਰੇ ਖਿਆਲ ਉਹ ਇੱਕੋ ਹੀ ਬੰਦੇ ਦੇ ਬਹਿਣ ਵਾਲੀ ਸੀ, ਤਿੰਨਾਂ ਟਾਇਰਾਂ ਵਾਲੀ ਸੀ ਉਹ, ਜਿੱਦਾਂ 3 ਵੀਲਰ।
0: ਹਾਂ, ਪ੍ਰੋਪਰ ਜਿਸੋ 3 ਵੀਲਰ, ਮਤਲਬ ਕਿ ਉਹ ਓਪਨ ਜਿਹਾ ਹੋ ਗਿਆ ਸਾਈਡ ਤੇ, ਕੈਰੇਜ ਜਿੱਦਾਂ ਲਾ ਦਿੰਦੇ ਆ, ਇੱਥੇ ਆਪਾਂ ਪੁਰਾਣੇ ਦੇਖਦੇ ਨਾ ਕੈਰੇਜ ਟਾਈਪਸ ਘੁੰਮਰੇ ਹੁੰਦੇ ਉਹ, ਘੋੜਾ ਵਗੈਰਾ
1: ਰਿਕਸ਼ਾ ਜਿਹਾ ਹੀ।
0: ਹਾਂ, ਬਸ ਉਹ ਚੀਜ਼ ਸੀ, ਬਸ ਉਹਨੂੰ ਹਲਕੀ ਜਿਹੀ ਮੋਟਰ ਲਾਈ ਹੋਈ ਸੀ। ਤੇ ਉਸ ਤੋਂ 15 ਸਾਲ ਬਾਅਦ ਫੋਰਡ ਨੇ ਆਪਣਾ, ਮਤਲਬ ਇਸ ਗੱਡੀ ਦੇ ਆਉਣ ਤੋਂ ਬਾਅਦ ਫੋਰਡ ਨੇ ਕੁਝ 5-7 ਸਾਲ ਬਾਅਦ ਹੀ ਕੰਮ ਸ਼ੁਰੂ ਕਰਤਾ, ਪਰ 15 ਸਾਲ ਬਾਅਦ ਅੱਜ ਦੇ ਦਿਨ ਸਭ ਤੋਂ ਪਹਿਲੀ ਕਾਰ $850 ਦੀ $28,000 ਲਾ ਕੇ ਕੰਪਨੀ ਦੇ ਅੰਦਰ ਸ਼ੁਰੂ ਕੀਤੀ, ਰਾਜ ਇੱਕ ਮਲਟੀ ਬਿਲੀਅਨ ਡਾਲਰ ਬ੍ਰਾਂਡ।
1: ਵੇਖ ਲਓ ਗੱਡੀ ਕਾਰ, ਕਿਸੇ ਸੋਚਿਆ ਵੀ ਨਹੀਂ ਹੋਊਗਾ ਵੀ ਇਸ ਤਰੀਕੇ ਦੇ ਨਾਲ ਵੀ ਆਪਾਂ ਜਾ ਸਕਦੇ।
0: ਅੱਛਾ, ਸਾਡੇ ਡਾਇਸਪੋਰਾ 'ਚ ਤਾਂ ਬਹੁਤ ਮਸ਼ਹੂਰ ਹੈ ਨਾ, ਰੈਪਟਰ ਕਹਿ ਲਓ, ਮਸਟੈਂਗ ਕਹਿ ਲਓ, ਹਨਾ, ਹੋਰ ਕਿਹੜੀਆਂ ਬਹੁਤੀਆਂ ਵਿਕਦੀਆਂ, ਫੋਰੈਸਟ ਬਹੁਤ ਵਿਕਦੀ ਹੈ ਫੋਰਡ ਦੀ, ਹਨਾ, ਉੱਥੇ ਉੱਥੇ ਫੋਰੈਸਟ ਐਂਡੇਵਰ ਕਹਿੰਦੇ ਸੀ ਉਹਨੂੰ, ਉੱਥੇ ਵੀ ਫੋਰੈਸਟ ਹੋ ਗਈ,
1: ਰੇਂਜਰ।
0: ਹਾਂ, ਬਹੁਤ ਵਿਕਿਆ, ਹਾਂ, ਰੇਂਜਰ।
1: ਹਾਂ, ਸੋ ਹੁਣ ਤੇ ਚਲੋ 400 ਚੱਲ, ਜਦੋਂ ਇੱਕ ਵਾਰੀ ਇੱਕ ਚੀਜ਼ ਬਣ ਜਾਂਦੀ ਹੈ ਫਿਰ ਉਹਦੇ 'ਤੇ ਅੱਗੇ ਤੁਰਨਾ ਬੜਾ ਸੌਖਾ ਹੁੰਦਾ। ਪਰ ਉਹ ਸਮਾਂ, ਮੈਂ ਤਾਂ ਇਹਨੂੰ ਮਤਲਬ ਜਿੰਨਾ ਕੁ ਮੈਂ ਪੜ੍ਹਿਆ ਵਾ, ਇਹ ਇੱਕ ਇਹ ਵੀ ਮਤਲਬ ਕੋ ਇੰਸੀਡੈਂਟ ਜਿਹਾ ਹੀ ਆ, ਐਡੀ ਕੋਈ ਬਹੁਤੀ ਵਿਉਂਤਬੰਦੀ ਵਾਲੀ ਕੋਈ।
0: ਹਾਂ ਹਾਂ, ਉਹੀ ਉਹੀ ਗੱਲ ਹੈ ਕਿ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਨੂੰ ਅੱਜ ਲੱਗਦਾ ਕਿ ਯਾਰ ਵਾਓ ਹਾਓ ਡਿਡ ਦਿਸ ਹੈਪਨ, ਇਟ ਵਾਜ਼ ਆਲ ਕਿ ਇੱਕ ਜ਼ਰੂਰਤ ਹੈ, ਤਾਂ ਯਾਰ ਇੱਦਾਂ ਕਰਦਾ ਇਹਨੂੰ ਇਹਦੇ ਨਾਲ ਆਹ ਜੋੜ ਕੇ ਪੰਗਾ ਜਿਹਾ ਲੈ ਕੇ ਵੇਖ ਲੈਂਦੇ ਹਾਂ,
1: ਹੌਲੀ ਹੌਲੀ
0: ਕੀ ਪਤਾ ਗੱਲ ਬਣ ਜਾਏ, ਤੂੰ ਗੱਲ ਬਣ ਗਈ।
1: ਕਿਉਂਕਿ ਉਹ ਸਮਾਂ ਇੱਕ ਉਹ ਹੀ, ਭਾਵੇਂ ਵਿਕਸਿਤ ਦੇਸ਼ ਮੰਨੇ ਜਾਂਦੇ ਸੀ, ਪਰ ਬਹੁਤ ਰਾਹ ਕੱਚੇ ਸੀ, ਕੱਚੇ ਰਾਹਾਂ ਦੇ ਉੱਤੇ ਬੜਾ ਔਖਾ ਸੀ ਇਹਨਾਂ ਨੂੰ ਚਲਾਉਣਾ। ਸੋ ਉਹਨੂੰ ਲੈ ਕੇ ਵੀ ਬੜੀ ਪ੍ਰੋਬਲਮ ਆਈ, ਪਰ ਜਿਹੜਾ ਟਾਇਰਾਂ ਟੂਰਾਂ ਦਾ ਵੀ ਬੜਾ ਐਕਸਪੈਰੀਮੈਂਟ ਬਹੁਤ ਹੁੰਦੇ ਰਹੇ।
0: ਹਾਂ, ਪਹਿਲੀਆਂ 'ਚ ਕੋਈ ਟ੍ਰੈਫਿਕ ਦਾ ਵੀ ਤਾਂ ਕੋਈ ਰੂਲ ਨਹੀਂ ਹੋਣਾ, ਮਤਲਬ ਸਮਝੋ ਜੇ 20-25-30 ਗੱਡੀਆਂ ਥਾਂ 'ਤੇ ਤੁਰਦੀਆਂ ਪਈਆਂ, ਤਾਂ ਕੋਈ ਅੱਜ ਵਾਲਾ ਹਿਸਾਬ ਥੋੜ੍ਹਾ ਹੁੰਦਾ, 60 ਦੀ ਲੇਨ ਹੈ, 40 ਲੇਨ ਹੈ, ਰੈੱਡ 'ਤੇ ਰੁਕੋ, ਗ੍ਰੀਨ 'ਤੇ ਰੁਕੋ, ਹੈ ਨਾ, ਕਿ ਹੌਲੀ ਹੌਲੀ। ਇਹ ਤਾਂ ਸਗੋਂ ਇਹ ਸਾਰਾ ਸਟਰਕਚਰ ਬਾਅਦ 'ਚੋਂ ਆਇਆ ਹੋਣਾ, ਕਿਉਂਕਿ ਪਹਿਲੇ ਕਾਰ ਹੀ ਨਹੀਂ ਸੀ, ਕਿੰਨੀ ਬਿਗ ਡੀਲ ਹੈ।
1: ਹਾਂ, ਡੀਜ਼ਲ ਦੀ ਸਮੱਸਿਆ, ਫਿਰ ਤੁਹਾਡੀ ਸਰਵਿਸ ਦੀ, ਰਿਪੇਅਰ ਦੀ ਤੁਹਾਡੀ ਸਮੱਸਿਆ, ਮਤਲਬ ਉਹ ਕੋਈ ਸੌਖੀ ਚੀਜ਼ ਨਹੀਂ ਹੋਊਗੀ। ਪਰ ਹਾਂ, ਹੌਲੀ ਹੌਲੀ ਹੁਣ ਆਪਾਂ ਜਿੱਥੇ ਪਹੁੰਚ ਗਏ, ਹੁਣ ਆਪਾਂ ਨੂੰ ਉਹ ਸਟੋਰੀਆਂ ਜ਼ਰੂਰ ਇੰਟਰਸਟਿੰਗ ਲੱਗਦੀਆਂ।
0: ਹੁਣ ਇੰਟਰਸਟਿੰਗ,
1: ਪਰ ਕਹਿੰਦੇ ਇਹ ਚੀਜ਼ ਉਹ ਕਹਿੰਦੇ ਉਦੋਂ ਵੀ ਕੋਈ ਹੈਰਾਨੀ ਦੀ ਹੱਦ ਨਹੀਂ ਜਦੋਂ ਸਾਈਕਲ ਜਾਂ ਫਿਰ 3 ਵੀਲਰ ਸੋਰੀ ਆ ਜਦੋਂ ਆਪਣੇ ਰਿਕਸ਼ੇ ਜਦੋਂ ਹੋਣ ਦੇ ਵਿੱਚ ਆਏ। ਸੋ ਉਦੋਂ ਵੀ ਕੋਈ ਇਹ ਕੋਈ ਬਹੁਤੀ ਕੋਈ ਆਮ ਗੱਲ ਨਹੀਂ, ਇਹ ਵੀ ਬਹੁਤ ਵੱਡੀ ਗੱਲ ਸੀ। ਕਈ ਬੰਦੇ ਤੇ ਵੀ ਲਿਖਦੇ ਆ ਵੀ ਕਾਰ ਦੇ ਨਾਲੋਂ ਵੀ ਵੱਧ ਚਾਅ ਉਦੋਂ ਚੜਿਆ ਸੀ ਜਦੋਂ ਸਾਈਕਲ ਚਲਾਇਆ, ਕਿਉਂਕਿ ਸਾਈਕਲ ਵੀ ਇੱਦਾਂ ਇੱਕਦਮ ਅੱਜ ਵਰਗਾ ਨਹੀਂ, ਸਾਈਕਲ ਵੀ ਬੜੇ ਬੜੇ ਵੱਖ ਵੱਖ ਪੜਾਵਾਂ 'ਚੋਂ, ਪਹਿਲਾਂ ਜਿਹੜਾ ਉਹਦਾ ਇੱਕ ਚੱਕਾ ਬਹੁਤ ਵੱਡਾ ਹੁੰਦਾ ਸੀ, ਇੱਕ ਬਿਲਕੁਲ ਨਿਗਾਹ ਜਿਹਾ ਹੁੰਦਾ ਸੀ, ਉਹਦਾ ਬੈਲੈਂਸ ਬਣਾਉਣਾ ਬੜਾ ਔਖਾ ਹੁੰਦਾ ਸੀ ਉਹਨੂੰ, ਜਿੱਦਾਂ ਆਪਣਾ ਖਾਸ ਤਰ੍ਹਾਂ ਦੀ ਟ੍ਰੇਨਿੰਗ ਦੇ ਨਾਲ ਹੀ ਉਹਨੂੰ ਚਲਾਇਆ ਜਾ ਸਕਦਾ ਸੀ। ਉਹਦੇ 'ਤੇ ਬੈਲੈਂਸ ਬਣਾਉਣਾ ਹਰ ਇੱਕ ਦੇ ਵੱਸ ਦਾ ਕੰਮ ਨਹੀਂ,
0: ਸਹੀ ਗੱਲ।
1: ਤਾਂ ਉਹਦਾ ਜਿੱਦਾਂ ਆਪਾਂ ਫੋਟੋਆਂ ਵੇਖੀਏ ਤਾਂ ਉਹਦਾ ਉਹ ਸਟੇਅਰਿੰਗ ਹੀ ਐਂ ਲੱਗਦਾ ਜਿੱਦਾਂ ਮੰਨ ਲਓ ਤੁਸੀਂ ਉਹ ਗੁੱਡੀਆਂ ਜਿਹੀਆਂ ਉਹ ਹੁੰਦੀਆਂ ਨਹੀਂ, ਉਹ ਕੀ ਹੁੰਦੇ ਉਹ
0: ਪਪੇਟ,
1: ਪਪੇਟ ਜੇ ਜਿੱਦਾਂ ਕਰਨਾ, ਹੈ ਨਾ, ਉਸ ਟਾਈਪ ਦਾ ਕੁਛ ਲੱਗਦਾ ਵੀ ਇੱਦਾਂ ਦਾ ਕੁਛ ਉਹਨੂੰ ਕਰਨਾ ਪੈਂਦਾ ਸੀ, ਹੈ ਨਾ, ਜਿੱਦਾਂ। ਅਤੇ ਬਾਅਦ ਵਿੱਚ ਫਿਰ ਹੌਲੀ ਹੌਲੀ ਉਹ ਚੀਜ਼ਾਂ ਹੁੰਦੀਆਂ ਹੁੰਦੀਆਂ ਹੁੰਦੀਆਂ ਹੁੰਦੀਆਂ ਫਿਰ ਅੱਜ ਸਾਡੇ ਕੋਲ ਇਸ ਰੂਪ ਦੇ ਵਿੱਚ ਪਹੁੰਚ ਗਈਆਂ ਵੀ ਕੋਈ ਵੀ ਚੀਜ਼ ਇੱਡੀ ਸੌਖੀ ਨਹੀਂ ਹੁੰਦੀ। ਅਤੇ ਆਪਾਂ ਨੂੰ ਲੱਗਦਾ ਆ ਵੀ ਇਹ ਬਸ ਲੈ ਆਹ ਕਿਹੜੀ ਗੱਲ ਹੈ, ਕਿਉਂਕਿ ਆਪਾਂ ਨੂੰ ਜਿਹੜੀ ਚੀਜ਼ ਐਜ਼ ਇਟ ਇਜ਼ ਮਿਲੀ ਹੁੰਦੀ ਹੈ ਉਹਨੂੰ ਆਪਾਂ ਉਨੀ ਕਦਰ ਨਹੀਂ ਆਪਾਂ ਉਹਦੀ ਕਰਦੇ।
0: ਹਾਂ, ਦੈਟ ਇਜ਼ ਸੋ ਰਾਈਟ। ਕਿਸੇ ਨੇ ਇੱਕ ਸ਼ੋਅ ਸੀਗਾ ਬਹੁਤ ਵਧੀਆ, ਮੈਨੂੰ ਨਾਮ ਨਹੀਂ ਯਾਦ ਰਿਹਾ, ਪਿਕਚਰਸ ਸ਼ੋਅ ਆ TVF ਦਾ, ਉਹਦੇ ਅੰਦਰ ਉਹ ਬਹੁਤ ਵਧੀਆ ਗੱਲ ਕਰਦਾ, ਉਹ ਸਾਰਾ ਸ਼ੋਅ ਐਂਟਰਪ੍ਰੀਨਰਸ਼ਿਪ ਉੱਪਰ ਹੈ ਕਿ ਆਪਣੀ ਇੱਕ ਕੰਪਨੀ ਖੜੀ ਕਰਨਾ ਚਾਹੁੰਦੇ ਆ ਡੋਲ ਦੈਟ, ਹੈ ਨਾ। ਤੋ ਆਏ ਕਹਿੰਦੇ ਯਾਰ ਤੈਨੂੰ ਇੰਨਾ ਫਿਤੂਰ ਕੀ ਹੈ ਪੈਸੇ ਕਮਾਉਣ ਦਾ, ਤੋ ਖੜੇ ਹੁੰਦੇ ਆ ਇੱਕ ਸ਼ੋਪਿੰਗ ਮਾਲ ਦੇ ਅੰਦਰ, ਇੱਕ ਸੈਂਟਰ ਦੇ ਅੰਦਰ, ਜਿਸਾ ਕਹਿ ਲਓ ਕੋਲਸ ਟਾਈਪ ਦੁਕਾਨ ਦੇ ਅੰਦਰ ਖੜੇ ਹੁੰਦੇ ਆ, ਹੈ ਨਾ, ਜਨਰਲ ਸਟੋਰ। ਉਹ ਪਲਾਸਟਿਕ ਦੀ ਬੋਟਲ ਚੱਕਦਾ, ਕਹਿੰਦਾ ਕਿਸੇ ਨੇ ਦਾਣਾ ਬਣਾਇਆ ਹੋਣਾ, ਫਿਰ ਕਹਿੰਦਾ ਕਿਸੇ ਨੇ ਮਾਇੰਡ ਚ ਆਇਆ ਹੋਣਾ ਕਿ ਪਲਾਸਟਿਕ ਦਾ ਦਾਣਾ ਬਣ ਗਿਆ, ਮੈਂ ਬੋਤਲ ਬਣਾਉਣਾ। ਕਿਸੇ ਨੇ ਉਸ ਹਿਸਾਬ ਦਾ ਢੱਕਣ ਬਣਾਇਆ ਹੋਣਾ, ਕਿਸੇ ਨੇ ਉਹਦੇ ਲਈ ਮਸ਼ੀਨ ਬਣਾਈ ਹੋਣੀ ਹੈ ਕਿ ਮਾਸ ਪ੍ਰੋਡਿਊਸ ਹੋਵੇ, ਕਿਸੇ ਨੇ ਡਾਈ ਬਣਾਈ ਹੋਣੀ ਹੈ ਉਹ ਮਸ਼ੀਨ ਪਾਉਣ ਲਈ। ਕਹਿੰਦਾ ਰਾਈਟ ਨੂੰ ਜਿੱਥੇ ਆਪਾਂ ਖੜੇ ਪਏ ਆ ਨਾ ਆਪਣੇ ਆਸੇ ਪਾਸੇ ਦੇਖ, ਵੀ ਆਰ ਸਟੈਂਡਿੰਗ ਇਨ ਦਾ ਹਿਊਮਨ ਹਿਸਟਰੀ ਆਫ ਐਂਟਰਪ੍ਰੀਨੋਰਲ ਮਿਊਜ਼ੀਅਮ, ਕਿ ਬੰਦੇ ਦੇ ਅੰਦਰ ਜੇ ਹੋਵੇ ਜ਼ਰੂਰਤ ਕੁਛ ਕਰਨ ਦੀ, ਲੋਕਾਂ ਦੀ ਲਾਈਫ ਈਜ਼ੀ ਕਰਨ ਲਈ, ਤੇ ਦੇਖ ਆਸੇ ਪਾਸੇ ਕਿਸੇ ਨੇ ਕੁਛ ਨਾ ਕੁਛ ਕਦੀ ਕੀਤਾ ਤਾਂ ਕਰਕੇ। ਸੋ ਦੈਟ ਇਜ਼ ਸੋ ਰਾਈਟ।
1: ਕਈ ਵਾਰੀ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਵੇਖ ਲਓ ਕਿੱਦਾਂ। ਹੁਣ ਜਿੱਦਾਂ ਆਪਣੀ ਪੈਨਸਲ ਆ, ਮੈਂ ਇੱਕ ਦਿਨ ਪੜ੍ਹਨ ਰਿਹਾ ਹਾਂ ਵੀ ਜਿਹੜੀ ਪਹਿਲੀ ਪੈਨਸਲ ਹੁੰਦੀ ਸੀ ਜਦੋਂ, ਸ਼ਾਇਦ ਜਦੋਂ ਆਪਾਂ ਵੀ ਪੜ੍ਹਦੇ ਹੁੰਦੇ ਹਾਂ, ਤੇ ਉਹ ਬੜੀ ਛੇਤੀ ਟੁੱਟ ਜਾਂਦੀ ਹੁੰਦੀ ਸੀ ਆਪਾਂ, ਮਤਲਬ ਘੜਨੀ ਲਿਖਣਾ ਟੁੱਟ ਜਾਣੀ। ਤੇ ਚਲੋ ਬੱਚਿਆਂ ਨੂੰ ਇੰਨੀ ਪ੍ਰੋਬਲਮ ਨਹੀਂ ਆਉਂਦੀ, ਤੇ ਕਹਿੰਦੇ ਜਿਹੜੇ ਆਪਣੇ ਆਹ ਸੀ ਨਾ ਮਤਲਬ ਟ੍ਰੇਡ ਵਾਲੇ ਬੰਦੇ ਜਾਂ ਆਰਕੀਟੈਕਚਰ ਹੀ ਜਿਹੜੇ, ਜਿਹਨਾਂ ਨੇ ਨਕਸ਼ੇ ਨੁਕਸ਼ੇ ਬਣਾਉਣੇ ਹੁੰਦੇ ਸੀ, ਤੇ ਉਹਨਾਂ ਦਾ ਉਹ ਸਿੱਕਾ ਜਦੋਂ ਟੁੱਟ ਜਾਂਦਾ ਸੀ, ਇਹਨਾਂ ਬੜੀ ਖਿੱਚ ਚੜ੍ਹਦੀ ਸੀ ਉਹਨਾਂ ਦਾ, ਉਹ ਫਲੋ 'ਚ ਆਏ ਹੁੰਦੇ ਸੀ ਤੇ ਉੱਧਰੋਂ, ਹੈ ਨਾ, ਉਹ ਟੁੱਟ ਜਾਂਦੀ। ਤੇ ਉੱਤੋਂ ਉਹ ਵੀ ਕਹਿੰਦੇ ਕਿ ਉਹਨੇ ਬਾਅਦ ਵਿੱਚ ਫਿਰ ਆਪਣਾ ਇੰਡੀਅਨ ਸੀ ਕੋਈ, ਚਲੋ ਬਾਕੀ ਪਹਿਲੀ ਜਿਹੜੀ ਪਹਿਲੀਆਂ ਚੀਜ਼ਾਂ ਨੇ ਉਹ ਤਾਂ ਵੱਖਰੀਆਂ ਆਉਣਗੀਆਂ, ਪਰ ਇਹਦਾ ਜਿਹੜਾ ਇੱਕ ਸਟੇਜ ਤੋਂ ਗਾਂਹ ਜਿਹੜਾ ਇਹਨੂੰ ਲੈ ਕੇ ਆਉਂਦਾ। ਇਹ ਕੋਈ ਆਈ ਥਿੰਕ ਜੈਪਨੀਜ਼ ਜਾਂ ਕੋਈ ਚਾਈਨੀਜ਼ ਟੈਕਨੀਕ ਸੀ ਕੋਈ, ਚਾਈਨਾ ਦੇ ਵਿੱਚ ਕੁਛ ਇੱਦਾਂ ਦਾ ਉਹਨੇ ਵੇਖਿਆ ਵੀ ਇਹ ਲੈਡ ਨੂੰ ਇਸ ਤਰੀਕੇ ਦੇ ਨਾਲ ਵੀ ਵਰਤਿਆ ਜਾ ਸਕਦਾ। ਤੇ ਉਹ ਆਮ ਜਿਹਾ ਹੀ ਬੰਦਾ ਕੋਈ ਸਧਾਰਨ ਜਿਹੀ ਨੌਕਰੀ ਕਰਦਾ, ਫਿਰ ਕਿਸੇ ਦਿਨ ਮੈਂ ਪ੍ਰੋਪਰ ਫਿਰ ਦੁਬਾਰਾ ਮੈਂ ਵੇਖ ਕੇ ਆਊਂਗਾ ਵੀ ਕੀ ਸੀ ਉਹ ਪੈਨਸਲ ਦੀ ਕਹਾਣੀ। ਪਰ ਉਹ ਗੱਲ ਆਪਾਂ ਕਰ ਰਹੇ ਹਾਂ ਵੀ ਕਿੱਦਾਂ ਸਾਨੂੰ ਉਹ ਨਿੱਕੀਆਂ ਨਿੱਕੀਆਂ ਆਮ ਜਿਹੀਆਂ ਚੀਜ਼ਾਂ ਸਾਨੂੰ ਲੱਗਦਾ ਵਾ ਵੀ ਐਵੇਂ ਸ਼ਾਇਦ ਬਣ ਗਈਆਂ ਹੋਣਗੀਆਂ, ਪਰ ਉੱਥੋਂ ਫਿਰ ਉਹਨੇ ਉਹ ਫਾਰਮੂਲਾ ਜਿਹੜਾ ਲਿਆ ਕੇ ਉਹਨੂੰ ਟੈਸਟ ਕੀਤਾ, ਕਿੰਨੀ ਵਾਰ ਟੈਸਟ ਕੀਤਾ, ਫੇਲ ਹੋਇਆ, ਫਿਰ ਉਹ ਕਾਮਯਾਬ ਹੋਇਆ ਵੀ ਹੁਣ ਨਹੀਂ ਸਿੱਕਾ ਟੁੱਟਦਾ, ਹੁਣ ਆਓ ਇੱਧਰ, ਹੈ ਨਾ, ਹੁਣ ਲਿਖਤੇ ਲਿਖਤੇ ਲਾਭ ਹੋਊਗਾ, ਪਹਿਲਾਂ ਤਾਂ ਐਵੇਂ ਕਹੀ ਜਾਂਦੇ। ਪਰ ਹੁਣ ਜਿਹੜੀਆਂ ਪੈਨਸਲਾਂ ਆਉਂਦੀਆਂ ਨੇ ਕਈ, ਹੁਣ ਤੱਕ ਲਗਭਗ ਸਾਰੀਆਂ ਕੰਪਨੀਆਂ ਨੇ ਉਹ ਕੋ ਖਰੀਦ ਲਿਆ ਵਾ ਸ਼ਾਇਦ, ਤੇ ਉਹ ਹੁਣ ਜਿਹੜਾ ਆਪਾਂ ਲਿਖਦੇ ਹੁਣ, ਖੈਰ ਆਪਾਂ ਕਦੀ ਲਿਖਿਆ ਨਹੀਂ ਆ, ਪਰ ਹੁਣ ਅੱਜ ਕੱਲ ਤੁਸੀਂ ਵੇਖੋ ਤੇ ਅੱਜ ਕੱਲ ਟੁੱਟਦੇ ਨਹੀਂ ਆ।
0: ਅੱਛਾ, ਓਕੇ, ਮੈਨੂੰ ਨਹੀਂ,
1: ਕਾਫੀ ਮਜ਼ਬੂਤ ਹੈ ਅੱਜ ਕੱਲ੍ਹ ਸਿੱਕਾ। ਹਾਂ, ਸੋ ਉਹ ਸੋ ਨਿੱਕੀਆਂ ਨਿੱਕੀਆਂ ਚੀਜ਼ਾਂ ਉਹਨਾਂ ਦੇ ਪਿੱਛੇ ਕੀ ਕਿਸੇ ਨੇ ਮਤਲਬ
0: ਕਿੰਨੀ ਮਿਹਨਤ ਲਾਈ ਹੋਣੀ,
1: ਦਿਮਾਗ ਲਾਇਆ ਆਪਾਂ। ਹੁਣ ਮੰਨ ਲਓ ਸਾਨੂੰ ਕੋਈ ਚੀਜ਼ ਮਿਲਦੀ ਆ ਤੇ ਆਪਾਂ ਕਹਿ ਦਾਂਗੇ ਇਹਦੇ ਵਿੱਚ ਆਹ ਨੁਕਸ ਆ ਯਾਰ, ਆਹ ਚੀਜ਼ ਨਾ ਇੱਦਾਂ ਠੀਕ ਨਹੀਂ ਆ, ਤੇ ਦੈਟਸ ਇਟ, ਆਪਾਂ ਇੱਥੋਂ ਤੱਕ ਸੀਮਤ ਹੁੰਦੇ ਹਾਂ। ਪਰ ਇੱਕ ਬੰਦਾ ਹੋਊਗਾ ਜਾਂ ਇੱਕ ਇਨਸਾਨ ਇੱਦਾਂ ਦਾ ਵੀ ਹੁੰਦਾ ਜਿਹੜਾ ਇਹ ਕਹਿੰਦਾ ਵੀ ਆਹ ਇੱਦਾਂ ਦੀ ਪ੍ਰੋਬਲਮ ਹੈ, ਮੈਂ ਇਹਦਾ ਹੱਲ ਲੱਭੂੰਗਾ, ਉਹ ਫਿਰ ਹੱਲ ਲੱਭਣ ਵੱਲ ਵੀ ਤੁਰ ਪੈਂਦਾ। ਤੇ ਜਾਂ ਫਿਰ ਇੱਦਾਂ ਕਹਿ ਲਓ ਵੀ ਉਹ ਹੌਲੀ ਹੌਲੀ ਉਹ ਕੋਈ ਉੱਦਾਂ ਦਾ ਸਬੱਬ ਬਣਦਾ ਤੇ ਰੱਬ ਉਹਦੀ।
0: ਹਾਂ, ਇਹ ਵੈਸੇ ਜ਼ਿਆਦਾ ਸਬੱਬੀ ਚੀਜ਼ਾਂ ਹੀ ਨੇ, ਹੈ ਨਾ, ਕਿ ਪਰ ਅਗੇਨ ਨਿਕਲਣਾ ਤਾਂ ਪੈਂਦਾ ਤੁਹਾਨੂੰ ਚੀਜ਼ ਦਾ ਹੱਲ ਲੱਭਣ ਲਈ, ਬੈਠੇ ਬਿਠਾਏ ਕੁਛ ਸਾਹਮਣੇ ਨਹੀਂ ਆਉਂਦਾ।
1: ਬਿਲਕੁਲ, ਸੋ ਅੱਜ ਦੇ ਦਿਨ ਜਿਹੜੀਆਂ ਕਾਰਾਂ ਦੇ ਵਿੱਚ ਤੁਸੀਂ ਘੁੰਮ ਰਹੇ ਹੋ, ਇਸ ਟਾਈਮ ਬੈਠੇ ਤੁਸੀਂ ਸੁਣ ਰਹੇ ਹੋ, ਤੇ ਉਹਨਾਂ ਕਾਰਾਂ ਦੇ ਨਾਲ ਅੱਜ ਦਾ ਦਿਨ ਜਾ ਜੁੜਦਾ, ਅੱਜ ਦੇ ਦਿਨ ਤੁਹਾਡੇ ਤੱਕ ਇਸ ਕਰਕੇ ਆਪਾਂ ਵਿੱਚ ਵਾਰ ਕੋਈ ਚੀਜ਼ ਇੱਦਾਂ ਦੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲਈਦੀ ਹੈ। ਅਤੇ ਇਹ ਆਈ ਥਿੰਕ ਜਰਮਨ ਦੇ ਹੀ ਨਾ, ਜਰਮਨੀ ਕਿੱਡੀਆਂ ਵੱਡੀਆਂ ਵੱਡੀਆਂ ਕਾਢਾਂ ਦਿੱਤੀਆਂ
0: ਜਰਮਨੀ ਆਪਣੇ ਜਦੋਂ ਪੂਰੇ ਯੋਬਨ ਤੇ ਸੀ, ਬਖਸ਼ ਥੋੜੀ ਰਿਹਾ ਸੀ ਦੁਨੀਆ ਨੂੰ।
1: ਹਾਂ, ਵੇਖ ਲਓ ਅੱਜ ਆਪਾਂ ਚਾਈਨਾ ਚਾਈਨਾ ਕਰਦੇ ਹਾਂ, ਅਮਰੀਕਾ ਅਮਰੀਕਾ ਕਰਦੇ ਹਾਂ, ਪਰ ਇੱਕ ਸਮਾਂ ਵੇਖ ਲਓ
0: ਇੰਡਸਟਰੀ ਤਾਂ ਉਹਨਾਂ ਕੋਲ, ਯੂਰਪ ਕੋਲ ਹੀ ਆਈ ਨਾ ਸਭ ਤੋਂ ਪਹਿਲਾਂ ਇੰਡਸਟਰੀ। ਤੁਸੀਂ ਦੇਖੋ ਕਿ ਅਲਟੀਮੇਟਲੀ ਵੇਖਿਆ ਜਾਵੇ ਤੇ ਇਕਨੋਮਿਕ ਕ੍ਰਾਈਸਿਸ ਪੂਰੇ ਯੂਰਪ ਦੇ ਅੰਦਰ ਹੁਣ ਤੇ ਡਿਕੇਡਸ ਹੋ ਗਏ ਆ, ਡਿਕੇਡ ਵੀ ਨਹੀਂ ਕਹਿ ਸਕਦੇ ਆਇਆ ਹੋਇਆ, ਪਰ ਉਹਨਾਂ ਕੋਲ ਪੁਰਾਣੀ ਇੰਨੀ ਜ਼ਿਆਦਾ ਦੌਲਤ ਅੱਜ ਤੱਕ ਇਕੱਠੀ ਹੋਈ ਪਈ ਹੈ ਕਿ ਉਹ ਹਜੇ ਵੀ ਉਸ ਤਰੀਕੇ ਦੇ ਕੋਲੈਪਸ ਨਹੀਂ ਕੀਤੇ ਆ, ਹੈ ਨਾ। ਗ੍ਰੀਸ ਅੱਜ ਵੀ ਚਲ ਜਾਓ ਤਾਂ ਤੁਹਾਨੂੰ ਸੋਨਾ ਲੱਗੇਗਾ, ਹੈ ਨਾ। ਇਟਲੀ ਅੱਜ ਵੀ ਤੁਹਾਨੂੰ ਠੀਕ ਲੱਗੇਗਾ, ਬਿਹਤਰ ਲੱਗੇਗਾ। ਯੂਕੇ ਤੁਹਾਨੂੰ ਬੈਟਰ ਹੀ ਲੱਗੇਗਾ ਜਿੱਥੋਂ ਪਾਨੇ ਹੋ ਉੱਧਰੋਂ, ਹੈ ਨਾ, ਬਿਕੋਜ਼ ਉਹਨਾਂ ਨੇ ਪਹਿਲੀਆਂ 'ਚ ਬਹੁਤ ਕਮਾਈਆਂ ਕਰ ਲਿੱਤੀਆਂ। ਆਲਦੋ ਜੇ ਅੱਜ ਉਹਨਾਂ ਦੀ ਬੈਲੈਂਸ ਸ਼ੀਟਾਂ ਖੋਲ੍ਹੋ ਤਾਂ ਬਸ ਰੈਡੀ ਹੈ ਸਭ ਕੁਛ, ਹੈ ਨਾ, ਲਾਇਬਿਲਟੀਆਂ ਉਹਨਾਂ ਦੀ ਹੈਵੀ ਹੈ। ਕਰਜ਼ੇ ਜ਼ਿਆਦਾ ਉਹਨਾਂ 'ਤੇ, ਪਰ ਹਾਂ ਜੋ ਸਟਾਰਟਿੰਗ 'ਚ ਕਮਾਈਆਂ ਹੋ ਗਈਆਂ ਉਹਨਾਂ ਦੇ, ਉਹ ਤੋਂ ਉਹੀ ਇਹੀ ਬੰਦਿਆਂ ਕਰਕੇ ਆ ਜੀ, ਇਹੀ ਆਟੋਮੋਬਾਈਲ ਇੰਡਸਟਰੀ ਹੋ ਗਈ, ਉੱਦਾਂ ਇੰਡਸਟਰੀ ਰੈਵਲ ਹਨਾ ਰੈਵੋਲਿਊਸ਼ਨ ਆਈ ਹੈ, ਜਿਨ੍ਹਾਂ ਤੱਕ ਤਾਂ ਉਹਨਾਂ ਨੇ ਬਣਾ ਦਿੱਤੀਆਂ ਹਨਾ, ਇੰਡੀਗੋ ਪਲਾਂਟੇਸ਼ਨ ਬੰਗਾਲ ਤੋਂ, ਬੰਗਾਲ ਦੇ ਅੰਦਰ ਕਿੰਨਾ ਕੁ ਬੰਦਾ ਮਰਵਾ ਦਿੱਤਾ ਵਿੰਸਟਨ ਚਰਚਿਲ ਜੀ ਨੇ ਕਿ ਜੀ ਜੀਨਸ ਬਣਵਾਉਣੀ ਹੈ ਇਹਨਾਂ ਲੋਕਾਂ ਵਾਸਤੇ, ਬੈਗ ਬਣਾਉਣੇ ਆ, ਝੋਲੇ ਬਣਾਉਣੇ ਆ, ਹਨਾ ਹੋਰ ਵੀ ਕਿੰਨਾ ਕੁਛ
1: ਲੋਕਾਂ ਦੀ ਮਦਦ ਕਰਨੀ, ਪਰ ਉਹ ਆਪਣੀ ਰਹੀ ਹੁੰਦੀ। ਅੱਛਾ, ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਇਹ ਮੰਨ ਲਓ ਕਾਰਾਂ ਬਣੀਆਂ, ਉਦੋਂ ਤਾਂ ਅਗਲੇ ਪਾਸੇ ਉਹ ਸ਼ੀਸ਼ੇ ਸ਼ੂਸ਼ੇ ਵਾਲਾ ਵੀ ਨਹੀਂ ਹੁੰਦਾ, ਪਰ ਚਲੋ ਇੱਕ ਸਟੇਜ ਆਈ, ਕਹਿੰਦੇ ਅਗਲੇ ਪਾਸੇ ਉਹ ਮਤਲਬ ਸ਼ੀਸ਼ਾ ਵੀ ਲੱਗ ਗਿਆ, ਵੀ ਯਾਰ ਜਦੋਂ ਤੇਜ਼ ਭਜਾਈ ਦੀ ਹੈ ਤਾਂ ਅੱਖਾਂ ਦੇ ਵਿੱਚ ਪੈਂਦਾ ਕੁਛ, ਹੈ ਨਾ, ਅਤੇ ਉਹ ਸ਼ੀਲਡ ਵੀ ਲੱਗ ਗਈ। ਅੱਛਾ, ਉਸ ਸਮੇਂ ਕਹਿੰਦੇ ਕਿ ਇਹ ਨਹੀਂ ਹੁੰਦੀ ਆਪਣੀ ਵਾਈਪਰ ਨਹੀਂ ਹੁੰਦੇ ਗੱਡੀ ਨੂੰ,
0: ਓਕੇ, ਫਿਰ ਬੰਦਾ ਕਿੱਦਾਂ ਸਾਫ ਕਰਦਾ ਹੈ?
1: ਬੰਦਾ ਨਹੀਂ ਸਾਫ ਕਰਦਾ, ਸਰਪ੍ਰਾਈਜ਼ਿੰਗਲੀ ਇੱਕ ਜਨਾਨੀ ਦੀ ਕਾਰਡ ਆ।
0: ਅੱਛਾ, ਬਿਊਟੀਫੁਲ।
1: ਹਾਂ, ਵੇਖੋ, ਮਤਲਬ ਲੇਡੀਜ਼ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ, ਵੀ ਉਹਨਾਂ ਨੇ ਇੱਕ ਇੱਕ ਲੇਡੀ ਹੀ, ਉਹਨੇ ਫਿਰ ਵਾਈਪਰ ਜਿਹੜੇ ਆ ਉਹਨੂੰ ਜਾਂਦੇ ਆ ਸਿਰਾ, ਵੀ ਉਹਨੇ ਕਿਹਾ ਵੀ ਵੇਖੋ ਸਾਫ ਸਫਾਈ ਦੇ ਵਿੱਚ ਉਹ ਚੀਜ਼ ਵੇਖਣੀ ਵੀ ਆ, ਹੁਣ ਮਤਲਬ ਸ਼ੀਸ਼ਾ ਲਾ ਲਿਆ ਤੁਸੀਂ, ਪਰ ਇਹ ਸਾਫ ਵੀ ਹੋਣਾ ਚਾਹੀਦਾ, ਹੈ ਨਾ, ਇੱਦਾਂ ਤੋਂ ਥੋੜ੍ਹੀ ਤੁਸੀਂ ਗੱਡੀ ਜਾਂਦੀ ਜਾਂਦੀ ਤੁਸੀਂ ਖਿਲਾਰ ਕੇ ਅਤੇ ਫਿਰ ਕਰਦੇ ਹੋਗੇ, ਵੇਖ ਲਓ ਇੱਕ ਔਰਤ ਨੇ ਕਿੰਨਾ ਸਮਾਂ ਬਚਾਇਆ ਸਾਡਾ, ਨਹੀਂ ਤਾਂ ਅੱਜ ਵੀ ਜੇ ਵਾਈਪਰ ਨਾ ਹੁੰਦੇ ਮੰਨ ਲਓ, ਜਾਂ ਉਦੋਂ ਜੇ ਨਹੀਂ ਸੀ ਤਾਂ ਗੱਡੀ ਤੁਹਾਡੀ ਮਤਲਬ ਤੁਰੇ ਤੁਰੇ ਜਾਂਦੇ ਗੰਦਾ ਹੋ ਗਿਆ ਸ਼ੀਸ਼ਾ, ਅਤੇ ਤੁਸੀਂ ਖਿਲਾਰੋਗੇ, ਸਾਫ ਕਰੋਗੇ, ਹੈ ਨਾ, ਨਾਲ ਤੁਸੀਂ ਪਾਣੀ ਰੱਖੋਗੇ, ਟਾਕੀ ਰੱਖੋਗੇ, ਕਿੰਨਾ ਕਜੀਆ ਹੋਊਗਾ।
0: ਮਿਸਟਰ ਬੀਨ ਦਾ ਇੱਕ ਐਪੀਸੋਡ ਹੈ ਨਾ, ਉਹਦੀ ਕਾਰ ਜਦੋਂ ਉਹਦੀ ਕਾਰ ਦਾ ਵਾਈਪਰ ਨਹੀਂ ਹੁੰਦਾ, ਉਸ ਐਪੀਸੋਡ ਦੇ ਅੰਦਰ ਉਹ ਕਾਰ ਚਲਾਉਂਦਾ ਜਾਂਦਾ, ਪੂਰਾ ਬਾਹਰ ਨਿਕਲਦਾ ਸਾਫ ਕਰਦਾ ਜਾਂਦਾ,
1: ਫਿਰ ਵਾਪਸ ਬਹਿ ਜਾਂਦਾ।
0: ਇੱਕ ਐਪੀਸੋਡ ਜਦ ਇੱਦਾਂ ਵੀ ਕਰਦਾ ਨਾ ਕਿ ਉਹ ਕਾਰ ਦਾ ਵਾਈਪਰ ਚਲਾਉਂਦਾ ਤੇ ਪਾਣੀ ਨਿਕਲਦਾ ਤਾਂ ਉਹ ਚ ਫਿਰ ਆਪਣਾ ਬ੍ਰਸ਼ ਪਾ ਕੇ ਤੇ ਬ੍ਰਸ਼ ਕਰਨਾ ਸ਼ੁਰੂ ਕਰ ਦਿੰਦਾ, ਫਿਰ ਆਈ ਸਭ ਹੋ ਰਿਹਾ ਹੋਣਾ ਸੀਗਾ।
1: ਉਹਨੇ ਬੰਦੇ ਨੇ ਵੇਖ ਲਓ ਦੁਨੀਆਂ ਦੀਆਂ ਅਜੀਬ ਹੀ ਕਾਢਾਂ ਕੱਢੀਆਂ। ਤੇ ਚਲੋ, ਇਹ ਸੀ ਗੱਡੀਆਂ ਦੀ ਥੋੜ੍ਹੀ ਜਿਹੀ ਗੱਲਬਾਤ
0: ਜੀ,
1: ਤੇ ਤੁਹਾਡੇ ਕੋਲ ਵੀ ਕੁਛ ਵਧੇਰੇ ਹੋਊਗਾ ਤੇ ਤੁਸੀਂ ਜ਼ਰੂਰ ਮੈਸੇਜ ਕਰ ਦਿਓ, ਕਿਉਂਕਿ ਫਿਰ ਅੱਗੇ ਆਪਾਂ ਅੱਜ ਦੇ ਵਿਸ਼ੇ ਵੱਲ ਨੂੰ ਵਧਾਂਗੇ। ਤੇ ਪਰ ਉਸ ਤੋਂ ਪਹਿਲਾਂ ਆਪਾਂ ਵੇਖੀਏ ਵੀ ਬੱਚੇ ਉੱਠ ਪਏ ਆ ਸੁੱਖ ਦੇ ਨਾਲ।
0: ਅੱਛਾ,
1: ਹਾਂਜੀ, ਕਿੰਨੇ ਕਿੰਨੇ ਚਿਰ ਦੀ ਬਾਲੀ ਖੜਕਾਈ ਜਾਂਦੇ, ਮੈਂ ਖੋਲਿਆ ਸ਼ੀਸ਼ਾ, ਮੈਂ ਕਿਹਾ ਪਤਾ ਨਹੀਂ ਕੌਣ ਆ,
0: ਸੋਲਰ ਬੇਬੀ
1: ਹੈ,
0: ਸੋਲਰ ਬੇਬੀ,
1: ਸੋਲਰ ਬੇਬੀ, ਹਾਂ, ਇਹਨਾਂ ਦੇ ਘੜੀ ਕੁ ਪਿੱਛੋਂ ਸੀਟ ਸ਼ੀਸ਼ਾ ਖੜਕਾਈ ਜਾਂਦੇ। ਮੈਂ,
0: ਅੱਛਾ,
1: ਹਾਂ, ਮੈਂ ਚਲਾਉਂਦੇ ਚਲਾਉਂਦੇ ਇਹਨੇ ਰੇਡੀਓ ਮੈਂ ਵੇਖਿਆ ਬਾਹਰ,
0: ਅੱਛਾ,
1: ਤੇ ਅਸੀਂ ਇਸ ਚੰਬੜੀ ਸ਼ੀਸ਼ੇ ਦੇ ਨਾਲ,
0: ਓ ਯਾਰ, ਅਸੀਂ
1: ਫਿਰ ਮੈਂ ਹਾਂ ਲੈ ਉੱਠ ਪੀ ਹੋ ਜਾ ਆਪਦੇ। ਹੈਲੋ, ਸਤਿ ਸ਼੍ਰੀ ਅਕਾਲ ਅਸੀਸ, ਕੀ ਹਾਲ ਹੈ?
2: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਤੇ ਕ੍ਰਿਸ਼ਨਾ ਵੀਰ ਜੀ,
1: ਸਤਿ ਸ਼੍ਰੀ ਅਕਾਲ। ਕ੍ਰਿਸ਼ਨਾ ਵੀਰ ਜੀ ਕਹਿੰਦੇ ਆ ਇਹ ਸੋਲਰ ਤੇ ਚੱਲਦੀ ਕੁੜੀ,
0: ਮੈਂ ਕਿਹਾ
2: ਹਾਂਜੀ,
1: ਕਹਿੰਦੇ ਸੋਲਰ ਕੁੜੀ, ਸੋਲਰ ਬੇਬੀ ਹੈ,
0: ਸੋਲਰ ਤੇ ਚੱਲਦੇ ਹੋ ਨਾ ਤੁਸੀਂ?
1: ਹਾਂ, ਪਰ ਇਹ ਕਹਿੰਦੇ ਕਿਉਂਕਿ ਇਹ ਜਦੋਂ ਧੁੱਪ ਚੜੀ ਉਦੋਂ ਹੀ ਉੱਠੀ ਆ, ਇਹਦਾ ਮਤਲਬ ਇਹ ਸੋਲਰ ਬੇਬੀ ਆ।
2: ਨਹੀਂ
0: ਨਹੀਂ, ਅੱਛਾ
1: ਦੱਸੋ ਫਿਰ ਤੁਸੀਂ ਕਿਹੜੇ ਬੇਬੀ ਹੋ, ਦੱਸੋ।
0: ਲੇਜ਼ੀ ਲੇਜ਼ੀ,
1: ਹਾਂ, ਕੋਈ ਵੀ ਨਹੀਂ, ਪਹਿਲੀ ਗੱਲ ਤੇ ਉਹ ਬੇਬੀ ਰਹੀ ਨਹੀਂ ਹੁਣ।
0: ਓ ਮਾਈ ਬੈਡ, ਮਾਈ ਬੈਡ, ਅਸੀਂ
1: ਬੇਬੀ ਨਹੀਂ ਆ, ਹੁਣ ਉਹ ਗਰਲ ਲਿਆ,
0: ਹੁਣ ਉਹ ਗਰਲ ਬਣ ਗਈ,
1: ਬਿਗ ਗਰਲ ਆ, 7 ਹੋ ਗਈ ਆ,
0: 7 ਹੋ ਗਈ ਆ,
2: 6 7 6 7 6 7,
1: ਹਾਂ, ਨਿੱਕੀ ਨਿੱਕੀ ਜੀ ਨਹੀਂ ਰਹੀ ਹੁਣ ਉਹ।
0: ਅਸੀਸ ਮੈਨੂੰ ਦੱਸੋ, ਵਾਈ ਵਾਈ
2: ਮੈਂ ਕਿਹਾ ਸੀ ਅੱਜ ਛੁੱਟੀ ਸੀ, ਮੈਂ ਕਿਹਾ ਸੀ ਕੱਲ ਰਾਤ,
1: ਓ ਹਾਂ, ਦੱਸ ਕੇ ਗਈ ਸੀ ਉਹ ਕੱਲ ਰਾਤ,
2: ਮੈਂ 8 ਕਲੋਕ ਗੱਲ ਕਰੂ, ਬਟ ਮੰਮਾ ਨੇ ਕਿਹਾ 10 ਵਜੇ ਕਰ ਲਈ,
0: ਕੱਲ ਕਰਕੇ ਹੋ ਗਿਆ ਨਾ ਕੰਮ,
1: ਹਾਂ, ਕੱਲ ਉਹ ਦੱਸ ਕੇ ਗਈ ਸੀ ਰਾਤੀ, ਉਹਨੇ ਦੱਸਿਆ ਸੀ ਤੁਸੀਂ ਸੁੱਤੇ ਸੀ,
2: ਕੱਲ ਮੇਰੇ ਦੀਦੀ ਆਏ ਸੀ।
0: ਓ ਵਾਹ, ਕੀ ਬਾਤ ਹੈ,
1: ਤੇ ਫਿਰ ਅੱਜ ਛੁੱਟੀ ਹੋ ਗਈ ਦੀਦੀ ਆਏ ਤੇ?
2: ਨਹੀਂ
0: ਨਹੀਂ, ਫਿਰ
1: ਦੀਦੀ ਦਾ
2: ਸਕੂਲ ਅੱਜ, ਮੇਰੇ ਟੀਚਰ ਦੀ ਸਟ੍ਰਾਈਕ ਸੀ।
0: ਅੱਛਾ, ਟੀਚਰ ਸਟ੍ਰਾਈਕ ਕਰਦੇ ਪਏ?
1: ਓਕੇ
0: ਓਕੇ, ਕਿਉਂ?
2: ਟੀਚਰ ਨੇ ਅੱਜ ਸਟ੍ਰਾਈਕ ਕਰਦੀ ਕਿਉਂਕਿ ਅੱਜ ਪ੍ਰੈਪ ਟੂ ਟੂਸ, ਮਤਲਬ ਪ੍ਰੈਪ ਗ੍ਰੇਡ 1 ਗ੍ਰੇਡ 2 ਛੁੱਟੀ ਸੀ, ਗ੍ਰੇਡ 3 ਗ੍ਰੇਡ 4 ਗ੍ਰੇਡ 5 ਗ੍ਰੇਡ 6 ਆ ਰਹੇ ਸੀ ਸਕੂਲ।
1: ਅੱਛਾ,
2: ਤੇ ਜੇ ਤੁਹਾਡੇ ਕੋਲ ਘਰ ਪੇਰੈਂਟ ਨਹੀਂ ਫੇਰ ਹੀ ਤੁਸੀਂ ਸਕੂਲ ਆ ਸਕਦੇ, ਜੇ ਤੁਹਾਡੇ ਕੋਲ ਪੇਰੈਂਟ ਪਲੀਜ਼ ਤੁਸੀਂ ਘਰ ਹੀ ਰਹਿਣਾ, ਉਹਨਾਂ ਨੇ ਕਿਹਾ।
0: ਓਕੇ,
1: ਤੇ ਜਿਹੜੇ ਜਿਹੜੇ ਟੀਚਰ ਦੇ ਆਪਣੇ ਬੱਚੇ ਹੋਣ ਉਹ ਕੀ ਕਰੂਗੀ ਮੈਡਮ?
2: ਹਾਂਜੀ,
1: ਜੇ ਮੰਨ ਲਓ ਕੁਛ ਟੀਚਰ ਦੇ ਆਪਣੇ ਬੱਚੇ ਹੋਣ ਉਹ ਸਕੂਲ ਜਾਂਦੇ ਹੋਣ ਤੇ ਫਿਰ ਉਹ ਕੀ ਕਰੂ? ਉਹ ਘਰ ਰੱਖੂ ਕਿ ਉਹ ਛੁੱਟੀ ਕਰਾਊ?
2: ਉਹ ਜੇ ਉਹਨਾਂ ਕੋਲ ਪੇਰੈਂਟ ਹੈ ਗੇ ਫੇਰ ਮੈਂ, ਉਹ ਸਾਡੇ ਸਕੂਲ ਚ ਆ, ਮੇਬੀ ਬਾਕੀ ਸਾਰੇ ਸਕੂਲ ਚ ਤਾਂ ਬੱਚੇ ਜਾ ਰਹੇ ਆ।
1: ਨਹੀਂ, ਛੁੱਟੀ ਹੈਗੀ ਵਾਵਾ ਸਕੂਲਾਂ ਚ,
0: ਕਾਫੀ ਸਕੂਲਾਂ ਛੁੱਟੀ ਹੈ ਬਈ,
2: ਮੇਰੇ ਵੀਰੇ ਦੇ ਸਕੂਲ ਚ ਤਾਂ ਹੈ ਨਹੀਂ।
1: ਵੀਰੇ ਦੇ ਨੀ ਗੀ ਵੀਰੇ ਦੇ ਟੀਚਰਾਂ ਨੂੰ ਫਿਰ ਆਲਰੇਡੀ ਵੱਧ ਤਨਖਾਹ ਮਿਲਦੀ
0: ਹੋਣੀ ਦੇ ਗੈਟਿੰਗ ਪੇਡ ਵੈਲ
1: ਯੇ
0: ਓ ਮਾਈ ਗਾਡ ਦੈਟਸ ਅਮੇਜ਼ਿੰਗ ਯੇ
1: ਕਿਤੇ ਅੰਗਰੇਜ਼ੀ ਬੋਲ ਕੇ ਵਿਖਾ ਹਾਂ ਕੁੜੀਏ ਭਲਾ ਅਸੀਸ ਨੀ ਕਿਤੇ ਅੰਗਰੇਜ਼ੀ ਮਾਰ ਕੇ ਵਿਖਾ ਹਾਂ ਹੈਂ ਹੈਲੋ
2: ਤੁਸੀਂ ਕੁਝ ਸੋਚੋ
1: ਹੈਂ
0: ਡੂ ਯੂ ਨੋ ਵਾਈ ਵਾਈ ਐਵਰੀਵਨ ਫੀਅਰਸ 7
2: Why everyone feels 7?
0: No, why everyone is frightened of 7? Why is everyone afraid of 7? Do you know why? Because 7, 8, 9.
1: Ah.
3: lame joke.
2: That was a joke. That's not even real.
1: That's not even real.
0: Not
1: joke.
0: Real, yeah.
2: That's joke not even too. Real. No one's afraid of 7.
0: No, everyone is everyone is afraid of 7.
1: Hmm? 10 darda
2: sir. It's just a number.
1: Oh, just a number. Okay. Ki le aaye ho fir ajj? Late uth ke? Ha?
2: Boli.
1: Okay. Si sajan raw peenu ji kar
2: raha hai na. Maate masi gala kar diya. Ek minute veena phone chhad diya.
1: Bal.
2: Kar diya chugli varo vari. Maate masi di mat phone ne.

0: ਆ ਤੇ ਮੈਂ ਪਹਿਲੀ ਵਾਰ ਸੁਣੀ ਆ
1: ਚੁਗਲੀ ਕੇ ਬੋਲੀ
0: ਆ ਤੇ ਬੜੀ ਘੈਂਟ ਹੀ ਤੁਹਾਡੇ ਮੰਮੀ ਵੀ ਕਰਦੇ ਹੁੰਦੇ ਮਾਸੀ ਨਾਲ
2: ਲੱਗਦਾ
0: ਥੈਂਕ ਯੂ ਸੀਸ
1: ਥੈਂਕ ਯੂ
0: Thank you. Bye. Bye. See you tomorrow and then on Monday. Thank you. Bye. Bye. Thank you. Bye. Bye. Bye. Bye. Bye. Bye.
3: Bye. Bye. Bye. Bye. Bye. Hello, Uncle Ji. Sasrikaal.
0: Sasrikaal.
1: Kimeo? Ki hal chal?
3: Vadhiya tada ki hala
0: hai. Ji, bahut vadhiya.
1: Best, best, best.
0: Uth paye ho? Late ho gaye aaj?
3: Haan ji, aaj te main te chutti hi school ho tahi.
0: ਬਹੁਤ ਬਹੁਤ ਵਧਾਈਆਂ ਵੀ ਮਾਸੀ ਨੂੰ
1: ਬਰਥਡੇ ਮਾਸੀ ਜੀ
0: ਹੈਪੀ ਬਰਥਡੇ
3: ਥੈਂਕ ਯੂ
0: ਮਾਸੀ ਇੰਡੀਆ ਨੇ ਕਿੱਥੇ ਨੇ
3: ਮਾਸੀ ਮੇਰੀ ਹਾਂਗਕਾਂਗ ਆ
0: ਅੱਛਾ ਉਹ ਹਾਂਗਕਾਂਗ ਨੇ
1: ਵਾਹ ਗ੍ਰੇਟ ਪਲੇਸ ਟੂ ਲਿਵ
0: ਗੁੱਡ ਗੁੱਡ ਉੱਥੇ ਫਿਰ ਅੰਗਰੇਜ਼ੀ ਬੋਲਦੇ ਹੋ
3: ਨਹੀਂ ਚਾਈਨੀਜ਼ ਤੇ ਅੰਗਰੇਜ਼ੀ ਵੀ ਥੋੜੀ ਥੋੜੀ ਬੋਲਦੇ
0: ਅੱਛਾ ਆਉਂਦੀ ਹੈ ਉਹਨਾਂ ਨੂੰ
1: ਨੀ ਹਾਉ
0: ਤੁਹਾਨੂੰ ਵੀ ਆਉਂਦੀ ਕਿ ਨਹੀਂ
3: ਚਾਈਨੀਜ਼ ਨਹੀਂ
0: ਹਾਂ ਕਦੀ ਗਏ ਨਹੀਂ ਯਮਸ਼ਾਂ ਕਰਨ
3: ਮੈਂ ਗਿਆ ਹਾਂ ਹਾਂਗਕਾਂਗ ਪਰ ਮੈਨੂੰ ਆਉਂਦੀ ਨਹੀਂ
0: ਅੱਛਾ ਉਹ ਕਹਿੰਦੇ ਨਹੀਂ ਵੀ
1: ਜਿਹੜਾ ਲਾਇਆ
0: ਹੈ ਅਰਨੋ ਯਮਸ਼ਾਂ ਇਦਾਂ ਨਹੀਂ ਕਰਦੇ ਕੁਛ
3: ਇਦਾਂ ਕਰਦੇ ਆ
0: ਕਿਦਾਂ ਸਾਗ ਦੇ ਨਾਲ ਉਹ ਨੀ ਦਿੱਤੀਆਂ ਸਟਿਕਸ ਖਾਣ ਲਈ
1: ਸਾਗ ਨਾਲ ਸਟਿਕਸ
0: ਹੋ ਸਕਦਾ
1: ਅੱਛਾ ਹਾਂ ਚਲੋ ਥੋੜਾ ਬਹੁਤ ਅਮੈਲਗਮੇਸ਼ਨ ਬਣਦਾ ਠੀਕ ਹੈ ਬਈ
0: ਹੈ ਫਿਰ ਤੁਸੀਂ ਕਿਆ ਹੋਣਾ ਚਿਮਚੇ ਦੋ ਚੁੰਚੇ
1: ਚੌਪਸਟਿਕਾਂ ਵੈਸੇ ਹੁੰਦੀਆਂ ਬਹੁਤ ਔਖੀਆਂ ਪਤਾ ਨੀ ਕਿੰਨੇ ਬਣਾਈ ਆ
0: ਹਾਂ ਨਹੀਂ ਵਧੀਆ ਰਹੇ ਹਾਈਜੈਨਿਕ
1: ਆ
0: ਆਹੋ ਮਤਲਬ ਘੜਿਆ ਪੈਕ ਹੋਈ ਆ ਭਾਂਡੇ ਤਾਂ ਧੋਤਾ ਐਵੇਂ ਚਮਚਾ ਕੇ ਹਲੇ ਗੰਦਾ ਹੀ ਲਿਆ ਕੇ ਬੰਦਾ ਐਵੇਂ ਮਤਲਬ ਜਾਂਦੇ ਜਾਂਦੇ ਟੀ ਸ਼ਰਟ ਨਾ ਪੂੰਝ ਕੇ ਤੁਹਾਨੂੰ ਫੜਾ ਜੇ ਵੇਟਰ ਕੀ ਪਤਾ ਲੱਗਦਾ
1: ਚਲੋ ਥੈਂਕ ਯੂ ਸੋ ਮਚ ਜਿਹੜਾ ਗਲਤੀ ਨਾਲ ਅੱਜ ਕੱਲ੍ਹ ਜਾਣਾ ਸੀਗਾ ਹੁਣ ਤਾਂ ਨਾ ਗਿਆ ਮੈਂ ਥੈਂਕ ਯੂ ਵੈਰੀ ਮਚ
0: ਹਾਂਜੀ ਅਨਵ ਕੀ ਲੈ ਮੈਨੂੰ
3: ਬਰਥਡੇ ਵਿਸ਼ ਕਰਨਾ ਸੀ
0: ਹਾਂਜੀ ਹਾਂਜੀ ਕਰੋ
1: ਜੀ ਕਰੋ
3: ਹੈਪੀ ਬਰਥਡੇ ਟੂ ਯੂ Happy birthday, dear Masi.
0: You.
3: Happy birthday to you. Hip hip.
0: Hooray!
3: Hip hip.
0: Hooray!
3: Hip hip.
0: Haanji.
3: Radio.
1: Wow, ji, wow. Happy birthday, Masi ji.
3: Nale. Lakh lakh vadaiya, nale lakh lakh khushiyan. Parmatma bakshi dave.
0: Wow. Very good.
3: ਤੁਹਾਡੇ
0: ਨਾਲ ਥੋੜੀ ਉਹਦੇ ਮਾਸੜ ਨਾਲ ਲੜਾਕੀ ਹੋਊਗੀ ਕਿ ਤੁਹਾਡੇ ਨਾਲ
1: ਤੁਸੀਂ ਤਾਂ ਚੈਲੰਜ ਕਰੋ
3: ਮੇਰੇ ਮਾਸੜ ਅੱਜ ਜਦੋਂ ਬਰਥਡੇ ਵਿੱਚ ਕੰਡਿਆ ਉਦੋਂ ਕਹਿੰਦੇ ਵੀ ਮਾਸੜ ਕਹਿੰਦੇ ਉੱਥੇ ਵੀ ਕਿਵਾਂ ਵੀ ਮਾਸੀ ਲੜਾਕੀ ਬੜੀ ਪਰਮਾਤਮਾ
0: ਲੜਾਕੀ ਬੜੀ ਮਾਸੀ ਹੈ
1: ਅੱਛਾ ਇੱਥੇ ਬਖਸ਼ਵਾਨੀ ਹੈ ਵੈਰੀ ਗੁੱਡ ਕਿਆ ਬਾਤ ਹੈ ਬਾਬਾ ਜੀ ਆਪ ਇੰਟਰਨੈਸ਼ਨਲੀ ਹੋ ਕੇ ਰਿਪੋਰਟ ਹੋ ਰਹੇ ਹੋ ਕਿਆ ਬਾਤ ਹੈ
0: ਮਾਸੀ ਮਾਸੜ ਨੇ ਵੇਖ ਲੋ ਆਨੇ ਬਾਨੇ ਕਿਹੜ ਕੱਢ ਲਈ
3: ਮਾਸੜ ਸੁਣਦੇ ਹੋਗੇ
0: ਮਾਸੜ ਜੀ ਫਿਰ ਕਿਤੇ ਹੋਵੇ ਯਮਸ਼ਾਂ
1: ਯਮਸ਼ਾਂ
0: ਥੈਂਕ ਯੂ ਅਰਨਵ
1: ਥੈਂਕ ਯੂ ਜੀ
3: ਥੈਂਕ ਯੂ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੀ ਸਾਡੇ ਨਾਲ ਅਰਨਵ ਤੇ ਹੁਣ ਆਪਾਂ ਅੱਜ ਦਾ ਤੁਹਾਨੂੰ ਆਪਾਂ ਵਿਸ਼ਾ ਦੱਸ ਗਏ ਤੇ ਫਿਰ ਆਪਾਂ ਜਾਣਾ ਭਾਈ ਬ੍ਰੇਕ ਤੇ ਤੇ ਬ੍ਰੇਕ ਦਾ ਹੋ ਗਿਆ ਸਮਾਂ ਸੀ ਅੱਜ ਦਾ ਸਾਡਾ ਵਿਸ਼ਾ ਬੜਾ ਸਾਦਾ ਜਿਹਾ ਵੀ ਜਦੋਂ ਆਪਾਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਬੜੀਆਂ ਸਾਂਝਾਂ ਬਣਾਉਂਦੇ ਹਾਂ ਆਪਾਂ ਯਾਰੀਆਂ ਦੋਸਤੀਆਂ ਸਾਡੀਆਂ ਗੰਢੀਆਂ ਜਾਂਦੀਆਂ ਨੇ ਕੁੜੀਆਂ ਨੇ ਤੇ ਉਹਨਾਂ ਦੀਆਂ ਸਹੇਲੀਆਂ ਬਣਦੀਆਂ ਨੇ ਹਨਾ ਤੇ ਪਰ ਇੱਕ ਸਟੇਜ ਆਉਂਦੀ ਆ ਫਿਰ ਆਪਾਂ ਵੇਖਦੇ ਹਾਂ ਵੀ ਸਾਡੇ ਯਾਰ ਦੋਸਤ ਬਣਨੇ ਘੱਟ ਜਾਂਦੇ ਆ ਉਮਰ ਦੀ ਇੱਕ ਸਟੇਜ ਜਾਂ ਬਹੁਤੇ ਜਣੇ ਇਹ ਕਹਿ ਦਿੰਦੇ ਆ ਵੀ ਸਕੂਲ ਕਾਲਜ ਤੋਂ ਬਾਅਦ ਇਹ ਚੀਜ਼ ਘੱਟ ਜਾਂਦੀ ਕਈ ਇਹ ਕਹਿ ਦਿੰਦੇ ਵੀ ਅਡਲਟ ਜਦੋਂ ਤੁਸੀਂ ਹੋ ਜਾਂਦੇ ਹੋ ਤੇ ਉਦੋਂ ਤੁਸੀਂ ਬਾਲਗ ਹੋ ਜਾਂਦੇ ਹੋ ਉਦੋਂ ਤੁਸੀਂ ਯਾਰੀਆਂ ਦੋਸਤੀਆਂ ਘਟਾ ਦਿੰਦੇ ਹੋ ਕਈ ਕਹਿ ਦਿੰਦੇ
1: ਸਰਕਲ 'ਚ ਆਪਣਾ ਮੁਸ਼ਕਿਲ ਲੱਗਦਾ ਲੋਕ
0: ਹਾਂ ਕਈ ਕਹਿੰਦੇ ਤੁਸੀਂ ਜਦੋਂ ਕੰਮਾਂ ਕਾਰਾਂ 'ਚ ਪੈ ਜਾਂਦੇ ਉਦੋਂ ਘੱਟ ਜਾਂਦਾ ਖੈਰ ਤੁਸੀਂ ਅਗਲੇ ਆਪਾਂ ਸੈਗਮੈਂਟ 'ਚ ਆ ਕੇ ਡਿਸਕਸ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਦੱਸੋ ਵੀ ਕੀ ਵਾਕਈ ਇਹ ਘੱਟ ਜਾਂਦਾ ਜਦੋਂ ਆਪਾਂ ਕਾਲਜ ਜਾਂ ਯੂਨੀਵਰਸਿਟੀ ਤੋਂ ਬਾਹਰ ਨਿਕਲ ਜਾਂਦੇ ਹਾਂ ਪੜ੍ਹਾਈ ਪੂਰੀ ਕਰ ਲੈਂਦੇ ਹਾਂ ਆਪਾਂ ਪੜ੍ਹਾਈ ਤੋਂ ਅੱਗੇ ਸ਼ੁਰੂ ਕਰਦੇ ਹਾਂ ਪੜ੍ਹਾਈ ਪੂਰੀ ਆਪਾਂ ਜਦੋਂ ਕਰ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਸਾਡੀਆਂ ਯਾਰੀਆਂ ਦੋਸਤੀਆਂ ਨਵੀਆਂ ਘੱਟ ਲੱਗਦੀਆਂ ਨੇ
1: ਜੀ
0: ਜਾਂ ਫਿਰ ਕਈ ਕਹਿੰਦੇ ਨੇ ਵੀ ਉਨੀਆਂ ਉਹ ਨਹੀਂ ਮਤਲਬ ਉਨਾ ਸਖ ਗੁੱਡ ਵਾਲੇ ਜੋੜ ਉਸ ਤੋਂ ਬਾਅਦ 'ਚ ਨਹੀਂ ਲੱਗਦੇ ਅਤੇ ਕੀ ਵਾਕਈ ਇੱਦਾਂ ਹੁੰਦਾ ਵਾ ਅਤੇ ਤੁਹਾਡੇ ਆਪਣੇ ਨਾਲ ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਆ ਤੁਹਾਡੀ ਲਾਈਫ ਦੇ ਵਿੱਚ ਅਤੇ ਜੇ ਇੱਦਾਂ ਹੁੰਦਾ ਵਾ ਤਾਂ ਫਿਰ ਕਿਉਂ ਹੁੰਦਾ ਵਾ ਇਸ ਵਿਸ਼ੇ 'ਤੇ ਆਪਾਂ ਆ ਕੇ ਗੱਲਬਾਤ ਕਰਾਂਗੇ ਅਤੇ ਫਿਲਹਾਲ ਇੱਕ ਬ੍ਰੇਕ ਲੈ ਕੇ ਪਰਤਦੇ ਹਾਂ ਰੇਡੀਓ ਹਾਂਜੀ 1674 AM
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਸੋਹਣਾ ਵਧੀਆ ਤੁਸੀਂ ਦਿਨ ਰੇੜੇ ਪਾ ਲਿਆ ਹੋਊਗਾ ਚਾਹ ਪਾਣੀ ਪੀ ਲਿਆ ਹੋਊਗਾ ਤੇ ਆਓ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਚ ਅੱਜ ਗੱਲਾਂ ਬਾਤਾਂ ਯਾਰੀ ਦੋਸਤੀ ਦੇ ਉੱਤੇ ਹੋ ਰਹੀਆਂ ਨੇ ਤੇ ਫਿਰ ਆਪਾਂ ਇਹ ਤੁਹਾਨੂੰ ਗਾਣਾ ਸੁਣਾਇਆ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਸਤਿ ਸ਼੍ਰੀ ਅਕਾਲ ਕਿਆ ਖੂਬਸੂਰਤ ਗਾਣਾ ਸੁਣਾਇਆ ਤੁਸੀਂ ਫਰੋਮ ਧਰਮਵੀਰ ਫਿਲਮ ਜਿਤੇਂਦਰ ਐਂਡ ਧਰਮਿੰਦਰ ਸਾਹਿਬ ਨੇ ਸਕਰਟਾਂ ਪਾਈਆਂ ਹੋਈਆਂ ਪੂਰੀ ਫਿਲਮ ਦੇ ਅੰਦਰ ਰਾਈਟ
0: ਨਾਈਸ ਯੂ ਲਾਈਕ
1: ਉਹਦੇ ਅੰਦਰ ਹੀ ਤਾਂ ਮੇਰਾ ਫੇਵਰੇਟ ਕਰੈਕਟਰ ਮੇਰਾ ਫੇਵਰੇਟ ਵਿਲਨ ਸੀਗਾ ਜੀਵਨ ਉਹਦਾ ਸਭ ਤੋਂ ਅੱਛਾ ਰੋਲ ਇਹਦੇ ਅੰਦਰ ਆ
0: ਧਰਮਿੰਦਰ
1: ਤੇ ਜਤਿੰਦਰ ਦੀ ਗੱਲ ਕਰਦਾ ਏਦਾਂ ਲੱਗੂਗਾ ਲੋਕਾਂ ਨੂੰ ਕਿ ਸ਼ਾਇਦ ਕਲੱਬਿੰਗ ਵਗੈਰਾ ਜਾ ਰਹੀਆਂ ਕੁੜੀਆਂ ਤੇ ਉਹ ਡਰੈਸਿਸ ਦਾ ਡਿਸਕਸ ਕਰਦੇ ਪਏ ਕਿ ਇੱਕ ਨੇ ਲੌਂਗ ਬੂਟਸ ਪਾ ਲਿਆ ਤੇ ਦੂਸਰੀ ਨੇ ਛੋਟੀ ਇੱਕ ਕੀ ਕਹਿੰਦੇ ਆ ਡਰੈਸ ਪਾਈ ਹੋਈ ਆ ਇਹ ਵਾਲੀ ਗੱਲ ਹੋ ਗਈ
0: ਹਾਂ ਪਰ ਨਹੀਂ ਇਹ ਚਲੋ ਉਦੋਂ ਦੇ ਹਿਸਾਬ ਨਾਲ ਠੀਕ
1: ਹਾਂ ਠੀਕ ਸੀ ਜੀ
0: ਵਧੀਆ ਚਲੋ ਨਾਈਸ ਗੁੱਡ ਤੇ ਨਾਈਸ ਤੁਸੀਂ ਵੇਖ ਲਿਓ ਵੇਖ ਕੇ ਤੁਹਾਨੂੰ ਪਤਾ ਲੱਗ ਜੂ ਅਸੀਂ ਕੀ ਗੱਲ ਕਰ ਰਹੇ ਹਾਂ ਪਹਿਲਾਂ ਕਈ ਵਾਰੀ ਧਿਆਨ ਨਹੀਂ ਬਹੁਤਾ ਦਿੱਤਾ ਹੁੰਦਾ ਬੰਦੇ ਨੇ ਤੇ ਚਲੋ ਹੁਣ ਆਪਾਂ ਅੱਗੇ ਵੱਧਦੇ ਹਾਂ ਤੇ ਯਾਰੀ ਦੋਸਤੀ ਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ ਅਸੀਂ ਇੱਕ ਵਾਰੀ ਫਿਰ ਰਿਮਾਇੰਡ ਕਰਵਾ ਦਿੰਦੇ ਹਾਂ ਕਿ ਗੱਲਾਂ ਬਾਤਾਂ ਸਾਡੀਆਂ ਅੱਜ ਦੇ ਦਿਨ ਇਹ ਚੱਲਣਗੀਆਂ ਕਿ ਇੱਕ ਸਮੇਂ ਤੱਕ ਆਪਾਂ ਬਹੁਤ ਯਾਰ ਦੋਸਤ ਬਣਾਏ ਤੁਸੀਂ ਵੇਖੋਗੇ ਵੀ ਸਾਡੇ ਬਹੁਤੇ ਜਿਹੜੇ ਖਾਸ ਨੇ ਉਹ ਸਕੂਲ ਟਾਈਮ ਦੇ ਆ ਕਾਲਜ ਟਾਈਮ
1: ਕਾਲਜ ਟਾਈਮ ਦੇ ਨੇ
0: ਵੱਧ ਤੋਂ ਵੱਧ ਯੂਨੀਵਰਸਿਟੀ ਟਾਈਮ ਦੇ ਆ ਤੇ ਤੁਸੀਂ ਸਾਨੂੰ ਇਹ ਮਤਲਬ ਦੱਸੋ ਵੀ ਬਾਅਦ ਵਿੱਚ ਕਿਉਂ ਨਹੀਂ ਆਪਾਂ
1: ਬਾਅਦ ਚੋਂ ਹਾਂ ਉੱਦਾਂ ਦੀ ਯਾਰੀ ਦੋਸਤੀ ਉੱਦਾਂ ਦੀ ਸਾਂਝ ਕਿਸੇ ਹੋਰ ਨਾਲ ਕਿਉਂ ਨਹੀਂ ਪਾ ਪਾਉਂਦੇ ਆਪਾਂ
0: ਹਾਂ ਹੁੰਦੀ ਆ ਆਪਾਂ ਇਹ ਮੰਨਾਂਗੇ ਵੀ ਹਾਂਜੀ ਤੁਹਾਡੇ ਇੱਥੇ ਆ ਕੇ ਯਾਰ ਬਣੇ ਹੋਣਗੇ ਬਹੁਤ ਇੱਥੇ ਬਣੇ ਹੋਣਗੇ ਪਰ ਜਿਹੜੀ ਉਹ ਇੱਕ ਸਾਂਝ ਆ ਉਹ ਉਨੀ ਗੂੜੀ ਉਹੀ ਹੁੰਦੀ ਆ ਜਿਹੜੀ ਉਸ ਟਾਈਮ ਦੀ ਬਣੀ ਆ ਬਾਅਦ ਵਿੱਚ ਬਹੁਤ ਆਪਾਂ ਜੇ ਲਾਈਆਂ ਵੀ ਸਾਂਝਾਂ ਤੇ ਬਹੁਤ ਘੱਟ ਤੇ ਜਾਂ ਫਿਰ ਸ਼ੋਰਟ ਟਰਮ ਨੇ
1: ਜਾਂ ਆਪਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਨਾ ਭਾਜੀ ਕਿ ਜਿਸ ਤਰ੍ਹਾਂ ਸਾਡੀ ਉਮਰ ਵੱਧਦੀ ਰਹਿੰਦੀ ਆ ਸਾਡਾ ਸੋਸ਼ਲ ਸਰਕਲ ਨਵਾਂ ਐਡ ਕਰਨ ਦਾ ਇੱਕ ਕਹਿ ਲਓ ਬੰਦੇ ਦੇ ਅੰਦਰ ਐਨਰਜੀ ਉਹ ਵੀ ਸ਼ਾਇਦ ਘੱਟਦੀ ਰਹਿੰਦੀ ਆ
0: ਤੇ ਐਨਰਜੀ ਵੀ ਤੇ ਇੱਕ
1: ਇਹ ਵੀ ਕਹਿ ਸਕਦੇ ਕਿ ਸ਼ਾਇਦ ਜੋ ਆਲਰੇਡੀ ਬਣਿਆ ਹੋਇਆ ਉਹ 'ਚੋਂ ਵੀ ਤੁਸੀਂ ਇਰਰੈਲੀਵੈਂਟ ਲੋਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਬਸ ਥੋੜ੍ਹੇ ਟਾਈਮ ਦੀ ਇਹਨੂੰ ਮੇਰੇ ਤੋਂ ਕੋਈ ਮੁਫਾਦ ਸੀ ਮੈਨੂੰ ਇਹ ਤੁਸੀਂ ਤਦ ਹੀ ਬੁਲਾਉਂਦੇ ਸੀ ਕਿ ਠੀਕ ਹੈ ਯਾਰ ਇਟਸ ਫਾਈਨ ਜੇ ਆਪਾਂ ਨਹੀਂ ਮਿਲ ਪਾ ਰਹੇ ਇਟਸ ਫਾਈਨ ਇੱਦਾਂ ਵੀ ਹੋ ਜਾਂਦਾ
0: ਆਈ ਥਿੰਕ ਜਿੱਥੇ ਯਾਰੀ ਦੋਸਤੀ ਹੈ ਨਾ ਉੱਥੇ ਕ੍ਰਿਸ਼ਨਾ ਜੀ ਉੱਥੇ ਬਹੁਤਾ ਕੁਸ਼ਚਨ ਨਾ ਇੱਦਾਂ ਸੋਚ ਸਮਝ ਕੇ ਨਹੀਂ ਹੁੰਦਾ ਉਹ ਸੋਚ ਸਮਝ ਕੇ ਨਹੀਂ ਹੁੰਦਾ ਵੀ ਆਪਾਂ ਹਾਂ ਵੀ ਚਲੋ ਆਪਾਂ ਹੁਣ ਜਮ੍ਹਾਂ ਘਟਾਓ ਜਿਹਾ ਕਰਕੇ ਵੇਹਨੇ ਹਾਂ ਇੱਥੋਂ ਇੰਨਾ ਕੁ ਫਾਇਦਾ ਇੱਥੋਂ ਇੰਨਾ ਕੁ ਨਹੀਂ ਆ ਤੇ ਉਹ ਫਿਰ ਉਹ ਯਾਰੀ ਦੋਸਤੀ ਨਹੀਂ ਉਹ ਤਾਂ ਫਿਰ ਹੁੰਦਾ ਹੀ ਚਲੋ
1: ਹਾਂ ਜੋ ਜੋ ਇੱਥੇ ਆ ਕੇ ਆਪਾਂ ਹਨਾ ਵੇਖਦੇ ਹਾਂ ਕਿ ਲੋਕੀ ਕੰਮ ਕਾਰ ਚ ਆ ਤਾਂ ਫਿਰ ਜ਼ਿਆਦਾਤਰ ਕੰਮ ਨੂੰ ਕੰਮ ਕਰਕੇ ਇੱਕ ਦੂਸਰੇ ਨਾਲ ਹਨਾ ਉੱਠਦੇ ਬੈਠਦੇ ਪਰ ਉਹੀ ਵਾਲੀ ਸੋਚ ਵਿਚਾਰ ਆਪਣੇ ਕਦੀ ਸਕੂਲ ਚ ਜਾਂ ਕਾਲਜ ਚ ਜਾਂ ਫਿਰ ਈਵਨ ਵੀ ਵੈਨ ਵੀ ਆਰ ਆਊਟ ਆਫ ਸਕੂਲ ਐਂਡ ਕਾਲਜ ਤੇ ਕੋਈ ਹਨਾ ਹੋ ਸਕਦੇ ਬਹੁਤੇ ਲੋਕ ਕਿਸੇ ਹੋਬੀ ਨਾਲ ਜੁੜੇ ਹੋਣ ਬਹੁਤੇ ਕੋਈ ਕਿਸੇ ਹਨਾ ਕਮਿਊਨਿਟੀ ਨਾਲ ਜੁੜੇ ਹੋਣ ਉੱਥੇ ਤੁਹਾਡੀਆਂ ਸਾਂਝਾਂ ਪੈ ਜਾਂਦੀਆਂ ਪਰ ਉਮਰ ਦੇ ਨਾਲ ਨਾਲ ਉਹ ਸਾਂਝਾਂ ਵੀ ਘੱਟ ਜਾਂਦੀਆਂ ਤੇ ਨਵੀਂ ਬਣਾਉਣੀ ਵੀ ਲੋਕਾਂ ਨੂੰ ਔਖੀ ਲੱਗਦੀ ਹੈ
0: ਹਾਂ ਬੜੇ ਸਾਰੇ ਪੁਆਇੰਟ ਨੇ ਅੱਜ ਆਪਾਂ ਸਾਰੇ ਡਿਸਕਸ ਕਰਾਂਗੇ ਤੁਸੀਂ ਵੀ ਦੱਸੋ ਤੇ ਫਿਰ ਆਪਾਂ ਵੇਖਾਂਗੇ ਕੀ
1: ਐਂਡ ਨਿਕਲਦਾ
0: ਹੋ ਸਕਦਾ ਪਹਿਲਾਂ ਤੇ ਆਪਾਂ ਬਹੁਤ ਸਾਰਿਆਂ ਨੇ ਇਸ ਪਾਸੇ ਧਿਆਨ ਹੀ ਨਾ ਦਿੱਤਾ ਹੋਵੇ ਵੀ ਆ ਵੀ ਇੱਦਾਂ ਵੀ ਹੁੰਦਾ ਯਾਰ ਪਰ ਇਹ ਤੁਸੀਂ ਹੁਣ ਪਹਿਲਾਂ ਸੋਚੋ ਵੀ ਇਹ ਹੁੰਦਾ ਵਾ ਸਾਡੀਆਂ ਬਹੁਤੀਆਂ ਗੂੜੀਆਂ ਜਿਹੜੀਆਂ ਸਾਂਝਾਂ ਨੇ ਉਹ ਸਾਰੀਆਂ ਸਕੂਲ ਟਾਈਮ ਦੀਆਂ ਕਾਲਜ ਟਾਈਮ ਦੀਆਂ ਹੀ ਨੇ ਯੂਨੀਵਰਸਿਟੀ ਟਾਈਮ ਦੀਆਂ ਹੋਣਗੀਆਂ ਇੱਥੇ ਆ ਕੇ ਕਿੱਦਾਂ ਸਾਡੀਆਂ ਸਾਂਝਾਂ ਜਿਹੜੀਆਂ ਲੱਗੀਆਂ ਕਿਉਂਕਿ ਇੱਥੇ ਵੀ ਆਪਾਂ ਨਵੇਂ ਸਿਰੋਂ ਆਏ ਹਾਂ ਅਤੇ ਤੁਹਾਨੂੰ ਲੱਗੂਗਾ ਵੀ ਹਾਂ ਨਹੀਂ ਇੱਥੇ ਵੀ ਆਪਾਂ ਆ ਕੇ ਯਾਰੀਆਂ ਦੋਸਤੀਆਂ ਗੰਢੀਆਂ ਪਰ ਤੁਸੀਂ ਵੇਖੋ ਵੀ ਇੱਥੇ ਆ ਕੇ ਵੀ ਤੁਸੀਂ ਜਦੋਂ ਪੜ੍ਹੇ ਉਦੋਂ ਦੀਆਂ ਹੋ ਸਕਦੀਆਂ ਨੇ
1: ਕਿਉਂਕਿ
0: ਇੱਥੇ ਵੀ ਆ ਕੇ ਆਪਾਂ ਪੜ੍ਹੇ ਹਾਂ
1: ਬਿਲਕੁਲ
0: ਸੋ ਇਹੋ ਜਿਹਾ ਕੀ ਹੋ ਜਾਂਦਾ ਵਾ ਵੀ ਆਪਾਂ ਉਸ ਸਮੇਂ ਜ਼ਿਆਦਾ ਆਪਾਂ ਇੱਕ ਦੂਸਰੇ
1: ਇੱਦਾਂ ਦੇ ਮਾਹੌਲ 'ਚ ਯਾਰੀ ਦੋਸਤੀ ਬਣਦੀ ਹੈ ਇਹ ਵੀ ਗੱਲ ਹੈ ਨਾ
0: ਹਾਂ ਸੋ ਇੱਕ ਤਾਂ ਪੁਆਇੰਟ ਵੇਖੋ ਜਿਹੜਾ ਤੁਸੀਂ ਦੱਸ ਹੀ ਦਿੱਤਾ ਵਾ ਐਨਰਜੀ ਹੈ ਨਾ ਦੂਸਰੀ ਚੀਜ਼ ਸਾਡੀ ਇਹ ਆ ਜਾਂਦੀ ਆ ਕਿ ਆਪਾਂ ਰਿਸਕ ਟੇਕਿੰਗ ਜਿਹੜੀ ਸਾਡੇ 'ਚ ਅਬਿਲਟੀ ਆ ਨਾ ਉਹ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਆ ਤੁਹਾਡੀ ਉਮਰ ਵੱਧਦੀ ਆ ਉਦੋਂ ਉਦੋਂ ਘੱਟਦੀ ਜਾਂਦੀ ਹੈ ਉਹ ਸਿਰਫ ਰਿਸ਼ਤੇ ਗੰਢਣ 'ਚ ਨਹੀਂ ਉਹ ਨਵਾਂ ਕਾਰੋਬਾਰ ਕਰਨ 'ਚ ਵੀ ਨਵੀਂ ਜੋਬ ਜਾਂ ਜੋਬ ਬਦਲਣ ਦੇ ਵਿੱਚ ਵੀ ਇਨਵੈਸਟਮੈਂਟ ਦੇ ਵਿੱਚ ਵੀ ਤੁਸੀਂ ਵੇਖੋਗੇ ਵੀ ਜਿੱਦਾਂ ਜਿੱਦਾਂ ਸਾਡੀ ਉਮਰ ਵੱਧਦੀ ਆਪਾਂ ਰਿਸਕ ਘੱਟ ਲੈਣਾ ਚਾਹੁੰਦੇ ਹਾਂ ਇਹ ਵੀ ਇੱਕ ਰੀਜ਼ਨ ਹੈ ਜਿਹਦੇ ਕਰਕੇ ਆਪਾਂ ਨਵੀਆਂ ਸਾਂਝਾਂ ਨਹੀਂ ਲਾ ਪਾਉਂਦੇ ਇੱਕ ਚੀਜ਼ ਹੋਰ ਜਿਹੜੀ ਇਹਦੇ ਵਿੱਚ ਮੈਨੂੰ ਜੋ ਲੱਗਦੀ ਆ ਕਿ ਆਪਾਂ ਜਦੋਂ ਸਾਡੇ ਆਪਾਂ ਕਾਲਜ ਸਕੂਲ 'ਚ ਹੁੰਦੇ ਹਾਂ ਅਤੇ ਸਾਡੇ ਕੋਲ ਸਮਾਂ ਵਧੇਰੇ ਹੁੰਦਾ ਤੁਸੀਂ ਵੇਖੋਗੇ ਵੀ ਉਹਦੇ ਵਿੱਚੋਂ ਵੀ ਅੱਗੇ ਕੈਟੇਗਰੀਆਂ ਹੁੰਦੀਆਂ ਸਕੂਲ ਕਾਲਜ ਵਿੱਚ ਪੜ੍ਹਨ ਵਾਲਿਆਂ ਦੇ ਵਿੱਚ ਇੱਕ ਕੈਟੇਗਰੀ ਹੁੰਦੀ ਆ ਜਿਹੜੇ ਹੋਸਟਲ ਦੇ ਵਿੱਚ ਰਹਿ ਕੇ ਪੜ੍ਹਦੇ ਆ ਤੇ ਤੁਸੀਂ ਵੇਖਿਓ ਵੀ ਉਹਨਾਂ ਦੀਆਂ ਯਾਰੀਆਂ ਦੋਸਤੀਆਂ ਜ਼ਿਆਦਾ ਹੁੰਦੀਆਂ,
1: ਬਿਲਕੁਲ
0: ਉਹਨਾਂ ਦਾ ਵਾਈਡ ਸਰਕਲ ਹੁੰਦਾ, ਜਾਂ ਫਿਰ ਸਪੋਰਟਸ ਵਾਲਾ ਬੰਦਾ ਹੋਊਗਾ ਉਹਦੇ ਸਰਕਲ ਵਾਈਡ ਹੋਊਗਾ, ਕੋਈ ਗਿੱਧੇ ਭੰਗੜੇ ਵਾਲੇ ਹੋਣਗੇ ਉਹਨਾਂ ਦਾ ਸਰਕਲ ਵਾਈਡ ਹੋਊਗਾ। ਰੀਜ਼ਨ ਕਿ ਤੁਸੀਂ ਉਸ ਗਰੁੱਪ ਦੇ ਵਿੱਚ ਰਹਿਣਾ, ਲੰਮਾ ਸਮਾਂ ਕਿਸੇ ਦੇ ਨਾਲ ਤੁਸੀਂ ਬਿਤਾਉਣਾ, ਹੋਸਟਲ ਤੁਸੀਂ ਰਹਿੰਦੇ ਹੋ ਤੇ ਤੁਸੀਂ ਇੱਕ ਰੂਮ ਦੇ ਵਿੱਚ ਰਹਿਣਾ, ਤੁਹਾਡੇ ਰੂਮਮੇਟ ਫਿਰ ਆਸ ਪਾਸ ਦੇ ਜਿਹੜੇ ਲੋਕ ਨੇ ਉੱਥੇ ਰਹਿੰਦੇ ਨੇ, ਸ਼ਾਮ ਨੂੰ ਤੁਸੀਂ ਇਕੱਠੇ ਖੇਡਣਾ, ਘੁੰਮਣਾ ਫਿਰਨਾ ਜਾਣਾ, ਸੋ ਉਸ ਸਾਰੇ ਕੁਝ ਦੇ ਵਿੱਚ ਮੈਸ ਦੇ ਵਿੱਚ
1: ਮਿਲਣਾ, ਤੁਹਾਡੀ ਫੈਮਿਲੀ ਉਹ ਲੋਕ ਨੇ ਨਾ,
0: ਹੈ ਨਾ। ਹਾਂ, ਸੋ ਇੱਕ ਤਰ੍ਹਾਂ ਦੇ ਨਾਲ ਉੱਥੇ ਤੁਹਾਡੇ ਕੋਲ ਵੱਧ ਸਮਾਂ ਬਿਤਾਉਣ ਨੂੰ ਮਿਲਦਾ ਤੇ ਬਾਕੀ ਕੰਮਾਂ ਦਾ ਬੋਝ ਹੁੰਦਾ ਨਹੀਂ।
1: ਹਾਂ, ਇਹ ਵੀ ਗੱਲ, ਇੱਕ ਪ੍ਰੋਕਸੀਮਿਟੀ ਵੀ ਹੈ ਨਾ ਤੁਹਾਡੀ, ਤੁਹਾਡੇ ਹੀ ਹਮ ਉਮਰ ਤੁਹਾਡੇ ਵਰਗੀ ਲਾਈਫ ਜੀਂਦੇ ਹੋਏ ਲੋਕ ਹੈ ਨਾ ਤੁਹਾਡੇ ਆਸੇ ਪਾਸੇ ਨੇ, ਕਿ ਇੱਕ ਇਹ ਵੀ ਬਹੁਤ ਮੇਜਰ ਪੁਆਇੰਟ ਆ ਜਾਂਦਾ ਨਾ ਸਕੂਲ ਕਾਲਜ, ਚਲੋ ਇਹ ਚ ਮਾਈਨਸ ਹੁੰਦਾ ਪਰ ਸਕੂਲ ਦੀ ਯਾਰੀ ਦੋਸਤੀ ਦਾ ਇਹ ਬਹੁਤ ਮੇਜਰ ਪੁਆਇੰਟ ਹੋ ਜਾਂਦਾ ਕਿ ਕੋਈ ਜਿੱਦਾਂ ਦੇ ਮਰਜ਼ੀ ਘਰੋਂ ਉੱਠ ਕੇ ਸਵੇਰੇ ਤਿਆਰ ਹੋ ਕੇ ਆ ਰਿਹਾ, ਆਹ ਸੇਮ ਯੂਨੀਫਾਰਮ ਪਾ ਕੇ ਰਿਹਾ ਹੈ ਨਾ, ਲੈ ਕੇ ਐਕਸਟਰਾ ਸਿਰਫ ਇੱਕ ਬਸਤਾ ਹੀ ਆ ਰਿਹਾ, ਕੁਛ ਹੋਰ ਨਹੀਂ ਹੈ, ਜਿੱਥੇ ਤੁਹਾਡੀ ਬਹੁਤੀ ਇਕਨੋਮਿਕ ਹਾਲਾਤ ਦਾ ਕੋਈ ਇਹ ਨਹੀਂ ਹੁੰਦਾ ਹੈ ਨਾ, ਜਜਮੈਂਟ ਨਹੀਂ ਹੁੰਦੀ, ਤੇ ਤੁਸੀਂ ਆਪ ਵੀ ਈਜ਼ੀ ਰਹਿੰਦੇ ਹੋ, ਇੱਕ ਉਹ ਮਾਹੌਲ ਇੱਦਾਂ ਹੁੰਦਾ ਸਕੂਲ ਦਾ। ਖੈਰ ਬਚਪਨੇ 'ਚ ਆਈ ਡੋਂਟ ਨੋ ਵਟਸ ਅਪ ਵਿਦ ਆਹ ਵਾਲੀ ਜਨਰੇਸ਼ਨ, ਪਰ ਬਚਪਨੇ 'ਚ ਤਾਂ ਬਹੁਤ ਪਤਾ ਵੀ ਨਹੀਂ ਹੁੰਦਾ ਲੋਕਾਂ ਨੂੰ ਕਿ ਇਹ ਚੀਜ਼ਾਂ ਵੀ ਕੋਈ ਜਜਮੈਂਟ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਨੇ,
0: ਅੱਜ ਕੱਲ੍ਹ ਹੋ ਗਏ ਨਿਆਣੇ,
1: ਪਰ ਹੁਣ ਹੋ ਗਿਆ ਹੋਇਆ। ਹਾਂ, ਹੁਣ ਮੈਂ ਦੇਖ ਲੈਂਦਾ ਕਿ ਉਹ 8ਵੀਂ 'ਚ ਆ ਗਿਆ ਹੁਣ ਫੋਨ, ਹੈ ਨਾ 8ਵੀਂ 9ਵੀਂ ਦੇ ਬੱਚੇ ਕੋਲ, ਤੇ ਹੁਣ ਇਹ ਵਾਲੀ ਗੱਲ ਹੋ ਜਾਂਦੀ ਕਿ ਮੈਂ ਆਹ ਚਲਾਉਣਾ। ਜਦੋਂ ਅਸੀਂ ਵੀ ਐਕਚੁਅਲੀ ਜਦੋਂ ਸਕੂਲ 'ਚ ਸੀਗੇ 11ਵੀਂ 12ਵੀਂ 'ਚ ਸਾਨੂੰ ਫੋਨ ਮਿਲਣੇ ਸ਼ੁਰੂ ਹੋਏ ਸੀ, ਤਾਂ ਇੰਨਾ ਕੁ ਉਹ ਵਾਲਾ ਉਦੋਂ ਵੀ ਆ ਗਿਆ ਸੀ ਕਿ ਅੱਛਾ, ਤਦ ਨਵੇਂ ਨਵੇਂ ਆਈਫੋਨ ਆਏ ਸੀ, ਇਹਨੂੰ ਬਾਹਰੋਂ ਆਈਫੋਨ ਆਇਆ ਤਾਂ ਆਈਫੋਨ ਚਲਾਉਂਦਾ, ਹੈ ਨਾ, ਜਾਂ ਫਿਰ ਤਦ ਉਹ ਬਲੈਕਬੇਰੀ ਬਹੁਤ ਮਸ਼ਹੂਰ ਸੀਗੇ, ਕਿਊਬਰਟੀ ਕੀਪੈਡ ਵਾਲੇ, ਹੈ ਨਾ, ਉਹਦੇ ਤੋਂ ਬਹੁਤ ਇਹਦੇ ਇਸ ਚੀਜ਼ ਦੇ ਵੀ ਸਰਕਲ ਬਣਦੇ ਸੀਗੇ, ਜੋ ਅਗੇਨ ਅਡਲਟ ਲਾਈਫ ਦੇ ਅੰਦਰ ਆ ਕੇ ਬਣਦੇ, ਤੁਸੀਂ ਜਿਸ ਤਰ੍ਹਾਂ ਦੇ ਇਕਨੋਮਿਕ ਸਟਰਕਚਰ 'ਚ ਰਹਿੰਦੇ ਹੋ ਉੱਦਾਂ ਦੇ ਲੋਕਾਂ ਨਾਲ ਜੁੜਦੇ ਬੈਠਦੇ ਹੋ, ਹੈ ਨਾ, ਇਹ ਵੀ ਚੱਕਰ ਹੈ। ਪਰ ਹਾਂ, ਸਿੰਪਲਰ ਟਾਈਮਸ, ਸਾਦਾ ਟਾਈਮ ਹੋਵੇ ਆਸੇ ਪਾਸੇ ਤੁਹਾਡੇ ਵਰਗੇ ਲੋਕ ਹੋਣ, ਸ਼ਾਇਦ ਇਹ ਵੀ ਬਹੁਤ ਵੱਡਾ ਰੀਜ਼ਨ ਹੁੰਦਾ ਕਿ ਤੁਸੀਂ ਯਾਰੀ ਦੋਸਤੀ ਕਰ ਪਾਉਂਦੇ ਹੋ। ਉਹੀ ਚੀਜ਼ ਇੱਥੇ ਆ ਕੇ ਢੁੱਕਦੀ ਹੈ, ਜਦੋਂ ਤੁਸੀਂ ਇੱਥੇ ਆ ਕੇ ਪੜ੍ਹਨਾ ਸ਼ੁਰੂ ਕਰਦੇ ਹੋ, ਤੁਹਾਡਾ ਮੋਸਟ ਆਫ ਦਾ ਟਾਈਮਸ ਇਕਨੋਮਿਕਲੀ ਸਿਮਿਲਰ ਬੈਕਗਰਾਊਂਡ ਦੇ ਹੀ ਤੁਹਾਨੂੰ ਲੋਕ ਮਿਲਣਗੇ, ਉਹ ਵੀ ਅੱਗੋਂ ਕੰਮ ਕਰਨ 'ਚ ਆ ਰਿਹਾ, ਤੁਸੀਂ ਵੀ ਕੰਮ ਕਰਨ ਜਾ ਰਹੇ ਹੋ, ਇੱਕ ਦੂਸਰੇ ਦੀ ਹੈਲਪ ਕਰ ਦਿੰਦਾ ਬੰਦਾ, ਹੈ ਨਾ, ਕੰਮ ਦਿਲਵਾਉਣ 'ਚ ਜਾਂ ਫਿਰ ਉੱਦਾਂ ਵੀ ਮਾਲੀ ਤੌਰ 'ਤੇ ਵੀ ਜਿੰਨੀ ਕਿਸੇ ਤੋਂ ਹੋ ਸਕੇ। ਸੋ ਇੱਕ ਸਿਮਿਲਰ ਜੀ ਲਾਈਫ ਸਟਾਈਲ ਇੱਥੇ ਵੀ ਲੋਕ ਜੀ ਰਹੇ ਹੁੰਦੇ, ਤਾਂ ਵੀ ਸ਼ਾਇਦ ਇੱਥੇ ਦੀ ਜਿਹੜੀ ਯਾਰੀ ਦੋਸਤੀ ਬਣਦੀ ਹੈ ਪੜ੍ਹਾਈ ਦੇ ਟਾਈਮ 'ਤੇ, ਅਤੇ ਉਹ
0: ਬੇਸਿਕਲੀ ਇਕੱਠਿਆਂ ਟਾਈਮ ਸਪੈਂਡ ਕਰਨਾ, ਉਹੀ ਫਿਰ ਆ ਜਾਂਦਾ ਤੁਸੀਂ ਇੱਥੇ ਵੀ, ਜਾਂ ਪਿਛਲੀ ਉਮਰ 'ਚ ਵੀ ਤੁਸੀਂ ਜੇ, ਪਿਛਲੀ ਉਮਰ ਨਹੀਂ ਮਤਲਬ ਸਕੂਲ ਕਾਲਜ ਤੋਂ ਬਾਅਦ ਤੁਸੀਂ ਜੇ ਇਕੱਠੇ ਟਾਈਮ, ਇੱਕ ਮੈਂ ਵੇਖ ਰਿਹਾ ਸੀ, ਇੱਕ ਨਾ ਰਿਸਰਚ ਸੀ ਉਹਦੇ ਵਿੱਚ, ਇਹ ਯੂਨੀਵਰਸਿਟੀ ਆਫ ਕੈਂਸਸ ਦਾ ਇੱਕ ਪ੍ਰੋਫੈਸਰ ਸੀ, ਉਹਨੇ ਇੱਕ ਰਿਸਰਚ ਕੀਤੀ ਸੀ ਇਸ ਵਿਸ਼ੇ ਦੇ ਉੱਤੇ, ਅਤੇ ਉਹਨੇ ਛਾਪਿਆ ਵਾ, ਉਹ ਕਹਿੰਦਾ ਕਿ ਜਾਣ ਪਛਾਣ ਵਾਲੇ ਜਿਹੜੇ ਤੁਹਾਡੇ ਆਮ ਦੋਸਤ ਨੇ, ਉਹਨਾਂ ਦੇ ਨਾਲ ਤੁਹਾਡੀ ਸਾਂਝ ਬਣਨ ਦੇ ਵਿੱਚ 40-60 ਘੰਟੇ ਲੱਗਦੇ ਆ।
1: ਓਕੇ,
0: ਵੀ ਉਹ ਤੁਸੀਂ ਜੇਕਰ ਮਤਲਬ ਇਕੱਠੇ ਸਮਾਂ ਬਿਤਾ ਲਿਆ ਇੰਨਾ, ਇਹ ਨਹੀਂ ਵੀ 40-60 ਘੰਟੇ ਹੁਣ ਤੁਸੀਂ ਇਕੱਠੇ ਬੈਠੇ ਇੱਕ ਦੂਜੇ ਵੱਲ ਵੇਖੀ ਜਾਂਦੇ, ਜੇ ਤੇ ਦੋਸਤੀ ਪੈ ਗਈ,
1: ਵਾਸ਼ਰੂਮ ਨਹੀਂ ਜਾ ਪਾ ਰਿਹਾ ਬੰਦਾ,
0: ਮਤਲਬ ਕਿ ਤੁਸੀਂ ਮੰਨ ਲਓ ਅੱਜ ਮਿਲੇ, ਉਹ ਘੰਟੇ ਕੁ ਦਾ ਸਫ਼ਰ ਆ,
1: ਮਤਲਬ
0: 40-60 ਦਿਨ ਲੱਗਣਗੇ ਤੁਸੀਂ ਉਹਦੇ ਨਾਲ, ਤੁਹਾਡੀ ਮਤਲਬ ਬਾਕੀ ਫੋਨ 'ਤੇ ਵੀ ਗੱਲਾਂ ਕਰੋਗੇ ਜਾਂ ਕਿੱਦਾਂ, ਅਤੇ ਮਹੀਨੇ ਕੁ ਦੇ ਵਿੱਚ ਤੁਹਾਡੀ ਜਿਹੜੀ ਆਮ ਦੋਸਤੀ ਜੀ ਹੋ ਜਾਊਗੀ ਤੁਹਾਡੀ। ਆਮ ਦੋਸਤ ਤੋਂ ਫਿਰ ਅੱਗੇ ਕੈਟੇਗਰੀ ਇਹ ਦੱਸਦਾ ਵੀ ਉਸ ਤੋਂ ਬਾਅਦ ਫਿਰ ਆ ਜਾਂਦੇ ਤੁਹਾਡੇ ਪੱਕੀ ਯਾਰੀ ਦੋਸਤੀ ਦੋਸਤ ਆ, ਉਹਦੇ ਲਈ ਫਿਰ ਤੁਹਾਨੂੰ ਹੋਰ ਚਾਹੀਦੇ ਨੇ ਕੋਈ ਐਕਸਟਰਾ 20 ਘੰਟੇ।
1: ਅੱਛਾ,
0: ਹਾਂ, 20-40 ਘੰਟੇ ਐਕਸਟਰਾ ਚਾਹੀਦੇ ਆ, ਯਾਨੀ ਕਿ ਕੁੱਲ ਮਿਲਾ ਕੇ ਤੁਸੀਂ 80-100 ਘੰਟੇ ਦਾ ਸਮਾਂ ਜਦੋਂ ਬਿਤਾ ਲੈਂਦੇ ਹੋ ਤਾਂ ਪੱਕੀ ਦੋਸਤੀ ਦੇ ਵਿੱਚ, ਜ਼ਿਆਦਾਤਰ ਲੋਕ ਪੱਕੀ ਦੋਸਤੀ, ਬਾਕੀ ਅੱਗੇ ਇਹਦੇ 'ਚ ਸੁਭਾਅ ਉਹ ਲਿਖਦਾ ਵੀ ਆਪੋ ਆਪਣੇ ਸੁਭਾਅ ਨੇ, ਕਈ ਲੋਕ ਕਿੰਨਾ ਕਿੰਨਾ ਸਮਾਂ ਵੀ ਸਪੈਂਡ ਕਰਕੇ ਬਿਲਕੁਲ ਤੁਹਾਡੇ ਨਾਲ ਨਹੀਂ ਖੁੱਲ੍ਹਦੇ, ਕਈ ਪਹਿਲੀ ਮੁਲਾਕਾਤ ਦੇ ਵਿੱਚ ਹੀ ਆਪਣੇ ਬਾਰੇ ਇੰਨਾ ਕੁਛ ਦੱਸ ਜਾਂਦੇ ਆ, ਹੈ ਨਾ। ਸੋ ਉਹ ਚੀਜ਼ਾਂ ਜਿਹੜੀਆਂ, ਇਹ ਓਵਰਆਲ ਜਿਹਾ। ਫਿਰ ਉਹ ਕਹਿੰਦਾ ਵੀ ਉਸ ਤੋਂ ਬਾਅਦ ਆ ਜਾਂਦਾ ਤੁਹਾਡਾ ਜਿਹਨੂੰ ਆਪਾਂ ਬੈਸਟੀ ਕਹਿੰਦੇ ਹਾਂ, ਜਿਹੜਾ ਬੈਸਟ ਫਰੈਂਡ ਆ, ਹੈ ਨਾ, ਆਹ ਬੜੀ ਗੱਲ ਹੀ, ਉਹਦੇ ਲਈ ਫਿਰ ਡਬਲ ਸਮਾਂ ਚਾਹੀਦਾ ਤੁਹਾਨੂੰ। ਉਹ ਤੁਹਾਡਾ ਜਦੋਂ 100-200 ਘੰਟੇ ਦਾ ਜਦੋਂ ਸਮਾਂ ਤੁਹਾਡਾ ਹੋ ਜਾਊਗਾ, ਅਤੇ ਫਿਰ ਤੁਸੀਂ ਬੈਸਟੀ ਦੇ ਵਿੱਚ ਆ ਜਾਂਦੇ ਹੋ। ਮੁੱਕਦੀ ਗੱਲ ਕਿ ਜਦੋਂ ਤੁਸੀਂ 200 ਘੰਟਾ ਥੋੜ੍ਹਾ ਨਹੀਂ ਹੁੰਦਾ, ਮੰਨ ਲਓ ਹਰ ਰੋਜ਼ ਤੁਸੀਂ ਕਿਸੇ ਨੂੰ ਘੰਟਾ 2 ਘੰਟੇ ਮਿਲਦੇ ਹੋ, ਫਿਰ ਵਿੱਚ ਕਿਸੇ ਦਿਨ ਨਹੀਂ ਵੀ ਮਿਲੋਗੇ, ਕਿੰਨਾ ਕਿੰਨਾ ਗੈਪ ਵੀ ਪਊਗਾ। ਸੋ 200 ਘੰਟੇ ਕਾਫੀ ਹੋ ਜਾਂਦੇ ਆ, ਅਤੇ 200 ਘੰਟੇ ਦਾ ਮਤਲਬ ਇਹ ਕਿ ਜੇਕਰ ਤੁਸੀਂ ਕਿਸੇ ਦੇ ਨਾਲ ਇੰਨਾ ਸਮਾਂ ਬਿਤਾਉਣ 'ਚ ਕਾਮਯਾਬ ਹੋ ਗਏ ਹੋ, ਤੁਸੀਂ ਬੋਰ ਨਹੀਂ ਹੋਏ, ਇਹਦਾ ਮਤਲਬ ਕਿ ਤੁਹਾਡੀਆਂ ਕਾਫੀ ਆਪਸ ਵਿੱਚ
1: ਸਾਂਝਾ
0: ਸੁਭਾਅ ਰਲਣੇ ਸ਼ੁਰੂ ਹੋ ਗਿਆ, ਕਿਉਂਕਿ ਇਹਨਾਂ 200 ਘੰਟਿਆਂ 'ਚ ਉਹ ਕਹਿੰਦਾ ਵੀ ਤੁਸੀਂ ਫਿਰ ਬਾਹਰ ਅੰਦਰ ਘੁੰਮਣ ਫਿਰਨ ਇੱਕ ਅੱਧੀ ਵਾਰੀ 2 ਵਾਰੀ ਜਾ ਚੁੱਕੇ ਹੋ ਗਏ, ਤੁਸੀਂ ਇੱਕ ਦੂਸਰੇ ਨੂੰ ਘਰੋਂ ਘਰੀ ਬੁਲਾ ਚੁੱਕੇ ਹੋਗੇ, ਤੁਸੀਂ ਕਾਫੀ ਵਾਰ ਚਾਹ ਕੌਫੀ ਤੇ ਬਹਿ ਚੁੱਕੇ ਹੋਗੇ, ਤੁਸੀਂ ਆਪਣੀਆਂ ਪਿਛਲੀ ਜ਼ਿੰਦਗੀ ਦੀਆਂ ਇੱਕ ਦੂਸਰੇ ਦੇ ਨਾਲ ਸਾਂਝਾਂ ਪਾ ਚੁੱਕੇ ਹੋਗੇ। ਸੋ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਇੱਕ ਦੂਸਰੇ ਬਾਰੇ ਜਾਣ ਕੇ ਤੇ ਫਿਰ ਤੁਸੀਂ ਸਮਝ ਲਓ ਵੀ ਇੰਨੇ ਕੁ ਸਮੇਂ 'ਚ ਇੱਥੇ ਤੁਸੀਂ ਫੋਲ ਕਰ ਜਾਂਦੇ ਹੋ। ਕਾਲਜ ਦੇ ਵਿੱਚ ਕਹਿੰਦੇ ਵੀ ਇਹ ਸਮਾਂ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਹਾਂ ਕਾਲਜ ਦੇ ਵਿੱਚ ਜਾਂ ਸਕੂਲ ਦੇ ਵਿੱਚ, ਇਹ ਸਮਾਂ ਬਹੁਤ ਛੇਤੀ ਕਾਊਂਟ ਹੋ ਜਾਂਦਾ ਕਿਉਂਕਿ ਮੰਨ ਲਓ ਤੁਸੀਂ ਜਦੋਂ ਆਪਾਂ ਹੋਸਟਲ ਦੀ ਗੱਲ ਕੀਤੀ ਹੈ ਸੋ ਉੱਥੇ ਤੁਸੀਂ ਡੇਲੀ ਤੁਹਾਨੂੰ ਮੰਨ ਲਓ ਇੰਨਾ ਇੰਨਾ ਸਮਾਂ ਮਿਲ ਗਿਆ ਅਤੇ ਜੇ ਉਹੀ ਬੰਦਾ ਤੁਹਾਡੇ ਨਾਲ ਕਲਾਸ 'ਚ ਵੀ ਪੜ੍ਹਦਾ ਅਤੇ ਮੰਨ ਲਓ ਤੁਹਾਡਾ ਲਗਭਗ ਸਾਰਾ ਦਿਨ ਦਾ ਹੀ ਸਾਥ ਹੋ ਗਿਆ ਤੁਹਾਡਾ, ਅਤੇ ਜੇ ਉਹ ਤੁਹਾਡਾ ਰੂਮਮੇਟ ਵੀ ਆ ਕਲਾਸ 'ਚ ਵੀ ਪੜ੍ਹਦਾ ਅਤੇ ਮੰਨ ਲਓ ਤੁਹਾਡਾ ਚੌਵੀ ਘੰਟੇ ਨਾ ਸੀ, ਚਲੋ 8 ਵਿੱਚੋਂ ਸੌਣ ਸੌਣ ਵਾਲੇ ਕੱਢ ਲਓ ਤੁਸੀਂ ਅਤੇ ਤੁਹਾਡਾ ਨਾ ਨਾ ਕਰਦਿਆਂ ਵੀ 12-14 ਘੰਟੇ ਲਾ ਲਓ ਦਿਹਾੜੀ ਦੇ,
1: ਪਾਰਟਨਰ ਹੀ ਹੋ ਗਿਆ ਇੱਕ ਹਿਸਾਬ ਦਾ ਤੁਹਾਡਾ, ਹੈ ਨਾ।
0: ਸੋ ਉਹ ਇੱਦਾਂ ਮਹਿੰਦਾ ਵਾ ਵੀ ਤੁਸੀਂ ਇਹ ਵਾਲਾ ਟਾਈਮ ਤੁਹਾਡਾ ਛੇਤੀ ਪੂਰਾ ਹੋ ਗਿਆ ਅਤੇ ਜਦੋਂ ਆਪਾਂ ਬਾਅਦ ਵਿੱਚ ਫਿਰ ਮਿਲਦੇ ਗਿਲਦੇ ਹਾਂ ਉਦੋਂ ਉਹ ਚੀਜ਼ ਜਿਹੜੀ ਆ ਉਹ ਘੱਟ ਹੁੰਦੀ ਹੈ। ਹਾਂ, ਉਸੇ ਤਰੀਕੇ ਦੇ ਨਾਲ ਜਦੋਂ ਆਪਾਂ ਨੌਕਰੀ ਪੇਸ਼ੇ 'ਚ ਹੁੰਦੇ ਹਾਂ ਅਤੇ ਉੱਥੇ ਆਪਾਂ ਇੰਨਾ ਸਮਾਂ ਜਿਹੜਾ ਇਕੱਠਾ ਨਹੀਂ ਇਕੱਠੇ ਬਿਤਾ ਪਾਉਂਦੇ, ਹੈ ਨਾ। ਸੋ ਇੱਕੇ ਮਹੀਨੇ ਦੇ ਵਿੱਚ ਸ਼ਾਇਦ ਜਿਹੜਾ 2-3 ਵਾਰੀ ਤੁਹਾਡੇ ਕੋਲ ਮਿਲਿਆ ਜਾਂਦਾ, ਹੈ ਨਾ, ਜਾਂ ਟਾਈਮ ਸਪੈਂਡ ਕੀਤਾ ਜਾਂਦਾ, ਤੁਸੀਂ ਆਪੋ ਆਪਣੇ ਕੰਮਾਂ 'ਚ ਬਿਜ਼ੀ ਰਹਿੰਦੇ ਹੋ। ਇਹ ਵਜ੍ਹਾ ਵਾ, ਇੱਥੋਂ ਵੀ ਆਪਾਂ ਸਮਝ ਸਕਦੇ ਹਾਂ ਵੀ ਕਿਉਂ ਸਕੂਲ ਕਾਲਜ ਟਾਈਮ ਜਾਂ ਪਹਿਲੀ ਉਮਰ ਦੇ ਵਿੱਚ ਆਪਾਂ ਛੇਤੀ ਜਾਂ ਬਹੁਤੇ ਯਾਰ ਦੋਸਤ ਉਦੋਂ ਹੀ ਬਣਾਏ ਹਾਂ, ਨੌਕਰੀ ਪੇਸ਼ੇ 'ਚ ਆਏ ਹਾਂ ਅਤੇ ਆਪਾਂ
1: ਜ਼ਿੰਮੇਵਾਰੀਆਂ
0: ਘੱਟ ਅਤੇ ਜਾਂ ਫਿਰ ਕਾਹਲੀ ਕਾਹਲੀ ਦੇ ਵਿੱਚ ਤੁਸੀਂ ਲਾਏ ਵੀ ਆ ਅਤੇ ਉਹ ਤੁਸੀਂ ਗਲਤ ਟੈਗ ਦਿੱਤਾ ਵਾ ਬੈਸਟੀ ਵਾਲਾ, ਮੈਨੂੰ ਮੰਨ ਲਓ ਹਾਲੇ ਉਹ ਉਸ ਕੈਟੇਗਰੀ 'ਚ ਆਏ,
1: ਉਸ ਕੈਟੇਗਰੀ 'ਚ।
0: ਹਾਂ, ਸੋ ਤੁਹਾਨੂੰ ਲੱਗਦਾ ਕਿਉਂਕਿ ਇੱਥੇ ਵੀ ਬਹੁਤ ਲੋਕ ਭੁਲੇਖਾ ਖਾਂਦੇ ਨੇ। ਸੋ ਇਹ ਜਿਹੜੀ ਮੰਨ ਲਓ ਸਮਾਂ ਆ ਉਹ ਹੌਲੀ ਹੌਲੀ ਜਦੋਂ ਆਪਾਂ ਹੋਰ ਹੋਰ ਕੰਮਾਂ ਦੇ ਵਿੱਚ ਵੀ ਬਿਜ਼ੀ ਹੁੰਦੇ ਹਾਂ ਅਤੇ ਫਿਰ ਸਾਨੂੰ ਨਵੇਂ ਜਿਹੜੇ ਆਪਾਂ ਸਾਂਝਾਂ ਬਣਾਉਣ ਦੇ ਵਿੱਚ ਨਾ ਥਕਾਵਟ ਜਿਹੀ ਮਹਿਸੂਸ ਕਰਦੇ ਹਾਂ, ਮੰਨ ਲਓ ਸਾਨੂੰ ਜ਼ਰੂਰਤ ਨਹੀਂ ਰਹਿੰਦੀ ਉਸ ਚੀਜ਼ ਦੀ ਅੰਟਿਲ ਅਨਲੈਸ ਤੁਹਾਡੀਆਂ ਲੋੜਾਂ ਸਾਂਝੀਆਂ ਹੋਣ।
1: ਹਾਂ, ਮਤਲਬ ਉਹੀ ਜੋ ਆਪਾਂ ਪਹਿਲੇ ਗੱਲ ਕੀਤੀ,
0: ਹਾਂ, ਇੱਕ ਦੂਸਰੇ ਪ੍ਰਤੀ ਤੁਹਾਨੂੰ ਗਰਜਾਂ ਹੋਣ,
1: ਹਾਂ, ਇੱਕ ਦੂਸਰੇ ਦਾ ਸਾਥ ਤੁਹਾਨੂੰ ਵਧੀਆ ਤਾਂ ਲੱਗਦਾ ਹੀ ਹੋਵੇ ਪਰ ਇੱਕ ਇਸ ਤਰੀਕੇ ਨਾਲ ਬਾਉਂਡ ਹੋਵੋ ਤੁਸੀਂ ਕਿ ਉਹ ਚਾਹੀਦਾ ਵੀ ਹੈ ਸਾਥ, ਕਿ ਉਹੀ ਨਾ ਕਿ ਟਾਈਮ ਬਿਤਾਉਣ ਦਾ ਮੌਕਾ ਵੀ ਹੋਵੇ ਅਤੇ ਜੇ ਮੌਕਾ ਬਣਿਆ ਤਾਂ ਫਿਰ ਕੋਈ ਇੱਦਾਂ ਦੀ ਐਕਟੀਵਿਟੀ ਹੈ ਜਾਂ ਕੋਈ ਕਾਰਨ ਹੈ ਜਾਂ ਤੁਹਾਡੀ ਪਰਸਨੈਲਿਟੀ ਇਸ ਤਰ੍ਹਾਂ ਮੈਚ ਕਰਦੇ ਹੈ ਕਿ ਤੁਸੀਂ ਫਿਰ ਵਧੀਆ ਤਰੀਕੇ ਨਾਲ ਟਾਈਮ, ਹੈ ਨਾ, ਬਿਤਾ ਪਾ ਰਹੇ ਹੋ।
0: ਸੋ ਬਾਕੀ ਇਸ ਤੋਂ ਪਹਿਲਾਂ ਕਿ ਆਪਾਂ ਆਪਣੇ ਕਾਲਰ ਵੀ ਲਈਏ ਅਤੇ ਇਸ ਗੱਲਬਾਤ ਨੂੰ ਅੱਗੇ ਵਧਾਈਏ, ਤੁਸੀਂ ਗੱਲ ਕਰਨ ਤੋਂ ਪਹਿਲਾਂ ਹੀ ਇੱਕ ਵਾਰੀ ਆਪਣੇ ਆਪ 'ਚ ਹੀ ਥੋੜ੍ਹਾ ਜਿਹਾ ਸੋਚ ਕੇ ਵੇਖਿਓ, ਆਪਣੇ ਦਿਮਾਗ ਦੇ ਵਿੱਚ ਇਸ ਚੀਜ਼ ਨੂੰ ਪਹਿਲਾਂ ਘੁਮਾ ਕੇ ਚੰਗੀ ਤਰ੍ਹਾਂ ਚਰਨ ਕਰਿਓ ਕਿ ਜਿਹਨੂੰ ਹੋ ਸਕਦਾ ਤੁਹਾਨੂੰ ਲੱਗੇ ਵੀ ਨਹੀਂ ਅਸੀਂ ਤਾਂ ਇੱਥੇ ਆ ਕੇ ਵੀ ਜਾਂ ਹਾਲੇ ਵੀ ਸਾਡੀਆਂ ਦੇ ਬੜੀਆਂ ਯਾਰੀਆਂ ਦੋਸਤੀਆਂ ਅਸੀਂ ਤਾਂ ਉਹ ਵੀ ਬਣਾਇਆ ਯਾਰ ਦੋਸਤ, ਉਹ ਵੀ ਪਰਿਵਾਰ ਸਾਡਾ ਵਾ, ਪਰ ਥੋੜ੍ਹਾ ਜਿਹਾ ਸੋਚ ਕੇ ਵੇਖਿਓ ਕਿ ਵਾਕਈ ਉਹ ਉੰਨੀ ਗੂੜੀ ਯਾਰੀ ਦੋਸਤੀ ਹੈ ਜਿੰਨੀ ਤੁਹਾਡੀ ਸਕੂਲ ਕਾਲਜ ਵਾਲਿਆਂ
1: ਨੂੰ ਅੱਜ ਤੱਕ ਹੈ, ਜਿਹਨਾਂ ਨਾਲ
0: ਉਹਨਾਂ ਨੂੰ ਕੰਪੇਅਰ ਕਰਕੇ ਵੇਖਿਓ ਵੀ ਇਹ ਤੁਹਾਨੂੰ ਕਿੰਨਾ ਕੁ ਜਾਣਦੇ ਆ ਅਤੇ ਉਹ ਤੁਹਾਨੂੰ ਕਿੰਨਾ ਕੁ ਜਾਣਦੇ, ਉਹਨਾਂ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ, ਇਹਨਾਂ ਬਾਰੇ ਤੁਸੀਂ ਕਿੰਨਾ ਕੁ ਜਾਣਦੇ ਹੋ, ਹੈ ਨਾ, ਕਿੰਨਾ ਕੁ ਆਪਾਂ ਸਾਂਭ ਸੰਭਾਲ ਕੇ ਕਿਸੇ ਦੇ ਨਾਲ ਵਰਤਦੇ ਹਾਂ। ਯਾਰੀ ਦੋਸਤੀ ਤਾਂ ਉਹ ਆ ਜਿੱਥੇ ਸਾਰਾ ਕੁਛ ਹੀ ਤੁਹਾਡਾ ਸਾਂਝਾ,
1: ਬਿਲਕੁਲ ਸਹੀ ਗੱਲ ਆ,
0: ਜਿੱਥੇ ਕੋਈ ਓਲਾ ਹੀ ਨਹੀਂ ਆ ਕਿਸੇ ਗੱਲ ਦਾ, ਜਿੱਥੋਂ ਆਪਾਂ ਓਲੇ ਰੱਖਣੇ ਸ਼ੁਰੂ ਕਰਤੇ
1: ਉਹ ਉੱਥੇ ਫਿਰ ਹੈ ਕੁਛ ਉਹੀ ਜੋ ਆਪਾਂ ਕਹਿੰਦੇ ਕਿ ਇੱਕ ਮੁਫਾਤ ਵਾਲੀ ਗੱਲ ਆ ਜਾਂਦੀ ਕਿਤੇ ਨਾ ਕਿਤੇ
0: ਉੱਥੇ। ਫਿਰ
1: ਇਹ ਵੀ ਇੱਕ ਜਿਹੜਾ ਤੁਸੀਂ ਹੁਣੇ ਪੁਆਇੰਟਰ ਬੋਲਦੇ ਪਏ ਸੀਗੇ ਨਾ ਇਹਦੇ ਵਿੱਚੋਂ, ਉਹਦੇ ਵਿੱਚੋਂ ਇੱਕ ਆਹ ਵੀ ਗੱਲ ਨਿਕਲ ਆਉਂਦੀ ਹੈ ਨਾ ਕਿ ਖਾਸ ਕਰ ਜਦੋਂ ਆਪਾਂ ਇੱਥੇ ਰਹਿੰਦੇ ਹਾਂ, ਇੱਕ ਇਨਸਾਨੀ ਬਚਪਨਾ ਚੰਚਲਤਾ ਹਰ ਮਨ 'ਚ ਹੁੰਦੀ ਹੈ, ਹੈ ਨਾ, ਇਨਕੁਇਜ਼ਿਟਿਵਨੈਸ ਹਾਓ ਅਤੇ ਵਾਏ ਇਸ ਚੀਜ਼ ਦੀ, ਸਾਨੂੰ ਇੱਕ ਕਾਲ ਵੀ ਹੁੰਦੀ ਹੈ ਕਿ ਯਾਰ ਕਿਸੇ ਤਰੀਕੇ ਓਕੇ ਆਹ ਬੰਦਾ ਮਿਲਿਆ ਬਹੁਤ ਵਧੀਆ ਬੰਦਾ, ਹੈ ਨਾ, ਚਲੋ ਟਾਈਮ ਸਪੈਂਡ ਕਰੀਏ। ਮੇ ਬੀ ਉਹ ਅਤੇ ਤੁਸੀਂ ਆਪ ਆਪਣੇ ਲੈਵਲ 'ਤੇ ਉਸ ਲੈਵਲ 'ਤੇ ਬਾਉਂਡਡ ਨਹੀਂ ਹੋ ਇੱਕ ਦੂਸਰੇ ਨਾਲ, ਪਰ ਆਪਾਂ ਐਕਸਪੈਕਟੇਸ਼ਨਸ ਉਹ ਵਾਲੀ ਰੱਖ ਲੈਂਦੇ ਹਾਂ ਜੋ ਉਸ ਰਿਲੇਸ਼ਨ ਦੇ ਉੱਪਰ ਫਿਲਹਾਲ ਰੱਖਣ ਦਾ ਕੋਈ ਫਾਇਦਾ ਨਹੀਂ, ਫਿਰ ਆਪਾਂ ਡਿਸਅਪੁਆਇੰਟ ਵੀ ਹੋ ਜਾਂਦੇ ਹਾਂ ਅਤੇ ਜਦੋਂ ਬੰਦਾ ਇੱਕ ਦੋ ਵਾਰੀ ਡਿਸਅਪੁਆਇੰਟ ਹੋ ਜਾਂਦਾ ਫਿਰ ਉਹ ਤੀਸਰੀ ਵਾਰੀ ਪੰਗਾ ਲੈਂਦਾ ਹੀ ਨਹੀਂ ਆ, ਭਾਵੇਂ ਕੋਈ ਸਾਹਮਣੇ ਆ ਕੇ ਵੀ ਤੁਹਾਨੂੰ ਹੈਲੋ ਹਾਏ ਕਵੇ ਕਵੇ ਕਿ ਨਾ ਮੈਂ ਤੁਹਾਡਾ ਕੰਮ ਵੇਖਿਆ ਬਹੁਤ ਵਧੀਆ ਲੱਗਾ, ਹੈ ਨਾ, ਜਾਂ ਫਿਰ ਤੁਸੀਂ ਆਹ ਕਿਸ ਤਰ੍ਹਾਂ ਕਰ ਲੈਂਦੇ ਹੋ, ਯੂ ਆਰ ਟੂ ਦਾ ਪੁਆਇੰਟ ਓਨਲੀ, ਹੈ ਨਾ। ਪਰ ਕਈ ਵਾਰੀ ਆਪਾਂ ਆਪਣਾ ਆਪ ਨਹੀਂ ਵੇਖਦੇ ਕਿ ਯਾਰ ਸ਼ਾਇਦ ਜਿਹੜੀ ਉਹ ਪਿਛਲੀ ਇੱਕ ਦੋ ਯਾਰੀ ਦੋਸਤੀ ਜਾਂ ਸਾਂਝਾਂ ਟੁੱਟੀਆਂ ਉਹ ਸ਼ਾਇਦ ਮੈਂ ਓਵਰ ਐਕਸਪੈਕਟ ਕਰ ਰਿਹਾ ਸੀਗਾ, ਹਜੇ ਉਹ ਵਾਲਾ ਸਾਡਾ ਆਇਆ ਨਹੀਂ ਸੀਗਾ ਦੌਰ ਜਿਹਦੇ ਅੰਦਰ ਆਪਾਂ ਇੰਨਾ ਇੱਕ ਦੂਸਰੇ ਤੋਂ ਐਕਸਪੈਕਟ ਕਰ
0: ਪਾਉਂਦੇ, ਟਰੱਸਟ ਕਰ ਪਾਉਂਦੇ। ਸੋ ਉੱਥੇ ਕਈ ਇਹ ਵੀ ਹੁੰਦੀਆਂ ਨੇ ਨਾ ਇਫ ਬਰਸ ਵੀ ਯਾਰੀ ਚਾਹ ਨਹੀਂ ਵਾੜਨਾ, ਪੈਸਾ ਨਹੀਂ ਖਾਸ ਤੌਰ ਦੇ ਉੱਤੇ, ਹੈ ਨਾ, ਅਤੇ ਉੱਥੇ ਆਪਾਂ ਫਿਰ ਉਹ ਵੇਖਦੇ ਹਾਂ ਵੀ ਕਈ ਵਾਰੀ ਟੁੱਟਦਾ ਵੀ ਆ। ਖੈਰ ਹੁਣ ਜਿਹੜਾ ਰੁਝਾਨ ਹੈ ਇਸ ਟਾਈਮ ਦੇ ਉੱਤੇ ਮਾਡਰਨ ਰੁਝਾਨ, ਇੱਕ 2020 ਦੇ ਵਿੱਚ ਇੱਕ ਰਿਪੋਰਟ ਦੱਸਦੀ ਹੈ ਕਿ ਹੁਣ ਤਾਂ ਚਲੋ ਹੋਰ ਵੀ ਜ਼ਿਆਦਾ ਬਦਤਰ ਹੋ ਗਏ ਹੋਣਗੇ ਹਾਲਾਤ, 70% ਲੋਕਾਂ ਨੇ ਇਸ ਰਿਪੋਰਟ ਵਿੱਚ ਦੀ ਪੋਸਟ ਦੀ ਇੱਕ ਰਿਪੋਰਟ ਹੈ, ਉਹਨਾਂ 70% ਲੋਕਾਂ ਨੇ ਇਹ ਕਿਹਾ ਵੀ ਸਾਨੂੰ ਨਾ ਦੋਸਤ ਬਣਾਉਣਾ ਔਖਾ ਲੱਗਦਾ, ਆਪਾਂ ਇੰਟਰਸਟਿਡ ਨਹੀਂ ਗੇ ਯਾਰ ਦੋਸਤ ਬਣਾਉਣ 'ਚ। ਅਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦਾ ਜਿਨ੍ਹਾਂ ਜਦੋਂ ਕੁਐਸਚਨੇਅਰ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਸਾਡੇ 15 ਹਾਂ, ਸਾਡੇ 20 ਦੋਸਤ ਹੈ, ਪਰ ਜਦੋਂ ਉਹਨਾਂ ਨੂੰ ਕੋਈ ਕੁਐਸਚਨੇਅਰ ਉਹਨਾਂ ਕੋਲੋਂ ਕੰਪਲੀਟ ਕਰਵਾਇਆ ਗਿਆ ਅਤੇ ਅਸਲੀਅਤ ਦੇ ਵਿੱਚ ਉਹ 3-5 ਹੀ ਸੀ।
1: ਅਸਲ 'ਚ ਵੈਸੇ ਇੰਨੇ ਕੀ ਹੁੰਦੇ ਆ ਦੋਸਤ ਇਨ ਰਿਐਲਿਟੀ? ਮਤਲਬ ਜੇ ਮੈਂ ਹੁਣ ਅਗੇਨ ਹਾਂ ਨਾ, ਬੰਦਾ ਆਪਣਾ ਸੈਲਫ ਆਡਿਟ ਕਰੇ, ਅਤੇ ਮੈਂ ਤੁਹਾਡੀ ਆਹ ਦਿੱਤੀ ਹੋਈ ਫਿਗਰ ਨਾਲ ਬਿਲਕੁਲ ਸਹਿਮਤ ਹਾਂ, ਹੈ ਨਾ, ਇੱਦਾਂ ਹੀ ਹੁੰਦਾ। ਐਂਡ ਮੇਰੇ ਖਿਆਲ ਨਾਲ ਜੋ ਜੋ ਸੁਣਦਾ ਪਿਆ ਉਹ ਵੀ ਇਸ ਗੱਲ ਨਾਲ ਹਾਮੀ ਭਰਨਗੇ। ਇੱਕ ਸਰਕਲ ਹੋਣਾ ਹੈ ਨਾ, ਅਤੇ ਇੱਕ ਪੱਕੇ ਗੂੜੇ ਹੀ ਮਿੱਤਰਤਾ ਹੋਣਾ ਕਿਸੇ ਨਾਲ, ਉਹ 'ਚ ਬਹੁਤ ਫਰਕ ਹੁੰਦਾ।
0: ਹਾਂ,
1: ਉਹਦੇ ਅੰਦਰ ਹੀ ਗੱਲ ਦੇਖੋ, ਹੁਣ ਦੇਖੋ ਅੱਜ ਦਾ ਜਿਹੜਾ ਦੌਰ ਹੈ, ਅੱਜ ਦੀ ਜਿਹੜੀ ਜਨਰੇਸ਼ਨ ਆ, ਉਹਦੀ ਬਰੋਟਅਪ ਜਿਸ ਹਿਸਾਬ ਦੀ ਆ, ਦੇਖੋ ਇੱਕ ਤਾਂ ਪੇਰੈਂਟਸ ਵੀ ਕਰਦੇ ਆ, ਪਰ ਸਮਾਜ ਤੋਂ ਬਾਹਰ ਨਹੀਂ ਜਾ ਸਕਦੇ ਤੁਸੀਂ, ਹੈ ਨਾ। ਹੁਣ ਜੇ ਸਰਕਲ ਜੋ ਅੱਜ ਦੀ ਜਨਰੇਸ਼ਨ ਹੈ ਜੋ ਖੇਲ ਹੀ ਵੀਡੀਓ ਗੇਮਸ ਰਹੀ ਆ, ਉਹ ਫੋਨਾਂ ਦੇ ਉੱਪਰ ਹੈੱਡਫੋਨਸ ਲਗਾ ਕੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਹੋਏ ਖੇਡਦੀ ਪਈ ਹੈ, ਤਾਂ ਉਹਨਾਂ ਦੇ ਯਾਰ ਦੋਸਤ ਨਾ ਉਹਨਾਂ ਦਾ ਚਿਹਰਾ ਦੇਖ ਪਾਉਂਦੇ ਉਹ, ਹੈ ਨਾ। ਪਤਾ ਨਹੀਂ ਪ੍ਰੈਡੇਟਰੀ ਲੋਕ ਵੀ ਕਿੰਨੇ ਹੁੰਦੇ ਇਹਨਾਂ ਚੀਜ਼ਾਂ ਦੇ ਅੰਦਰ, ਪਰ ਇੱਕ ਪੂਰੀ ਜਨਰੇਸ਼ਨ ਇਸ ਵਕਤ ਇੱਦਾਂ ਦੀ ਯਾਰੀ ਦੋਸਤੀ ਮਿੱਤਰਤਾ ਦੇ ਕੰਸੈਪਟ ਦੇ ਅੰਦਰ ਹੈ ਜਿਹੜੀ ਉਹ ਰਲ ਕੇ ਵੀਡੀਓ ਗੇਮ ਖੇਲ ਰਹੀ ਹੈ। ਤੁਸੀਂ ਯੂਕਰੇਨ ਬੈਠੇ ਹੋਵੋਗੇ, ਉਹ ਫਲਾਨਾ ਆਸਟ੍ਰੇਲੀਆ ਬੈਠਾ ਹੋਏਗਾ, ਐਂਡ ਉਹ ਬਸ ਨਾਮ ਤੱਕ ਹੀ ਇੱਕ ਦੂਸਰੇ ਨੂੰ ਤੁਸੀਂ ਜਾਣਦੇ ਹੋ, ਸੀਮਤ ਹੈ ਸਭ ਕੁਛ। ਕਿ ਆਪਾਂ ਇੰਨੇ ਦੂਰ ਵੀ ਹੋ ਗਏ ਹਾਂ ਆਪਣੀ ਪਰਸਨੈਲਿਟੀ ਨੂੰ ਇੱਕ ਦੂਸਰੇ ਬੰਦੇ ਦੇ ਸਾਹਮਣੇ ਰੱਖਣ ਤੋਂ,
0: ਇੱਕ ਈਜ਼ੀ ਸ਼ਬਦ ਵੀ ਹੈ ਨਾ
1: ਜਨਰੇਸ਼ਨਲ ਲੈਵਲ 'ਤੇ।
0: ਹਾਂ, ਪਲੱਸ ਤੁਸੀਂ ਵੇਖੋ ਵੀ ਇੱਕ ਈਜ਼ੀ ਸ਼ਬਦ ਵੀ ਹੈ। ਮੰਨ ਲਓ ਤੁਸੀਂ ਇੱਕ ਰਿਸ਼ਤਾ ਕੰਢਿਆ, ਉਸ ਰਿਸ਼ਤੇ ਨੂੰ ਤੁਸੀਂ ਇੱਕ ਨਾਂ ਦੇਣਾ, ਦੋਸਤੀ ਬੜਾ ਕੁਛ ਸਮਾ ਲੈਂਦੀ ਆਪਣੇ ਆਪ ਦੇ ਵਿੱਚ। ਹੁਣ ਤੁਸੀਂ ਮਤਲਬ ਇੱਕ ਬੰਦੇ ਦੇ ਨਾਲ ਸਿਰਫ ਤੁਹਾਡਾ ਬਾਹਰੋਂ ਬਾਹਰ ਮਾੜਾ ਮੋਟਾ ਜਿਹਾ ਤੁਹਾਡੀ ਹੈਲੋ ਹਾਏ ਆ, ਅਤੇ ਤੁਸੀਂ ਕੀ ਨਾਂ ਦਿਓਗੇ? ਆਪਾਂ ਇਹੋ ਕਹਿ ਦਿੰਦੇ ਹਾਂ ਜੀ ਭਾਈ ਮੇਰਾ ਦੋਸਤ ਹੈ ਨਾ।
1: ਵੈਸੇ ਸੁਣਨ ਵਾਲੇ ਸੁਣੋ ਪਲੀਜ਼, ਐਕਵੈਂਟੈਂਸ ਕਿਹਾ ਕਰੋ ਭਾਈ, ਬਹੁਤ ਜ਼ਰੂਰੀ ਹੈ ਇਹ ਸ਼ਬਦ ਜਿਹੜਾ ਨਹੀਂ ਪਹੁੰਚ ਰਿਹਾ ਨਾ। ਥੈਂਕ ਯੂ ਤੁਸੀਂ ਇਹ ਜਿਹੜਾ ਪੁਆਇੰਟ ਲੈ ਕੇ ਆਏ ਨਾ। ਆਪਾਂ ਐਕਵੈਂਟੈਂਸ ਨਹੀਂ, ਜਦ ਤੱਕ ਲੋਕਾਂ ਨੂੰ ਕਹਿੰਦੇ ਨਾ ਕਿ ਹੀ ਇਜ਼ ਅ ਵੈਰੀ ਗੁੱਡ ਐਕਵੈਂਟੈਂਸ ਆਫ ਮਾਈਨ, ਜਾਣ ਪਛਾਣ, ਬੜੀ ਚੰਗੀ ਜਾਣ ਪਛਾਣ ਹੈ, ਮੈਂ ਇਸ ਬੰਦੇ ਦਾ ਇਸ ਚੀਜ਼ ਦਾ ਆਡਿਟ ਓਕੇ ਕਰ ਦਿੰਦਾ ਕਿ ਹੀ ਇਜ਼ ਅ ਗੁੱਡ ਗਾਏ, ਗ੍ਰੇਟ ਗਾਏ।
0: ਕਿਉਂਕਿ
1: ਆਪਾਂ ਵੀ ਆਰ ਟੂ ਕਾਇੰਡ ਆਫ ਅ ਪਰਸਨ ਕਿ ਆਪਾਂ ਲੇਬਲ ਥੋੜ੍ਹਾ ਬੈਟਰ ਦੇ ਦਿੰਦੇ ਹਾਂ।
0: ਇਹ ਸ਼ਬਦ ਨਾ ਇਹ ਹੈ ਨਹੀਂ ਗੇ ਸਾਡੇ ਬੋਲ ਚਾਲ ਚ, ਜਾਂ ਆਪਾਂ ਮਤਲਬ ਚੱਕ ਜਾਂਦੇ ਹਾਂ
1: ਕਹਿਣਾ।
0: ਬਹੁਤ ਜ਼ਰੂਰੀ ਆ ਕੁਇੰਟਸ ਜਿਹੜਾ ਵਾ, ਇਹ ਵਧੀਆ ਚੀਜ਼ ਆ, ਪਰ ਹਾਲੇ ਵੀ ਆਪਾਂ ਨਹੀਂ ਲਿਆ ਪਾਵਾਂਗੇ ਕਿਉਂਕਿ ਆਦੀ ਨਹੀਂ ਹੈ। ਅੱਛਾ, ਇਹਦਾ ਫਾਇਦਾ ਨੁਕਸਾਨ ਕੀ ਹੁੰਦਾ ਵਾ? ਤੁਸੀਂ ਜਦੋਂ ਮੰਨ ਲਓ ਹੁਣ ਮੈਂ ਕਿਸੇ ਨੂੰ ਮਿਲਾਇਆ, ਮੈਂ ਕਹਿੰਦਾ ਜੀ ਹਾਂਜੀ ਮਿਲੋ ਜੀ ਕ੍ਰਿਸ਼ਨਾ ਜੀ ਨੇ ਅਤੇ ਇਹ ਮੇਰੇ ਮਿੱਤਰ ਨੇ, ਮਤਲਬ ਆਪਾਂ ਇਸ ਤੋਂ ਥੱਲੇ ਵਾਲੀ ਕੋਈ ਗੱਲ ਆਪਾਂ ਕਹਿੰਦੇ ਹਾਂ ਕਹਿੰਦੇ ਵੀ ਯਾਰ ਇਹਨੂੰ ਨਾ ਫੀਲ ਹੋ ਜਾਵੇ, ਨਾ ਲੱਗ ਨਾ ਜਾਵੇ। ਪਰ ਜਿਹੜਾ ਬੰਦਾ ਤੀਸਰਾ ਸੁਣਨ ਵਾਲਾ, ਉਹ ਕੀ ਮੈਸੇਜ ਲੈਂਦਾ ਉਹ ਤੁਹਾਡੇ ਨਾਲ ਇਸ ਕਹਿ ਕੇ? ਕਈ ਵਾਰੀ ਇੱਦਾਂ ਦਾ ਵੀ ਬਣਦਾ ਨਾ, ਉਹ ਲੇਟਰ ਆਨ ਜਾ ਕੇ ਉਹ ਕਹਿੰਦਾ ਭਾਈ ਤੁਸੀਂ ਮਿਲਾਇਆ ਸੀ ਯਾਰ, ਤੁਸੀਂ ਕਹਿੰਦੇ ਹੋ ਮੇਰਾ ਮਿੱਤਰ ਆ,
1: ਹੁੰਦਾ ਹੀ ਇਹ
0: ਉਹਨੇ ਇੱਦਾਂ ਕਰਤਾ
1: 10 ਵਿੱਚੋਂ,
0: ਫਿਰ ਤੁਸੀਂ ਕਹਿੰਦੇ ਜੇ ਉਹ ਨਹੀਂ ਮਿੱਤਰ ਮੁੱਤਰ ਕਾਹਦਾ ਭਾਈ, ਉਹ ਤੇ ਮੰਨ ਲਓ ਵੀ ਸਾਡੇ ਲਾਗੇ ਰਹਿੰਦਾ ਹੁੰਦਾ ਸੀ, ਉਹ ਕੰਮ ਕਰਦਾ ਹੁੰਦਾ ਸੀ ਮੇਰੇ ਨਾਲ,
1: ਕੰਮ ਘਰ ਛੱਡ ਗਿਆ ਤਾਂ ਜੀ ਕਦੇ ਗੱਲ ਹੀ ਨਹੀਂ ਹੋਈ, 5 ਸਾਲ ਹੋ ਗਏ, 6 ਸਾਲ ਹੋ ਗਏ, ਹੈ ਨਾ। ਕਿ ਇਹ ਥੋੜ੍ਹਾ ਜ਼ਰੂਰੀ ਹੈ ਲੇਬਲਸ ਦੇਣਾ, ਵੋਕੈਬਲਰੀ ਬਹੁਤ ਜ਼ਰੂਰੀ ਚੀਜ਼ ਹੈ ਨਾ, ਸ਼ਬਦ ਪਤਾ, ਸ਼ਬਦ ਨੂੰ ਉਸ ਚੀਜ਼ ਨੂੰ ਲੇਬਲ ਜੇ ਸਹੀ ਤਰ੍ਹਾਂ ਕਰ ਦੇਵਾਂਗੇ ਤਾਂ ਆਪਾਂ ਵੀ ਸੌਖੇ ਰਵਾਂਗੇ, ਸਾਡੀ ਐਕਸਪੈਕਟੇਸ਼ਨਸ ਵੀ ਸੌਖੀਆਂ ਰਹਿਣਗੀਆਂ, ਸਾਡਾ ਟਰੱਸਟ ਕਰਨ ਦਾ ਜਿਹੜਾ ਇੱਕ ਮੈਦਾ ਹੈ ਅੰਦਰ, ਹੈ ਨਾ, ਉਹ ਵੀ ਠੀਕ ਰਹਿੰਦਾ ਹਰ ਕਿਸੇ ਦੇ ਐਵੇਂ ਮਿੱਤਰ ਕਹਿ ਕੇ। ਫਿਰ ਕਿਉਂ ਮਾਇੰਡ ਨੂੰ ਥੋੜ੍ਹੀ ਪਤਾ, ਕਹਿੰਦੇ ਨਾ ਕਿ ਇੱਕ ਆਹ ਸਟੱਡੀ ਸੀ ਕਿ ਹਿਊਮਰ ਹੁੰਦਾ ਨਾ ਆਪਣੇ ਉੱਪਰ ਹੱਸਣ ਵਾਲਾ, ਜਿਹੜਾ ਸੈਲਫ ਡੈਕੋਰੇਪੇਟਿੰਗ ਕਹਿ ਦਿੰਦੇ ਜਿਹਨੂੰ ਆਪਾਂ, ਕਿ ਆਪਣੇ 'ਤੇ ਮਜ਼ਾਕ ਬਣਾਈ ਜਾਣਾ। ਅਤੇ ਇੱਕ ਥਿਊਰੀ ਆਈ ਸੀਗੀ ਹਾਰਵਰਡ ਵੱਲੋਂ ਕਿ ਇਹ ਹਿਊਮਰ ਇੱਕ ਲੈਵਲ ਤੱਕ ਠੀਕ ਹੁੰਦਾ, ਜ਼ਿਆਦਾ ਕਰੋ ਅਤੇ ਤੁਹਾਡੇ ਸਬਕੌਂਸ਼ੀਅਸ ਨੂੰ ਨਹੀਂ ਪਤਾ ਕਿ ਤੁਸੀਂ ਆਪਣਾ ਮਜ਼ਾਕ 'ਚ ਹੀ ਉਡਾ ਰਹੇ ਹੋ, ਤੁਸੀਂ ਵਾਕਈ ਮੰਨਦੇ ਹੋ ਕਿ ਤੁਸੀਂ ਆਪਣਾ, ਜੇ ਤੁਸੀਂ ਭਾਰ ਰਹੇ ਹੋ ਤਾਂ, ਹੈ ਨਾ, ਭਾਰ ਨੂੰ ਲੈ ਕੇ ਜ਼ਿਆਦਾ ਮਜ਼ਾਕ ਉਡਾਤਾ, ਤੁਸੀਂ ਆਪਣਾ ਨੂੰ ਹਾਰਿਆ ਹੋਇਆ ਇਨਸਾਨ, ਲੂਜ਼ਰ ਕਪੈਸਿਟੀ ਰਹਿੰਦੇ ਹੋ। ਕਿ ਸ਼ਬਦ ਦੇ ਅੰਦਰ ਇੰਨੀ ਜ਼ਿਆਦਾ ਵੈਲਿਊ ਹੈ ਕਿ ਸਾਡੀ ਸਬਕੌਂਸ਼ੀਅਸ ਜਦੋਂ ਸੁਣਦੀ ਹੈ ਦੋਸਤੀ, ਭਰਾ, ਹੈ ਨਾ, ਤੂੰ ਮੇਰਾ ਭਰਾ ਹੈ, ਤੂੰ ਮੇਰਾ ਯਾਰ ਹੈ, ਤੂੰ ਮੇਰਾ ਜਿਗਰੀ ਹੈ, ਅਤੇ ਉਹਦੇ ਅੰਦਰ ਇੱਕ ਟਰੱਸਟ ਦਾ ਪੈਰਾਮੀਟਰ ਜਿਹੜਾ, ਉਹਦਾ ਇੱਕ ਮੈਗਨੇਟਿਜ਼ਮ ਦਾ ਜਿਹੜਾ ਪੈਰਾਮੀਟਰ ਆ, ਉਹ ਓਨਾ ਹੀ ਉੱਪਰ ਹੋ ਜਾਂਦਾ, ਐਂਡ ਅਗੇਨ ਐਕਸਪੈਕਟੇਸ਼ਨਸ ਫਿਰ ਓਬਵੀਅਸਲੀ ਮੀਟ ਨਹੀਂ ਹੁੰਦੀ।
0: ਕਿਉਂਕਿ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਨਾ ਕਿ ਜਿਹੜਾ ਤੁਹਾਡਾ ਅਵਚੇਤਨ ਆ ਉਹਨੂੰ ਚੰਗੇ ਮਾੜੇ ਦਾ ਨਹੀਂ ਪਤਾ, ਉਹਨੂੰ ਸਿਰਫ ਇਹ ਪਤਾ ਵੀ ਆਹ ਘੱਟ ਰਿਹਾ, ਤੁਸੀਂ ਜੇ ਮਾੜਾ ਵੀ ਫੀਡ ਕਰ ਰਹੇ ਹੋ, ਚੰਗਾ ਵੀ ਫੀਡ ਕਰ ਰਹੇ ਹੋ, ਉੱਥੇ ਸਭ ਕੁਛ ਫੀਡ ਹੀ ਹੋ
1: ਰਿਹਾ। ਉਹ ਫੀਡ, ਹਾਂ, ਉਹ ਸਿਰਫ ਉਹ ਫੀਡ ਕਰ ਸਕਦਾ, ਉਹਦੇ ਨਾਲ ਐਨਾਲਿਸਿਸ ਦੀ ਪਾਵਰ ਨਹੀਂ।
0: ਇਹ ਚੇਤਨ ਮਨ ਦਾ ਕੰਮ ਆ ਵੀ ਉਹਨੂੰ ਐਨਾਲਿਸਿਸ ਕਰਨਾ ਵੀ ਆਹ ਚੰਗਾ ਹੁੰਦਾ ਵਾ, ਮਾੜਾ ਹੁੰਦਾ ਵਾ। ਸੋ ਇਸ ਕਰਕੇ ਕਹਿੰਦੇ ਵੀ ਤੁਸੀਂ ਚੰਗਾ ਨਾ ਹੀ ਸੋਚੋ, ਨਾ ਹੀ ਤੁਸੀਂ ਬਹੁਤਾ ਬੋਲੋ, ਤਾਂ ਕਿ ਉਹ ਸਾਰਾ ਕੁਛ ਐਵੇਂ ਨਾ ਰਜਿਸਟਰ ਹੁੰਦਾ ਰਹੇ। ਰੂਬੀ ਭੈਣ ਜੀ ਨੇ ਸਾਡੇ ਨਾਲ ਤੇ 197 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਕ੍ਰਿਸ਼ਨਾ ਜੀ।
0: ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਕਿਵੇਂ ਹੋ? ਠੀਕ ਠਾਕ?
2: ਹੈਲੋ ਹੈਲੋ
1: ਹੈਲੋ ਹੈਲੋ।
2: ਹਾਂਜੀ ਹਾਂਜੀ, ਹੁਣ ਠੀਕ ਆਈ ਆਵਾਜ਼? ਹਾਂਜੀ
1: ਪਹਿਲੇ ਖਰਾਬ ਹੋ ਗਈ ਸੀ ਮੇਰੀ ਆਵਾਜ਼, ਹੁਣ ਠੀਕ ਕੀਤੀ।
0: ਕੀਤਾ ਨਾ ਇਹਨਾਂ ਨੇ ਕ੍ਰਿਸ਼ਨਾ ਜੀ, ਕੀਤਾ ਇਹਨਾਂ ਨੇ ਆਪਣਾ ਕੁਛ ਨਾ ਕੰਮ ਕੁੰਮ ਜਿਹਾ ਕਰਨ ਦੇ ਸੀ, ਇੱਕਦਮ ਫੋਨ ਚੁੱਕਿਆ ਗਿਆ
1: ਕਿਉਂਕਿ ਲਾਈਨ ਤੇ ਕਲੀਅਰ ਸੀ, ਸ਼ਰਾਰਤੀ ਅਨਸਰ ਯੂਜ਼ ਕੀਤੇ ਗਏ ਨੇ ਜੀ।
2: ਨਹੀਂ ਇੱਕਦਮ ਥੋੜੀ ਆਈ, ਫਿਰ ਇੱਕਦਮ ਕਿੜਕਿੜ ਜੀ ਹੋਈ ਵਿੱਚ ਵੀ ਜੀ, ਸੱਚ ਕਹਿ ਰਹੀ ਆ।
1: ਹਾਏ ਮੇਰੀ ਆਵਾਜ਼ ਦੀ ਕੁਆਲਿਟੀ ਨੂੰ ਕਿੜਕਿੜ ਕਹਿਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ।
2: ਨਹੀਂ ਆਈ ਥਿੰਕ ਹਾਂ, ਮੇਰਾ ਸਪੀਕਰ ਔਨ ਸੀ ਸ਼ਾਇਦ ਤਾਂ ਗਿਆ।
0: ਹਾਂ ਇਹ ਚਲੋ
1: ਬੈਨੀਫਿਟ ਆਫ ਡਾਊਟ ਦੇ ਦਿੰਦੇ ਜੀ ਦੇ ਦਿੰਦੇ।
0: ਹਾਂਜੀ
2: ਅੱਜ ਦਾ ਟੌਪਿਕ ਬੜਾ ਵਧੀਆ ਵੀਰ ਜੀ।
1: ਜੀ ਥੈਂਕ ਯੂ ਥੈਂਕ ਯੂ ਥੈਂਕ ਯੂ।
2: ਆ ਜਿੱਦਾਂ ਤੁਸੀਂ ਦੋਸਤੀ ਯਾਰੀ ਦੀ ਗੱਲ ਕਰ ਰਹੇ ਹੋ, ਤੁਸੀਂ ਹੁਣੇ ਵੀਰ ਜੀ ਗੱਲ ਕਹਿ ਕੇ ਵੀ ਗਏ ਹੋ ਵੀ ਜਿੱਦਾਂ ਜਿਹੜਾ ਬੰਦਾ ਸਪੋਰਟਸ ਵੀ ਖੇਡਦਾ ਹੋਵੇ ਜਾਂ ਹੋਰ ਇੱਦਾਂ, ਮੇਰੇ ਬਹੁਤ ਫੀਲ ਰਹੇ ਨੇ ਇੱਦਾਂ।
0: ਜੀ ਸਪੀਕਰ ਕਰ ਲਓ ਬੰਦ,
2: ਸਰਕਲ ਹੁੰਦਾ ਸੀਗਾ।
0: ਹਾਂਜੀ
2: ਪਰ ਹੁਣ ਲੱਗਦਾ ਵੀ ਹਾਂ ਹੌਲੀ ਹੌਲੀ ਜਿਵੇਂ ਜਿਵੇਂ ਏਜ ਵਧੀ ਗਈ ਆ, ਕਾਫੀ ਸਾਰੇ ਫੈਕਟਰਸ ਮੈਟਰ, ਜਿੱਦਾਂ ਜਦੋਂ ਥੋੜੇ ਜੇ ਬੱਚੇ ਹੋ ਜਾਂਦੇ ਨੇ ਫਿਰ ਆਪਾਂ ਓਦਾਂ ਦੇ ਫਰੈਂਡ ਸਰਕਲ ਵੱਲ ਨੂੰ ਹੋ ਜਾਂਦੇ ਆ ਵੀ ਜਿਹਨਾਂ ਦੇ ਬੱਚੇ ਥੋੜੀ ਸੇਮ ਜੀ ਏਜ ਦੇ ਹੋਣ ਤੁਹਾਡੇ ਬੱਚਿਆਂ ਦੀ
0: ਜੀ,
2: ਤੇ ਕਿਉਂਕਿ ਫਿਰ ਬੱਚੇ ਹੁਣ ਜਿਵੇਂ ਪਾਰਸ ਵੱਡਾ ਹੋ ਗਿਆ, ਪਾਰਸ ਵੀ ਹੁਣ ਦੇਖਦਾ ਵੀ ਮੈਂ ਕਿੱਥੇ ਜਾਵਾਂ ਕਿੱਥੇ ਨਹੀਂ ਜਾਣਾ, ਜਿੱਥੇ ਤਾਂ ਉਹਨੂੰ ਲੱਗਦਾ ਕਿ ਹਾਂ ਮੇਰੇ ਮੰਮਾ ਹੋਣੀ ਜਿੱਥੇ ਚੱਲੇ ਨੇ ਫਰ ਫਰੈਂਡ ਸਰਕਲ ਚ, ਜੇ ਤਾਂ ਮੇਰੇ ਨਾਲ ਦੇ ਓਦਾਂ ਦੇ ਬੱਚੇ ਹੈਗੇ ਉਸ ਏਜ ਦੇ ਤਾਂ ਜਾਣਾ ਪਸੰਦ ਕਰਦਾ, ਤਾਂ ਨਹੀਂ ਫਿਰ ਉਹ ਵੀ ਕਈ ਵਾਰ ਸਾਨੂੰ ਦੇਖਣਾ ਪੈਂਦਾ ਵੀ ਹਾਂ ਹੁਣ ਉੱਥੇ ਜਾ ਸਕਦੇ ਹਾਂ ਕਿ ਨਹੀਂ। ਤੇ ਬਾਕੀ ਫਰੈਂਡਸ ਵੀ ਜੀ ਹਾਂ, ਸਕੂਲ ਦੇ ਫਰੈਂਡਸ ਜਿਹੜੇ ਹੁੰਦੇ ਸੀ ਉਹਨਾਂ ਨਾਲ ਜਿਹੜੀ ਆਪਾਂ ਗੱਲ ਬਾਕੀ ਉਹ ਜਿਹੜੀ ਬੇਬਾਕੀ ਨਾਲ ਗੱਲ ਕਰਦੇ ਹਾਂ, ਆਈ ਥਿੰਕ ਉਹ ਜਿਹੜੇ ਹੁਣ ਇੱਥੇ ਆ ਕੇ ਫਰੈਂਡਸ ਬਣੇ ਨੇ ਨਾ ਉਹਦੇ ਚ ਇੱਕ ਤਰ੍ਹਾਂ ਦਾ ਓਲਾ ਜਿਹਾ ਹੈਗਾ ਹੀ ਆ ਕੋਈ ਨਾ ਕੋਈ,
0: ਉਹ ਰਹਿਣਾ ਹੀ ਰਹਿਣਾ, ਆਪਾਂ ਚੰਗਾ ਚੰਗਾ ਹੀ ਦੱਸਣਾ ਹੁੰਦਾ ਨਾ ਆਪਣੇ ਬਾਰੇ, ਕੋਈ ਵੀ ਆਪਣੀ ਵੀਕ ਪੁਆਇੰਟ ਆਪਾਂ ਕਿਉਂ ਦੱਸਾਂਗੇ।
2: ਬਿਲਕੁਲ ਬਿਲਕੁਲ, ਹੁਣ ਸਕੂਲ ਵਾਲਿਆਂ ਨੂੰ ਸਾਰਾ ਕੁਛ ਪਤਾ ਹੁੰਦਾ, ਜਿਵੇਂ ਹੁਣ ਇਸ ਵਾਰ ਜਦੋਂ ਅਸੀਂ ਇੰਡੀਆ ਗਏ ਮੈਂ ਆਪਣੀਆਂ ਦੋ ਸਕੂਲ ਫਰੈਂਡਸ ਨੂੰ ਮਿਲੀ, ਇੱਕ ਮੇਰੀ ਜਿਹੜੀ ਬੈਸਟ ਫਰੈਂਡ ਆ ਉਹ ਅਮੈਰੀਕਾ ਰਹਿੰਦੀ ਆ, ਉਹ ਅਸੀਂ 15 ਸਾਲ ਬਾਅਦ ਮਿਲੀ ਆ, ਮਤਲਬ ਫੋਨ ਤੇ ਅਸੀਂ ਇਨ ਟੱਚ ਰਹਿੰਦੇ ਆ ਬਟ 15 ਸਾਲ ਬਾਅਦ ਫੇਸ ਟੂ ਫੇਸ ਮਿਲੀਆਂ ਅਸੀਂ।
1: ਬਿਊਟੀਫੁਲ।
2: ਤੇ 15 ਸਾਲ ਬਾਅਦ ਮਿਲ ਕੇ ਇੱਕ ਵਾਰ ਵੀ ਜੀ ਨਹੀਂ ਲੱਗਿਆ ਵੀ ਇੰਨਾ ਗੈਪ ਪੈ ਗਿਆ ਸੀਗਾ ਵੀ ਮਿਲੇ ਨੀ ਹੈਗੇ, 15 ਸਾਲ ਦਾ ਵੀ ਗੈਪ ਉਹ ਫੀਲ ਨੀ ਹੋਇਆ ਹੈਗਾ, ਉਹੀ ਗੱਲਾਂ ਪੁਰਾਣੀਆਂ ਮਤਲਬ ਲੱਗ ਹੀ ਨੀ ਸੀ ਰਿਹਾ ਵੀ ਅਸੀਂ ਵੀ ਕੁਛ ਪਤਾ ਨੀ ਸਾਨੂੰ ਇੱਕ ਦੂਸਰੇ ਬਾਰੇ, ਆ ਉਹ ਕਿਸੇ ਕੰਟਰੀ ਚ ਆ ਮੈਂ ਇੱਥੇ ਆ ਨਾ, ਤੇ ਮੈਨੂੰ ਲੱਗਦਾ ਸੀ ਵੀ ਜਿੰਨੀ ਮੇਰੀ ਉਹਦੇ ਨਾਲ ਸਾਂਝ ਹੈਗੀ ਆ ਵੀ ਮੇਰੀ ਉਹ ਜਿਹੀ ਕੋਈ ਫਰੈਂਡ ਬਣਨੀ ਨੀ ਹੈਗੀ, ਮਤਲਬ ਮੇਰੀ ਹਰ ਚੀਜ਼ ਅਸੀਂ ਇੱਕ ਦੂਜੇ ਨਾਲ ਸ਼ੇਅਰ ਕਰਦੀਆਂ ਸੀਗੀਆਂ ਹਰ
1: ਚੀਜ਼।
2: ਮਤਲਬ ਇੱਕ ਵਾਰੀ ਵਿੱਚ ਮੈਂ ਤੁਹਾਨੂੰ ਫਨੀ ਜਿਹਾ ਇੰਸੀਡੈਂਟ ਦੱਸਦੀ ਹਾਂ ਕੁਇਕਲੀ, ਸਕੂਲ ਚ ਸੀਗੇ ਅਸੀਂ, ਸਕੂਲ ਚ ਕਿਸੇ ਬੱਚੇ ਦਾ ਬਰਥਡੇ ਸੀ, ਉਹਨੇ ਟੋਫੀਆਂ ਵੰਡੀਆਂ ਤੇ ਉਹ ਬਾਹਰ ਬਾਥਰੂਮ ਗਈ ਹੋਈ ਸੀਗੀ, ਉਹਦੀਆਂ ਪਤਾ ਨੀ ਟੋਫੀਆਂ ਮਿਸ ਹੋ ਗਈਆਂ ਜਾਂ ਵਟ ਐਵਰ, ਤੇ ਮੈਨੂੰ ਇੰਨਾ ਯਾਦ ਨੀ ਵੀ ਉਹਦੀਆਂ ਮਿਸ ਕਿਵੇਂ ਹੋਈਆਂ ਸੀ, ਮੈਂ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਕਿਹਾ ਮੈਂ ਹੁਣ ਇਹਨੂੰ ਟੋਫੀ ਹੈ ਨੀ, ਮੈਂ ਫਟਾਫਟ ਖਾ ਲਾਂ ਆਪਦੀ ਵੀ ਇਹਨੂੰ ਮੈਂ ਦੇਣੀ ਨੀ। ਉਹ ਜਦੋਂ ਤੱਕ ਆ ਗਈ ਮੈਨੂੰ ਕਹਿੰਦੀ ਤੂੰ ਕੀ ਖਾਂਦੀ ਆ, ਮੈਂ ਕਿਹਾ ਕੁਛ ਨੀ, ਕਹਿੰਦੀ ਖੋਲ ਮੂੰਹ ਦਿਖਾ ਗਈ ਆ,
0: ਮੈਂ ਖੋਲ ਕੇ ਆ ਕਰ
2: ਕਹਿੰਦੀ ਸੱਚੀ ਲਿਟਰਲੀ ਕਹਿੰਦੀ ਇਹਦੀ ਥਾ ਮੂੰਹ ਖੋਲ ਕੇ ਮੈਂ ਦਿਖਾਇਆ, ਕਹਿੰਦੀ ਇਹ ਕਿੱਥੋਂ ਆਈ, ਮੈਂ ਕਿਹਾ ਵੀ ਉਹਦਾ ਬਰਥਡੇ ਸੀ ਦਿੱਤੀ, ਕਹਿੰਦੀ ਮੇਰੀ, ਮੈਂ ਕਿਹਾ ਪਤਾ ਨੀ ਮੈਨੂੰ ਨੀ ਪਤਾ, ਕਹਿੰਦੀ ਹੁਣ ਤੂੰ ਇਹ ਕਿਵੇਂ ਇਕੱਲੀ ਖਾ ਸਕਦੀ, ਕਹਿੰਦੀ ਦੇ ਮੈਨੂੰ, ਮੈਂ ਕਿਹਾ ਵੀ ਮੈਂ ਤਾਂ ਹੁਣ ਮੂੰਹ ਚ ਪਾ ਲਈ ਮੈਂ ਤੈਨੂੰ ਕੱਢ, ਕਹਿੰਦੀ ਮੂੰਹ ਚੋਂ ਤੋੜ ਕੇ ਦੇ ਦੇ ਚੁੱਪਦੀ ਮੇਰੀ ਜੂਠੀ ਖਾਧੀ ਹੋਈ ਉਹ ਅੱਧੀ ਤੋੜ ਕੇ ਮੈਂ ਮੂੰਹ ਨਾਲ ਦਿੱਤੀ, ਉਹਨੇ ਉਹੀ ਖਾਧੀ, ਕੋਈ ਧੋਤੀ ਨੀ ਕੁਛ ਨੀ, ਉਹੀ ਮੂੰਹ ਚ ਪਾ ਲਈ ਉਹਨੇ।
0: ਨਹੀਂ ਤਾਂ ਯਾਰੀ ਦੋਸਤੀ ਤਾਂ ਇਹੋ ਹੀ ਹੁੰਦੀ ਹੈ,
1: ਸੋ ਗੁੱਡ,
0: ਆਪਾਂ ਜਿੱਥੇ ਇਕੱਠੇ ਖਾ ਲੈਣਾ ਕੋਈ ਉਹ ਨਹੀਂ, ਕਿਸੇ ਦਾ ਵੀ ਲੀੜਾ ਕੱਪੜਾ ਪਾ ਲੈਣਾ, ਅੱਜ ਤੁਸੀਂ ਕਹੋ ਅੱਜ ਹੁਣ ਨਹੀਂ ਉਹ ਚੀਜ਼
1: ਵੈਸੇ ਹਾਂ ਸ਼ਰਮ ਜਾਂਦੀ
2: ਹੈ ਅਸੀਂ, ਮਤਲਬ ਇਹ ਗੱਲ ਆਪਣੇ ਬੱਚਿਆਂ ਦੇ ਸਾਹਮਣੇ ਸ਼ੇਅਰ ਕੀਤੀ ਹੁਣ ਜਦੋਂ ਅਸੀਂ ਗਏ ਇੰਡੀਆ ਮਿਲੀ ਆ, ਤੇ ਬੱਚੇ ਹੈਰਾਨ ਰਹਿ ਗਏ, ਮੰਮਾ ਜਾਨਸ ਮੰਮਾ ਇਹ
0: ਮੰਮਾ ਚੰਗੀ ਭਲੀ ਤੁਹਾਡੇ ਸਾਹਮਣੇ ਖਲੋਤੀ ਕੀ ਹੋ ਗਿਆ,
2: ਦੇਖ ਲੋ ਸਾਨੂੰ ਕੁਛ ਹੋਇਆ,
0: ਸਗੋਂ ਹੋਰ ਤੁਹਾਡੀ ਸਾਂਝ ਵਧੀ।
2: ਹਾਂਜੀ ਹਾਂ, ਤੇ ਉਹ ਤੋਂ ਬਾਅਦ ਵੀ ਜਿਵੇਂ ਲੱਗਦਾ ਨੀ ਸੀ ਵੀ ਕੋਈ ਏਦਾਂ, ਪਰ ਹਾਂ ਮੈਨੂੰ ਆਸਟ੍ਰੇਲੀਆ ਆ ਕੇ ਮੇਰੀ ਇੱਕ ਫਰੈਂਡ ਹੈ ਹੁਣ ਇੱਥੇ, ਉਹਦੇ ਨਾਲ ਮੇਰੀ ਬਹੁਤ ਜ਼ਿਆਦਾ ਉਹਨੂੰ ਮੈਂ ਕਦੇ ਕਦੇ ਮੈਨੂੰ ਲੱਗਦਾ ਹੁੰਦਾ ਵੀ ਮੇਰੀ ਇਹ ਆਪਾਂ ਕਹਿੰਦੇ ਸੋਲ ਸਿਸਟਰ ਹੈ ਮੇਰੀ ਉਹ ਕਿਤੋਂ ਪ੍ਰਾਣੀ ਪਤਾ ਨੀ ਕਿੱਥੋਂ ਗੁਆਚੀ ਹੋਈ ਉਹ ਇੰਨਾ ਕੁਛ ਵੀਰ ਜੀ ਸਾਡਾ ਸਿਮਿਲਰ ਹੁੰਦਾ ਨਾ ਮਤਲਬ ਜਦੋਂ ਅਸੀਂ ਸੇਮ ਈਅਰ ਚ ਆਸਟ੍ਰੇਲੀਆ ਆਏ ਉਹ ਮੇਰੀ ਇੱਥੇ ਮੈਂ ਉਹਨੂੰ ਨਵੰਬਰ 2006 ਚ ਮਿਲੀ ਸੀ ਪਹਿਲੀ ਵਾਰੀ ਜਸਪਾਲ ਦੇ ਫਰੈਂਡ ਨੇ ਵੀਰ ਜੀ ਉਹ ਇਹ ਪਹਿਲਾਂ ਤੋਂ ਜਾਣਦੇ ਸੀ ਹਸਬੈਂਡ ਸਾਡੇ ਅਸੀਂ ਪਹਿਲੀ ਵਾਰੀ ਇੱਥੇ ਮਿਲੀ ਹਾਂ ਤੇ ਉਹ ਪਹਿਲੀ ਵਾਰੀ ਮਿਲ ਕੇ ਇੰਨਾ ਕੁ ਵਧੀਆ ਲੱਗਿਆ ਤੇ ਉਹ ਤੋਂ ਬਾਅਦ ਵੀ ਜੀ ਹੁਣ ਸਾਡੀ ਫਰੈਂਡਸ਼ਿਪ ਨੂੰ ਵੀ 20 ਸਾਲ ਹੋਣ ਵਾਲੇ ਨੇ ਬੱਚੇ ਸਾਡੇ ਹਾਂ ਸਾਡੀ ਸਾਂਝ ਜਿਹੜੀ ਹੈ ਕਿੱਥੋਂ ਬਣੀ ਜਦੋਂ ਮੈਂ ਪਾਰਸ ਨਾਲ ਪ੍ਰੈਗਨੈਂਟ ਸੀ ਉਹ ਉਹਦੀ ਬੇਟੀ ਵੀ ਐਗਜੈਕਟਲੀ 40 ਦਿਨ ਛੋਟੀ ਆ ਪਾਰਸ ਤੋਂ ਉਦੋਂ ਸਾਡੀ ਬਹੁਤ ਹੋਈ ਵੀ ਹਾਂ ਉਦੋਂ ਪ੍ਰੈਗਨੈਂਸੀ ਚ ਬੜਾ ਕੁਛ ਸ਼ੇਅਰ ਕਰਦੇ ਸੀ ਏਦਾਂ ਹੋ ਰਿਹਾ ਓਦਾਂ ਹੋ ਰਿਹਾ ਫਿਰ ਸਾਡੇ ਛੋਟੇ ਬੇਟੇ ਐਗਜੈਕਟਲੀ 3 ਮਹੀਨੇ ਛੋਟੇ ਨੇ ਇੱਕ ਦੂਸਰੇ ਤੋਂ
0: ਓਕੇ
2: ਬਹੁਤ ਸਾਰੀਆਂ ਗੱਲਾਂ ਨੇ ਮੈਂ ਜੇ ਮੈਂ ਸ਼ੇਅਰ ਕਰਨ ਲੱਗ ਜਾ ਸ਼ਾਮ ਪੈ ਜੂਗੀ ਮੈਨੂੰ ਵੀ ਜਿਹੜੀਆਂ ਸਾਡੀਆਂ ਇੰਨੀਆਂ ਇਕੱਠੀਆਂ ਹੁੰਦੀਆਂ ਰੀਸੈਂਟਲੀ ਆ ਸਕੂਲ ਹੋਲੀਡੇਜ਼ ਦੇ ਵਿੱਚ ਅਸੀਂ ਗਏ ਸੀਗੇ ਆਪਣਾ ਸ਼ਾਰਟ ਟ੍ਰਿਪ ਤੇ ਤੇ ਉਹ ਆਪਣਾ ਗਏ ਸੀ ਐਡੀਲੇਡ ਉਹ ਵੀ ਛੁੱਟੀਆਂ ਚ ਗਏ ਤੁਸੀਂ ਮੰਨੋਗੇ ਵੀਰ ਜੀ ਅਸੀਂ ਸੇਮ ਡੇ ਅਸੀਂ ਵੀ ਆਪਦੇ ਉਹ ਜਿਹੜਾ ਹੋਲੀਡੇ ਹਾਊਸ ਸੀਗਾ ਉਹਦੇ ਲੋਕ ਆਊਟ ਹੋ ਗਿਆ ਸੀ ਵੀ ਵਰ ਲੋਕਡ ਆਊਟ ਉਹ ਵੀ ਲੋਕਡ ਆਊਟ ਉੱਥੇ ਸਾਡੇ ਨਾਲ ਇਹ ਚੀਜ਼ ਹੋਈ ਅਸੀਂ ਹੈਰਾਨ ਅਸੀਂ ਹਮੇਸ਼ਾ ਆਪਦੇ ਆਪ ਨੂੰ ਕਹਿ ਰਹੇ ਵੀ ਆਪਾਂ ਬਿਲਕੁਲ ਆਪਾਂ ਸੋਲ ਸਿਸਟਰਸ ਹੀ ਆ ਕਿਤੇ ਨਾ ਕਿਤੇ ਕੋਈ ਕਨੈਕਸ਼ਨ ਹੈ ਆਪਣਾ ਪਰ ਹਾਂ ਉਹ ਇੰਨੀ ਕੁ ਵਧੀਆ ਮੇਰੀ ਫਰੈਂਡ ਆ ਵੀ ਮੈਂ ਜੇ ਛਿੱਕ ਵੀ ਮਾਰੀ ਆ ਉਹਨੂੰ ਪਤਾ ਹੋਊਗਾ ਮਤਲਬ ਇੰਨੀ ਵਧੀਆ ਫਰੈਂਡ ਹੈਗੀ ਆ ਹਾਂਜੀ ਵੀ ਇੱਥੇ ਆ ਕੇ ਵੀ ਮੈਨੂੰ ਉਮੀਦ ਨਹੀਂ ਸੀ ਵੀ ਇੰਨਾ ਕੋਈ ਕਲੋਜ਼ ਫਰੈਂਡ ਮਿਲੂਗਾ ਬਟ ਹਾਂ ਤੇ ਸਾਡਾ ਨਾਮ ਵੀ ਵੀਰ ਮੇਰਾ ਜਿੱਦਾਂ ਪੂਰਾ ਨਾਮ ਰਮਿੰਦਰ ਆ ਉਹਦਾ ਨਾਮ ਇੰਦਰ ਆ ਮੇਰਾ ਰਮਿੰਦਰ ਮੇਰਾ ਨਾਮ ਰਮਿੰਦਰ ਦੀਪ ਆ ਉਹਦਾ ਨਾਮ ਇੰਦਰਦੀਪ ਆ
0: ਵੱਡਾ ਫਰਕ
2: ਸਾਰੀਆਂ ਗੱਲਾਂ ਦੱਸਦੀ ਆ ਰੇਡੀਓ ਦੀਆਂ ਵੀ ਏਦਾਂ ਹੋਇਆ ਏਦਾਂ ਹੁੰਦਾ
0: ਮੇਨ ਮੁੱਦਾ ਵੇਖੀਏ ਨਾ ਤੇ ਉਹ ਇਹ ਆ ਕਿ ਸਾਡੇ ਕੋਲ ਸਮਾਂ ਕਿੰਨਾ ਕਿਆ ਆਪਾਂ ਸਮਾਂ ਕੱਢਣ ਤੋਂ ਡਰਦੇ ਹਾਂ ਆਪਾਂ ਚਾਹੁੰਦੇ ਹਾਂ ਵੀ ਆਹ ਸਾਡੇ ਸਰਕਲ ਇੰਨੇ ਕੁ ਜ਼ਿਆਦਾ ਵੱਧ ਗਏ ਆ ਆਪਾਂ ਮੰਨ ਲਓ ਪਹਿਲਾਂ ਆਪਾਂ ਆਏ ਜਦੋਂ ਇੱਥੇ ਨਾ ਅਤੇ ਜਾਂ ਸਾਡੀ ਲਾਈਫ 'ਚ ਸਾਡੇ ਕੋਲ ਸਕੂਲ ਕਾਲਜ ਦੇ ਯਾਰ ਦੋਸਤ ਸੀ ਉਹ ਤੋਂ ਬਾਅਦ 'ਚ ਮੰਨ ਲਓ ਹੌਲੀ ਹੌਲੀ ਆਪਾਂ ਜਦੋਂ ਇੱਥੇ ਆਏ ਤਾਂ ਇੱਥੋਂ ਵਾਲੇ ਸਕੂਲ ਕਾਲਜ ਦੇ ਹੋ ਗਏ
1: ਹੈ ਨਾ
0: ਐਡ ਔਨ ਹੋ ਗਿਆ ਫਿਰ ਤੁਸੀਂ ਕੰਮਾਂ ਕਾਰਾਂ ਦੇ ਉੱਤੇ ਗਏ ਤੇ ਉੱਥੋਂ ਫਿਰ ਐਡ ਔਨ ਹੋ ਗਿਆ ਭਾਵੇਂ ਇੱਕ ਦੋ ਸਾਂਝਾਂ ਹੋਈਆਂ ਹੋਣ ਭਾਵੇਂ ਯਾਰੀ 'ਚ ਕਨਵਰਟ ਹੋਈਆਂ ਜਾਂ ਨਹੀਂ ਹੋਈਆਂ ਪਰ ਉੱਥੇ ਤੁਹਾਡੀ ਇੰਗੇਜਮੈਂਟ ਤੇ ਹੋਈ ਨਾ ਸਮਾਂ ਤੁਸੀਂ ਉੱਥੇ ਵੀ ਸਪੈਂਡ ਕਰਨਾ ਸ਼ੁਰੂ ਕਰ ਦਿੱਤਾ
1: ਹਿੱਸੇ ਦਾ ਬਣ ਗਿਆ
0: ਹਾਂ ਉਸ ਤੋਂ ਬਾਅਦ ਫਿਰ ਤੁਸੀਂ ਜਿੱਥੇ ਰਹਿੰਦੇ ਹੋ ਜਿੱਥੇ ਤੁਸੀਂ ਘਰ ਲਿਆ ਤੁਹਾਡੇ ਆਂਢ ਗੁਆਂਢ ਆਲਾ ਦੁਆਲਾ ਉੱਥੋਂ ਦੀਆਂ ਸਾਂਝਾਂ ਤੁਹਾਡੀਆਂ ਐਡ ਔਨ ਹੋ ਗਈਆਂ ਹੈ ਨਾ ਫਿਰ ਤੁਸੀਂ ਉਸ ਸੁਸਾਇਟੀ ਦੇ ਵਿੱਚ ਵਿਚਰ ਰਹੇ ਹੋ ਗੁਰੂ ਘਰ ਜਾਂਦੇ ਹੋ ਮੰਦਰ ਜਾਂਦੇ ਹੋ ਉਸ ਸੁਸਾਇਟੀ ਦੇ ਵਿੱਚੋਂ ਕਿਤੇ ਤੁਸੀਂ ਕੋਈ ਧਰਮ ਕਰਨ ਦਾ ਕੋਈ ਕੋਈ ਮੰਨ ਲਓ ਕੋਈ ਸੇਵਾ ਭਾਵਨਾ ਦਾ ਕੰਮ ਤੁਸੀਂ ਕਰ ਰਹੇ ਹੋ ਕੋਈ ਵਲੰਟੀਅਰ ਕਰ ਰਹੇ ਹੋ ਉੱਥੇ ਤੁਹਾਡੀਆਂ ਫਿਰ
1: ਤੁਹਾਡੇ
0: ਇੰਟਰਸਟ ਦੇ ਨਾਲ ਬੇਸਿਸ ਤੁਹਾਡੇ ਜਿਹੜੇ ਉੱਥੇ ਵੀ ਤੁਹਾਡੀਆਂ ਫਿਰ ਸਾਂਝਾਂ ਬਣ ਜਾਂਦੀਆਂ ਕੁੱਲ ਮਿਲਾ ਕੇ ਆਪਾਂ ਵੇਖੀਏ ਤਾਂ ਸਾਡਾ ਸਾਡੇ ਕੋਲ ਉਹ ਸਾਰੀਆਂ ਹੁਣ ਮੰਨ ਲਓ ਸਕੂਲ ਤੋਂ ਲੈ ਕੇ ਆ ਕਿੰਨੀਆਂ ਆਪਾਂ 4-5 ਗਿਣ ਲਈਆਂ ਕੈਟੇਗਰੀਆਂ ਹੁਣ ਤੁਸੀਂ ਇਹ ਸੋਚੋ ਵੀ ਉਦੋਂ ਤੇ ਸਿਰਫ ਮੰਨ ਲਓ ਤੁਹਾਡੇ ਕੋਲ ਸਕੂਲ ਕਾਲਜ ਵਾਲੇ ਯਾਰ ਦੋਸਤ ਇਹ ਹੈ ਨਾ ਹੁਣ ਆ ਜਿਹੜੀਆਂ 4-5 ਅੱਗੇ ਲੇਅਰਸ ਆਈਆਂ ਨੇ ਹਾਲੇ ਥੋੜੀਆਂ ਹੋਰ ਵੀ ਹੋਣਗੀਆਂ ਚਲੋ ਇਹ ਸਾਰੀਆਂ ਨੂੰ ਕਿੱਦਾਂ ਤੁਸੀਂ ਕੈਰੀ ਕਰ ਲੋਗੇ ਸਮਾਂ ਤੇ ਉਹਨਾਂ ਕੀ ਤੁਹਾਡੇ ਕੋਲ ਤੁਸੀਂ ਜੇ ਅੱਜ ਵੀ ਸਮਾਂ ਕੱਢੋ ਬਾਲ ਲਓ ਬਾਕੀ ਸਾਰੀਆਂ ਚੀਜ਼ਾਂ ਛੱਡ ਦਿਓ ਅੱਜ ਵੀ ਤੁਸੀਂ ਜੇ ਵਿਹਲੇ ਹੋ ਤਾਂ ਬਣਾ ਲਓ ਯਾਰ ਫਿਰ ਬਣਾ ਲਓ ਪਰ ਸ਼ਰਤ ਇਹ ਆ ਤੁਸੀਂ ਕੱਢ ਲਓਗੇ ਅੱਗੇ ਹੈਗਾ ਕਿਸੇ
1: ਕੋਲ ਸਾਹਮਣੇ ਕਿਸੇ ਕੋਲ
0: ਇੱਥੇ ਇਹ ਪ੍ਰੋਬਲਮ ਆ
1: ਇੰਨਾ ਸਮਾਂ

0: ਤੁਸੀਂ ਉਸ ਦੋਸਤੀ ਮਿੱਤਰਤਾ ਚ ਹਨਾ ਹੈਗੇ ਹੋ, ਇੱਕ ਸਾਂਝ ਚ ਹੈਗੇ ਹੋ, ਸਕੂਲ ਦੀ ਜਿਹੜੀ ਦੋਸਤੀ ਯਾਰੀ ਹੈ ਉਹ ਲਿਟਰਲੀ ਫਰੋਮ ਦੈਟ ਹਿਊਮਨ ਪਰਸਪੈਕਟਿਵ ਤੋਂ ਆਉਂਦੀ ਹੈ, ਇੱਕ ਨੀਡ ਤੋਂ ਆਉਂਦੀ ਹੈ ਕਿ ਯਾਰ ਇਹ ਸਾਈਡ 'ਤੇ ਬੈਠਾ ਪਿਆ, ਹਾਂ ਇਹਨੂੰ ਬੁਲਾ ਕੇ ਵੇਖੀਏ ਹਨਾ। ਬਾਕੀ ਸਾਰੇ ਉਹੀ ਹੈ ਕਿ ਕੋਈ ਕਾਰਨ ਹੈ, ਤੁਸੀਂ ਇੱਕ ਆਫਿਸ 'ਚ ਕੰਮ ਕਰ ਰਹੇ ਹੋ, ਫਿਰ ਉਸ ਆਫਿਸ ਦੇ ਅੰਦਰ ਓਬਵੀਅਸਲੀ ਪੋਲੀਟਿਕਸ ਹੋਏਗੀ ਜਿਹੜੀ, ਉਹਦੇ ਅੰਦਰ ਤੁਸੀਂ ਸਿਮਿਲਰ ਗੁੱਟ ਦੇ ਹੈਗੇ ਹੋ।
1: ਪਰ ਕਾਰਨ ਉੱਥੇ ਵੀ ਹੁੰਦਾ ਵਾ ਕ੍ਰਿਸ਼ਨ ਜੀ, ਮੰਨ ਲਓ ਸਾਡੀ ਕਲਾਸ ਦੇ ਵਿੱਚ, ਹੁਣ ਚਲੋ ਛੋਟੀਆਂ ਹੁੰਦੀਆਂ ਕਲਾਸਾਂ, ਵੀ 30-30 40-40 ਜਾਣੇ ਆਮ ਜੀ ਗੱਲ ਹੈ ਨਾ ਆਪਣੇ ਸਕੂਲ ਇਨ ਟਾਈਮ, ਹਰ ਇੱਕ ਨੂੰ ਤਾਂ ਆਪਾਂ ਜਾਣਦੇ ਵੀ ਨਹੀਂ ਹਾਂ, ਹਰ ਇੱਕ ਦਾ ਤੇ ਨਾਮ ਕਲਾਸ ਦੇ ਵਿੱਚ ਵੀ ਤੇ ਬਿਲਕੁਲ ਲਿਮਿਟਿਡ ਜੇ ਬੰਦਿਆਂ ਨਾਲ ਤੁਹਾਡੀ ਹੁੰਦੀ ਹੈ ਨਾ, ਕੁਛ ਇੱਕ ਬੰਦਿਆਂ ਨਾਲ ਹੀ ਹੁੰਦੀ ਹੈ ਤੁਹਾਡੀ, ਬਾਕੀਆਂ ਦਾ ਤੇ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ। ਉੱਥੇ ਵੀ ਗਰਜਾਂ ਹੁੰਦੀਆਂ ਨੇ, ਕਿਸੇ ਕੋਲੋਂ ਕੋਈ ਪੈਨਸਲ ਫੜਨੀ, ਕਿਸੇ ਕੋਲੋਂ ਨਕਲ ਮਾਰਨੀ, ਕਿਸੇ ਨੂੰ ਕੁਛ ਦੱਸਣਾ, ਕਿਸੇ ਪੁੱਛਣਾ, ਗਰਜਾਂ ਤੇ ਉੱਥੇ ਵੀ ਹੁੰਦੀਆਂ ਨੇ, ਪਰ ਉੱਥੇ ਸਾਡੇ ਕੋਲ ਜ਼ਿੰਮੇਵਾਰੀਆਂ ਲਿਮਿਟਿਡ ਨੇ, ਸਮਾਂ ਵਧੇਰੇ ਆ ਸਾਡੇ ਕੋਲ, ਤੇ ਆਓ ਆਪਾਂ ਇੱਕ ਬ੍ਰੇਕ ਲੈ ਕੇ ਫਿਰ ਵਾਪਸੀ ਕਰਦੇ ਹਾਂ, ਤੇ ਤੁਸੀਂ ਵੀ ਪਾਓ ਸਾਂਝਾਂ ਜਿਹੜੇ ਹੋਲਤੇ ਨੇ ਉਹਨਾਂ ਨਾਲ ਆ ਕੇ ਕਰਦੇ ਹਾਂ ਇੱਕ ਨਿੱਕੀ ਜਿਹੀ ਬ੍ਰੇਕ ਤੋਂ ਬਾਅਦ। ਰੇਡੀਓ ਹਾਂਜੀ 16-16-74।

ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾ ਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।

0: ਰੇਡੀਓ ਹਾਂਜੀ 1674 ਐ ਮੈਂ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਯਾਰੀ ਦੋਸਤੀ ਤੇ ਗਾਣਾ ਆਪਾਂ ਸੁਣਿਆ ਹੀਰਾ ਗਰੁੱਪ ਦਾ ਤੇ ਮੇਰੇ ਨੇ ਕ੍ਰਿਸ਼ਨਾ ਭਾਰਤਵਾਜ
1: ਬਹੁਤ ਖੂਬਸੂਰਤ ਗਾਣਾ ਥੈਂਕ ਯੂ ਸੋ ਮਚ ਸੁਣਾਉਣ ਲਈ ਅੱਜ ਦਾ ਦਿਨ ਮੇਰਾ ਸਫਲ ਮਾਰ ਛੜੱਪਾ ਅੱਛਾ ਐਕਸੈਂਟ ਬੜਾ ਮਜ਼ੇਦਾਰ ਹੈ ਇਹਨਾਂ ਦਾ ਪੰਜਾਬੀ ਦਾ
0: ਇਹ ਫਿਰ ਉਹ ਪਹਿਲੇ ਬਾਹਰ ਵਾਲੇ ਨੇ ਨਾ ਜਿਹੜੇ ਪਹਿਲੀਆਂ ਚ ਬਾਹਰ ਗਏ ਸੀ ਜਿਹੜੇ
1: ਹਾਂ ਜੈਸੇ ਕੱਲ ਮੈਂ ਰਾਤੀ ਗਾਣਾ ਸੁਣਦਾ ਪਿਆ ਤੇ ਬਚਪਨ ਤੋਂ ਸੁਣਦੇ ਆ ਰਹੇ ਪਰ ਕੱਲ ਧਿਆਨ ਚ ਆਇਆ ਕਿ ਉਹ ਹਦੀਕਾ ਕਿਆਨੀ ਜਦੋਂ ਕਹਿੰਦੀ ਬੂਹੇ ਬਾਰੀਆਂ ਬੂਹੇ ਬਾਰੀਆਂ ਤੇ ਨਾਲ ਤੇ ਉਹ ਟੱਪ ਕੇ ਨੀ ਨਾਲੇ ਕੰਧਾ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ
0: ਆਈ ਥਿੰਕ ਉਹ ਪਿਓਰ ਪੰਜਾਬੀ ਨਹੀਂ ਗਈ ਉਹ
1: ਹਾਂ ਬੋਰਨ ਐਂਡ ਬ੍ਰੋਟ ਅਪ ਇਨ ਯੂਕੇ
0: ਹੈਗੀ ਆ ਪ੍ਰੋਬਲਮ
1: ਹਾਂ ਸੋ ਅੱਛਾ ਵੈਸੇ ਮਤਲਬ ਕਿਉਂਕਿ ਬਹੁਤ ਤਗੜੀ ਉੱਥੇ ਦੇ ਮੇਰੇ ਖਿਆਲ ਨਾਲ ਪੋਲੀਟੀਕਲ ਫੈਮਿਲੀ ਤੋਂ ਆ ਤਾਂ ਕਰਕੇ ਸ਼ਾਇਦ ਸ਼ੀ ਇਜ਼ ਸਟਿਲ ਵੈਰੀ ਮੱਚ ਮਸ਼ਹੂਰ
0: ਹਾਂ ਹਾਂ ਓਕੇ ਹਾਂ ਨਹੀਂ ਮਸ਼ਹੂਰ ਤਾਂ ਬਹੁਤ ਹੈ
1: ਹਾਂ ਸ਼ੋ ਸ਼ੋ ਆਉਂਦੇ ਥੈਂਕਸ ਟੂ ਮਾਤਾ ਜੀ ਨੇ ਸਾਰੇ ਪਾਕਿਸਤਾਨੀ ਡਰਾਮੇ ਦੇਖੇ ਹੋਏ ਨਾ ਮੈਨੂੰ ਫਿਰ ਕੱਲ੍ਹ ਜਦੋਂ ਗਾਣਾ ਸੁਣਿਆ ਕਹਿੰਦੇ ਇੱਦਾਂ ਬਹੁਤ ਅੱਛਾ ਸ਼ੋ ਆਉਂਦਾ ਕ੍ਰਿਸ਼ਨਾ ਮੈਂ ਕਿਹਾ ਤੁਸੀਂ ਇਕੋਨਮੀ 'ਚ ਇਜ਼ਾਫਾ ਕਰਾਉਂਦੇ ਰਹੋ ਬਈ
0: ਚਲੋ ਵੱਧਦੇ ਹਾਂ ਅੱਗੇ ਜੀ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਕਿ ਆਪਾਂ ਬਾਅਦ ਵਿੱਚ ਯਾਰੀ ਦੋਸਤੀ ਕਿਉਂ ਨਹੀਂ ਆਪਾਂ ਗੰਢ ਪਾਉਂਦੇ ਜਾਂ ਘੱਟ ਕੋ ਜਾਂਦੀ ਹੈ ਸਾਡੀ ਮਾਤਰਾ ਸਕੂਲ ਕਾਲਜ ਦੇ ਵਿੱਚ ਆਪਾਂ ਸਭ ਤੋਂ ਵੱਧ ਯਾਰ ਬਣਾਏ ਅਤੇ ਕੁੜੀਆਂ ਨੇ ਸਹੇਲੀਆਂ ਬਣਾਈਆਂ ਅਤੇ ਉਸ ਤੋਂ ਬਾਅਦ ਫਿਰ ਇਹ ਸਿਲਸਿਲੇ ਦੇ ਉੱਤੇ ਸਟੋਪ ਲੱਗਦਾ ਮਤਲਬ ਉੱਨੀ ਵੋਲੀਅਮ ਦੇ ਵਿੱਚ ਉਹ ਚੀਜ਼ਾਂ ਨਹੀਂ ਉੱਦਾਂ ਹੋ ਪਾਉਂਦੀਆਂ ਅਤੇ ਜਸਵਾਲ ਸਾਹਿਬ ਦੇ ਵਿਚਾਰ ਲੈ ਲੈਂਦੇ ਹਾਂ ਜਸਵਾਲ ਸਾਹਿਬ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਤੁਹਾਡੇ ਠੀਕ ਠਾਕ ਹੋ
2: ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਤੁਸੀਂ ਸੁਣਾਓ ਖਾ ਲਏ ਨੌ ਪਰੌਂਠੇ
1: ਵਾਹ
2: ਟੌਪਿਕ ਬਹੁਤ ਸੋਹਣਾ ਕੁਦਰਤੀ ਨਾ ਮੈਂ ਵੀ ਆਹ ਗਾਣਾ ਪਰਸੋਂ ਸੁਣ ਕੇ ਹਟਿਆ ਸੀਗਾ ਤੇ ਵਿਚ ਆਈ ਸੀਗੀ ਐਲਬਮ ਉਦੋਂ ਦਾ ਉਦੋਂ ਦੇਖ ਲੋ ਉਸ ਇਹਨਾਂ ਗਾਣਿਆਂ ਦੇ ਵਿੱਚ ਇਹਨਾਂ ਨੇ ਗਿਟਾਰ ਯੂਜ਼ ਕੀਤੀ ਹੋਈ ਹੈ ਜੀ ਜਿਹੜੀ ਅੱਜ ਕੱਲ ਯੂਜ਼ ਹੋ ਰਹੀ ਹੈ ਗਿਟਾਰ
0: ਹਾਨੀ ਉਦੋਂ ਫਿਰ ਇਸੇ ਕਰਕੇ ਵੱਖਰਾ ਜਿਹਾ ਮਿਊਜ਼ਿਕ ਲੱਗਦਾ ਹੁੰਦਾ ਸੀ ਨਾ ਵੀ ਬਾਹਰਲੇ ਜਿਹੜੇ ਮਿਊਜ਼ੀਸ਼ੀਅਨ ਬੜੀ ਗੱਲ ਇਹਨਾਂ ਦੀ ਇਹ ਵੱਖਰੀ ਕਲਾਸ ਹੁੰਦੀ ਸੀ ਇਹਨਾਂ ਦਾ ਮਿਊਜ਼ਿਕ ਤੇ ਆਪਣਾ ਮੈਚ ਨਹੀਂ ਕਰਦਾ ਹੁੰਦਾ ਪੰਜਾਬ ਵਾਲਾ
2: ਬਿਲਕੁਲ ਹੀ ਬਿਲਕੁਲ ਹੀ ਇਹਦੇ ਨਾਲ ਚੰਨੀ ਸਿੰਘ ਸੀਗਾ ਆਲਾਪ ਗਰੁੱਪ ਵਾਲਾ ਜਿਹੜਾ ਉਹ ਤੇ ਉਹ ਪਰਦੇਸੀ ਹੁੰਦਾ ਸੀਗਾ ਦੂਜਾ ਇੱਕ ਹੋਰ ਤੇ ਭੰਵਰਾ ਗਰੁੱਪ ਤਿੰਨ ਚਾਰ ਹੁੰਦੇ ਸੀ ਯੂਕੇ ਵਾਲੇ ਬੇਸਡ ਚੱਲੇ ਬਹੁਤ ਜ਼ਿਆਦਾ ਹੈਗੇ ਹਾਂਜੀ ਤੇ ਬੈਕ ਟੂ ਟੋਪਿਕ ਭਾਜੀ ਗੱਲ ਇਹ ਆ ਵੀ ਬੜਾ ਸੋਹਣਾ ਟੋਪਿਕ ਆ ਮੈਂ ਐਗਰੀ ਕਰਦਾ ਤੁਹਾਡੀ ਇਸ ਚੀਜ਼ ਦੇ ਨਾਲ ਬਈ ਟਾਈਮ ਦੇ ਨਾਲ ਨਾ ਆਪਣਾ ਜਦੋਂ ਜੋ ਜੋ ਮੈਚਿਓਰ ਹੋ ਰਹੇ ਹੁੰਦੇ ਆ ਆਪਾਂ ਨਵੇਂ ਯਾਰ ਘੱਟ ਬਣਦੇ ਆ ਦੋਸਤ ਮਤਲਬ ਹੈਲੋ ਹਾਏ ਗੱਲਬਾਤ ਕਰਨ ਵਾਲੇ ਬਹੁਤ ਬਣ ਜਾਂਦੇ ਆਪਾਂ ਕੰਮ ਵਾਲੇ ਹੁੰਦੇ ਆ ਜਾਂ ਜਿਵੇਂ ਗੁਰਦੁਆਰੇ ਜਾਂਦੇ ਉੱਥੇ ਬਹੁਤ ਬੰਦੇ ਮਿਲਦੇ ਬਟ ਉਹਨਾਂ ਨਾਲ ਉਹ ਲਿਹਾਜ਼ ਨਹੀਂ ਪੈਂਦੀ ਜਿਹੜੀ ਕਾਲਜ ਟਾਈਮ ਜਾਂ ਸਕੂਲ ਟਾਈਮ ਵਾਲਿਆਂ ਨਾਲ ਸੀਗੀ ਤੇ ਮੈਨੂੰ ਨੀ ਪਤਾ ਮੇਰੇ ਨਾਲ ਬਹੁਤ ਹੁੰਦਾ ਕਿਉਂਕਿ ਹੁਣ ਨੇਚਰ ਚੇਂਜ ਹੋ ਰਹੀ ਹੈ ਟਾਈਮ ਦੇ ਨਾਲ ਮੈਚਿਓਰਿਟੀ ਆ ਰਹੀ ਹੈ ਡਿਫਰੈਂਟ ਸੁਭਾਅ ਬਦਲ ਰਿਹਾ ਥੋੜਾ ਥੋੜਾ ਹੁਣ ਉਹੀ ਚੀਜ਼ਾਂ ਜਿਹੜੀਆਂ ਯਾਰਾਂ ਦੋਸਤਾਂ ਚ ਬਹੁਤ ਵਧੀਆ ਲੱਗਦੀਆਂ ਸੀ ਕਿਸੇ ਟਾਈਮ ਹੁਣ ਤੁਹਾਨੂੰ ਕਈ ਵਾਰ ਇਰੀਟੇਸ਼ਨ ਲੱਗਣ ਲੱਗ ਜਾਂਦੀ ਆਪਣੇ ਪੁਰਾਣੇ ਯਾਰਾਂ ਨਾਲ ਵੀ ਸਿਰਫ ਉਹਨਾਂ ਨਾਲ ਵੀ ਕੰਟੀਨਿਊਟੀ ਤਾਂ ਹੀ ਰਹਿੰਦੀ ਹੈ ਜੇ ਤੁਹਾਡੇ ਵਿਚਾਰ ਉਹਨਾਂ ਦੇ ਨਾਲ ਵਿਚਾਰ ਮਿਲਦੇ ਆ ਜਿਹਨਾਂ ਨਾਲ ਹੁਣ ਮੈਨੂੰ ਲੱਗਦਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੇ ਹੁਣ ਮੈਂ ਆਪਣੀ ਉਮਰ ਦੇ ਹਿਸਾਬ ਨਾਲ ਦੇਖਾਂ ਵੀ ਮੈਂ ਕਿਸੇ ਨਵੇਂ ਬੰਦੇ ਨਾਲ ਆੜੀ ਲਾਉਣੀ ਆ ਤੇ ਜੇ ਤਾਂ ਉਹ ਮੇਰੇ ਲਾਈਕ ਵਾਈਜ਼ ਹੈਗਾ ਮੇਰੇ ਸੁਭਾਅ ਵਰਗਾ ਤੋ 19-21 ਚਲੋ ਮੈਂ ਐਡਜਸਟ ਕਰ ਲੂ 19-21 ਉਹ ਐਡਜਸਟ ਕਰਨ ਵਾਲਾ ਹੋਵੇ ਫਿਰ ਤਾਂ ਜਿੱਥੇ ਹੁਣ ਕੁਐਸਚਨ ਆ ਜਾਂਦਾ ਵੀ ਮੈਂ ਬੰਦਾ ਕਹਿੰਦਾ ਮੈਂ ਐਡਜਸਟ ਨਹੀਂ ਕਰਦਾ ਤੇ ਉੱਥੇ ਫਿਰ ਪ੍ਰੋਬਲਮਸ ਹੋ ਜਾਂਦੀਆਂ ਫਿਰ ਬੰਦਾ ਕਹਿੰਦਾ ਨਹੀਂ ਯਾਰ ਵੀ ਠੀਕ ਹੈ ਇਟਸ ਓਕੇ ਬਈ ਪਹਿਲਾਂ ਵੀ ਬਹੁਤ ਆ ਦੂਜਾ ਹੁੰਦਾ ਭਾਜੀ ਅੱਜ ਲਾਈਫ ਬਿਜ਼ੀ ਇੰਨੀ ਆ ਤੁਹਾਡੀਆਂ ਆਪਣੀਆਂ ਹੋਰ ਪ੍ਰਾਇਓਰਟੀਜ਼ ਹੀ ਨਹੀਂ ਮੁੱਕਦੀਆਂ ਤੇ ਤੁਸੀਂ ਨਵੇਂ ਯਾਰ ਬਣਾ ਕੇ ਉਹ ਤਾਂ ਟਾਈਮ ਕੱਢਣਾ ਬਹੁਤ ਔਖਾ ਹੁੰਦਾ ਅਗਲਾ ਕਹਿੰਦਾ ਯਾਰ ਤੁਸੀਂ ਮਿਲਦੇ ਨਹੀਂ ਕਿਉਂਕਿ ਹੁਣ ਤੁਹਾਡੀਆਂ ਪਹਿਲੀਆਂ ਸਰਕਮਸਟਾਂਸਾਂ ਸਰਕਲ ਸੋਰੀ ਸਰਕਲ ਹੈ ਤੁਹਾਡੇ ਉਹਨਾਂ ਨੂੰ ਨਾਲ ਟਾਈਮ ਕੱਢਣਾ ਔਖਾ ਹੋ ਜਾਂਦਾ ਵਾ ਤੇ ਤੁਸੀਂ ਫਿਰ ਫੈਮਿਲੀ ਟਾਈਮ ਦੇਣਾ ਬੱਚਿਆਂ ਦੇ ਨਾਲ ਦੇਖਣਾ ਉਦੋਂ ਫਿਰ ਬੰਦਾ ਕਹਿੰਦਾ ਯਾਰ ਘੱਟ ਹੀ ਠੀਕ ਆ ਵੀ ਹਾਂ ਬਾਹਰੋਂ ਬਾਹਰ ਜੇ ਗੁਰਦੁਆਰੇ ਮਿਲਿਆ ਤਾਂ ਗੁਰਦੁਆਰੇ ਲੰਗਰ ਖਾ ਲਿਆ ਇਕੱਠੇ ਬੈਠ ਕੇ ਉੱਥੇ ਗੱਲਾਂ ਮਾਰ ਲਈਆਂ ਤੇ ਬਹੁਤ ਵਧੀਆ ਤੇ ਇੱਕ ਭਾਜੀ ਨਹੀਂ ਸੁਣਦੇ
3: ਸੋ ਕਿਊਟ
2: ਵੀ ਚਾਹੀਦਾ
3: ਸੋ ਕਿਊਟ
1: ਮਤਲਬ ਇਹ ਬਚਪਨਾ ਇਹ ਵਾਲਾ ਬਚਪਨਾ ਬਰਕਰਾਰ ਰਹਿਣਾ ਚਾਹੀਦਾ ਲੰਗਰ ਸੇ ਨਾਲ ਹੀ ਖੁਸ਼ ਹੋ ਗਏ ਯੇ ਪੁਆਇੰਟ
0: ਜਸਵੰਤ ਸਾਹਿਬ ਤੁਸੀਂ ਕਦੀ ਕਦੀ ਪੀਜ਼ੇ ਤੇ ਪੀਜ਼ਾ ਧਰ ਕੇ ਖਾਧਾ ਕਦੇ ਨਹੀਂ ਉਹਦਾ ਸਵਾਲ
1: ਤੁਸੀਂ ਤੁਸੀਂ ਬਹੁਤ ਲੇਟ ਕਾਲ ਕੀਤੀ ਵਿਚਾਰੇ ਕਿੰਨੀ ਦੇਰ ਦਾ ਦਿਲ ਚ ਕੁਐਸਚਨ ਸੀ ਇਹਨਾਂ ਦੇ
2: ਗੁਰਦੁਆਰੇ ਤਾਂ ਨਹੀਂ ਖਾਧਾ ਘਰੇ ਜ਼ਰੂਰ ਖਾਧਾ ਭਾਜੀ
0: ਪੀਜ਼ਾ ਤੇ ਪੀਜ਼ਾ ਪੀਜ਼ੇ ਤੇ ਪੀਜ਼ਾ ਧਰ ਕੇ
2: ਹਾਂਜੀ ਹਾਂਜੀ
0: ਮਤਲਬ ਕਰਕੇ
1: ਗੁਰਦੁਆਰੇ
2: ਆਓ ਤੁਹਾਨੂੰ ਛੋਲਿਆਂ ਦੀ ਤਰੀ ਦੇ ਵਿੱਚ ਪੀਜ਼ਾ ਭਿਓ ਕੇ ਖਵਾ ਕੇ ਦਿਖਾਵਾਂਗੇ
1: ਚਲੋ ਇਹ ਵੀ ਡਨ ਹੋ ਗਿਆ
0: ਪੀਜ਼ਾ ਪੀਜ਼ਾ
1: ਮੈਲਬਨ ਵਾਲਾ
2: ਕੱਲ ਨੂੰ ਕੱਲ ਨੂੰ ਫਰਾਈਡੇ ਆ ਕੱਲ ਪੀਜ਼ਾ ਹਾਂਜੀ ਪੀਜ਼ਾ ਡੇ
0: ਅੱਛਾ ਅੱਛਾ ਨਹੀਂ ਮੈਂ ਕਹਿੰਦਾ ਵੀ ਕੱਲ ਨੂੰ ਕਿਤੇ ਗੱਲਾਂ ਬਾਤਾਂ ਚੱਲੀਆਂ ਨਾ ਕਿਤੇ ਤੇ ਇਟਾਲੀਅਨ ਨੇ ਵੀ ਮੁੱਦਾ ਉਠਾਉਣਾ
1: ਇਹਨਾਂ ਨੂੰ ਤੁਹਾਨੂੰ ਵਾਕਈ ਬਾਹਰ ਭੇਜ ਵਾਪਸ ਭੇਜੋ ਯਾਰ ਇਹ ਤਾਂ ਰੋਟੀ ਨੂੰ ਆ ਗਏ ਸਾਡੇ
2: ਸਾਗ ਵਾਲੇ ਪੀਜ਼ੇ ਸਮੋਸੇ ਵਾਲੇ ਪੀਜ਼ੇ ਪਤਾ ਨੀ ਕਿਹੜੇ ਕਿਹੜੇ ਪੀਜ਼ੇ ਗੋਲ ਗੱਪਿਆਂ ਵਾਲੇ ਪੀਜ਼ੇ
1: ਸਮੋਸੇ ਵਾਲਾ ਪੀਜ਼ਾ ਤਾਂ ਮੈਂ ਖਾਧਾ ਹੋਇਆ ਇੱਕ ਕਨਸੈਪਟ ਆਇਆ ਸੀਗਾ ਪੰਜਾਬ ਦੇ ਅੰਦਰ ਪੰਜ ਛੇ ਥਾਵਾਂ ਤੇ ਖੁੱਲਿਆ ਸੀਗਾ ਉਹ
2: ਖਾਣ ਨੂੰ ਤਾਂ ਬ੍ਰੈਡ ਤੇ ਵੀ ਸਾਗ ਲਾ ਕੇ ਖਾ ਲਓ ਪਰ ਉਹ ਮਤਲਬ
0: ਗੱਲ ਨਹੀਂ ਕਰਨਾ
1: ਭਾਜੀ ਯਾਰ ਕਿਉਂ ਮੂਡ ਖਰਾਬ ਕਰੀ ਜਾਂਦੇ
0: ਬ੍ਰੈਡ ਤੇ ਸਾਗ ਲਾ ਕੇ ਐ ਨਹੀਂ ਕਰਦਾ ਜਦੋਂ ਕੱਟਾ ਪੱਠੇ ਖਾਣ ਡਿਆ ਹੁੰਦਾ
2: ਜਵਾਬ ਦੋ ਜਿਹੜੇ ਟਿਕਟੋਕ ਤੇ ਆ ਕੇ ਕਹਿੰਦੇ ਸਾਗ ਵਾਲਾ ਪੀਜ਼ਾ ਖਾਧਾ ਅਸੀਂ 30 ਕਿਲੋਮੀਟਰ ਤੋਂ ਆਏ ਸੀ ਖਾਣ ਪੀਜ਼ਾ ਹਾਂਜੀ ਸਾਡੇ ਇੱਧਰ ਕਲਾਈਡ ਵਾਲੇ ਪਾਸੇ ਕਿਤੇ ਮਿਲਦਾ ਕੋਈ
0: ਨਹੀਂ ਯਾਰ ਮਤਲਬ ਓਦਾਂ ਮੈਂ ਤਾਂ ਇਮੇਜਿਨ ਕਰ ਰਿਹਾ ਵੀ ਖੁਰਲੀ ਤੇ ਛੱਡਿਆ ਹੁੰਦਾ ਮਤਲਬ ਹਰਿਆ ਰਿਹਾ ਜਾ ਤੁਸੀਂ ਖਾਣ ਡੇ ਤੁਹਾਨੂੰ
2: ਸੀਰੀਅਸਲੀ ਉਹੀ ਤਾਂ ਗੱਲ ਆ ਹੁਣ ਜਿਹੜੀ ਚੀਜ਼ ਜਿਹੜੀ ਸੀਗੀ ਉਹਨੂੰ ਉਵੇਂ ਰਹਿਣ ਦੋ ਨਾ
0: ਚਲੋ ਕੋਈ ਨਹੀਂ ਚਲੋ ਜਿੱਦਾਂ ਕਿ
1: ਡਨ ਹੋ ਗਿਆ ਜੀ ਥੈਂਕ ਯੂ
0: ਜਿੱਦਾਂ ਕਿ ਚੰਗਾ ਲੱਗਦਾ ਤੁਸੀਂ ਆਓ ਆਪਣੀ ਯਾਰੀ ਦੋਸਤੀ ਤੋਂ ਆਪਾਂ
2: ਯਾਰੀ ਦੋਸਤੀ
1: ਤਾਂ ਜੀ
2: ਹੁਣ ਨਵੇਂ ਨਵੇਂ ਬਣਦੇ ਆ ਫਰੈਂਡਸ ਬਟ ਹਾਂ ਉਹਨੇ ਡੀਪ ਨਹੀਂ ਤੁਸੀਂ ਜਾ ਸਕਦੇ ਕਿਉਂਕਿ ਟਾਈਮ ਨਹੀਂ ਹੈਗਾ ਪਹਿਲੀ ਗੱਲ ਪੁਰਾਣਿਆਂ ਦੇ ਲਈ ਤੁਹਾਡਾ ਟਾਈਮ ਜਿਹੜਾ ਸਰਕਲ ਹੁੰਦਾ ਉੱਥੇ ਟਾਈਮ ਕੱਢੀ ਦਾ ਦੂਜਿਆਂ ਲਈ ਟਾਈਮ ਕੱਢਣਾ ਔਖਾ ਹੁੰਦਾ ਭਾਜੀ ਇੱਕ ਨਾ ਪਿੱਛੇ ਜੇ 3 ਕੁ ਮਹੀਨੇ ਪਹਿਲਾਂ ਅਸੀਂ ਗਰੁੱਪ ਵਾਲਾ ਜਦੋਂ ਉਹ ਪੁਸ਼ਪਾ ਝੁਕਿਆ ਸੀਗਾ ਜਦੋਂ ਵਟਸਐਪ ਗਰੁੱਪ ਬਣਾ ਲਿਆ ਮਤਲਬ ਗੁਰਦੁਆਰੇ ਜਿਹੜੇ ਫਰੈਂਡਸ ਇਕੱਠੇ ਹੁੰਦੇ ਆ ਤੇ ਉਹ ਬਣਾ ਲਿਆ ਉਦੋਂ ਬਾਅਦ ਕਹਿੰਦੇ ਜੀ ਆਪਾਂ ਫੇਰ ਬਣਾਵਾਂਗੇ ਪ੍ਰੋਗਰਾਮ ਚਲੋ ਡੇਟ ਫਿਕਸ ਹੋ ਗਈ ਆ ਫਲਾਣੀ ਥਾਂ ਨੂੰ ਫਲਾਣੀ ਤਰੀਕ ਨੂੰ ਜਾ 3 ਦਿਨ ਲੰਘੇ 1 ਮੁੱਕਰ ਗਿਆ 4 ਦਿਨ ਲੰਘੇ 1 ਮੁੱਕਰ ਗਿਆ 5 ਦਿਨ ਲੰਘੇ 1 ਮੁੱਕਰ ਗਿਆ ਉਹ ਮੇਰੀ ਘਰ ਵਾਲੀ ਦੀ ਜੋਬ ਆ ਬੱਚੇ ਸਾਂਭਣ ਨੂੰ ਕੋਈ ਹੈ ਨੀ ਘਰੇ ਉਹ ਯਾਰ ਮੈਨੂੰ ਕਿਸੇ ਦਾ ਵਿਆਹ ਆ ਗਿਆ ਕੋਈ ਸ਼ਾਦੀ ਆ ਗਈ ਉਹ ਕਰਦੇ ਕਰਾਉਂਦੇ 3-4 ਜਣੇ ਰਹਿ ਗਏ ਉਹ ਕਹਿੰਦੇ ਹੁਣ ਇੰਨੀ ਦੂਰ ਜਾਣਾ ਵਾ 500 ਕਿਲੋਮੀਟਰ ਛੱਡੋ ਪਰੇ ਯਾਰ 4 ਜਣੇ ਕੀ ਜਾਵਾਂਗੇ
0: ਸਾਰਿਆਂ ਦਾ ਕੈਂਸਲ ਹੋ ਗਿਆ
2: ਕਿੱਥੇ ਅਸੀਂ 6 ਗੱਡੀਆਂ ਕਰ ਰਹੇ ਸੀ ਇਕੱਠੀਆਂ ਵੀ 24-25 ਜਣੇ ਸੀਗੇ ਤੇ ਰਹਿ ਗਏ 4 ਫਿਰ ਉਹ 4 ਕਹਿੰਦੇ ਯਾਰ ਛੱਡੋ ਆਪਾਂ ਇੱਥੇ ਹੀ ਕਿਤੇ ਗੈਟ ਟੂਗੈਦਰ ਕਰ ਲਾਂਗੇ ਰੈਸਟੋਰੈਂਟ ਜਾ ਕੇ ਰੋਟੀ ਖਾ ਆਵਾਂਗੇ ਮੈਂ ਇਹ ਚੀਜ਼ਾਂ ਬਹੁਤ ਹੁੰਦੀਆਂ ਕਿਉਂਕਿ ਟਾਈਮਿੰਗ ਤੁਸੀਂ ਵੀ ਗੱਲ ਕੀਤੀ ਵੀ ਟਾਈਮਿੰਗ ਨਹੀਂ ਹੈਗੀ ਕਿਸੇ ਕੋਲ
0: ਟਾਈਮਿੰਗ ਨਹੀਂ ਜਸੋ ਸਾਹਿਬ ਇਹ ਚ ਨਾ ਇੱਕ ਪੁਆਇੰਟ ਇਹ ਵੀ ਆ ਵੀ ਬਾਅਦ ਚ ਨਾ ਆਪਾਂ ਸਾਡੀਆਂ ਜ਼ਿੰਮੇਵਾਰੀਆਂ ਪਾਰਟਨਰ ਮੰਨ ਲਓ ਹੋ ਜਾਂਦਾ ਤੁਹਾਡੇ ਨਾਲ ਹੈ ਨਾ ਵਹੁਟੀ ਹੋ ਜਾਂਦੀ ਘਰ ਵਾਲਾ ਨਾਲ ਸੋ ਉੱਥੇ ਫਿਰ ਤੁਹਾਨੂੰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਪਹਿਲਾਂ ਤੁਸੀਂ ਇਕੱਲੇ ਹੋ ਤੁਹਾਡੇ ਆਪਣੇ ਡਿਸੀਜ਼ਨ ਆ ਚੁੱਕਿਆ ਝੋਲਾ ਤੁਰ ਪਏ ਇਹ ਵੀ ਤੇ ਫਰਕ ਪੈਂਦਾ ਨਾ
2: ਇਹ ਚੀਜ਼ਾਂ ਉਹੀ ਭਾਜੀ ਮੈਂ ਬੱਚਿਆਂ ਦਾ ਵੀ ਦੱਸ ਲਿਆ ਕਿਸੇ ਦੀ ਸੌਕਰ ਆ ਗਈ ਕਿਸੇ ਦਾ ਕੋਈ ਕਿੱਕ ਬਾਕਸਿੰਗ ਆ ਗਈ ਕਿਸੇ ਦਾ ਟੈਨਿਸ ਆ ਗਿਆ ਕਿਸੇ ਦੀ ਪੰਜਾਬੀ ਕਲਾਸ ਆ ਗਈ ਉਹ ਚਾਰੀਆਂ ਚੀਜ਼ਾਂ ਆਪਾਂ ਮਿਸ ਇੱਕ ਹਫ਼ਤੇ ਤਾਂ ਮਿਸ ਕਰ ਲਓਗੇ ਤੁਸੀਂ ਹਰੇਕ ਹਫ਼ਤੇ ਦੋਸਤਾਂ ਪਿੱਛੇ ਨਹੀਂ ਨਾ ਮਿਸ ਕਰ ਸਕਦੇ ਕਿਉਂਕਿ ਪ੍ਰਾਇਓਰਟੀਜ਼ ਸਾਡੀਆਂ ਬਦਲ ਜਾਂਦੀਆਂ ਇਸ ਕਰਕੇ ਹੈਲੋ ਹਾਏ ਫਰੈਂਡਸ ਵੱਧਦੇ ਰਹਿੰਦੇ ਆ ਸਰਕਲ ਦੇ ਵਿੱਚ ਉਹ ਜ਼ਰੂਰ ਹੈਗੇ ਉਹ ਤੁਹਾਡੇ ਸੁਭਾਅ ਦੇ ਨਾਲ ਮੈਟਰ ਕਰਦਾ ਬਟ ਡੀਪ ਰਿਲੇਸ਼ਨ ਜਿਹੜੇ ਹੁੰਦੇ ਆ ਜਿਵੇਂ ਕਾਲਜ ਵਾਲੇ ਕੁਛ ਹੈਗੇ ਆ ਬੰਦੇ ਅੱਜ ਵੀ ਮੇਰੇ ਨਾਲ ਟੱਚ 'ਚ ਹੈਗੇ ਆ ਜਦੋਂ ਜਾਂਦੇ ਆ ਇੰਡੀਆ ਗੈਟ ਟੂਗੈਦਰ ਕਰੀਦੀ ਆ ਜ਼ਰੂਰ ਮਿਲੀਦਾ ਬਟ ਉਰੇ ਵਾਲੇ ਜਿਹੜੇ ਹੈਗੇ ਉਹੀ ਨਵੇਂ ਨਹੀਂ ਬਣਦੇ ਹੈਗੇ ਇਹ ਗੱਲ ਹੋ ਜਾਂਦੀ ਕਿਉਂਕਿ ਮੇਨ ਸੁਭਾਅ ਦਾ ਮੈਨੂੰ ਲੱਗਦਾ ਹੁੰਦਾ ਵੀ ਸੁਭਾਅ ਬਹੁਤ ਫਰਕ ਪੈਂਦਾ ਜੀ ਤੁਹਾਡਾ
0: ਹਾਂਜੀ ਪੈ ਜਾਂਦਾ ਜੀ ਜਦੋਂ ਆਪਾਂ ਕੰਮਾਂ ਕਾਰਾਂ ਚ ਪੈਂਦੇ ਹੁਣ ਤੁਸੀਂ ਥੈਂਕ ਯੂ ਤੁਹਾਡਾ ਜਸਵੰਤ ਸਾਹਿਬ
2: ਥੈਂਕ ਯੂ ਭਾਜੀ ਥੈਂਕ ਯੂ ਕ੍ਰਿਸ਼ਨਾ ਜੀ
0: ਤੁਸੀਂ ਆਪਾਂ ਆਪਣਾ ਹੀ ਵੇਖੀਏ ਜਾਂ ਆਪਣਾ ਤੇ ਚਲੋ ਨਹੀਂ ਬੰਦੇ ਨੂੰ ਸਮਝ ਲੱਗਦੀ ਤੁਸੀਂ ਆਪਣੇ ਯਾਰਾਂ ਦੋਸਤਾਂ ਦਾ ਤੁਸੀਂ ਵੇਖੋ ਪਹਿਲਾਂ ਜਿੱਥੇ ਉਹਨਾਂ ਦਾ ਸੁਭਾਅ ਕਿੱਦਾਂ ਦਾ ਹੁੰਦਾ ਸੀ ਹੁਣ ਤੁਸੀਂ ਵੇਖੋ ਤੇ ਜ਼ਿੰਮੇਵਾਰੀਆਂ ਦੇ ਵਿੱਚ ਪੈ ਕੇ ਉਹ ਤੁਹਾਨੂੰ ਇੱਕ ਅਲੱਗ ਸੁਭਾਅ ਉਹਨਾਂ ਦਾ ਤੁਹਾਨੂੰ ਦਿਖਦਾ ਹੋਊਗਾ ਉਹਨਾਂ ਦਾ ਤੁਹਾਨੂੰ ਤਾਂ ਦੇਖਦਾ ਵਾ ਕਿਉਂਕਿ ਤੁਸੀਂ ਉਹਨਾਂ ਦਾ ਵੇਖ ਸਕਦੇ ਹੋ ਉਹ ਤੁਹਾਡਾ ਤੁਹਾਡੇ ਚੋਂ ਵੇਖ ਸਕਦੇ ਹੋਣਗੇ
1: ਬੇਸਿਕਲੀ ਇੱਕ ਡਿਫਰੈਂਸ ਆ ਜਾਂਦਾ ਹਨਾ
0: ਹਾਂ ਉਹ ਪਹਿਲੀ ਪਹਿਲੀ ਗੱਲਬਾਤ ਤੇ ਨਹੀਂ ਰਹਿੰਦੀ ਜ਼ਿੰਮੇਵਾਰੀਆਂ ਜਦੋਂ ਜਦੋਂ ਪੈਂਦੀਆਂ ਨੇ ਉਦੋਂ ਉਦਾਂ ਫਿਰ ਕੰਮ ਕਿਉਂਕਿ ਜਿਹੜੀ ਚੀਜ਼ ਜਿਹੜੀ ਜਿਹੜੀ ਬਣਾ ਦੇ ਉੱਤੇ ਜਿਹੜੀ ਚੀਜ਼ ਜਿਹੜੀ ਬਣੀ ਸੀ ਮੰਨ ਲਓ ਜਿਹੜਾ ਬੇਸ ਸੀ ਉਹਦਾ ਉਹ ਕੀ ਸੀ ਤੁਹਾਡਾ ਰੋਜ਼ ਮਿਲਣਾ ਬਹਿਣਾ ਆਪਸ ਦੇ ਵਿੱਚ ਤੁਹਾਡੀਆਂ ਸਾਂਝਾਂ ਹੋਣੀਆਂ ਘੁੰਮਣ ਫਿਰਨ ਜਾਣਾ ਤੁਹਾਡੀ ਨੇੜਤਾ
1: ਤੁਹਾਡੇ ਕਾਮਨ ਟੌਪਿਕ ਵੀ ਖਤਮ ਹੋ ਗਏ ਨਾ
0: ਸਹਿਮਤੀ ਹਾਂ ਸਹਿਮਤੀ ਚੀਜ਼ਾਂ ਦੇ ਉੱਤੇ ਸੋ ਉਹ ਜਦੋਂ ਨਹੀਂ ਆਉਣ ਫਿਰ ਲੰਮੇ ਸਮੇਂ ਤੋਂ ਨਹੀਂ ਆ ਤੇ ਫਿਰ ਉੱਥੇ ਵਿੱਚ ਗੈਪ ਤੇ ਆ ਹੀ ਗਿਆ ਨਾ ਕਿੰਨਾ ਕਿੰਨਾ ਤਗੜਾ ਗੈਪ
1: ਇੱਕ ਗੈਪ ਇੰਨਾ ਤਗੜਾ ਆ ਜਾਵੇ ਉੱਪਰੋਂ ਫਿਰ ਇਹ ਵੀ ਹੈ ਕਿ ਕਾਮਨ ਗਰਾਊਂਡਸ ਖਤਮ ਹੋ ਗਏ ਆ ਹਨਾ ਕਿ ਤੁਸੀਂ ਰੂਟੀਨ ਤਾਂ ਆਪਣਾ ਨਹੀਂ ਕਰ ਰਹੇ ਹੁਣ ਜੇ ਮੈਂ ਇੱਥੇ ਬੈਠਾ ਆਪਣਾ ਅੱਜ ਦਾ ਸਾਰਾ ਦਿਨ ਦੱਸੂੰਗਾ ਕਿਸੇ ਇੰਡੀਆ ਬੈਠੇ ਦੋਸਤ ਨੂੰ ਹਨਾ ਜਾਂ ਫਿਰ ਕੈਨੇਡਾ ਬੈਠੇ ਮਿੱਤਰ ਨੂੰ ਤਾਂ ਉਹਦੇ ਲਈ ਇਹ ਸਭ ਏਲੀਅਨ ਗੱਲਾਂ ਨੇ ਹਨਾ ਕਿਉਂਕਿ ਉਹ ਹੁਣ ਲਾਈਫ ਦਾ ਹਿੱਸਾ ਨਹੀਂ ਆ ਤੇ ਜਿਸ ਤਰ੍ਹਾਂ ਟ੍ਰਿਪ ਵਾਲੀ ਗੱਲ ਆ ਕਿ ਪਹਿਲੇ ਇਸ ਤਰ੍ਹਾਂ ਹੋਣਾ ਕਿ ਸ਼ਾਮ ਨੂੰ ਬੈਠਿਆ ਤੇ ਕਦੋਂ ਕੋਈ ਸ਼ੋਪ ਤੇ ਆ ਕੇ ਚੱਕ ਕੇ ਲੈ ਗਿਆ ਸਕੂਟਰ ਤੇ ਮੁੜ ਕੇ ਫਿਰ ਸਕੂਟਰ ਸਾਈਡ ਤੇ ਖੜਾ ਕਰਕੇ ਕਾਰ 'ਚ ਬੈਠ ਕੇ ਚਲੇ ਵੀ ਗਏ ਅੱਗੇ ਕਿਤੇ ਤੇ ਘਰ ਦੇ ਫੋਨ ਕਰੇ ਹਾਂਜੀ 15 ਮਿੰਟ 'ਚ ਪਹੁੰਚ ਗਿਆ ਮੁੰਡੇ ਅੰਮ੍ਰਿਤਸਰ ਪਹੁੰਚੇ 5 ਮਿੰਟ 'ਚ ਪਹੁੰਚ ਗਿਆ ਮੈਂ ਇੱਥੇ ਸਾਈਡ 'ਤੇ ਮਾਲ ਰੋਡ ਹੀ ਹੈ ਬਸ ਗੇੜੀ ਲੈਂਦੇ ਪਏ ਨਾ ਕਿ ਕਿਉਂਕਿ ਉਹ ਟਾਈਮ ਸੀ ਈਜ਼ ਸੀ ਕੋਈ ਟੈਨਸ਼ਨ ਨਹੀਂ ਸੀ ਹੁਣ ਕਿੰਨੇ ਟਾਈਮ ਤੱਕ ਗਰੁੱਪ ਬਣੇ ਪਏ ਆ ਕਿ ਟ੍ਰਿਪ ਲਗਾਉਂਦੇ ਹਾਂ ਹਨਾ ਉਹ ਬਸ ਥਾਂ ਹੀ ਚੇਂਜ ਕਰਦੇ ਰਹਿੰਦੇ ਆ ਕਿ ਚੱਲ ਇਸ ਤਰ੍ਹਾਂ ਕਰਾਂਗੇ ਕਿ ਮੈਂ ਅਗਲੇ ਸਾਲ ਇੰਡੀਆ ਆ ਜਾਵਾਂਗਾ ਇੰਡੀਆ ਹੀ ਘੁੰਮ ਲਾਂਗੇ ਕਿ ਬਾਹਰ ਨਹੀਂ ਘੁੰਮ ਪਾਣਾ ਫਿਰ ਇੰਡੀਆ ਵੀ ਜਦੋਂ ਅਲਟੀਮੇਟਲੀ ਜਦੋਂ ਹੁੰਦਾ ਕੀ ਹੈ ਕਿ ਉਹੀ ਜਿੱਥੇ ਪਹਿਲੇ ਪੱਕੀ ਥਾਂ ਤੇ ਜਾਂਦੇ ਸੀ ਕਿਸੇ 4 ਮਨਚੂਰੀਅਨ ਖਾਣ ਲਈ ਉੱਥੇ ਵਾਲਾ ਹੀ ਟਾਈਮ ਨਿਕਲ ਪਾਉਂਦਾ ਤੁਹਾਡੇ ਕੋਲ 4-5 ਘੰਟੇ ਦਾ ਬਿਕੋਜ਼ ਐਵਰੀ ਵਨ ਇਜ਼ ਬਿਜ਼ੀ
0: ਨਹੀਂ ਚਲੋ ਉਹ ਇੱਕ ਵੈਸੇ ਅਲੱਗ ਆ ਜਾਂਦੀ ਚੀਜ਼ ਵੀ ਜਿਹੜੇ ਪਹਿਲੀਆਂ ਯਾਰੀਆਂ ਦੋਸਤੀਆਂ ਲੱਗੀਆਂ ਵਾ ਉਹਨਾਂ ਦੇ ਨਾਲ ਵੀ ਉਹਦੇ ਵਿੱਚ ਫਿਰ ਇੱਕ ਹੋਰ ਵੀ ਇਹਦੇ ਤਾਂ ਫਿਰ ਕਿਸੇ ਦਿਨ ਤੇ ਹੋਰ ਲੰਮੀ ਚੌੜੀ ਗੱਲਬਾਤ ਇਹਦੇ ਤੇ ਵੀ ਹੋ ਸਕਦੀ ਇੱਕ ਅਲੱਗ ਉਹ ਆ ਇੱਥੋਂ ਅੱਗੇ ਜੇ ਥੋੜੀ ਜਿਹੀ ਆਪਾਂ ਤੋਰ ਨਹੀਂ ਹੋਏ ਤਾਂ ਉਹਦੇ 'ਚ ਫਿਰ ਇਹ ਵੀ ਹੈ ਨਾ ਕਿ ਤੁਸੀਂ ਜਦੋਂ ਮੰਨ ਲਓ ਤੁਹਾਡੀ ਦੂਰੀ ਪੈਂਦੀ ਹੈ ਫਿਰ ਸਾਂਝਾਂ ਇੱਕ ਤੁਹਾਡੀਆਂ ਕਿਤੇ ਹੋਰ ਤੇ ਅਗਲੇ ਦੀਆਂ ਕਿਤੇ ਹੋਰ ਪਈਆਂ ਹੁੰਦੀਆਂ ਫਿਰ ਤੁਸੀਂ ਉੱਦਾਂ ਬਹਿਣਾ ਚਾਹੁੰਦੇ ਹੁੰਦੇ ਹੋ ਜਿੱਦਾਂ ਮੰਨ ਲਓ ਤੁਸੀਂ ਕਾਲਜ ਟਾਈਮ ਤੁਸੀਂ ਬੈਠੇ ਹੋ ਤੁਸੀਂ ਬਹਿ ਕੇ ਉਸੇ ਅੰਦਾਜ਼ 'ਚ ਗੱਲਾਂ ਕਰਨਾ ਚਾਹੁੰਦੇ ਹੁੰਦੇ ਹੋ ਤੁਹਾਡੇ ਵਾਲੇ ਪਾਸੋਂ ਇੱਕ ਥਰਡ ਪਰਸਨ ਅਲੱਗ ਬੈਠਾ ਵਾ ਜਿਹੜਾ ਸਿਰਫ ਤੁਹਾਨੂੰ ਜਾਣਦਾ ਉਹਨੂੰ ਨਹੀਂ ਜਾਣਦਾ ਉਹਦੇ ਵਾਲੇ ਪਾਸਿਓ 2000 ਹੋਰ ਬੈਠੇ ਜਿਹੜੇ ਸਿਰਫ ਉਹਨੂੰ ਜਾਣਦੇ ਆ ਤੁਹਾਨੂੰ ਨਹੀਂ ਜਾਣਦੇ ਉੱਥੇ ਬਦੋ ਬਦੀ ਓਲੇ ਪੈ ਗਏ ਉੱਥੇ ਤੁਸੀਂ ਹਨਾ ਇੱਕ ਦੂਸਰੇ ਨੂੰ ਤੁਸੀਂ ਹਾਸਾ ਮਜ਼ਾਕ ਕੀਤਾ ਕਈ ਵਾਰੀ ਤੁਹਾਨੂੰ ਅਗਲੇ ਦੀ ਹਾ ਹਾ ਹੀ ਚੁੱਭ ਜਾਂਦੀ ਆ ਕਈ ਵਾਰੀ ਅਗਲੇ ਨੂੰ ਸਮਝ ਹੀ ਨਹੀਂ ਲੱਗਦੀ ਵੀ ਇਹ ਕਿਹੜੇ
1: ਕਈ ਵਾਰੀ ਬੰਦਾ ਆਪਣੀ ਵਾਈਫ ਨਾਲ ਹੀ ਬੈਠਾ ਹੁੰਦਾ ਤੁਸੀਂ ਫੋਨ ਕੀਤਾ ਅਗਲੇ ਸਪੀਕਰ ਦੋ ਕਹਿੰਦਾ ਹਾਂਜੀ ਹੈਗੇ ਹੋ ਕਿ ਚੱਲ ਗਏ ਹੋ ਕਹਿੰਦਾ ਹਾਂ ਬਰੋ ਮਾੜਾ ਜਿਹਾ ਸਪੀਕਰ ਤਾਂ ਸੀਗਾ ਹਾਂਜੀ ਹਾਂ ਕਿੱਦਾਂ ਠੀਕ ਹੈ ਸਭ ਓਕੇ
0: ਹਾਂਜੀ
1: ਫਿਰ ਮੈਸੇਜ ਕਰਦਾ ਭਰਾ ਪਹਿਲੇ ਹੈਲੋ ਸਤਿ ਸ਼੍ਰੀ ਅਕਾਲ ਕਰ ਲਿਆ ਕਰ ਹਾਂਜੀ ਹਾਂਜੀ ਹਾਂਜੀ ਠੀਕ ਹੈ
0: ਬਾਕੀ ਵੇਖੋ ਸੱਚ ਤੇ ਇਹ ਆ ਵੀ ਆਪਾਂ ਜਦੋਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਪੈ ਜਾਂਦੇ ਨੇ ਤੇ ਮੰਨ ਲਓ ਤੁਸੀਂ ਕੰਮ ਤੋਂ ਆਏ ਹੋ ਤੁਸੀਂ ਥੱਕੇ ਟੁੱਟੇ ਹਨਾ ਕਿਸੇ ਨੂੰ ਕੋਈ ਘਾਟਾ ਪੈ ਗਿਆ ਕਿਸੇ ਨੂੰ ਕੋਈ ਵਾਧਾ ਹੋ ਗਿਆ ਕਿਸੇ ਕੋਈ ਬੋਸ ਕੋਈ ਗਾਲਾਂ ਲੈ ਕੇ ਆਇਆ ਕੋਈ ਕੁਛ ਕੋਈ ਕਿੱਦਾਂ ਕੋਈ ਕਿੱਦਾਂ ਤੇ ਉਸ ਸਭ ਕੁਛ ਤੋਂ ਜਦੋਂ ਤੁਸੀਂ ਘਰ ਜਾਂਦੇ ਹੋ ਤੇ ਫਿਰ ਤੁਹਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਹੁਣ ਤੁਸੀਂ ਉਹ ਸਮਾਂ ਇਸ ਟਾਈਮ ਦੇ ਲਈ ਸਪੈਂਡ ਕਰੋ ਵੀ ਹੁਣ ਆਪਾਂ ਨਵੇਂ ਯਾਰ ਦੋਸਤ ਗੰਢਣੇ ਆ ਇਹ ਤੇ ਫਿਰ ਇੱਕ ਸਟੇਜ ਇੱਦਾਂ ਦੀ ਆ ਜਾਂਦੀ ਹੈ ਕੰਮਾਂ ਕਾਰਾਂ 'ਚ ਪੈ ਕੇ ਤੇ ਆਪਾਂ ਆਪਣੀਆਂ ਸਾਂਝਾਂ ਸਗੋਂ ਮਾਈਨਸ ਕਰਨ ਵਾਲੇ ਪਾਸੇ ਆ ਜਾਂਦੇ ਹਾਂ ਅਸੀਂ ਬੜੇ ਜ਼ਰੂਰੀ ਸਾਥ ਵੀ ਆਪਾਂ ਛੱਡਣੇ ਪੈਂਦੇ ਸਾਨੂੰ ਸਿਰਫ ਮਿਲਣ ਲੱਗੇ ਲੱਖਣੋਂ
1: ਬਿਲਕੁਲ ਠੀਕ
0: ਉਹਨਾਂ ਨਾਲ ਵੀ ਘਟਾਉਣਾ ਪੈਂਦਾ ਨਵੇਂ ਦੀ ਤੇ ਗੱਲ ਹੀ ਛੱਡੋ ਇੰਨੇ ਕੁ ਜ਼ਿਆਦਾ ਆਪਾਂ ਬਿਜ਼ੀ ਹੋ ਜਾਂਦੇ ਤੇ ਸਾਡੇ ਨਾਲ ਨੇ 645 ਤੁਸੀਂ ਆਉਂਦੇ ਰਹੋ ਜੀ
4: ਸਤਿ ਸ਼੍ਰੀ ਅਕਾਲ ਭਾਈ ਜੀ ਦੋਨਾਂ ਨੂੰ ਕੀ ਹਾਲ ਚਾਲ
0: ਸਤਿ ਸ਼੍ਰੀ ਅਕਾਲ ਜੀ ਕੀ ਨਾਮ ਭਾਈ ਤੁਹਾਡਾ
4: ਗੁਰਜੀਤ ਭਾਈ
0: ਜੀ ਗੁਰਜੀਤ ਜੀ ਠੀਕ ਠਾਕ ਹੋ
4: ਜਸੋਵਾਲ ਸਾਹਿਬ ਨੇ ਵੀ ਕਾਫੀ ਕੁਛ ਕਵਰ ਕਰ ਲਿਆ ਤੇ ਜਿੰਨਾ ਤੱਕ ਦਾ ਤੁਸੀਂ ਸਿੰਗਲ ਹੋ ਕੋਈ ਪ੍ਰੋਬਲਮ ਨੀ ਆਉਂਦੀ ਹੈ ਨਾ ਕੋਈ ਮਤਲਬ ਕਿ ਚਾਹੇ ਦੋਸਤਾਂ ਚ ਲੜਾਈ ਵੀ ਹੋ ਜਾਏ ਕੁਛ ਵੀ ਹੋ ਜਾਏ ਮਤਲਬ ਕਿ ਸਰਕਲ ਵੱਧ ਜਾਂ ਘਟਣ ਦੇ ਘੱਟ ਚਾਂਸਿਸ ਹੁੰਦੇ ਨੇ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਨਾ ਤੇ ਉਦੋਂ ਦੋ ਪਰਸਨੈਲਿਟੀਆਂ ਨੇ ਮਿਲਣਾ ਹੁੰਦਾ ਹਰ ਕਿਤੇ ਉਹ ਇੱਕ ਨੂੰ ਮੈਚ ਕਰਦੀ ਇੱਕ ਨੂੰ ਨਹੀਂ ਮੈਚ ਕਰਦੀ ਤੇ ਦੂਸਰਾ ਤੁਹਾਡੇ ਸਰਕਲ ਦੇ ਵਿੱਚ ਵੀ ਮੇਰੀ ਆਵਾਜ਼ ਮੈਨੂੰ ਵਾਪਸ ਆਈ ਜਾ ਰਹੀ ਹੈ ਜੀ
0: ਤੁਸੀਂ ਸਪੀਕਰ ਵਗੈਰਾ ਤਾਂ ਨਹੀਂ ਕੀਤਾ ਹੁਣ
4: ਨਹੀਂ ਹੈਡਫੋਨ ਲੱਗੇ ਹੋਏ ਨੇ ਜੀ ਹੁਣ ਠੀਕ ਆ
0: ਹੈਡਫੋਨ ਲਾ ਲਿਓ ਫਿਰ ਇਹ ਆਉਂਦੀ ਆ ਪ੍ਰੋਬਲਮ ਹਾਂਜੀ
4: ਨਹੀਂ ਹੁਣ ਠੀਕ ਆ ਜੀ ਹਾਂਜੀ ਤੇ ਮਤਲਬ ਹੁਣ ਬਾਕੀ ਫਰੈਂਡਸ ਦੇ ਵੀ ਮੈਰਿਜ ਵਿਆਹ ਵੂਹ ਹੋ ਜਾਂਦੇ ਆ ਜੀ ਉਹਨਾਂ ਦੇ ਵੀ ਸੇਮ ਹੀ ਕਹਾਣੀ ਹੁੰਦੀ ਆ ਤੇ ਉਹ ਮਿਕਸ ਅਪ ਹੋਣਾ ਬਹੁਤ ਹਾਰਡ ਹੋ ਜਾਂਦਾ ਗਾ ਤੇ ਕਈ ਵਾਰੀ ਤਾਂ ਆਪਾਂ ਨੂੰ ਬੰਦੇ ਨੂੰ ਵਧੀਆ ਫੈਮਿਲੀ ਲੱਗ ਰਹੀ ਹੁੰਦੀ ਆ ਘਰ ਵਾਲੀ ਨੂੰ ਨਹੀਂ ਲੱਗ ਰਿਹਾ ਹੁੰਦਾ ਕਈ ਵਾਰੀ ਘਰ ਵਾਲੀ ਨੂੰ ਵਧੀਆ ਨੀ ਮਤਲਬ ਅਪੋਜ਼ਿਟ ਕਈ ਵਾਰੀ ਚੀਜ਼ ਹੋ ਜਾਂਦੀ ਆ ਤਾਂ ਉਹ ਬੜਾ ਪਿਕ ਐਂਡ ਚੂਜ਼ ਹੋ ਜਾਂਦੀ ਆ ਕਹਾਣੀ ਤੇ ਫਿਰ ਉਹ ਵੀ ਜਿਵੇਂ ਗਰੋ ਕਰਦੇ ਆ ਫਿਰ ਬੱਚਿਆਂ ਦਾ ਆ ਜਾਂਦਾ ਇਸ਼ੂ ਪਰ ਇੱਕ ਚੀਜ਼ ਹੋਰ ਵੀ ਆ ਜੀ ਤੁਸੀਂ ਨੋਟ ਕਰਿਓ ਇਹ ਜਦੋਂ ਨਾ ਟੀਆਂ ਫੈਮਿਲੀਆਂ ਦੇ ਵਿੱਚ ਨਾ ਕੋਈ ਘਟਨਾ ਵਾਪਰ ਜੇ ਲਾ ਲਓ ਕੋਈ ਹਾਦਸੇ ਹੋ ਜਾਂਦੇ ਆ ਨਾ ਐਨੀ ਟਾਈਪ ਆਫ ਹਾਦਸੇ ਲਾਈਕ ਡੋਮੈਸਟਿਕ ਵਾਇਲੈਂਸ ਲਾ ਲਓ ਕੋਈ ਫੈਮਿਲੀ ਪ੍ਰੋਬਲਮ ਲਾ ਲਓ ਉਦੋਂ ਲੋਕ ਸਰਕਲ ਚੇਂਜ ਕਰ ਜਾਂਦੇ ਆ
0: ਮਤਲਬ ਜਿਨ੍ਹਾਂ ਨਾਲ ਹੁੰਦੇ ਉਹ ਕਿ ਦੂਸਰੇ ਆਸ ਪਾਸ ਵਾਲੇ
4: ਜਿਹੜੇ ਵਿਕਟਿਮ ਹੁੰਦੇ ਆ ਜਿਨ੍ਹਾਂ ਨਾਲ ਕੋਈ ਹੈਪਨ ਹੋਇਆ ਹੁੰਦਾ ਗਾ
0: ਉਹ ਖੁਦ ਹੀ ਚੇਂਜ ਕਰ ਜਾਂਦੇ ਆ
4: ਕੋਈ ਵੀ ਲੋਕ ਫੋਨ ਹੀ ਨੀ ਚੱਕਦੇ ਬਿਜ਼ੀ ਆ ਇੰਨੇ ਨੇ ਨਾ ਤੇ ਆਪਾਂ ਨੂੰ ਬੈਕ ਕਾਲ ਵੀ ਕਰ ਲੈ ਕੋਈ ਵਧੀਆ ਗੱਲ ਆ ਜੇ ਆਪਾਂ ਕਿਸੇ ਨੂੰ ਫੋਨ ਕਰ ਦਿਆਂਗੇ ਤੇ ਬੜੇ ਘੱਟ ਲੋਕਾਂ ਦੇ ਵਿੱਚ ਵਰਤਾਵਾ ਜਾ ਘੱਟ ਰਿਹਾ ਜੀ ਲੋਕ ਆਪਦਾ ਮੋਰ ਟਾਈਮ ਪਰਸਨਲ ਸਪੇਸ ਚ ਯੂਜ ਕਰਨਾ ਚਾਹੁੰਦੇ ਹੈਗੇ
1: ਇਹ ਗੱਲ ਠੀਕ ਹੈ
4: ਇਹਦੇ ਕਰਕੇ ਉਹ ਨਵੇਂ ਫਰੈਂਡਸ ਬਣਾਉਣ ਤੋਂ ਅਵਾਇਡ ਕਰਦੇ ਆ ਕਿਉਂਕਿ ਫਿਰ ਉਹ ਬੜਾ ਆਪਦੇ ਘਰੇ ਆਪਾਂ ਵਧਾ ਤਾਂ ਲੈਂਦੇ ਆ ਕਈ ਆਪਾਂ ਨੂੰ ਲੱਗਦਾ ਨਾ ਵੀ ਬੜਾ ਵੱਡਾ ਫਰੈਂਡ ਸਰਕਲ ਆ ਜੀ ਲੋਕਾਂ ਦਾ ਪਰ ਉਹਦੇ ਨਾਲ ਚੁਗਲੀਆਂ ਵੀ ਆਉਂਦੀਆਂ ਨੇ ਨਾ
0: ਯਾਰੀ ਦੋਸਤੀ ਤੁਹਾਡੇ ਸਰਕਲ ਚ ਨਾ ਇੱਕ ਦੋ ਬੰਦੇ ਹੁੰਦੇ ਆ ਜਿਹੜੇ ਸਾਰਿਆਂ ਨੂੰ ਬੰਨ ਕੇ ਰੱਖਦੇ ਆ
1: ਇਹ ਬਿਲਕੁਲ
0: ਕਈ ਵਾਰੀ ਇੱਕ ਬੰਦਾ ਵਿੱਚੋਂ ਹਿਲਦਾ ਸਾਰੇ ਖਿਲਰ ਜਾਂਦੇ ਆ ਸੋ ਇਹ ਵੀ ਇੱਕ ਬੰਦੇ ਦੀ ਜਿੰਮੇਵਾਰੀ ਹੁੰਦੀ ਆ ਵੀ ਉਹਨਾਂ ਸਾਰਿਆਂ ਨੂੰ ਥਾਂ ਥਾਂ ਰੱਖਣਾ
1: ਹਰ ਸਰਕਲ ਦਾ ਇੱਕ ਉਹ ਸਰਕਲ ਕਹਿੰਦੇ ਹੀ ਤਾਂ ਕਿਉਂਕਿ ਉਹਦਾ ਇੱਕ ਸੈਂਟਰ ਪੁਆਇੰਟ ਹੈ
0: ਸੈਂਟਰ ਪੁਆਇੰਟ ਹੈਗਾ
1: ਜੇ ਤੋਂ ਰੇਡੀਅਸ ਖਿੱਚਿਆ ਜਾਣਾ ਉਹ ਤਾਂ ਰਹੇਗਾ ਹੀ ਹਮੇਸ਼ਾ
4: ਇੱਕ ਭੀੜ ਇਕੱਠੀ ਕਰਨ ਨਾਲ ਉਹਨਾਂ ਦੀ ਮਤਲਬ ਕਿ ਫਰੈਂਡ ਸਰਕਲ ਦੇ ਵਿੱਚੋਂ ਮੈਂ ਬਿਲੀਵ ਕਰਦਾ ਵੀ ਚਾਹੇ ਚਾਰ ਬੰਦੀ ਹੋਣ ਚਾਹੇ ਦੋਏ ਹੋਣ ਪਰ ਉਹ ਕੁਆਲਿਟੀ ਵਾਲੇ ਹੋਣ ਵੀ ਉਹ ਇਹ ਨਾ ਹੋਵੇ ਵੀ ਜੇ ਤੁਸੀਂ ਬੈਠੇ ਹੋ ਤਾਂ ਬੈਠੇ ਹੋ ਵੀ ਕਿਸੇ ਹੋਰ ਕੋਲ ਵੀ ਪਿੱਠ ਪਿੱਛੇ ਗੱਲ ਕਰਨ ਵਾਲੇ ਨਾ ਹੋਣ ਤੇ ਓਦਾਂ ਤਾਂ ਕਿੰਨੇ ਮਰਜ਼ੀ ਆਪਾਂ ਕਿਸੇ ਨੂੰ ਬੁਲਾ ਲਈਏ ਜੀ ਹਰ ਕੋਈ ਆ ਜਾਊਗਾ ਘਰੇ ਤੁਹਾਡੇ ਹਰ ਕੋਈ ਤੁਹਾਡੇ ਨਾਲ ਬਹਿ ਕੇ ਪੀ ਲੂਗਾ ਖਾ ਲੂਗਾ ਹੱਸ ਲੂਗਾ ਪਰ ਬੈਸਟ ਬੈਸਟ ਲੱਭਣੇ ਥੋੜੇ ਔਖੇ ਆ ਤਾਂ ਕਰਕੇ ਆਪਾਂ ਮੈਚੋਰ ਹੋਈ ਜਾਂਦੇ ਤਾਂ ਫਿਰ ਉਹ ਵੀ
0: ਸਭ ਤੋਂ ਵੱਡੀ ਤੇ ਵੇਖੋ ਚੀਜ਼ ਇਹ ਵੀ ਆ ਵੀ ਆਪਾਂ ਹੁਣ ਅੱਜ ਦੀ ਡੇਟ ਦੇ ਵਿੱਚ ਕਾਮਨ ਫਰੈਂਡ ਸਾਰਿਆਂ ਦਾ ਜਿਹੜਾ ਫੋਨ ਆ ਗਿਆ ਵਿੱਚ ਹਨਾ ਹੁਣ ਉਹੀ ਸਮਾਂ ਤੁਸੀਂ ਕੱਢ ਕੇ ਤੇ ਆਪਣੇ ਫੋਨ ਨੂੰ ਦੇਤਾ ਤੇ ਆਪਾਂ ਫੋਨ ਦੇ ਥਰੂ ਵੇਖੋ ਬੜੀਆਂ ਯਾਰੀਆਂ ਦੋਸਤੀਆਂ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਹਨਾ ਵੀ ਆਪਾਂ ਉਹਦੇ ਵਿੱਚ ਉਹਦੇ ਰਾਹੀਂ ਆਪਾਂ ਫੋਨ ਦੇ ਰਾਹੀਂ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਦੇ ਅਕਾਊਂਟਸ ਦੇ ਰਾਹੀਂ ਉਹਨਾਂ ਦੇ ਨਾਲ ਤਾਲੁਕ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ
1: ਬਿਜ਼ਨਸ ਇਹ ਵਾਲਾ ਇਸ ਚੀਜ਼ ਤੇ ਦੇਖੋ ਸੈੱਟ ਹੋਇਆ ਸੀ ਆਪਣੇ ਦੋਸਤਾਂ ਨਾਲ ਜੁੜੋ
0: ਹਾਂ ਪਰ ਉਹ ਜ਼ਰੂਰੀ ਨਹੀਂ ਹੈ ਵੀ ਉਦਾਂ ਤੁਹਾਡਾ ਸੈੱਟ ਬਹਿ ਜਾਣਾ ਕੰਮ ਮਿਲ ਕੇ ਗੱਲ ਕਰਨੀ ਵਧੋ ਵਧੀ ਭਾਵੇਂ ਤੁਹਾਡੇ ਯਾਰ ਦੋਸਤ ਹੀ ਨੇ ਪਰ ਤੁਸੀਂ ਜਦੋਂ ਏਦਾਂ ਗੱਲ ਕਰਦੇ ਹੋ ਕੋਈ ਵੀਡੀਓ ਭੇਜਣੀ ਕੋਈ ਫੋਟੋ ਭੇਜਣੀ ਫੋਨ ਤੱਕ ਸੀਮਿਤ ਰਹਿਣਾ ਉੱਥੇ ਫਿਰ ਉਹ ਆਰਟੀਫਿਸ਼ੀਅਲ ਬਨਾਵਟੀਪਨ ਆ ਜਾਂਦਾ
1: ਉਸ ਵੀਡੀਓ ਫੋਟੋ ਤੱਕ ਹੀ ਸੀਮਿਤ ਰਹਿ ਜਾਂਦਾ ਨਾ
0: ਬਿਲਕੁਲ ਨਾਲੇ ਇੱਕ ਜਿਹੜਾ ਪਹਿਲਾ ਸਮਾਂ ਹੈ ਨਾ ਵੇਖੋ ਇੱਕ ਸਭ ਤੋਂ ਵੱਡਾ ਰੀਜ਼ਨ ਇਹ ਆ ਵੀ ਆਪਾਂ ਇਹ ਤਾਂ ਚਲੋ ਹੋ ਗਿਆ ਗਰਜਾਂ ਤੁਹਾਡੀਆਂ ਇਕੱਠੇ ਸਮਾਂ ਬਿਤਾਉਣਾ ਸਾਂਝ ਤੁਹਾਡੀ ਹੈ ਨਾ ਪਰ ਸਭ ਤੋਂ ਇੰਪੋਰਟੈਂਟ ਇਹ ਆ ਵੀ ਆਪਾਂ ਜਦੋਂ ਬਹੁਤ ਜ਼ਿਆਦਾ ਆਪਾਂ ਬਰੀਕੀ 'ਚ ਜਾਂਦੇ ਹਾਂ ਆਪਾਂ ਸਕੂਲ ਕਾਲਜ ਦੇ ਟਾਈਮ ਅਤੇ ਉੱਥੇ ਤੁਹਾਡਾ ਨਾ ਰਿਸਕ ਲੈਣ ਦਾ ਮਾਦਾ ਬੜਾ ਹੁੰਦਾ ਤੁਹਾਡੇ 'ਚ ਇੱਕ ਉਮਰ ਵੀ ਹੁੰਦੀ ਹੈ ਸ਼ਾਇਦ ਹੈ ਨਾ ਉੱਥੇ ਚਾਹੇ ਤੁਸੀਂ ਹੁਣ ਇਹਨੂੰ ਰਿਸਕ ਇਸ ਹਿਸਾਬ ਦੇ ਨਾਲ ਤੁਸੀਂ ਸਮਝੋ ਮੰਨ ਲਓ ਕਿਸੇ ਮੁੰਡੇ ਨੇ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨਾ ਮੰਨ ਲਓ ਉਹਨੇ ਮੰਨ ਲਓ ਉਹਦੇ ਨਾਲ ਯਾਰੀ ਦੋਸਤੀ ਕਰਨੀ ਆ ਅਤੇ ਉਸ ਮੌਕੇ ਤੋਂ ਹੁਣ ਤਾਂ ਚਲੋ ਪੈਟਰਨ ਬਦਲ ਗਏ ਨੇ ਪਰ ਸਾਡੇ ਸਮੇਂ ਵਾਲੇ ਜਿਹੜੇ ਉਹ ਚੀਜ਼ ਸਮਝ ਜਾਣਗੇ ਤੇ ਉਸ ਸਮੇਂ ਤੁਸੀਂ ਉਹ ਇੱਕ ਵੱਡਾ ਰਿਸਕ ਹੀ
1: ਨਾਲ ਦੋ ਸਾਥੀ ਚਾਹੀਦੇ ਸੀ ਜਾਣ ਨੂੰ
0: ਹੈ ਨਾ ਨਹੀਂ ਉਹ ਵੀ ਅਲੱਗ ਚੀਜ਼ ਆ ਪਰ ਮੈਂ ਸਿਰਫ ਰਿਸਕ ਦੀ ਗੱਲ ਕਰਨਾ ਵੀ ਉਸ ਸਮੇਂ ਇੱਕ ਰਿਸਕ ਆ, ਤੁਸੀਂ ਰਿਸਕ ਲੈ ਲਿਆ, ਤੁਸੀਂ ਸੋਚ ਕੇ ਵੇਖੋ ਵੀ ਅੱਜ ਦੇ ਸਮੇਂ 'ਚ, ਮੰਨ ਲਓ ਹੁਣ ਤਾਂ ਉੱਦਾਂ ਦਾ ਸਮੀਕਰਨ ਨਹੀਂ ਰਿਹਾ, ਪਰ ਜੇ ਅੱਜ ਦੇ ਸਮੇਂ 'ਚ ਤੁਸੀਂ ਉੱਦਾਂ ਦਾ ਕੁਛ ਕਰਨਾ ਹੋਵੇ ਤੁਸੀਂ ਨਹੀਂ ਕਰ ਪਾਓਗੇ, ਤੁਹਾਨੂੰ ਛੱਤੀ ਤੁਹਾਨੂੰ ਚੀਜ਼ਾਂ ਆਉਣਗੀਆਂ ਵੀ ਯਾਰ ਮੇਰੀ ਵੀ ਕੋਈ ਇੱਜ਼ਤ ਆ, ਹੁਣ ਸਮਾਜ 'ਚ ਤੁਹਾਡਾ ਰੁਤਬਾ ਆ, ਹੁਣ ਕੋਈ ਕੀ ਕਹੂਗਾ, ਇਸ ਉਮਰ ਦੇ ਵਿੱਚ ਆਹ ਕਰ ਰਿਹਾ।
1: ਉਹ ਤਾਂ ਹੈ ਬਿਲਕੁਲ।
0: ਹੁਣ ਇਹ ਮੈਂ ਐਗਜ਼ਾਮਪਲ ਤਾਂ ਦੇ ਰਿਹਾ ਕਿਉਂਕਿ ਇਸ ਐਗਜ਼ਾਮਪਲ ਦੇ ਥਰੂ ਹੁਣ ਤੁਸੀਂ ਭਾਵੇਂ ਮੇਲ ਟੂ ਮੇਲ ਸਮਝ ਕੇ ਵੇਖ ਲਓ, ਭਾਵੇਂ ਫੀਮੇਲ ਟੂ ਫੀਮੇਲ ਸਮਝ ਕੇ ਵੇਖ ਲਓ, ਭਾਵੇਂ ਸਹੇਲੀ ਨੂੰ ਬਣਾਉਣ ਦੀ ਸਮਝ ਕੇ ਵੇਖ ਲਓ, ਭਾਵੇਂ ਮੁੰਡਾ ਤੁਸੀਂ ਯਾਰ ਦੋ, ਰਿਸਕ ਟੇਕਿੰਗ ਸੇਮ ਹੀ ਆ। ਉਦੋਂ ਰਿਸਕ ਜਿਹੜਾ ਸੀ ਉਹ ਆਪਾਂ ਬੜਾ ਹੱਸ ਕੇ ਆਪਾਂ ਲੈ ਲੈਂਦੇ ਹਾਂ, ਸਾਨੂੰ ਮਜ਼ਾ ਆਉਂਦਾ ਸੀ, ਹੈ ਨਾ। ਉਦੋਂ ਜੇ ਆਪਾਂ ਰਿਸਕ ਲੈਂਦੇ ਹਾਂ ਨਾ, ਅਤੇ ਯਾਰੀ ਦੋਸਤੀ ਦੇ ਵਿੱਚ ਕੀ ਹੁੰਦਾ ਸੀ ਵੀ ਬੜਾ ਬੜਾ, ਮਤਲਬ ਜਿਹਨੂੰ ਅੱਜ ਕੱਲ੍ਹ ਯੰਗਸਟਰ ਕੂਲ ਕਹਿ ਦਿੰਦੇ ਆ, ਹੈ ਨਾ, ਉੱਥੇ ਤੁਸੀਂ ਮਤਲਬ ਹੁਬ ਹੁਬ ਕਿਹੋ ਜਿਹੇ ਰਿਸਕ,
1: ਮਤਲਬ ਐਡਰੀਨਲਿਨ ਜ਼ਿਆਦਾ ਸੀਗਾ, ਫੀਅਰ ਘੱਟ ਸੀ, ਹੁਣ ਫੀਅਰ ਜ਼ਿਆਦਾ, ਐਡਰੀਨਲਿਨ ਘੱਟ, ਹੁਣ ਕਿਕ ਨਹੀਂ ਮਿਲਦੀ ਉਸ ਚੀਜ਼
0: ਜਦੋਂ ਉਮਰ ਵੱਧ ਗਈ ਤੁਹਾਡੀ, ਅਤੇ ਤੁਹਾਨੂੰ ਉੱਥੇ ਤੁਹਾਨੂੰ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਸੇਫ ਸਾਈਡ ਤੁਹਾਨੂੰ ਚੱਲਣਾ ਪੈਂਦਾ ਵਾ, ਕਿਉਂਕਿ ਤੁਸੀਂ ਉਹ, ਸੋ ਇਹੋ ਹੀ ਚੀਜ਼ ਜਿਹੜੀ ਆ ਸਾਨੂੰ ਰੋਕਦੀ ਆ ਸ਼ਾਇਦ ਇੱਕ ਸਟੇਜ ਤੋਂ ਬਾਅਦ ਨਵੇਂ ਰਿਸ਼ਤੇ, ਨਵੀਆਂ ਯਾਰੀਆਂ ਦੋਸਤੀਆਂ ਕੱਢਣ ਤੋਂ।
1: ਇੱਕ ਇਹ ਵੀ ਆਉਂਦਾ, ਤਸਵੀਰਾਂ ਤੁਹਾਡੇ ਕੋਲ ਤੁਹਾਡੀ ਲਾਈਫ ਦੀਆਂ ਤਾਂ ਹਮੇਸ਼ਾ ਰਹਿਣਗੀਆਂ, ਤੁਸੀਂ ਇੱਕ ਤਰ੍ਹਾਂ ਦੀ ਜ਼ਿੰਦਗੀ ਜੀ ਕੇ ਆਏ ਹੋ, ਤੁਸੀਂ ਜਦੋਂ ਇੱਕ ਨਵੇਂ ਬੰਦੇ ਨੂੰ ਮਿਲਦੇ ਹੋ, ਇੱਕ ਅਗੇਨ ਉਹੀ ਸਬਕੌਂਸ਼ੀਅਸ ਨੂੰ ਦੇ ਕੋਲ ਡੇਟਾ ਹੈ ਨਾ, ਤਾਂ ਉਹ ਇੱਕ ਕੰਪੈਰੀਜ਼ਨ ਜਿਹਾ ਸੈੱਟ ਕਰਦਾ, ਯਾਰ ਇਹ ਉਹ ਵਾਲਾ ਨਹੀਂ ਹੈ, ਤੁਸੀਂ ਸ਼ਾਇਦ ਜਿਸ ਦੋਸਤ ਨਾਲ ਪਹਿਲੀ ਵਾਰੀ ਘਰਦਿਆਂ ਨੂੰ ਲੁੱਕ ਕੇ ਹਮ ਪਿਆਲਾ ਹੋਏ ਹੋਵੋਗੇ, ਅਤੇ ਹੁਣ ਜੇ ਤੁਸੀਂ ਆਮ ਵੀ ਕਿਸੇ ਨਾਲ ਵਿਚਰ ਕੇ ਮਹਿੰਗੀ ਤੋਂ ਮਹਿੰਗੀ ਸ਼ਰਾਬ ਵੀ ਪੀ ਰਹੇ ਹੋ ਬੈਠ ਕੇ ਵਧੀਆ ਵਧੀਆ ਬਾਰ 'ਚ ਵੀ, ਪਰ ਉਹੀ ਗੱਲ ਹੈ ਕਿ ਉਹ ਵਾਲਾ ਐਡਰੀਨਲਿਨ, ਉਹ ਵਾਲਾ ਵਕਤ ਤੁਹਾਨੂੰ ਹਮੇਸ਼ਾ ਬੈਟਰ ਲੱਗੂਗਾ, ਕਿਉਂਕਿ ਪਹਿਲਾ ਸੀਗਾ, ਦੈਟ ਵਾਜ਼ ਯੋਰ ਫਸਟ ਟਾਈਮ,
0: ਉਹ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਉਹ ਚੀਜ਼। ਫਿਰ ਦੂਸਰੀ ਚੀਜ਼ ਜਿਹੜੀ ਤਾਂ ਮੈਂ ਪਹਿਲਾਂ ਗੱਲ ਕਰ ਰਿਹਾ ਹੈ ਨਾ, ਉਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਜੇ ਤੁਸੀਂ ਮਤਲਬ ਹੋਰ ਹਲੇ ਡੰਗਾਈ 'ਚ ਨਹੀਂ ਗਏ ਤੁਸੀਂ ਆਪਣੀਆਂ ਯਾਰੀਆਂ ਦੋਸਤੀਆਂ ਨੂੰ ਲੈ ਕੇ, ਅਤੇ ਉੱਥੇ ਤੁਸੀਂ ਯਾਦ ਕਰੋ ਆਪਾਂ ਇੱਕ ਦੂਸਰੇ ਦੇ ਨਾਲ, ਤੁਸੀਂ ਇੱਕ ਦੂਸਰੇ ਪਿੱਛੇ ਛਿੱਤਰ ਤੁਸੀਂ ਖਾਧੇ ਵੀ ਹੋਣਗੇ,
1: ਬਿਲਕੁਲ,
0: ਤੁਸੀਂ ਮਾਰੇ ਵੀ ਹੋਣਗੇ, ਜਿਹੜੀ ਪਹਿਲਾਂ ਮੈਂ ਗੱਲ ਕਰ ਰਿਹਾ, ਹੁਣ ਤੁਸੀਂ ਮੰਨ ਲਓ ਕਿਸੇ ਨੂੰ ਪ੍ਰਪੋਜ਼ ਕਰਨਾ, ਅਤੇ ਉਹ ਵੀ ਇੱਕ ਡੇਰਿੰਗ ਆ,
1: ਬਿਲਕੁਲ ਬਿਲਕੁਲ।
0: ਹੁਣ ਮੰਨ ਲਓ ਤੁਸੀਂ ਆਪਣੇ ਯਾਰ ਦੋਸਤ ਪਿੱਛੇ ਖੜ ਗਏ, ਤੁਸੀਂ ਉਹਦੀ ਲੜਾਈ ਹੋ ਰਹੀ ਆ ਜਾਂ ਉਹਦੇ ਗੱਲ ਕੋਈ ਪੈ ਰਿਹਾ, ਤੁਸੀਂ ਉਹਦੇ ਪਿੱਛੇ ਖੜ ਗਏ, ਇਹ ਵੀ ਇੱਕ ਡੇਰਿੰਗ ਆ,
1: ਬਿਲਕੁਲ,
0: ਠੀਕ ਹੈ। ਇੱਥੇ ਵੀ ਹਰ ਕੋਈ ਨਹੀਂ ਖੜੂਗਾ, ਉੱਥੇ ਵੀ ਹਰ ਕੋਈ ਨਹੀਂ ਖੜਦਾ, ਸੋ ਇਹ ਜਿਹੜੀ ਡੇਰਿੰਗ ਆ ਇਹ ਅੱਜ ਤੁਸੀਂ ਕਰਨੋਂ ਚੱਕ ਦਿਓ, ਕਿਉਂਕਿ ਅੱਜ ਤੁਹਾਨੂੰ ਇਹ ਆ ਵੀ ਮੈਂ ਹੁਣ ਆਪਾਂ ਇੱਦਾਂ ਦੇ ਹੋ ਗਏ ਹਾਂ, ਜਾਂ ਫਿਰ ਉਮਰ ਇੱਦਾਂ ਦੀ ਕਰ ਦਿੰਦੀ ਆ ਵੀ ਯਾਰ, ਆਪਾਂ ਅਗਲੇ ਨੂੰ ਸਮਝਾਉਣ ਬਹਿ ਜਾਂਦੇ ਹੋ ਯਾਰ ਸਿਆਣਾ ਬਣ, ਉਹ ਕੀ ਲੈਣਾ, ਹੈ ਨਾ। ਪਰ ਉਸ ਉਮਰ ਦੇ ਵਿੱਚ ਤੁਸੀਂ ਇਹ ਕਰਦੇ ਹੋ ਵੀ ਜੇ ਖਲੋਤਾ ਵਾ ਠੀਕ ਆ, ਬਹੁਤੀ ਪੁੱਛ ਗਿੱਛ ਤੁਸੀਂ ਕਰਨੀ ਨਹੀਂ ਆ, ਸੋ ਇਹ ਜਿਹੜਾ ਫੈਕਟਰ ਹੈ, ਜਿਹੜਾ ਰਿਸਕ ਟੇਕਿੰਗ ਆ, ਇਹ ਇੱਕ ਉਮਰ ਦੇ ਵਿੱਚ ਜ਼ਿਆਦਾ ਹੁੰਦੀ ਹੈ, ਸੋ ਇਹ ਰਿਸਕ ਟੇਕਿੰਗ ਤੁਹਾਡੇ ਕੋਲੋਂ ਸਿਰਫ ਯਾਰੀ ਦੋਸਤੀ ਨਹੀਂ, ਹਰ ਇੱਕ ਫੈਕਟਰ 'ਚ ਹੀ ਜ਼ਿਆਦਾ ਹੁੰਦੀ ਹੈ,
1: ਬਿਲਕੁਲ।
0: ਚੰਗੇ ਦੇ ਲਈ ਵੀ ਬਹੁਤ ਜ਼ਿਆਦਾ ਹੋਊਗੀ, ਮਾੜੇ ਦੇ ਲਈ ਵੀ ਬਹੁਤ ਜ਼ਿਆਦਾ ਹੋਊਗੀ, ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਇਹ ਆਪਾਂ ਬਹੁਤ ਸੋਚ ਸਮਝ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ। ਇਹ ਬਿਗੈਸਟ ਰੀਜ਼ਨ ਆ ਕਿ ਆਪਾਂ ਉਸ ਤੋਂ ਬਾਅਦ ਉਸ ਤਰੀਕੇ ਦੀਆਂ ਯਾਰੀਆਂ ਦੋਸਤੀਆਂ ਨਹੀਂ ਲਾ ਪਾਉਂਦੇ।
1: ਸੋ ਰਾਈਟ, ਇਹਦੇ ਅੰਦਰ ਇੱਕ ਇਹ ਵੀ ਆ ਜਾਂਦਾ ਨਾ ਕਿ ਸ਼ਾਇਦ ਅੱਜ ਜੋ ਅੱਜ ਦਾ ਮੇਰਾ ਸਮਾਂ, ਜੋ ਮੇਰੀ ਅੱਜ ਦੀ ਉਮਰ ਹੈ, ਹੈ ਨਾ, ਉਹਦੇ ਅੰਦਰ ਜੋ ਮੇਰੀ ਡੇਰਿੰਗ, ਜਿਹੜੇ ਮੇਰੇ ਰਿਸਕ ਜਿਹੜੇ ਮੈਂ ਲਊਂਗਾ, ਜੋ ਸਮਾਜਿਕ ਤੌਰ 'ਤੇ ਹੋਣਗੇ, ਕਿ ਸ਼ਾਇਦ ਮੈਂ ਅੱਜ ਕਿਸੇ ਨਾਲ ਲੜ ਨਹੀਂ ਰਿਹਾ, ਹੈ ਨਾ, ਪਰ ਸ਼ਾਇਦ ਮੈਂ ਇੱਕ ਕੰਮ ਸ਼ੁਰੂ ਕਰਨਾ ਚਾਹੁੰਦਾ, ਇੱਕ ਵਪਾਰ ਸ਼ੁਰੂ ਕਰਨਾ ਚਾਹੁੰਦਾ, ਉਹ ਵਾਲੇ ਮਿੱਤਰ ਤਾਂ ਖੜਦੇ ਸੀ ਆ ਕੇ, ਪਰ ਅੱਜ ਦੇ ਦੌਰ 'ਚ ਇੱਕ ਨਵਾਂ ਸਰਕਲ ਜੇ ਤੁਹਾਡਾ ਬਣਿਆ ਪਿਆ, ਅਤੇ ਉਹ ਫਿਰ ਮਨੀ ਮੈਟਰ ਬਣ ਜਾਂਦੀਆਂ ਚੀਜ਼ਾਂ, ਹੈ ਨਾ। ਜੇ ਮੈਂ ਕੋਈ ਜਗ੍ਹਾ, ਮੈਂ ਕੋਈ ਥਾਂ ਮੂਵ ਕਰਦਾ ਪਿਆ ਤਾਂ ਆਈ ਨੀਡ ਸਮ ਹੈਲਪ, ਹੈ ਨਾ, ਉਹ ਵੀ ਟਾਈਮ ਮੈਟਰ ਬਣ ਜਾਂਦਾ, ਮਨੀ ਮੈਟਰ ਬਣ ਜਾਂਦਾ ਫਿਰ ਤੋਂ, ਕਿ ਆਪਾਂ ਕਿਉਂਕਿ ਸਿਸਟਮ 'ਚ ਹੀ ਉੱਚ ਆ ਗਏ, ਜਿਹੜੀ ਇਕੋਨਮੀ ਸਾਨੂੰ ਤੋਰਦੀ ਆ ਪਰ ਆਵਰ ਦੇ ਹਿਸਾਬ ਨਾਲ, ਅਤੇ ਉਹ ਪਰ ਆਵਰ ਬੜਾ ਜ਼ਰੂਰੀ ਆ, ਤਾਂ ਉਹਦੇ ਅੰਦਰ ਕੋਈ ਤੁਹਾਡੀ ਹੈਲਪ ਕਰੇ, ਉਹਨੇ ਬਾਅਦ 'ਚੋਂ ਜਚਾਉਣਾ ਵੀ ਬਹੁਤ ਆ, ਹੈ ਨਾ। ਅੱਵਲ ਤਾਂ ਸ਼ਾਇਦ ਨਾ ਵੀ ਕਰੇ, ਕਿਉਂਕਿ ਹਰ ਕਿਸੇ ਦੇ ਅੰਦਰ ਕੰਪੈਟੀਟਿਵ ਸਪਿਰਿਟ ਵੀ ਬਹੁਤ ਹੁੰਦੀ ਆ, ਐਂਡ ਤੁਸੀਂ ਉਹਨਾਂ ਨੂੰ, ਜਿਹਨੂੰ ਵੀ, ਜਿਹੜੇ ਵੀ ਉਹ ਤੁਹਾਡਾ ਮਿੱਤਰ ਆ, ਉਹ ਤੁਹਾਨੂੰ ਬਚਪਨ ਤੋਂ ਨਹੀਂ ਜਾਣਦਾ, ਉਹ ਤੁਹਾਡਾ ਅਸਲ ਨਹੀਂ ਜਾਣਦਾ, ਹੈ ਨਾ। ਕਿ ਉਹ ਗੁਲਜ਼ਾਰ ਸਾਹਿਬ ਦਾ ਹੈਗਾ ਨਾ ਸ਼ੇਰ, ਕਿ ਮੁਝਸੇ ਮਿਲਨੇ ਕੇ ਲੀਏ ਇੱਕ ਪੁਰਾਣੇ ਦੋਸਤ ਸੇ ਮਿਲਣਾ ਪੜਤਾ ਹੈ, ਨਾ ਕਿ ਉਹ ਫੈਕਟ ਹੈ। ਕਈ ਵਾਰੀ ਤੁਸੀਂ ਪੁਰਾਣੇ ਕਿਸੇ ਯਾਰ ਮਿੱਤਰ ਨੂੰ ਕਰੋ, ਕਿੰਨੀਆਂ ਚੀਜ਼ਾਂ ਰਿਕਾਲ ਹੋ ਜਾਂਦੀਆਂ, ਫਿਰ ਬੰਦਾ ਕਈ ਵਾਰੀ ਆਪ ਬੈਠਦਾ, ਯਾਰ ਮੈਂ ਇੱਦਾਂ, ਅੱਛਾ ਇਹ ਮੇਰੀ ਸੋਚ ਹੁੰਦੀ ਸੀਗੀ ਉਦੋਂ, ਮੈਂ ਆਹ ਵੀ ਸਟੂਪਿਡਿਟੀ ਕੀਤੀ ਹੋਈ ਆ, ਫਿਰ ਆਹ ਵੀ ਚੰਗਾ ਕੰਮ ਕੀਤਾ ਹੋਇਆ, ਇੱਧਰ ਹੀ ਡੇਰਿੰਗ ਵੀ ਕੀਤੀ ਹੋਈ ਆ, ਹੁਣ ਤਾਂ ਮੈਂ ਸੋਚ ਨਹੀਂ ਸਕਦਾ, ਉਹ ਮੈਂ ਹੁਣ ਤਾਂ ਮੈਂ ਸੋਚ ਨਹੀਂ ਸਕਦਾ। ਇਸ ਚੀਜ਼ ਤੋਂ ਹੀ ਆਉਂਦਾ ਕਿ ਜੋ ਨਵੇਂ ਲੋਕ ਤੁਹਾਡੇ ਨਾਲ ਜੁੜਦੇ ਨੇ, ਉਹੀ ਜੋ ਆਪਾਂ ਸਵੇਰੇ ਗੱਲ ਕੀਤੀ ਨਾ ਕੰਬੀਨੇਸ਼ਨ ਦੀ, ਕਿ ਉਹ ਜਿਹੜਾ ਨਵਾਂ ਕੰਬੀਨੇਸ਼ਨ ਸੈੱਟ ਬੈਠਦਾ, ਉਹ ਜਿੰਨਾ ਮਰਜ਼ੀ ਤੁਸੀਂ ਕਰ ਲਓ, ਉਹ ਓਨਾ ਜ਼ਿਆਦਾ ਔਰਗੈਨਿਕ ਨਹੀਂ ਆ, ਉਹ ਕਿਸੇ ਨਾ ਕਿਸੇ ਲੋੜ ਦਾ ਕਿਸੇ ਨਾ ਕਿਸੇ ਸਟਰਕਚਰ ਦਾ ਢਾਂਚੇ ਦਾ ਬੰਨਿਆ ਹੋਇਆ ਤੇ ਉਸ ਤੋਂ ਬਾਹਰ ਦੀ ਗੱਲ ਜਾਂ ਉਸ ਤੋਂ ਉੱਪਰ ਦੀ ਗੱਲ ਜਿਹਦੇ ਅੰਦਰ ਆਪਾਂ ਕਹਿੰਦੇ ਸਟੈਂਡ ਲੈਣਾ ਇੱਕ ਦੂਸਰੇ ਵਾਸਤੇ ਕੋਈ ਜੇ ਰਿਸਕ ਲੈ ਰਿਹਾ ਤੇ ਹੱਲਾਸ਼ੇਰੀ ਦੇ ਨਹੀਂ ਕੋਈ ਨਹੀਂ ਨਾਲ ਖਲੋਤੇ ਆ ਉਹ ਹੋਣਗੇ ਹਰ ਕਿਸੇ ਨਾਲ ਹੁੰਦੇ ਵਿਰਲੇ ਲੋਕ ਹੁੰਦੇ ਆ ਜੋ ਖੜਦੇ ਆ ਪਰ ਇਨ ਜਨਰਲ ਨੋ ਬੜੀ ਹੈਜ਼ ਟਾਈਮ ਫੋਰ ਸਮਵਨ ਐਲਸ
0: ਇਹ ਫੈਕਟ ਇਹ ਤੇ ਹੁੰਦਾ ਹੀ ਆ
1: ਐਂਡ ਨੋ ਬੜੀ ਵਾਂਟਸ ਆਲਸੋ ਫੋਰ ਸਮਵਨ ਐਲਸ ਟੂ ਸਕਸੀਡ ਆਲਸੋ ਇਹ ਵੀ ਹੈ ਨਾ ਇੱਕ ਆਮ ਚੀਜ਼ਾਂ ਨੇ ਖਾਸ ਕਰ ਇਹ ਉਹਨਾਂ ਸਰਕਲ 'ਚ ਬਹੁਤ ਦੇਖਣ ਨੂੰ ਆਉਂਦਾ ਜਿੱਥੇ ਤੁਹਾਡਾ ਹੈ ਨਾ ਬਿਜ਼ਨਸ ਥੋੜ੍ਹਾ ਸਿਮਿਲਰ ਹੋਵੇ ਜਾਂ ਫਿਰ ਤੁਹਾਡਾ ਕੰਮ ਕਾਰ ਸਿਮਿਲਰ ਹੋਵੇ ਸਿਮਿਲਰ ਆਫਿਸ 'ਚ ਕੰਮ ਕਰਦੇ ਹੋ ਸਿਮਿਲਰ ਇੰਡਸਟਰੀ 'ਚ ਕੰਮ ਕਰਦੇ ਹੋ ਹੈ ਨਾ ਪੇਰੈਂਟ ਵਾਈਜ਼ ਮੇਰੇ ਖਿਆਲ ਨਾਲ ਇੱਥੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਪਰ ਇੰਡੀਆ 'ਚ ਕਿੰਨਾ ਹੀ ਹੈ ਨਾ ਹੁੰਦਾ ਕਿ ਅੰਦਰ ਖਾਤੇ ਇੱਕ ਮੇਰਾ ਬੱਚਾ ਬੈਟਰ ਮਾਰਕਸ ਲੈ ਕੇ ਆ ਰਿਹਾ ਹੈ ਨਾ ਉਹ ਵਾਲੀ ਇੱਕ ਹੋੜ ਲੱਗੀ ਰਹਿੰਦੀ ਤੁਸੀਂ ਮਿਲਦੇ ਤਾਂ ਇਸ ਤਰ੍ਹਾਂ ਹੀ ਹਾ ਹਾ ਵੈਰੀ ਨਾਈਸ ਅੱਜ ਮੈਂ ਇਹ ਕਰ ਲਿਆ ਉਹ ਕਰ ਲਿਆ ਬਟ ਬੈਕ ਆਫ ਦਾ ਮਾਇੰਡ ਹੁੰਦਾ ਹਾਓ ਮਾਈ ਹਾਊਸ ਕੈਨ ਬੀ ਬੈਟਰ ਦੈਨ ਦੈਮ ਹਾਓ ਮਾਈ ਕਿਡਸ ਕੈਨ ਬੀ ਬੈਟਰ ਐਟ ਸਟੱਡੀ
0: ਇੱਥੇ ਇੱਥੇ ਫਿਰ ਹੋਰ ਤਰ੍ਹਾਂ ਦੀ ਉਹ ਆ ਜਾਂਦੀ ਹੈ ਨਾ ਜ਼ਿੰਦਗੀ ਦੀ ਆਪਾਂ ਅਲੱਗ ਤਰ੍ਹਾਂ ਦੀ ਦੌੜ 'ਚ ਪੈ ਜਾਂਦੇ ਕਿਉਂਕਿ ਉੱਥੇ ਜਿਹੜਾ ਨਾ ਇੱਕ ਸਕੂਲ ਕਾਲਜ ਦਾ ਇੱਕ ਹੋਰ ਤੁਸੀਂ ਵੇਖੋ ਹੁੰਦਾ ਵੀ ਉੱਥੇ ਹੁਣ ਆਪਾਂ ਇੱਕ ਦੂਸਰੇ ਨੂੰ ਘਰੋਂ ਘਰੀ ਤੱਕ ਜਾਣਦੇ ਹਾਂ ਤੇ ਅਸਲ ਦੇ ਵਿੱਚ ਜਾਣਦੇ ਹਾਂ ਆਪਾਂ ਨੂੰ ਪਤਾ ਵਾ ਵੀ ਉਹ ਉਹਨਾਂ ਦਾ ਆਂਢ ਗੁਆਂਢ ਕਿੱਦਾਂ ਦਾ ਸਾਨੂੰ ਪਤਾ ਵਾ ਵੀ ਇੱਕ ਦੂਸਰੇ ਜਿੱਥੇ ਜਿੱਥੇ ਵੀ ਸਾਡੀਆਂ ਪੁਰਾਣੀਆਂ ਯਾਰੀਆਂ ਸਾਨੂੰ ਪਤਾ ਵਾ ਵੀ ਉਹਨਾਂ ਦਾ ਕੰਮ ਕਾਰ ਕੀ ਆ ਕਿੱਤਾ ਕੀ ਆ ਉਹਨਾਂ ਦੀ ਰੈਪੂਟੇਸ਼ਨ ਕੀ ਆ ਪਿੰਡ ਦੇ ਵਿੱਚ ਜਾਂ ਆਸ ਪਾਸ ਆਪਾਂ ਉਹਨਾਂ ਦੇ ਘਰੇ ਤੱਕ ਜਾਂਦੇ ਆਉਂਦੇ ਹਾਂ ਇੱਕ ਦੂਸਰੇ ਬਾਰੇ ਆਪਾਂ ਜਾਣਦੇ ਹਾਂ ਈਵਨ ਉਹਨਾਂ ਦੇ ਆਂਢ ਗੁਆਂਢ ਤੱਕ ਨੂੰ ਵੀ ਪਤਾ ਵਾ ਵੀ ਆਹ ਇਹਦਾ ਯਾਰ
1: ਦੋਸਤ
0: ਹੁਣ ਉਹ ਚੀਜ਼ਾਂ ਨਹੀਂ ਨਾ ਹੋ ਸਕਦੀਆਂ ਆਪਾਂ ਤਰਦਾ ਤਰਦਾ ਜਾਂ ਉੱਤੋਂ ਉੱਤੋਂ ਆਪਾਂ ਸਾਂਝਾ ਬਣਾ ਸਕਦੇ ਹਾਂ ਪਰ ਡੀਪ ਜਾਣ ਦੀ ਤੁਸੀਂ ਜੇ ਕੋਸ਼ਿਸ਼ ਕਰੋ ਤੇ ਇੰਨਾ ਤੁਹਾਡੇ ਕੋਲ ਸਮਝ ਨਹੀਂ
1: ਚਲੇ ਵੀ ਜਾਓ ਸ਼ਾਇਦ ਦੂਸਰਾ ਬੰਦਾ ਸੋਚੇ ਇੰਨੇ ਮੇਰੇ ਤੋਂ ਲੈਣਾ ਕੀ ਹੈ ਬਈ ਜੋ ਇੰਨਾ ਜ਼ਿਆਦਾ ਹੈ ਨਾ ਹੀ ਇਜ਼ ਬੀਂਗ ਟੂ
0: ਬੰਦਾ ਬਹੁਤ ਜ਼ਿਆਦਾ ਸੋਚ ਵਿਚਾਰ 'ਚ ਪੈ ਜਾਂਦਾ ਸਤਿ ਸ਼੍ਰੀ ਅਕਾਲ ਆਂਟੀ ਜੀ ਤੁਸੀਂ ਆਉਂਦੇ ਰਹੋ
5: ਹੈਲੋ ਸਤਿ ਸ਼੍ਰੀ ਅਕਾਲ ਮੁੰਡਿਓ ਕੀ ਹਾਲ ਹੈ ਤੁਸੀਂ ਪਹਿਲਾਂ ਤਾਂ ਮੈਨੂੰ ਐਂ ਦੱਸੋ ਕਿ ਤੁਸੀਂ ਇਹ ਪੜ੍ਹ ਕੇ ਇਕੱਲਾ ਕਰਦੇ ਹੋ ਕਿ ਤੁਹਾਡਾ ਦਿਮਾਗ ਹੀ ਇੰਨਾ ਤੇਜ਼ ਹੈ ਤੁਸੀਂ ਗੱਲ ਕਰਦੇ ਹੋ ਕਿਤੇ ਕਿਤੇ ਮੈਨੂੰ ਐ ਲੱਗ ਜਾਂਦਾ ਤੁਹਾਡਾ ਵੀ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਹੋ ਹਨਾ ਵੀ ਬਿਨਾਂ ਦੇਖੇ
0: ਐਵੇਂ ਮਰੀ ਜਾਂਦੇ ਆ
5: ਮੇਰੇ ਤਾਂ ਸੱਚੀ ਤੁਸੀਂ ਵੇ ਪੁੱਤ ਜਿਉਂਦੇ ਵਸਦੇ ਰਹੋ ਵੇ ਪ੍ਰਮਾਤਮਾ ਤੁਹਾਨੂੰ ਸੱਚੀ ਮੈਂ ਤਾਂ ਕਹਿੰਦੀ ਆ ਵੀ ਦੋ ਮੁੰਡਿਆਂ ਨੇ ਕਾਲ ਕਰ ਲਈ ਜਿਹੜੀ ਕਿ ਮੈਂ ਸੁਣੀ ਪਹਿਲਾਂ ਨੀ ਸੁਣੀ ਦੋ ਤੁਸੀਂ ਤੇ ਇੱਕ ਮੈਂ ਪੰਜ ਤਾਂ ਆਪਾਂ ਹੋ ਗਏ ਤੇ ਪੰਜ ਪੰਜ ਉਹਨਾਂ ਦੇ ਗਾਂ ਫਰੈਂਡ ਹਨਾ ਤੇ ਆਪਾਂ ਬਣ ਗਏ 50 ਤੇ ਆਪਾਂ ਬਣ ਗਏ ਗਾਹਾਂ 50 ਨੂੰ ਪੰਜ ਨਾ ਕੀਤਾ 250 ਤੇ ਆਪਾਂ ਤਾਂ ਫਿਰ ਬਹੁਤ ਵਧੀਆ ਕੰਮ ਕਰ ਰਹੇ ਹਾਂ
0: ਪੰਜੀ ਪੰਜੀ ਪੰਜਾਹ ਜਦੋਂ ਆਪਾਂ ਇੱਕ ਦੂਸਰੇ ਨਾਲ ਕਰਦੇ ਨਾ ਇੱਦਾਂ ਗੱਲਾਂ ਤੇ ਗੱਲਾਂ ਚੋਂ ਆਂਦੇ ਸਿਆਣੇ ਕਹਿੰਦੇ ਨੀ ਜਿੱਦਾਂ ਗੱਲਾਂ ਚੋਂ ਗੱਲਾਂ ਨਿਕਲਦੀਆਂ ਆਉਂਦੀਆਂ ਇਹ ਏਦਾਂ ਹੀ ਨਿਕਲਦੀਆਂ ਆਉਂਦੀਆਂ ਜਦੋਂ ਤੁਸੀਂ ਇੱਕ ਕਰਦੇ ਹੋ ਹਨਾ ਅੱਗੇ ਤੋਂ ਅੱਗੇ
1: ਬਾਕੀ ਸਪਨਾ ਹੈ
5: ਇਹ ਮੁੰਡੇ ਦਾ ਹੁਣ ਮੈਂ ਨਾ ਚੱਲ ਮੈਨੂੰ ਤਾਂ ਦਿਮਾਗ ਚ ਪਰ ਹੁਣ ਨੀ ਆਉਂਦਾ ਤੇ ਇਹ ਉਹਦੀ ਤੁਹਾਨੂੰ ਕਹਿੰਦਾ ਤੁਸੀਂ ਹਾਂ ਕ੍ਰਿਸ਼ਨਾ ਕਹਿੰਦਾ ਲੈ ਤੁਸੀਂ ਤਾਂ ਜੀ ਬਾਬੇ ਬਣ ਗਏ ਉਹ ਬਣ ਗਏ ਵੀ ਇਹ ਗੱਲ ਨੂੰ ਚੱਕ ਲੈਂਦਾ
0: ਇਹਨੂੰ
5: ਇਹਨੂੰ ਪਤਾ ਲੱਗ ਜਾਂਦਾ ਵੀ ਹਾਂ ਇਹ ਗੱਲ ਵਾਕਈ ਡੀਪਲੀ
0: ਇਹਦੇ
5: ਬੱਚਾ ਨੀ ਨਾ ਹਜੇ ਇਹਦੇ ਬੱਚਾ ਨੀ ਨਾ ਹਜੇ
0: ਨਹੀਂ ਬੱਚਾ ਨੀ ਵਿਆਹ ਵਰਿਆ ਜੀ ਆਂਟੀ
5: ਬਲਕੀਰ ਮੈਨੂੰ ਇੱਕੋ ਜਿਹਾ ਫਿਰ ਮੈਂ ਇੱਕ ਦਿਨ ਚੰਗੀ ਤਰ੍ਹਾਂ ਫੋਟੋ ਨਿਰਖ ਕੇ ਦੇਖੀ ਮੈਂ ਕਿਹਾ ਨਹੀਂ ਮੈਂ ਇਹ ਮੁੰਡੇ ਨੂੰ ਵੀ ਦੇਖਿਆ ਤੇ ਉਹਨੂੰ ਵੀ ਦੇਖਿਆ ਮੈਂ ਕਿਹਾ ਅੱਡ ਅੱਡ ਮੁੰਡੇ ਹੈਗੇ ਕਹਿੰਦਾ ਕਿ ਨਾ ਵੀ ਕਿਤੇ ਮੋਟਾ ਹੋ ਜਾਂਦਾ ਕਿਤੇ ਪਤਲਾ ਹੋ ਜਾਂਦਾ ਬਲਕੀਰ ਇਹਨਾਂ ਦੇ ਕਿਉਂਕਿ ਕੱਦ ਜਮਾ ਇੱਕੋ ਜਿਹਾ ਤੇ ਹਾਂ ਨਹੀਂ ਤੁਸੀਂ ਮੇਰਾ ਤਾਂ ਦਿਨ ਬਣਾ ਤਾ ਅੱਜ ਸੱਚੀ ਮੈਂ ਤੱਖਾਂ ਚੋਂ ਪਾਣੀ ਨਿਕਲਿਆ ਰੀਅਲ ਵਾਲਾ
0: ਤੇ ਤੁਸੀਂ ਕੀ ਕਹੋਗੇ ਅੱਜ ਹੁਣ ਇਸ ਗੱਲ ਤੇ
5: ਮੈਂ ਤਾਂ ਬਸ ਪੁੱਤ ਮੈਂ ਤਾਂ ਆਹੀ ਕੁਛ ਕਹਿਣਾ ਚਾਹੁੰਦੀ ਹਾਂ ਬਸ ਸਾਰੇ ਟੋਟਲ ਮਿਲਾ ਕੇ ਤਾਂ ਵੀ ਆਪਾਂ ਨੂੰ ਸੱਚੀ ਆਈ ਹੋਣਾ ਚਾਹੀਦਾ ਹੈਗਾ ਕੋਈ ਆਪਾਂ ਨੂੰ ਕਿਸੇ ਦੇ ਵਿੱਚ ਡੀਪ ਜਾਣਾ ਹੀ ਨੀ ਚਾਹੀਦਾ ਕਿਸੇ ਨਾਲ ਜਿਹਨੇ ਆਪਾਂ ਨੂੰ ਹੱਸ ਕੇ ਬੁਲਾ ਲਿਆ ਨਾ ਜਿਹੜਾ ਕੋਈ ਦਿਲ ਚ ਬੇਈਮਾਨੀ ਰੱਖ ਕੇ ਆਪਾਂ ਨਾਲ ਕੁਛ ਕਰੂਗਾ ਉਹਨੂੰ ਪ੍ਰਮਾਤਮਾ ਦੇਖਦਾ ਬਸ ਇੱਥੇ ਇੱਕ ਮੈਂ ਤਾਂ ਗੱਲ ਮੁਕਾਉਣੀ ਚਾਹੁੰਦੀ
0: ਸਹੀ ਗੱਲ ਨਹੀਂ ਤਾਂ ਇਹ ਤਾਂ ਹੁੰਦਾ ਹੀ ਇਹ ਤਾਂ ਹੁੰਦਾ ਹੀ ਤੁਸੀਂ ਮਤਲਬ ਬਾਕੀ ਜੇ ਮੈਂ ਤੇ ਵੀ ਵੇਖਣਾ ਆਂਟੀ ਜੇ ਤੁਹਾਡਾ ਮਨ ਠੀਕ ਹੈ ਨਾ ਤੁਸੀਂ ਆਪ ਠੀਕ ਚੰਗੀ ਨੀਤ ਰੱਖਦੇ ਹੋ ਤੇ ਅਗਲਾ ਤੁਹਾਡੇ ਨਾਲ ਚਾਹ ਕੇ ਵੀ ਨੀ ਮਾੜੀ ਕਰ ਪਾਉਂਦਾ
5: ਸਹੀ ਗੱਲ
0: ਤੁਸੀਂ ਬਹਾਦਰ ਸਾਹਿਬ ਹੈਰਾਨ ਹੋਏ ਨਾ ਮੈਂ ਵੀ ਫਸਟ ਟਾਈਮ ਕਿਸੇ ਨੂੰ ਜਦੋਂ ਵੇਖਿਆ ਸੀ ਨਾ ਏਦਾਂ
1: ਏਦਾਂ ਮਤਲਬ ਕਿਸ ਤਰ੍ਹਾਂ
0: ਪੀਜ਼ੇ ਤੇ ਪੀਜ਼ਾ ਧਰ ਕੇ ਖਾਂਦੇ ਆ ਤੇ ਮਤਲਬ ਬਹੁਤਾ ਚਿਰ ਨੀ ਹੋਇਆ ਹਲੇ
1: ਗੁੱਡ ਕੰਸੈਪਟ ਹੈ
0: ਬਹੁਤਾ ਚਿਰ ਨੀ ਹੋਇਆ ਮਤਲਬ ਕਹਿ ਲਓ ਤੁਸੀਂ ਵੀ ਇਸ ਗੱਲ ਨੂੰ ਹੋਏ ਹੋਣਗੇ ਕੋਈ 3-4 ਸਾਲ
1: ਓਕੇ
0: ਤੇ ਮੈਂ ਮਤਲਬ ਪਹਿਲੀ ਵਾਰ ਏਦਾਂ ਮੈਂ ਜਦੋਂ ਵੇਖਿਆ ਤੇ ਮੈਂ ਵੀ ਬੜਾ ਹੈਰਾਨ ਹੋਇਆ ਸੀ ਵੇਖ ਕੇ
1: ਮਤਲਬ ਐਕਚੁਲੀ ਇਹ ਇੱਦਾਂ ਦੀ ਟਿਕਟੋਕਾਂ ਦਾ ਦੇਖਿਆ ਹੋਇਆ ਪਰ ਦੈਨ ਇਟ ਇਜ਼ ਫੋਰ ਐਵਰੀਥਿੰਗ ਨਾ ਉਹ ਤਾਂ ਲੋਕ ਕੁਛ ਵੀ ਕਰਦੇ
0: ਆ ਉੱਤੇ ਤਾਂ ਕੁਛ ਵੀ ਹੁੰਦਾ ਪਰ ਤੁਸੀਂ ਮੰਨ ਲਓ ਰਿਐਲਿਟੀ ਦੇ ਵਿੱਚ ਤੁਹਾਡੇ ਸਾਹਮਣੇ ਜਦੋਂ ਕੋਈ ਚੀਜ਼ ਹੁੰਦੀ ਉਹਦਾ ਮਤਲਬ ਉਹਦਾ ਰਸ ਕੁਛ ਹੋਰ ਹੁੰਦਾ
1: ਵਧੀਆ ਕਰਾਂਗੇ ਨੈਕਸਟ ਟਾਈਮ ਇੱਦਾਂ ਦੀ ਬੇਹੂਦਗੀ ਮੈਂ ਤੁਹਾਡੇ ਸਾਹਮਣੇ ਕਰਨਾ ਪਸੰਦ ਕਰਾਂਗਾ ਮੈਂ ਕੱਲਾ ਕੰਮ ਬੈਰਸ ਹੋਵਾਂ ਅਗਲੇ ਵੀ ਦੇਖਣ ਵਾਲੇ ਕਹਿਣ ਕਿ ਯਾਰ ਇਹ ਕਿੱਦਾਂ ਦੇ ਬੰਦੇ ਆਏ
0: ਇਹ ਵੀ ਉਹ ਇਹੋ ਹੀ ਆ ਨਾ ਫਿਰ ਸਾਡੀ ਉਹ ਹੀ ਆ ਮੰਨ ਲਓ ਇੱਕ ਉਮਰ ਹੁੰਦੀ ਆ ਤੁਸੀਂ ਇੱਦਾਂ ਦਾ ਜੋ ਮਰਜ਼ੀ ਕਰੀ ਜਾਂਦੇ ਹੋ ਚਲੋ ਹੁੰਦੀ ਆ ਹਰ ਇੱਕ ਉਮਰ ਦੇ ਵਿੱਚ ਹੀ ਪਰ ਇਹ ਵੱਧ ਹੀ ਜਾਂਦੀ ਆ ਜਿੱਦਾਂ ਜਿੱਦਾਂ ਆਪਾਂ ਉਮਰ ਅੱਗੇ ਵੱਧਦੀ ਹੈ ਕਈ ਚੀਜ਼ਾਂ ਤੇ ਤੁਹਾਨੂੰ ਵੋਟੀਆਂ ਆ ਕੇ ਦੱਸਦੀਆਂ ਮੈਂ ਇੱਦਾਂ ਤੁਸੀਂ ਬੁਰੇ ਲੱਗਦੇ ਜੇ ਬੰਦਾ ਸੋਚਦਾ ਮੈਂ ਸਾਰੀ ਉਮਰ ਬੁਰਾ ਹੀ ਲੱਗਦਾ
1: ਮੈਨੂੰ ਬੜੀ ਐਜੂਕੇਸ਼ਨ ਮਿਲ ਗਈ 5-6 ਮਹੀਨੇ ਚ ਮੈਂ ਕਿਹਾ ਯਾਰ ਮੈਂ ਤਾਂ ਫੰਨੇ ਖਾਂ ਸਮਝਦਾ ਸੀ ਖੁਦ ਨੂੰ
0: ਮੈਨੂੰ ਪਤਾ ਹੀ ਕਿਸੇ ਗੱਲ
1: ਬੜੀਆਂ ਪ੍ਰੋਬਲਮਸ ਹੈ ਕ੍ਰਿਸ਼ਨਾ ਦੇ ਰਹਿੰਦੇ
0: ਪਤਾ ਹੀ ਕੁਛ ਨਹੀਂ ਹੈ ਨਾ
1: ਪਤਾ ਹੀ ਨਹੀਂ ਥਾ
0: ਉਹ ਜਿੱਦਾਂ ਨਰਿੰਦਰ ਸਿੰਘ ਕਪੂਰ ਹੋਰੀ ਕਹਿੰਦੇ ਨਾ ਵੀ ਜਿਹੜੀਆਂ ਹੁੰਦੀਆਂ ਤੁਹਾਡੇ ਚ ਕਮੀਆਂ ਪੇਸ਼ੀਆਂ ਕੋਈ ਨਿੱਕੀ ਮੋਟੀ ਹੁਣ ਤਾਂ ਆਈਆਂ ਉਹ ਇੱਕ ਇੱਕ ਏਜ ਦੇ ਵਿੱਚ ਜਾ ਕੇ ਮਾਂ ਉਹਨਾਂ ਤੇ ਪਰਦੇ ਪਾਉਂਦੀ ਰਹਿੰਦੀ ਆ ਤੇ ਬਹੁਤੀ ਉਹਨਾਂ ਨੂੰ ਅੰਡਰਲਾਈਨ ਕਰਕੇ
1: ਵਾਹ ਬਈ ਵਾਹ ਸਹੀ ਬਾਤ ਹੈ
0: ਦਾਦੀ ਵੀ ਆ ਵੀ ਹੈਗੀ ਉਹ ਤੇਰੇ ਚ ਕਮੀ ਪੇਸ਼ੀ ਹੈ ਨਾ ਐਵੇਂ ਤੂੰ ਵੱਡਾ ਬਣਿਆ ਪਤਾ 6-7-9 ਤੁਸੀਂ ਆਉਂਦੇ ਰਹੋ ਜੀ
1: ਵਾਹ ਬਈ
0: 6-7-9
1: ਕੀ ਬਾਤ ਹੈ
0: ਜੀ ਸਤਿ ਸ੍ਰੀ ਅਕਾਲ ਜੀ
6: ਉਹ ਤਕਰੀਬਨ ਆਪਣੇ ਜਿਹੜੇ ਨਵੇਂ ਕਹਿ ਸਕਦੇ ਆ ਐਕਟਿਵ ਕਾਲਰ ਤੇ ਲਿਸਨਰ ਕਾਫੀ ਜਿਹੜੇ ਫੇਮਸ ਹੋਏ ਆਪਣੀ ਕਮਿਊਨਿਟੀ ਦੇ ਵਿੱਚ
0: ਅੱਜਕੱਲ
6: ਉਹਨਾਂ ਨਾਲ ਮਿਲਦਾ ਜੁਲਦਾ
1: ਰਿਚਰਡ ਨਾਮ ਹੈ ਕਿ ਆਪਕਾ
0: ਨਹੀਂ ਨਹੀਂ
1: ਦੋਸਤੀ ਨੀ ਹੋਈ ਨਾ ਕਿ ਉਹ ਟਰਸਟ ਕਰਨ ਨਹੀਂ ਠੀਕ ਹੈ ਤੁਸੀਂ ਪ੍ਰੈਕਟੀਕਲ ਐਗਜ਼ਾਮਪਲ ਦੇ ਦਿੱਤਾ
6: ਇਹ ਚੀਜ਼ ਹੈਗੀ ਹੈ ਜੀ ਬਿਲਕੁਲ ਮੈਨੂੰ ਬਹੁਤ ਸਟਰਗਲ ਕਰਨਾ ਪੈਂਦਾ ਗਾ ਮਤਲਬ ਨਵਾਂ ਫਰੈਂਡ ਲੱਭਣ ਚ ਜਾਂ ਸਰਕਲ ਬਣਾਉਣ ਦੇ ਵਿੱਚ
0: ਜੀ ਨਵੇਂ ਥਾਂ ਟਰਸਟ ਕਰਨ ਚ
6: ਟਰਸਟ ਕਹਿ ਲੋ ਜਾਂ ਮਤਲਬ ਕੰਫਰਟ ਜ਼ੋਨ ਚ ਜਾਣ ਲਈ ਪਾਰਟੀ ਵਗੈਰਾ ਚ ਵੀ ਜਾਂਦੇ ਆ ਤੇ ਮਤਲਬ ਜਿਦਾਂ ਕਈ ਹੁੰਦੇ ਨਾ ਵੀ ਉੱਡ ਕੇ ਜੇ ਮਿਲਦੇ ਆ ਤੇ ਉਹ ਸੁਭਾਅ ਹੈ ਨੀ ਗਾ ਵੀ ਠੀਕ ਆ ਹਾਂ ਜੇ ਆਉਂਦਾ ਕੋਈ ਜਾਂ ਮਤਲਬ ਹਾਂ ਮਤਲਬ ਉਸ ਟਾਈਪ ਦੀ ਪਰਸਨੈਲਿਟੀ ਕਹਿ ਸਕਦੇ ਆ ਤੇ ਫਿਰ ਆਪਾਂ ਜਾਣੀ ਕਲਾਵੇ ਚ ਲੈਣ ਵਾਲੇ ਆਗੇ ਬਿਲਕੁਲ ਵੀ ਪੂਰਾ
0: ਜਿਹੜੀ ਪਹਿਲੀ ਯਾਰੀ ਦੋਸਤੀ ਆ ਜੇ ਆਪਾਂ ਇਸੇ ਵਿਸ਼ੇ ਚ ਹੀ ਰਹੀਏ ਤੇ ਪਹਿਲੀ ਯਾਰੀ ਦੋਸਤੀ ਉਹਦੇ ਲੈਵਲ ਹੀ ਉਹ ਯਾਰ ਦੋਸਤ ਤੁਹਾਡੇ ਬੜੇ ਵਧੀਆ ਤੇ ਤੁਸੀਂ ਲੈਵਲ ਹੀ ਇੰਨਾ ਕੁ ਵਧੀਆ ਸੈੱਟ ਕਰ ਚੁੱਕੇ ਹੁੰਦੇ ਹੋ ਬਾਕੀਆਂ ਦਾ ਲੈਵਲ ਤੁਹਾਨੂੰ ਲੱਗਦਾ ਯਾਰ ਇਹ ਥੋੜੀ ਅਲੱਗ ਗੱਲ ਬਣੀ
6: ਹਾਂਜੀ ਹਾਂਜੀ ਹਾਂਜੀ ਉਹਦੀਆਂ ਜੀ ਮੈਂ ਦੋ ਸਾਨੂੰ ਮਤਲਬ ਸ਼ਾਰਟ ਦੇ ਵਿੱਚ ਐਗਜ਼ਾਮਪਲ ਦੱਸ ਦਿੰਦਾ 2005-06-05 ਹਾਂ ਮੇਰੇ ਵੱਡੇ ਸਿਸਟਰ ਨੇ ਉਹਨਾਂ ਦੀ ਮੈਰਿਜ ਹੋਈ ਸੀ ਉਸ ਟਾਈਮ ਮਤਲਬ ਆ ਕੈਟਰਿੰਗ ਵਾਲਾ ਦੌਰ ਵਾਲੇ ਨਹੀਂ ਚੱਲਿਆ ਸੀਗਾ ਜਿੱਦਾਂ ਆਪਾਂ ਹਲਵਾਈ ਲਾਉਣੇ ਆ ਪ੍ਰੋਪਰ ਏਦਾਂ ਸਾਰਾ ਹਨਾ ਸਿਸਟਮ ਕੰਮ ਪੈਲਸ ਪੈਲਸ ਕਲਚਰ ਚੱਲ ਪਿਆ ਸੀਗਾ ਸ਼ਹਿਰਾਂ ਦੇ ਵਿੱਚ ਜਾਣੀ
0: ਥੋੜਾ ਥੋੜਾ
6: ਤੇ ਹਾਂ ਮਤਲਬ ਓਦਾਂ ਵਿਆਹ ਪੈਲਸ ਦੇ ਸੀ ਓਦਾਂ ਹਲਵਾਈ ਵਗੈਰਾ ਕੀਤੇ ਹੋਏ ਸੀ ਸਾਰਾ ਮਤਲਬ ਘਰੋਂ ਵੀ ਦੋ ਤਿੰਨ ਦਿਨ ਫੰਕਸ਼ਨ ਸੀਗਾ ਸਾਰਾ ਪਹਿਲੇ ਵਿਆਹ ਸੀ ਫੈਮਿਲੀ ਦੇ ਵਿੱਚ ਨਾਨਕੇ ਵਾਲੀ ਸਾਈਡ ਕਹਿ ਲੋ ਦਾਦਕੇ ਵਾਲੀ ਸਾਈਡ ਵੀ ਪਹਿਲੇ ਕਹਿ ਸਕਦੇ ਮਤਲਬ ਕੁੜੀ ਐਜ਼ ਅ ਮਤਲਬ ਕੁੜੀ ਦਾ ਵਿਆਹ ਜਿੱਦਾਂ ਨਾ ਚਾਅ ਬਹੁਤ ਸੀ ਸਾਰਿਆਂ ਨੂੰ ਤੇ ਬਰਾਤ ਵਾਲਿਆਂ ਦੀ ਵੀ ਮਤਲਬ ਇਹੀ ਸੀ ਐਕਸਪੈਕਟੇਸ਼ਨ ਵੀ ਬਸ ਬਰਾਤ ਦੀ ਸੇਵਾ ਹੋਣੀ ਚਾਹੀਦੀ ਹੋਰ ਸਾਨੂੰ ਕੁਛ ਨੀ ਮਤਲਬ ਹਨਾ ਤੇ ਬਰਾਤ ਵੀ ਤੁਸੀਂ ਇਹ ਮੰਨੋ ਵੀ ਸਾਰਾ ਪਿੰਡ ਹੀ ਆਇਆ ਸੀ ਘਰੇ ਧੀ ਦਾ ਵਿਆਹ ਹੋਵੇ ਤਾਂ ਨਾਨਕਿਆਂ ਦੇ ਜਿਵੇਂ ਕਹਿੰਦਾ ਨਾ ਪੈਰ ਲੱਗਦਾ ਨੀ ਹੁੰਦਾ ਵੀ ਭੱਜ ਨੱਠ ਜ਼ਿਆਦਾ ਹੁੰਦੀ ਆ ਨਾਨਕਾ ਸਾਈਡ ਕਹਿ ਲੋ ਜਾਂ ਮਤਲਬ ਤਾਏ ਚਾਚਿਆਂ ਦੇ ਮੁੰਡੇ ਲਾ ਲੋ ਹੋਰ ਹਨਾ ਪਰ ਮੈਨੂੰ ਜੋ ਫੀਡਬੈਕ ਜਾਣੀ ਸਾਰਿਆਂ ਨੇ ਉਦੋਂ ਬਾਅਦ ਜੇ ਦਿੱਤੀ ਸਾਡੇ ਚ ਬਹਿ ਕੇ ਦਿੱਤੀ ਕਹਿੰਦਾ ਵੀ ਮੇਰੇ ਮਾਮਿਆਂ ਵੱਲੋਂ ਸਪੈਸ਼ਲੀ ਕਹਿੰਦੇ ਭਾਣ ਜਿਹਾ ਦੋਸਤ ਹੋਣ ਤਾਂ ਯਾਰ ਇਹੋ ਜੇ ਕਹਿੰਦੇ ਸਾਨੂੰ ਤਾਂ ਕਰਨਾ ਹੀ ਨੀ ਪਿਆ ਕੁਛ ਪਤਾ ਹੀ ਨੀ ਲੱਗਿਆ ਵੀ ਅਸੀਂ ਕੁੜੀ ਦੇ ਵਿਆਹ ਚ ਮਤਲਬ ਵੀ ਆਏ ਹਾਂ ਜਾਂ ਕੁਛ ਹਨਾ ਮਤਲਬ ਉਦੋਂ ਅਜੇ ਕੋਈ ਬਹੁਤੀ ਉਮਰ ਹੈ ਨੀ ਸੀ ਮਤਲਬ ਆਈ ਥਿੰਕ ਬੀਏ ਫਸਟ ਈਅਰ ਸੈਕਿੰਡ ਏਦਾਂ ਸੈਕਿੰਡ ਈਅਰ ਸੀ
0: ਸਮਥਿੰਗ
6: ਉਹ ਜਿਹੜੀ ਯਾਰੀ ਦੋਸਤੀ ਡਿਵੈਲਪ ਅਸੀਂ ਕਰ ਲਈ ਸੀ ਉਹ ਮਤਲਬ ਦਸਵੀਂ ਤੋਂ ਬਾਅਦ ਵਾਲੀ ਸਾਰਾ ਕੁਛ ਮਤਲਬ ਜਿਦਾਂ ਜਿਦਾਂ ਸਟਰੋਂਗ ਹੁਣ ਮੈਂ ਤੁਹਾਨੂੰ ਰੀਸੈਂਟ ਐਗਜ਼ਾਮਪਲ ਉਹਦੀ ਦੇ ਰਿਹਾ ਗਾ ਵੀ ਹੁਣ ਆਪਣਾ ਚੱਲ ਗਿਆ 24-25 ਹਨਾ ਮਤਲਬ 26 ਚੱਲ ਰਿਹਾ ਹੁਣ 24-25 ਦੇ ਵਿੱਚ 24 ਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਉਸ ਟਾਈਮ ਵੀ ਚਲੋ ਤਾਂ ਉਦੋਂ ਪਹਿਲਾਂ ਵੀ ਜੋ ਵੀ ਚੱਲ ਰਹੇ ਸਾਰਾ ਉਦੋਂ ਪਹਿਲਾਂ ਵੀ ਹੈਲਪ ਹੁਲਪ ਤਾਂ ਸਾਰੇ ਮਤਲਬ ਕਰ ਹੀ ਰਹੇ ਸੀ ਹਨਾ ਜੋ ਵੀ ਹੁੰਦਾ ਉਹਦੇ ਆਪ ਦੋਸਤ ਮਤਲਬ ਜਿਹੜੀ ਮੇਨ ਚੀਜ਼ ਜੋ ਮੈਨੂੰ ਜਿਹਨੂੰ ਕਹਿੰਦੇ ਕਈ ਚੀਜ਼ ਨੂੰ ਝੰਝੋੜ ਜਾਂ ਤੁਹਾਨੂੰ ਅਹਿਸਾਸ ਕਦੋਂ ਹੁੰਦਾ ਸਾਨੂੰ ਆਪ ਨੂੰ ਖੁਦ ਨੂੰ ਵੀ ਯਾਰ ਵਾਕਈ ਤੂੰ ਆਹ ਚੀਜ਼ ਕਮਾਈ ਆ ਹਨਾ ਉਹ ਮੈਨੂੰ ਮਤਲਬ ਮੇਰਾ ਆਡੀਓ ਮੈਸੇਜ ਆਇਆ ਜਿੱਦਾਂ ਨਾ ਉਹ ਬਰਸੀ ਤੇ ਜਾਣੀ ਉਸ ਟਾਈਮ ਤਾਂ ਮੇਰੇ ਫਾਦਰ ਐਕਸਪਾਇਰ ਹੋਇਆ ਜਦੋਂ ਮੈਂ ਸਾਰਾ ਕੁਛ ਉੱਥੇ ਬਿਮਾਰ ਸੀਗੇ ਜਾਂ ਸਾਰਾ ਮੈਂ 6 ਮਹੀਨੇ ਅਸੀਂ ਇੰਡੀਆ ਲਾ ਕੇ ਆਏ ਹਾਂ ਸਾਰੀ ਫੈਮਿਲੀ ਅਸੀਂ ਮਤਲਬ 40 ਗਏ ਸੀ ਜਿੰਨਾ ਚਿਰ ਵੱਧ ਤੋਂ ਵੱਧ ਵੀ ਟਾਈਮ ਉੱਥੇ ਰਹਿਣਾ ਜਿੰਨਾ ਚਿਰ ਹਨਾ ਕਿਉਂਕਿ ਟਾਈਮ ਹੀ ਦੇਤਾ ਸੀ ਡਾਕਟਰ ਨੇ ਸਾਨੂੰ ਵੀ ਉੱਦਾਂ ਟਾਈਮ ਸਾਰਾ ਫੈਮਿਲੀ ਬੱਚੇ ਸਾਰੇ ਫੈਮਿਲੀ ਅਸੀਂ ਕਿਹਾ ਵੀ ਉੱਥੇ ਰਹਿਣਾ ਡਜ਼ਨਟ ਮੈਟਰ ਕੋਈ ਹਿਸਾਬ ਚੱਲੀ ਜਾਣਾ ਪਿੱਛੇ ਤੋ ਬਰਸੀ ਜਦੋਂ ਆਪਾਂ ਕਹਿ ਦਿੰਦੇ ਹੁੰਦੇ ਨਾ ਕਰ ਦਿੰਦੇ ਹਾਂ ਪਹਿਲੀ ਉਦੋਂ ਵੈਸੇ ਤਾਂ ਅਸੀਂ ਸੀਗਾ ਪਲੈਨਡ ਵੀ ਸੀ ਜਦੋਂ ਮੈਂ ਜਾਣਾ ਉਦੋਂ ਕਰਨਾ ਤੇ ਉਹ ਚਲੋ ਸਾਂਭਾਓ ਜਿਵੇਂ ਕਈ ਰਿਸ਼ਤੇਦਾਰ ਕਹਿਣ ਲੱਗੇ ਵੀ ਨਹੀਂ ਇੰਨੇ ਟਾਈਮ ਪੀਰੀਅਡ ਤੇ ਹੋਣੀ ਚਾਹੀਦੀ ਹੁੰਦੀ ਹੈ 10 ਮਹੀਨੇ ਦੇ ਵਿੱਚ ਹੀ ਹਨਾ ਸੱਟ ਨੂੰ ਚਲੋ ਉਹ ਕਹਿੰਦੇ ਵੀ ਇੱਕ ਵਾਰੀ ਕਰਾ ਦਿੰਦੇ ਆਪਾਂ ਚਲੋ ਕਰਦੇ ਵੀ ਚਲੋ ਕੋਈ ਨੀ ਜਦੋਂ ਤੂੰ ਆਏਗਾ ਉਦੋਂ ਆਪਾਂ ਵੈਸੇ ਸਹਿਜ ਪਾਠ ਜਾਂ ਇੱਦਾਂ ਕਰ ਲਾਂਗੇ ਚਲੋ ਐਨੀਵੇ ਸੋਰੀ ਮੈਂ ਲੰਮੀ ਗੱਲ ਲੈ ਗਿਆ ਮੈਂ ਨਾ ਜਦੋਂ ਆਡੀਓ ਮੈਸੇਜ 2 ਦਿਨਾਂ ਬਾਅਦ ਜਾਂ 1 ਦਿਨ ਬਾਅਦ ਮਿਲਿਆ ਮੇਰੀ ਮੰਮੀ ਨੇ ਭੇਜਿਆ ਜਿੱਦਾਂ ਵਟਸਐਪ ਤੇ ਨਾ ਮਤਲਬ ਕਹਿੰਦੇ ਪੁੱਤ ਵੀ ਤੇਰੇ ਪਿਓ ਦੀ ਬਰਸੀ ਸੀਗੀ ਤੇ ਅੱਜ ਵੀ ਮੈਂ ਇੰਨਾ ਕਹਿਣ ਜੋਗੀ ਕਿ ਮੈਨੂੰ ਤੇਰੀ ਕਮੀ ਨੀ ਮਹਿਸੂਸ ਹੋਈ ਹਨਾ ਇੱਕ ਤਾਂ ਮਤਲਬ ਮਾਵਾਂ ਕਹਿੰਦੇ ਨੇ ਵੀ ਤੇਰੀ ਕਮੀ ਘਾਟ ਬਹੁਤ ਰੜਕੀ ਅੱਜ ਤੂੰ ਹੁੰਦਾ ਕਹਿੰਦੇ ਤੂੰ ਨਾ ਹੋ ਕੇ ਵੀ ਤੇਰੀ ਕਮੀ ਲੱਗੀ ਨੀ
0: ਸਾਨੂੰ
6: ਹਨਾ ਇੱਕ ਤਾਂ ਘਰੋਂ ਮਤਲਬ ਇੱਕ ਤਾਂ ਹੁੰਦਾ ਨਾ ਵੀ ਉਹਦਾ ਘਰ ਵਾਲਾ ਵੀ ਚੱਲ ਗਿਆ ਵੀ ਘਰੇ ਬੰਦਾ ਰਿਹਾ ਨੀ ਕੋਈ ਵੀ ਪੁੱਤ ਤਾਂ ਹੋਣਾ ਚਾਹੀਦਾ ਸੀ ਘੱਟੋ ਘੱਟ ਇੱਥੇ ਇੱਕ ਹੁੰਦਾ ਵੀ ਗੱਲ ਤੁਹਾਨੂੰ ਸੁਣਨ ਨੂੰ ਮਿਲੇ ਵੀ ਤੇਰੀ ਕਮੀ ਲੱਗੀ ਸਾਰਾ ਕੁਛ ਵਧੀਆ ਸਾਂਭਿਆ ਸਾਰਾ ਕੁਛ ਵੀ ਸਾਨੂੰ ਵਧੀਆ ਸਾਰਾ ਕੁਛ ਹਨਾ ਸੀਗਾ
0: ਬਹੁਤ ਵਧੀਆ ਜੀ, ਇਹੋ ਚਾਹੀਦਾ
6: ਮਤਲਬ। ਹਾਂਜੀ ਹਾਂਜੀ ਹਾਂਜੀ, ਉਹ ਚੀਜ਼ ਮੈਂ ਉਹ ਸਾਂਭ ਕੇ ਰੱਖੀ ਹੋਈ ਆ ਆਡੀਓ, ਜਾਣੀ ਮਤਲਬ ਵੈਸੇ ਆਪਦੇ ਲਈ ਜਾਣੀ ਸੁਣ ਲੈਂਦਾ ਕਈ ਵਾਰੀ ਜਦੋਂ ਦਿਲ ਕਰਦਾ
0: ਵੱਡੀ ਵੱਡੀ ਜਾਇਦਾਦ।
6: ਹਾਂਜੀ ਹਾਂ, ਮਤਲਬ ਚਲੋ ਹੁਣ ਗੱਲਾਂ ਮਤਲਬ ਹੋਰ ਬਹੁਤ ਹੁੰਦੀਆਂ ਨੇ, ਸਾਰਾ ਕੁਛ ਹਾਲੇ ਤੱਕ ਵਧੀਆ ਚੱਲੀ ਜਾਂਦਾ, ਮਤਲਬ ਸ਼ੁਕਰ ਹੀ ਕਰਦੇ ਪਰਮਾਤਮਾ ਦਾ ਵੀ ਵਧੀਆ। ਜਿੱਦਾਂ ਕੋਈ ਮੈਨੂੰ ਨਾਰਮਲੀ ਵੀ ਗੱਲਾਂ ਜਦੋਂ ਰੇਡੀਓ ਤੇ ਕਰਦੇ ਨੇ ਵੀ ਯਾਰੀ ਦੋਸਤੀ ਜੇ ਭਾਜੀ ਕੁਛ ਨੀ ਕੱਟੀ ਦਾ, ਐਂ ਹੋ ਗਿਆ ਘਾਟੇ ਵੱਧੇ ਪਤਾ ਨੀ, ਮਤਲਬ ਮੈਨੂੰ ਲੱਗਦਾ ਵੀ ਸ਼ਾਇਦ ਹੋਇਆ ਨੀ ਗਾ, ਜਾਂ ਮਤਲਬ ਵਧੀਆ ਵਾਲੇ ਇੰਨੇ ਟੱਕਰੇ ਵੀ ਆਪਾਂ ਮਾੜਿਆਂ ਵੱਲ ਬਹੁਤਾ ਧਿਆਨ ਦਿੱਤਾ ਨੀ ਕਦੇ,
0: ਬਾਅਦ ਚ ਸਮਾਂ ਨੀ ਚਲੋ ਠੀਕ ਆ ਸਾਰੀਆਂ ਗੱਲਾਂ ਸਾਰੇ ਮਤਲਬ ਕੁੱਲ ਮਿਲਾ ਕੇ। ਕਿਸੇ ਕੋਲ ਵੀ ਅੱਗੋਂ ਹੋਣਾ ਚਾਹੀਦਾ, ਇਕੱਠਿਆਂ ਇਹ ਟੂਵੇ ਆ ਨਾ। ਥੈਂਕ ਯੂ ਤੁਹਾਡਾ,
6: ਥੈਂਕ ਯੂ,
0: ਥੈਂਕ ਜੀ, ਥੈਂਕ ਯੂ। ਤੇ ਜਿੱਦਾਂ ਭੇਜਦੇ ਕਹਿੰਦੇ ਸੋਚਦਾ ਹੂੰ, ਗੁਲਜ਼ਾਰ ਸਾਹਿਬ ਦੀ ਲਿਖਤ ਭੇਜਦੇ ਨੇ ਕਿ ਸੋਚਤਾ ਹੂੰ ਕਿ ਦੋਸਤੋਂ ਪਰ ਮੁਕੱਦਮਾ ਕਰ ਦੂੰ, ਇਸੀ ਬਹਾਨੇ ਤਾਰੀਖੋਂ ਪਰ ਮੁਲਾਕਾਤ ਤੋਂ ਹੋਗੀ।
1: ਵਾਹ
0: ਧੰਨਵਾਦ ਜੀ, ਮਿਹਰਬਾਨੀ। ਅਤੇ ਡਡਵਾਲ ਸਾਹਿਬ ਕਹਿੰਦੇ ਨੇ ਕਿ ਕਿਉਂਕਿ ਆਫਟਰ ਸਕੂਲ ਜਾਂ ਕਾਲਜ ਤੋਂ ਬਾਅਦ ਦੁਨੀਆਂ ਦਾ ਪਤਾ ਚੱਲ ਜਾਂਦਾ। ਓਕੇ ਧੰਨਵਾਦ ਜੀ ਤੁਹਾਡਾ। ਅਤੇ ਭਾਅ ਜੀ ਕਹਿੰਦੇ ਬੌਬੀ ਦਿਓਲ ਵੀ ਸੀ ਧਰਮਵੀਰ ਫਿਲਮ ਵਿੱਚ।
1: ਅੱਛਾ,
0: ਓਕੇ,
1: ਚਾਈਲਡ ਕਰੈਕਟਰ ਕਿਤੋਂ
0: ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਅਤੇ ਸਾਰੇ ਸੁਣਨ ਵਾਲਿਆਂ ਨੂੰ। ਭਾਅ ਜੀ ਮੇਰੇ ਖਿਆਲ ਦੇ ਵਿੱਚ ਥੋੜ੍ਹੇ ਟਾਈਮ ਬਾਅਦ ਕੁਆਲਿਟੀ ਮੈਟਰਸ ਨਾ ਕਿ ਕੁਆਂਟਿਟੀ, ਅਤੇ ਬਿਲਡਿੰਗ ਨਿਊ ਰਿਲੇਸ਼ਨਸ਼ਿਪ ਲੈਸਨਸ ਵਿਦ ਐਕਸਪੀਰੀਅੰਸਿਸ, ਅਸੀਂ ਕਹਿੰਦੇ ਕਿ ਸਿਲੈਕਟਿਵ ਹੋ ਜਾਂਦੇ ਹਾਂ ਅਤੇ ਚੂਜ਼ ਓਵਰ ਸਰਕਲ ਐਜ ਵੈਲ ਐਜ ਵੀ ਸੈੱਟ ਓਵਰ ਬਾਉਂਡਰੀਜ਼। ਮੇਰੀਆਂ ਵੀ ਕਹਿੰਦੇ ਦੋ ਸਹੇਲੀਆਂ ਨੇ 25 ਸਾਲ ਤੋਂ ਨਾਲ ਹੀ ਨੇ, ਅਤੇ ਮੇਰੇ ਹਸਬੈਂਡ ਕਹਿੰਦੇ ਨੇ ਕਿ ਉਹ ਸ਼ੁਕਰ ਸ਼ਨੀ ਨੇ ਉਹਨਾਂ ਦੀ ਕੁੰਡਲੀ 'ਚ। ਅਸੀਂ ਹੁਣ ਫੈਮਿਲੀ ਦੀ ਤਰ੍ਹਾਂ ਹਾਂ ਅਤੇ ਬੱਚੇ ਵੀ ਆਪਸ ਦੇ ਵਿੱਚ ਵਿਚਰਦੇ ਨੇ। ਗੁੱਡ, ਬਹੁਤ ਵਧੀਆ
1: ਵਧੀਆ।
0: ਅਤੇ ਚਲੀਏ ਫਿਰ ਹੁਣ ਆਪਾਂ ਲਈਏ ਇਜਾਜ਼ਤ, ਅਤੇ ਆਪਣਾ ਯਾਰੀ ਦੋਸਤੀ ਤੁਹਾਡੀ ਜਿੰਦਾਬਾਦ, ਅਤੇ ਆਪਣੇ ਯਾਰਾਂ ਦੋਸਤਾਂ ਨੂੰ ਤੁਸੀਂ ਵੀ ਯਾਦ ਕੀਤਾ ਹੋਊਗਾ, ਅਤੇ ਇਸੇ ਤਰ੍ਹਾਂ ਦੇ ਨਾਲ ਯਾਰੀਆਂ ਦੋਸਤੀਆਂ ਬਣੀਆਂ ਰਹਿਣ, ਅਤੇ ਇਸੇ ਤਰ੍ਹਾਂ ਦੇ ਨਾਲ ਰੌਣਕ ਮੇਲੇ ਲੱਗਦੇ ਰਹਿਣ, ਚੜ੍ਹਦੀ ਕਲਾ ਬਣੀ ਰਹੇ। ਇੱਕ ਜਾਂਦੇ ਜਾਂਦੇ ਇੱਕ ਮਨੋਵਿਗਿਆਨੀ ਸੀ ਰੋਬਿਨ ਡੰਪਰ ਨਾਂ ਦੇ, ਉਹਨਾਂ ਨੇ ਇੱਕ ਰਿਸਰਚ ਦੇ ਵਿੱਚ ਉਹਨੇ ਕਿਹਾ ਵੀ 150 ਦੇ ਕਰੀਬ ਇੱਕ ਇਨਸਾਨ 150 ਦੇ ਕਰੀਬ ਯਾਰੀਆਂ ਲਾਉਂਦਾ ਵਾ, ਯਾਰ ਦੋਸਤ ਹੁੰਦੇ ਨੇ ਉਹਦੇ ਸਾਰੀ ਜ਼ਿੰਦਗੀ ਦੇ ਵਿੱਚ 150 ਦੇ ਕਰੀਬ। ਹੁਣ ਤੁਸੀਂ ਵੇਖਿਓ ਵੀ ਤੁਹਾਡੇ ਹੈਗੇ ਆ ਜਾਂ ਨਹੀਂ ਹੈਗੇ, ਪਰ ਜਿਹੜੀ ਕਰੀਬੀ ਯਾਰੀ ਦੋਸਤੀ ਨੇ ਜਿਹਨੂੰ ਵਾਕਈ ਤੁਸੀਂ ਕਹਿ ਸਕਦੇ ਹੋ ਵੀ ਮੇਰਾ ਬੈਸਟੀ ਆ, ਉਹ 5 ਕੀ ਹੁੰਦੇ ਆ।
1: ਬਿਊਟੀਫੁਲ,
0: ਸੋ
1: ਵੈਰੀ ਵੈਲ।
0: ਆਪਾਂ ਬਹੁਤ ਸਾਰੇ ਲੋਕਾਂ ਦੇ ਨਾਲ ਆਪਾਂ ਵਿਚਰ ਰਹੇ ਹੁੰਦੇ ਹਾਂ, ਗਾਹੇ ਬਗਾਹੇ, ਕਈਆਂ ਨਾਲ ਘਰ ਤੱਕ ਹੀ, ਕਈਆਂ ਨਾਲ ਬਾਹਰ ਤੱਕ ਹੀ, ਕਈਆਂ ਨਾਲ ਉਹਨਾਂ ਦੇ ਘਰਾਂ ਤੱਕ ਵੀ ਜਾ ਕੇ, ਕਈਆਂ ਨਾਲ ਬੱਚਿਆਂ ਤੱਕ ਵੀ ਗੱਲਬਾਤ ਜਾਂਦੀ ਆ, ਕਈਆਂ ਨਾਲ ਸਾਰੀ ਉਮਰ ਤੁਹਾਡੀ ਯਾਰੀ ਦੋਸਤੀ ਰਹਿੰਦੀ ਆ, ਕਈਆਂ ਦੇ ਨਾਲ ਵਿੱਚੇ ਛੁੱਟ ਚੁੱਕੀ ਹੋਊਗੀ ਜਾਂ ਫਿਰ ਛੁੱਟ ਜਾਣੀ ਆ ਰੁਝੇਵਿਆਂ ਦੇ ਕਰਕੇ, ਕੋਈ ਆਏ ਵਖਰੇਵਿਆਂ ਦੇ ਕਰਕੇ, ਕਾਰੋਬਾਰੀ ਸਾਂਝਾ ਕਰਕੇ, ਕੋਈ ਫਾਈਨੈਂਸ਼ੀਅਲ ਡਿਸਪਿਊਟ ਕਰਕੇ, ਕੋਈ ਕਿਸੇ ਵੀ ਕਰਕੇ
1: 100 ਪ੍ਰੋਬਲਮਸ ਆ ਸਕਦੀਆਂ
0: ਹਨ, ਕਿਸੇ ਵੀ ਤਰ੍ਹਾਂ ਦੇ ਕੋਈ ਵੀ ਕਰਕੇ। ਪਰ ਅਲੱਗ ਅਲੱਗ ਤੁਸੀਂ ਵੇਖੋਗੇ ਵੀ ਤੁਹਾਡੇ ਸਨੈਰੀਓ ਅਲੱਗ ਅਲੱਗ ਲੋਕਾਂ ਦੇ ਨਾਲ, ਅਲੱਗ ਅਲੱਗ ਯਾਰਾਂ ਦੋਸਤਾਂ ਦੇ ਨਾਲ, ਅਤੇ ਉਸੇ ਤਰ੍ਹਾਂ ਦੇ ਨਾਲ ਚੱਲਦੇ ਰਹਿੰਦੇ, ਅਤੇ ਤੁਸੀਂ ਉਹਨਾਂ ਸਾਰਿਆਂ ਦਾ ਤੁਸੀਂ ਖਿਆਲ ਰੱਖਣਾ, ਤੁਸੀਂ ਉਹਨਾਂ ਦਾ ਖਿਆਲ ਰੱਖੋਗੇ ਅਤੇ ਉਹ ਤੁਹਾਡਾ ਖਿਆਲ ਰੱਖਣਗੇ, ਸਿੱਧੀ ਜਿਹੀ ਗੱਲ ਹੈ। ਟੂਵੇ ਸੜਕ ਇਹ ਨਹੀਂ ਆ ਵੀ ਕੋਈ ਇੱਕ ਹੀ ਤੁਹਾਡੇ ਲਈ ਕਰੀ ਜਾਊਗਾ ਅਤੇ ਤੁਸੀਂ ਉਹਦੇ ਲਈ,
1: ਉਹੀ ਗੱਲ ਆ ਚੰਗੀ ਸਾਫ ਨੀਤ, ਨੀਤਾਂ ਨੂੰ ਮੁਰਾਦਾਂ।
0: ਬਿਲਕੁਲ, ਬਾਕੀ ਯਾਰੀ ਦੋਸਤੀ 'ਚ ਮੈਂ ਤਾਂ ਇਹੋ ਕਹਿੰਦਾ ਹੁੰਦਾ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਿਹੜੀ ਸਪੈਸ਼ਲਿਟੀ ਰੱਖਦਾ। ਹੁਣ ਇੱਕ ਯਾਰ ਦੋਸਤ ਹੋ ਸਕਦਾ, ਫੋਰ ਐਗਜ਼ਾਮਪਲ, ਉਹ ਮੈਂ ਮੋਟੀ ਮੋਟੀ ਜੀ ਵੱਡੀ ਵੱਡੀ ਜੀ ਐਗਜ਼ਾਮਪਲ ਦੇਣਾ ਵੀ ਇੱਕ ਯਾਰ ਦੋਸਤ ਹੋ ਸਕਦਾ, ਉਹ ਘਰੋਂ ਠੀਕ ਹੈ, ਉਹਦਾ ਕੰਮ ਕਾਰ ਠੀਕ ਹੈ, ਹੋ ਸਕਦਾ ਲੋੜ ਪੈਣ 'ਤੇ ਉਹ ਤੁਹਾਨੂੰ ਕੋਈ 100,000 ਖੰਡ ਦੇ ਦੇ। ਹੁਣ ਦੂਸਰਾ ਹੋ ਸਕਦਾ ਵਾ ਉਹ ਨਹੀਂ ਉਨੀ ਹੈਸੀਅਤ ਰੱਖਦਾ, ਉਹ ਹੋ ਸਕਦਾ ਵਾ ਤੁਹਾਨੂੰ ਉਹ 100 ਵੀ ਦੇਣ ਦੀ ਹੈਸੀਅਤ ਨਾ ਰੱਖਦਾ ਹੋਵੇ, ਪਰ ਜਦੋਂ ਤੁਹਾਡੇ ਕਿਤੇ ਔਖਾ ਸਮਾਂ ਤੁਹਾਡੇ ਆਵੇ, ਉਹ ਹੋ ਸਕਦਾ ਤੁਹਾਡੇ ਥਾਂ 'ਤੇ ਅੱਗੇ ਹੋ ਕੇ ਛਿੱਤਰ ਖਾ ਲਏ। ਹੁਣ ਇਹ 100,000 ਵਾਲਾ ਜਿਹੜਾ ਵਾ, ਜੇ ਤੁਸੀਂ ਇਹਨੂੰ ਉੱਥੇ ਫਿੱਟ ਕਰੋਗੇ ਵੀ ਇਹ ਮੇਰੀ ਲੜਾਈ 'ਚ ਮੇਰੇ ਅੱਗੇ ਹੋ ਕੇ ਛਿੱਤਰ ਖਾਵੇ ਜਾਂ ਮੇਰੇ ਨਾਲ ਚੱਲਿਆ ਰਾਤ ਬਰਾਤੇ, ਹੋ ਸਕਦਾ ਇਹ ਉੱਥੇ ਫੇਲ ਹੋ ਜੇ, ਉੱਥੇ ਨਾ ਕਰਦੇ, ਅਤੇ ਹੋ ਸਕਦਾ ਜਿਹੜਾ ਤੁਹਾਡੇ ਲਈ ਅੱਗੇ ਹੋ ਕੇ ਜਿਹਨੇ ਸੱਟ ਵੀ ਖਾ ਲਈ, ਉਹ ਹੁਣ ਇੱਧਰਲੇ ਪਾਸੇ ਤੁਸੀਂ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਵੀ ਯਾਰ ਐਡੀ ਕੁੜੀ ਯਾਰੀ ਸੀ ਕਿ ਐਡੀ ਕਿਹੜੀ ਗੱਲ ਸੀ, ਇਹ ਮੈਨੂੰ 100 ਵੀ ਨਹੀਂ ਦੇ ਸਕਦਾ, ਤੇ ਇਹ ਇੰਨੀ ਕੁ ਸਮਾਰਟਨੈਸ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਚਾਹੀਦੀ ਆ। ਕਹਿਣ ਦਾ ਮਤਲਬ ਇਹ ਕਿ ਜੋ ਹਰ ਇੱਕ ਦੀ ਵੱਖ ਵੱਖ ਸਪੈਸ਼ਲਿਟੀ ਆ, ਸੁਭਾਅ ਆ, ਹੈਸੀਅਤ ਆ, ਤੁਸੀਂ ਵੇਖਣਾ ਵਾ ਵੀ ਉਸ ਯਾਰ ਨੂੰ ਐਵੇਂ ਨਜਾਇਜ਼ ਪਰਖਣ ਦੀ
1: ਮਤਲਬ
0: ਇਹੋ ਜਿਹੇ ਥਾਂ ਤੇ ਨਾ ਉਹਨੂੰ ਲਿਆ ਕੇ ਖੜਾ ਕਰੋ ਜਿਹੜੀ ਚੀਜ਼ ਉਹਦੇ ਸੁਭਾਅ 'ਚ ਹੀ ਨਹੀਂ ਹੈਗੀ, ਜਿਹੜੀ ਉਹਦੇ ਜੇਬ 'ਚ ਨਹੀਂ ਹੈਗੀ, ਉਹ ਤੁਹਾਨੂੰ ਦੇ ਵੀ ਨਹੀਂ ਸਕਦਾ। ਉਹਦੇ ਕੋਲ ਉਹੋ ਹੀ ਲਓ,
1: ਮੈਂ
0: ਯਾਰੀ ਦੋਸਤੀ ਏਦਾਂ ਦੀ ਹੁੰਦੀ ਹੈ ਵੀ ਉਹਨਾਂ ਨੂੰ ਮੈਸੇਜ ਵੀ ਨਹੀਂ ਕਰਨ ਦੀ ਲੋੜ, ਕਹਿ ਕੇ ਦੱਸਿਆ ਤਾਂ ਕੀ ਦੱਸਿਆ, ਜਿਹੜੇ ਹੈਗੇ ਉਹ ਹੈਗੇ, ਉਹਨਾਂ ਨੂੰ ਦੱਸਣ ਦੀ ਵੀ ਨਹੀਂ ਲੋੜ।
1: ਕਨੈਕਟ ਜ਼ਰੂਰ ਕਰੋ ਬਈ, ਕਈ ਵਾਰੀ ਬੰਦਾ ਮਹੀਨੇ ਮਹੀਨੇ ਸਾਲ ਸਾਲ
0: ਆਨੇ ਬਾਨੇ, ਜਿੱਦਾਂ ਵੀ ਜੋ ਵੀ ਤੁਹਾਡਾ ਸਟਾਈਲ ਆ, ਜਿੱਦਾਂ ਵੀ ਤੁਸੀਂ ਇੱਕ ਦੂਸਰੇ
1: ਨਾਲ ਹਾਂਜੀ ਹੈਗੇ ਹੋ ਕਿ ਤੁਰ ਗਏ
0: ਉਸ ਤਰੀਕੇ ਦੇ ਨਾਲ ਤੁਸੀਂ ਉਹਨਾਂ ਦੇ ਨਾਲ ਕਰ ਲਓ ਤੁਸੀਂ। ਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਤੇ ਯਾਰੀ ਦੋਸਤੀ ਜ਼ਿੰਦਾਬਾਦ, ਤੇ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: This station is now the ultimate power in the universe.
9: Radio Hanji 1674.
10: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 23 ਤਰੀਕ ਆ, ਜੁਲਾਈ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ।
11: ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ ਦੇ ਵਿੱਚ ਹਾਲੇ ਵੀ ਜਿਹੜਾ ਦਿੱਲੀ ਦੇ ਉੱਤੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਚੱਲ ਰਿਹਾ, ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਮੋੜ ਅਥਰੂ ਗੈਸ ਦੇ ਗੋਲੇ ਦਾਗੇ ਨੇ, ਤੇ ਰਾਹੁਲ ਗਾਂਧੀ ਦੀ ਤਰਫ ਤੋਂ ਇੱਕ ਵਾਰ ਫੇਰ ਤੋਂ ਅੰਕੜਿਆਂ ਦੇ ਨਾਲ ਭਰਪੂਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਠੀਕ ਉਸੇ ਅੰਦਾਜ਼ ਦੇ ਵਿੱਚ ਜਿਵੇਂ ਰਾਹੁਲ ਗਾਂਧੀ ਨੇ ਵੋਟ ਚੋਰੀ ਮਾਮਲੇ ਦੇ ਵਿੱਚ ਆਪਣੀ ਟੀਮ ਦੇ ਪੂਰੇ ਅੰਕੜੇ ਜਿਹੜੇ ਇਕੱਠੇ ਕੀਤੇ ਹੋਏ ਸੀ ਉਹ ਪੇਸ਼ ਕੀਤੇ ਸੀ ਦੇਸ਼ ਦੇ ਮੀਡੀਆ ਦੇ ਸਾਹਮਣੇ। ਇੱਕ ਵਾਰ ਫੇਰ ਤੋਂ ਰਾਹੁਲ ਗਾਂਧੀ ਨੇ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਇੱਕ ਪ੍ਰਮੁੱਖ ਵਿਰੋਧੀ ਧਿਰ ਨੇਤਾ ਦੇ ਤੌਰ ਦੇ ਉੱਤੇ ਪੇਸ਼ ਕੀਤਾ ਹੈ। ਪਰ ਖੈਰ, ਇਹ ਕਿੱਥੇ ਤੱਕ ਕੋਸ਼ਿਸ਼ ਸਫਲ ਹੋ ਪਾਉਂਦੀ ਹੈ ਅੱਗੇ ਚੱਲ ਕੇ ਨੇ ਖਬਰਾਂ। ਆਸਟ੍ਰੇਲੀਆ ਦੇ ਵਿੱਚ ਜਿਹੜੇ ਵਿਦੇਸ਼ ਮੰਤਰੀ ਨੇ ਪੈਨੀ ਵੋਂਗ, ਉਹਨਾਂ ਨੇ ਚੀਨ ਨੂੰ ਅੱਖਾਂ ਦਿਖਾਈਆਂ ਨੇ ਔਰ ਡਟ ਕੇ ਔਰ ਖੁੱਲ ਕੇ ਕਿਹਾ, ਬਲਕਿ ਅੱਜ ਦੇ ਦਿਨ ਕਾਨਫਰੰਸ ਦੇ ਵਿੱਚ ਦੁਨੀਆਂ ਦੇ 11 ਦੇਸ਼ ਜਿਹੜੇ ਇਕੱਠੇ ਹੋਏ ਨੇ ਫਿਲੀਪੀਨਸ ਦੇ ਵਿੱਚ, ਉੱਥੇ ਉਹ ਇਸ ਗੱਲ ਨੂੰ ਹੋਰ ਪੁਖਤਾ ਅੰਦਾਜ਼ ਦੇ ਵਿੱਚ ਕਹਿਣਗੇ ਕਿ ਬਗੈਰ ਦੱਸਿਆ ਅੱਗੇ ਤੋਂ ਮਿਜ਼ਾਇਲਾਂ ਨਾ ਚਲਾਇਓ, ਸਾਡਾ ਆਪਣਾ ਨੁਕਸਾਨ ਕੋਈ ਹੋ ਸਕਦਾ ਹੈ। ਤੇ ਯੂਰਪ ਨੇ ਹੁਣ ਆਸਟ੍ਰੇਲੀਆ ਵਾਲੇ ਪਾਸੇ ਜਿਹੜੇ ਜਹਾਜ਼ ਆਣਗੇ ਉਹਨਾਂ ਤੋਂ ਵੱਧ ਜਿਹੜਾ ਜੁਰਮਾਨਾ ਲੈਣਾ, ਕਾਰਬਨ ਟੈਕਸ ਦੇ ਤੌਰ ਦੇ ਉੱਤੇ ਵਸੂਲ ਕਰਨਾ, ਕਿਵੇਂ ਨੇ ਉਹ ਸਾਰੀਆਂ ਚੀਜ਼ਾਂ ਅੱਗੇ ਚੱਲ ਕੇ ਉਹ ਕੌਮਾਂਤਰੀ ਖਬਰਾਂ ਚ ਸਾਂਝੀ ਕਰਦੇ ਹਾਂ। ਪਰ ਪਹਿਲਾਂ ਸਾਊਦੀ ਅਰਬ ਦੇ ਨਾਲ ਜੁੜੀਆਂ ਹੋਈਆਂ ਕੁੱਝ ਇੰਟਰਨੈਸ਼ਨਲ ਨਿਊਜ਼। ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਯਾਨੀ UAE, ਹੁਣ ਤੱਕ ਤਾਂ ਇਹ ਦੋਵੇਂ ਦੇਸ਼ ਇੱਕ ਦੂਜੇ ਦੇ ਬਰਾਬਰ ਖੜੇ ਸੀ, ਜਾਂ ਇੰਜ ਨਾ ਕਹੀਏ ਕਿ ਇਹ ਇੱਕ ਦੂਜੇ ਦੇ ਸਾਥੀ ਸੀ, ਪਰ ਕਦੇ ਹੁੰਦੇ ਸੀ। ਪਰ ਹੁਣ ਇਹਨਾਂ ਦੋਹਾਂ ਦੇ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਜੰਮੀ ਹੋਈ ਜਿਹੜੀ ਬਰਫ਼ ਹੈ ਉਹ ਵੀ ਹੁਣ ਪਿਘਲਦੀ ਹੌਲੀ ਹੌਲੀ ਨਜ਼ਰ ਆ ਰਹੀ ਹੈ। ਇਸ ਦਾ ਹਿੰਟ ਅਸਲ ਚ ਦੋਹਾਂ ਦੇਸ਼ਾਂ ਦੇ ਨੇਤਾਵਾਂ ਦੀ ਤਰਫ ਤੋਂ ਦਿੱਤਾ ਗਿਆ, ਸਾਊਦੀ ਅਰਬ ਦੇ ਮੀਡੀਆ ਮੰਤਰੀ ਸਲਮਾਨ ਅਲ ਦੋਸਰੀ ਤੇ ਦੂਸਰੇ ਪਾਸੇ UAE ਦੇ ਨੈਸ਼ਨਲ ਮੀਡੀਆ ਅਥਾਰਟੀ ਦੇ ਚੇਅਰਮੈਨ ਅਬਦੁੱਲਾ ਬਿਨ ਮੁਹੰਮਦ ਅਲ ਹਾਮਿਦ। ਦੋਹਾਂ ਨੇ ਲਗਭਗ ਇੱਕੋ ਵਕਤ ਦੇ ਉੱਤੇ ਇੱਕੋ ਹੀ ਮੈਸੇਜ ਟੈਕਸਟ ਕਰਕੇ ਐਕਸ ਦੇ ਉੱਤੇ ਪੋਸਟ ਕਰਕੇ ਇਹ ਸੁਨੇਹਾ ਦਿੱਤਾ ਹੈ ਕਿ ਦੋਹੇ ਦੇਸ਼ ਹੁਣ ਦੋਸਤੀ ਤੇ ਏਕਤਾ ਦੇ ਬਾਰੇ ਸੋਚ ਰਹੇ ਨੇ। ਇਜ਼ਰਾਈਲ ਦੇ ਲਈ ਇਹ ਚੰਗੀ ਖਬਰ ਨਹੀਂ ਹੋ ਸਕਦੀ, ਕਿਉਂਕਿ ਇਜ਼ਰਾਈਲ ਨਹੀਂ ਚਾਹੁੰਦਾ ਕਿ ਮੱਧ ਪੂਰਬ ਦੇ ਵਿੱਚ ਇਹ ਦੇਸ਼ ਸਾਰੇ ਇਕੱਠੇ ਰਲ ਕੇ ਰਹਿਣ। ਪਰ ਸਾਊਦੀ ਅਰਬ ਦੇ

ਦੇਸ਼ਾਂ ਦੇ ਹਿੱਤਾਂ ਦੇ ਵਿੱਚ ਤਣਾਅ ਦੀ ਵਜ੍ਹਾ ਯਮਨ ਮੁਲਕ ਜਿਹੜਾ ਉਹ ਅਕਸਰ ਬਣਦਾ ਰਿਹਾ ਔਰ ਇਸ ਦਾ ਫਾਇਦਾ ਇਰਾਨ ਨੇ ਵੀ ਚੁੱਕਿਆ ਹੈ। ਇਰਾਨ ਨੇ ਵੀ ਹੁਤੀ ਬਾਗੀਆਂ ਨੂੰ ਇੱਕ ਚੰਗੀ ਫੰਡਿੰਗ ਕੀਤੀ ਹੈ। ਕਿਹਾ ਜਾਂਦਾ ਹੈ ਕਿ ਹਿਜਬੁੱਲਾ ਤੇ ਹਮਾਸ ਦੇ ਨਾਲ ਨਾਲ ਇਰਾਨ ਹੁਤੀਆਂ ਨੂੰ ਵੀ ਹਥਿਆਰ ਤੇ ਪੈਸਾ ਸਪਲਾਈ ਕਰਦਾ, ਹਾਲਾਂਕਿ ਇਸ ਦੇ ਕੋਈ ਪੁਖਤਾ ਸਬੂਤ ਨਹੀਂ ਨੇ। ਇਹ ਪੱਛਮੀ ਮੀਡੀਆ ਚ ਅਕਸਰ ਐਸੇ ਦਾਅਵੇ ਕੀਤੇ ਜਾਂਦੇ ਨੇ। ਪਰ ਸਾਊਦੀ ਅਰਬ ਤੇ UAE ਵਾਲੇ ਪਾਸੇ ਆਈਏ ਤਾਂ ਤਣਾਅ ਇੱਕ ਵਕਤ ਤਾਂ ਐਸਾ ਵੱਧ ਗਿਆ ਸੀ ਕਿ UAE ਦੇ ਹਮਾਇਤੀ ਗੁੱਟਾਂ ਨੇ ਮਿਲਟਰੀ ਇਕਿਉਪਮੈਂਟ ਦੀ ਖੇਪ ਸਾਊਦੀ ਅਰਬ ਦੇ ਵੱਲ ਜਿਹੜੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਏਅਰ ਸਟ੍ਰਾਈਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਤੇਲ ਦੇ ਉਤਪਾਦਨ ਦੇ ਕੋਟੇ ਨੂੰ ਲੈ ਕੇ ਵੀ ਦੋਹਾਂ ਦੇਸ਼ਾਂ ਦੇ ਵਿੱਚ ਦਰਾਰ ਅਕਸਰ ਰਹੀ ਹੈ। ਮਿਡਲ ਈਸਟ ਦੇ ਵਿੱਚ ਦੋਵੇਂ ਦੇਸ਼ ਤਾਕਤਵਰ ਦੇਸ਼ ਨੇ, ਅਮੀਰ ਦੇਸ਼ ਨੇ। ਸਾਊਦੀ ਅਰਬ ਕੰਪੈਰੀਟਿਵਲੀ ਥੋੜਾ ਵੱਡਾ ਦੇਸ਼ ਮੰਨ ਲਿਆ ਜਾਂਦਾ, ਪਰ UAE ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਖੈਰ, ਉਧਰ ਦੂਜੀ ਖਬਰ ਵੀ ਸਾਊਦੀ ਅਰਬ ਦੇ ਨਾਲ ਹੀ ਜੁੜੀ ਹੋਈ। ਵੈਸੇ ਤਾਂ ਇਹ ਖਬਰ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਇਸ ਖਬਰ ਦੀ ਗੰਭੀਰਤਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਮਰੀਕਾ ਇੱਕ ਪਾਸੇ ਇਰਾਨ ਦੇ ਉੱਤੇ ਹਮਲੇ ਕਰਦਾ ਹੈ, ਕਹਿ ਕੇ ਕਿ ਇਰਾਨ ਯੂਰੇਨੀਅਮ ਐਨਰਿਚਮੈਂਟ ਨਹੀਂ ਕਰ ਸਕਦਾ। ਇਰਾਨ ਕਹਿੰਦਾ ਹੈ ਕਿ ਯੂਰੇਨੀਅਮ ਐਨਰਿਚਮੈਂਟ ਯਾਨੀ ਕਿ ਯੂਰੇਨੀਅਮ ਨੂੰ ਸੋਧਣ ਦਾ ਕੰਮ ਉਹ ਇਸ ਕਰਕੇ ਕਰ ਰਹੇ ਨੇ ਤਾਂ ਕਿ ਉਹ ਬਿਜਲੀ ਪੈਦਾ ਕਰ ਸਕਣ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਭਾਰਤ ਦੇ ਪ੍ਰਧਾਨ ਮੰਤਰੀ ਪਿਛਲੇ ਦਿਨੀ ਆਸਟ੍ਰੇਲੀਆ ਤੋਂ ਯੂਰੇਨੀਅਮ ਦੀ ਮੰਗ ਲੈ ਕੇ ਆਏ ਸੀਗੇ ਤੇ ਇੱਥੋਂ ਇਹ ਸਮਝੌਤਾ ਸਿਰੇ ਚੜਾ ਕੇ ਗਏ ਨੇ ਕਿ ਅਸੀਂ ਯੂਰੇਨੀਅਮ ਨੂੰ ਵਰਤਾਂਗੇ ਪਰ ਬਿਜਲੀ ਪੈਦਾ ਕਰਨ ਦੇ ਲਈ। ਜ਼ਿਆਦਾਤਰ ਦੁਨੀਆ ਦੇ ਦੇਸ਼ ਇਸੇ ਆੜ ਦੇ ਵਿੱਚ ਯੂਰੇਨੀਅਮ ਐਨਰਿਚਮੈਂਟ ਕਰਦੇ ਨੇ, ਖੁਦ ਅਮਰੀਕਾ ਤੇ ਚੀਨ ਵੀ ਕਰਦੇ ਨੇ, ਪਰ ਇਰਾਨ ਅਜਿਹਾ ਕਰ ਰਿਹਾ ਸੀ ਤਾਂ ਇਸ ਕਰਕੇ ਉਸਦੇ ਉੱਤੇ ਜੰਗ ਛੇੜ ਦਿੱਤੀ ਗਈ। ਪਰ ਹੁਣ ਉਹੀ ਅਮਰੀਕਾ ਇਸੇ ਹੀ ਖੇਤਰ ਦੇ ਵਿੱਚ ਯਾਨੀ ਮੱਧ ਪੂਰਬ ਦੇ ਵਿੱਚ ਯੂਰੇਨੀਅਮ ਐਨਰਿਚਮੈਂਟ ਨਹੀਂ ਹੋਣੀ ਚਾਹੀਦੀ ਕਹਿਣ ਤੋਂ ਬਾਅਦ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਦੇ ਲਈ ਆਪਣਾ ਸਹਿਯੋਗ ਦੇ ਰਿਹਾ। ਅਜਿਹੇ ਦੇ ਵਿੱਚ CBS ਨਿਊਜ਼ ਏਜੰਸੀ ਜਿਹੜੀ ਅਮਰੀਕਾ ਦੀ ਨਿਊਜ਼ ਏਜੰਸੀ ਹੈ, ਉਹਨਾਂ ਨੇ ਇਹ ਖਬਰਾਂ ਪ੍ਰਕਾਸ਼ਿਤ ਕੀਤੀਆਂ ਨੇ ਕਿ ਇਹ ਜਿਹੜਾ ਦੋਹਾਂ ਦੇ ਦਰਮਿਆਨ ਸਮਝੌਤਾ ਹੋਇਆ ਸਾਊਦੀ ਅਰਬ ਤੇ ਅਮਰੀਕਾ ਦੇ ਦਰਮਿਆਨ, ਇਹ ਸਮਝੌਤੇ ਦੇ ਤਹਿਤ ਹੁਣ ਅਮਰੀਕੀ ਕੰਪਨੀਆਂ ਸਾਊਦੀ ਅਰਬ ਦੀ ਜ਼ਮੀਨ ਦਾ ਇਸਤੇਮਾਲ ਕਰਕੇ ਉੱਥੇ ਹੀ ਯੂਰੇਨੀਅਮ ਦੀ ਐਨਰਿਚਮੈਂਟ ਦੇ ਲਈ ਜਾਂ ਇੰਜ ਕਹਿ ਲਈਏ ਕਿ ਪਰਮਾਣੂ ਪਲਾਂਟ ਲਗਾ ਕੇ ਉੱਥੇ ਬਿਜਲੀ ਪੈਦਾ ਕਰਨਗੀਆਂ, ਉੱਥੇ ਦੇ ਲੋਕਾਂ ਨੂੰ ਦੇਣਗੀਆਂ ਤੇ ਉੱਥੋਂ ਕਮਾਈ ਕਰਕੇ ਆਪਣੀ ਜੇਬ ਚ ਭਰ ਕੇ ਅਮਰੀਕਾ ਲੈ ਕੇ ਆਣਗੀਆਂ। ਫਾਇਦਾ ਅਮਰੀਕਾ ਨੂੰ ਵਿੱਤੀ ਤੌਰ ਤੇ ਹੋਏਗਾ ਤੇ ਸਾਊਦੀ ਅਰਬ ਨੂੰ ਬਿਜਲੀ ਦੀ ਪੈਦਾਵਾਰ ਜਿਹੜੀ ਉਹ ਮਿਲ ਸਕੇਗੀ ਔਰ ਅਮਰੀਕਾ ਦੀ ਸ਼ੈ ਵੀ ਮਿਲ ਸਕੇਗੀ। ਅਮਰੀਕਾ ਬਿਜਲੀ ਉਤਪਾਦਨ ਦੇ ਨਾਮ ਦੇ ਉੱਤੇ ਇਹਨਾਂ ਪਰਮਾਣੂ ਪਲਾਂਟਾਂ ਚ ਬਿਜਲੀ ਹੀ ਪੈਦਾ ਕਰੇਗਾ ਜਾਂ ਕੁਝ ਹੋਰ ਕਰੇਗਾ, ਇਸ ਦੇ ਬਾਰੇ ਤਾਂ ਖੈਰ ਅਮਰੀਕਾ ਕਿਸੇ ਹੋਰ ਦੂਸਰੇ ਮੁਲਕ ਨੂੰ ਸਬੂਤ ਕਿਉਂ ਦੇਏਗਾ। ਰਿਪੋਰਟ ਦੇ ਮੁਤਾਬਕ ਯੂਰੇਨੀਅਮ ਐਨਰਿਚਮੈਂਟ ਦੀ ਇਹ ਪ੍ਰਕਿਰਿਆ ਸਾਊਦੀ ਅਰਬ ਦੇ ਵਿੱਚ ਅਮਰੀਕਾ ਦੇ ਦੁਆਰਾ ਬਣਾਈ ਜਾਣ ਵਾਲੀ ਇੱਕ ਜਿਹੜੀ ਪਲਾਂਟ ਹੈਗੀ ਹੈ ਜਾਂ ਇੱਕ ਸੁਵਿਧਾ ਉੱਥੇ ਇਹ ਤਿਆਰ ਹੋਏਗੀ। ਹੁਣ ਇਸ ਨੂੰ ਵੀ ਇਸ ਦੀਆਂ ਤਿਆਰੀਆਂ ਲਗਭਗ ਹੋ ਚੁੱਕੀਆਂ ਨੇ, ਸਮਝੌਤਾ ਸਿਰੇ ਚੜ ਚੁੱਕਿਆ ਹੈ ਔਰ ਯੂਰੇਨੀਅਮ ਐਨਰਿਚਮੈਂਟ ਦਾ ਪਲਾਂਟ ਵੀ ਬਣਨਾ ਸ਼ੁਰੂ ਹੋ ਚੁੱਕਿਆ ਹੈ। ਇਸ ਸਾਰੇ ਦੇ ਦਰਮਿਆਨ 2009 ਦੇ ਵਿੱਚ ਇਹੀ ਪ੍ਰਸਤਾਵ ਅਮਰੀਕਾ ਨੇ UAE ਦੇ ਨਾਲ ਵੀ ਕੀਤਾ ਸੀ ਔਰ ਉਸ ਸਮਝੌਤੇ ਦੇ ਤਹਿਤ UAE ਨੂੰ ਆਪਣੇ ਪਰਮਾਣੂ ਫਿਊਲ ਪ੍ਰੋਗਰਾਮ ਨੂੰ ਤਿਆਰ ਕਰਨ ਦੀ ਇਜਾਜ਼ਤ ਜਿਹੜੀ ਉਹ ਨਹੀਂ ਸੀ ਦਿੱਤੀ ਗਈ, ਪਰ ਉਹ ਸਮਝੌਤਾ ਉਦੋਂ ਦਾ ਲਟਕਿਆ ਪਿਆ। ਹੁਣ UAE ਅਮਰੀਕਾ ਦੇ ਨਾਲ ਇਸ ਗੱਲ ਤੋਂ ਵੀ ਖਫਾ ਹੈ ਕਿ ਸਾਊਦੀ ਅਰਬ ਨੂੰ ਉਸੇ ਸਮਝੌਤੇ ਦੇ ਤਹਿਤ ਰਾਤੋ ਰਾਤ ਦੇ ਵਿੱਚ ਇਜਾਜ਼ਤ ਦੇ ਦਿੱਤੀ ਗਈ ਹੈ, ਜਿਸ ਫਰੇਮਵਰਕ ਨੂੰ ਸਾਡੇ ਨਾਲ ਲਟਕਾ ਕੇ ਰੱਖਿਆ ਜਾ ਰਿਹਾ, ਸਾਡੇ ਨਾਲ ਹਾਲੇ ਤੱਕ ਨਹੀਂ ਕੀਤਾ ਜਾ ਰਿਹਾ। ਸ਼ਾਇਦ ਦੋਹਾਂ ਦੇਸ਼ਾਂ ਦੇ ਕਰੀਬ ਆਉਣ ਤੋਂ ਬਾਅਦ ਇੱਕ ਵਾਰ ਫੇਰ ਦੂਰ ਹੋਣ ਦੀ ਇੱਕ ਵਜ੍ਹਾ ਇਹ ਵੀ ਹੋ ਗਈ ਸੀ। ਪਰ ਹੁਣ ਅਮਰੀਕੀ ਅਖਬਾਰਾਂ ਦੀ ਮੰਨੀਏ ਤਾਂ ਦੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਮੁਤਾਬਕ ਇਹ ਸਮਝੌਤਾ ਅਗਲੇ 30 ਸਾਲਾਂ ਦੇ ਲਈ ਵੈਲਿਡ ਰਹੇਗਾ। 2009 ਦੇ ਵਿੱਚ ਅਮਰੀਕਾ UAE ਗੱਲਬਾਤ ਤੁਰੀ ਸੀ ਜਿਹੜੀ ਕਿ ਉਵੇਂ ਲਟਕੀ ਪਈ ਹੈ। 2008 ਦੇ ਵਿੱਚ ਅਮਰੀਕਾ ਸਾਊਦੀ ਅਰਬ ਗੱਲਬਾਤ ਵੀ ਚੱਲੀ ਸੀ ਜਿਹੜੀ ਕਿ ਹੁਣ ਆਪਣੇ ਆਪ ਰਾਤੋ ਰਾਤ ਸਿਰੇ ਚੜ ਗਈ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਕੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਰਾਨ ਹੋਰਮੁਜ਼ ਸਟ੍ਰੇਟ ਦੇ ਵਿੱਚ ਕਿਸੇ ਵੀ ਕਾਰਗੋ ਸ਼ਿਪ ਜਿਹੜੇ ਵਣਜ ਜਹਾਜ਼ ਹੁੰਦੇ ਨੇ ਸਮੁੰਦਰੀ ਜਹਾਜ਼ ਉਹਨਾਂ ਦੇ ਉੱਤੇ ਮਿਜ਼ਾਈਲ ਰਾਕੇਟ ਡਰੋਨ ਜਾਂ ਕਿਸੇ ਵੀ ਹੋਰ ਹਥਿਆਰ ਦੇ ਨਾਲ ਕੋਈ ਹਮਲਾ ਕਰਦਾ ਤਾਂ ਤਿਆਰ ਹੋ ਜਾਏ ਉਹ, ਕਿਉਂਕਿ ਅਮਰੀਕਾ ਫਿਰ ਇਰਾਨ ਦੇ ਰਾਜਧਾਨੀ ਸ਼ਹਿਰ ਤਹਿਰਾਨ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕਿਸੇ ਨਾ ਕਿਸੇ ਪੁਲ ਕਿਸੇ ਨਾ ਕਿਸੇ ਸੜਕ ਨੂੰ ਢਾਏਗਾ ਜ਼ਰੂਰ, ਕਿਸੇ ਬਿਜਲੀ ਪਲਾਂਟ ਤੇ ਹਮਲਾ ਕਰ ਦੇਗਾ ਤੇ ਉਸੇ ਵਕਤ ਉਸਨੂੰ ਖਤਮ ਕਰ ਦੇਗਾ। ਇਹ ਧਮਕੀ ਐਸੇ ਸਮੇਂ ਚ ਆਈ ਹੈ ਜਦੋਂ ਹੋਰਮੁਜ਼ ਸਟ੍ਰੇਟ ਤੇ ਉਸਦੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਫੌਜੀ ਜਹਾਜ਼ ਤਾਂ ਬਹੁਤ ਦੂਰ ਦੀ ਗੱਲ, ਕਮਰਸ਼ੀਅਲ ਜਹਾਜ਼ ਵੀ ਇਸ ਵਕਤ
ਗੁਜ਼ਰਨ ਤੋਂ

0: ਪੇਜ਼ ਕਰ ਰਹੇ ਨੇ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਈਰਾਨ ਦੇ ਵਿੱਚ ਹਾਲੀਆ ਹਮਲਿਆਂ ਦਾ ਟੀਚਾ ਈਰਾਨ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਹੈ, ਔਰ ਇਸ ਦੇ ਲਈ ਜਿਹੜਾ ਈਰਾਨ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਉਹ ਨਹੀਂ ਬਣਾ ਸਕੇਗਾ। ਹਾਲੀਆ ਹਫ਼ਤਿਆਂ ਦੇ ਵਿੱਚ ਈਰਾਨ ਨੇ ਕਈ ਵਾਰ ਹੋਰਮੁਜ਼ ਸਟ੍ਰੇਟ ਦੇ ਉੱਤੇ ਆਪਣੇ ਅਧਿਕਾਰ ਦੀ ਗੱਲ ਦੁਹਰਾਈ ਹੈ, ਪਰ ਇਸ ਦਰਮਿਆਨ ਹੁਣ ਇਹ ਗੱਲ ਆਸਟ੍ਰੇਲੀਆ ਦੀ ਤਰਫ ਤੋਂ ਵੀ ਪੁਖਤਾ ਤਰੀਕੇ ਦੇ ਨਾਲ ਅੱਜ ਦੇ ਦਿਨ ਕਹੀ ਜਾਏਗੀ। ਅੱਗੇ ਚੱਲ ਕੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ ਉਹ ਸਾਂਝ ਪਾਉਂਦੇ ਹਾਂ, ਪਰ ਕੌਮਾਂਤਰੀ ਖਬਰਾਂ ਦੇ ਵਿੱਚ ਇੱਕ ਦੋ ਹੋਰ ਖਬਰਾਂ ਦੇ ਵੱਲ ਹੁੰਦੇ ਚੱਲੀਏ। ਨਿਊਯਾਰਕ ਦੇ ਮੇਅਰ ਜ਼ੋਰਾਨ ਮਮਦਾਨੀ ਨੇ ਹੁਣ ਵੱਡਾ ਯੂਟਰਨ ਲੈ ਲਿਆ ਆਪਣੇ ਬਿਆਨ ਦੇ ਵਿੱਚ। ਮਮਦਾਨੀ ਜਿਹੜੇ ਕਹਿ ਰਹੇ ਸੀਗੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਉਤਰਨ ਦੋ, ਨਿਊਯਾਰਕ ਇੱਕ ਵਾਰ ਗ੍ਰਿਫਤਾਰ ਨਾ ਜੇ ਕਰ ਲਿਆ, ਅਸੀਂ ਕੈਸਾ ਫਰੇਮਵਰਕ ਤਿਆਰ ਕਰ ਰਹੇ ਹਾਂ। ਉਦੋਂ ਵੀ ਤੁਹਾਡੇ ਨਾਲ ਖਬਰਾਂ ਦੇ ਵਿੱਚ ਇਹ ਸਾਂਝ ਪਾਈ ਸੀ ਕਿ ਇਸ ਦੇ ਕੋਈ ਅਧਿਕਾਰ, ਇਸ ਦੀ ਕੋਈ ਪਾਵਰ ਜਾਂ ਉਹਨਾਂ ਦੇ ਕੋਲ ਐਸੀ ਕੋਈ ਤਾਕਤ ਨਹੀਂ ਹੈ ਕਿ ਮਮਦਾਨੀ ਐਸਾ ਕਰ ਸਕਣ, ਤਾਂ ਸਿਰਫ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆਉਣ ਦੇ ਲਈ ਹੀ ਉਹਨਾਂ ਨੇ ਅਜਿਹਾ ਬਿਆਨ ਦਿੱਤਾ ਸੀ। ਕਿਉਂਕਿ ਨਿਊਯਾਰਕ ਦੇ ਵਿੱਚ ਮੇਅਰ ਉਹ ਇਹ ਕਹਿ ਕੇ ਬਣੇ ਸੀ ਕਿ ਨਿਊਯਾਰਕ ਦੇ ਵਿੱਚ ਕ੍ਰਾਈਮ ਘੱਟ ਕਰ ਦੇਵਾਂਗੇ, ਚੀਜ਼ਾਂ ਸਸਤੀ ਕਰ ਦੇਵਾਂਗੇ, ਨਿਊਯਾਰਕ ਨੂੰ ਵਰਲਡ ਕਲਾਸ ਸਿਟੀ ਇੱਕ ਵਾਰ ਫਿਰ ਤੋਂ ਬਣਾ ਦੇਵਾਂਗੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ ਐਸਾ ਕੁਛ ਉਹ ਕਰ ਨਹੀਂ ਸਕੇ ਨੇ, ਪਰ ਚਰਚਾ ਦੇ ਵਿੱਚ ਜ਼ਰੂਰ ਬਣੇ ਰਹਿਣਾ ਚਾਹੁੰਦੇ ਨੇ। ਬਹਿਰਾਲ ਮਮਦਾਨੀ ਨੇ ਆਪਣੇ ਹੀ ਬਿਆਨ ਤੋਂ ਯੂ ਟਰਨ ਲੈਂਦਿਆਂ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਪਤਾ ਚੱਲਦਾ ਕਿ ਉਹਨਾਂ ਦੇ ਪ੍ਰਸ਼ਾਸਨ ਦੇ ਕੋਲ ਐਸੀ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਖੈਰ ਇਹ ਤਾਂ ਕਿਸੇ ਵੀ ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਨੂੰ ਵੀ ਪਤਾ ਹੋਏਗਾ ਕਿ ਕੋਈ ਮੇਅਰ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਨਹੀਂ ਕਰ ਸਕਦਾ, ਪਰ ਮਮਦਾਨੀ ਇਸ ਗੱਲ ਤੋਂ ਕਿਵੇਂ ਅਣਜਾਣ ਰਹਿ ਗਏ। ਆਪਣੇ ਚੁਣਾਵੀ ਵਾਅਦੇ ਤੋਂ ਪਿੱਛੇ ਹਟਣ ਦਾ ਜਦੋਂ ਉਹਨਾਂ ਤੋਂ ਸਵਾਲ ਪੁੱਛਿਆ ਗਿਆ ਤਾਂ ਮਮਦਾਨੀ ਨੇ ਫਿਰ ਤੋਂ ਦੁਹਰਾਇਆ ਕਿ ਉਹ ਨਿਊਯਾਰਕ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ, ਇੱਥੋਂ ਦੇ ਲੋਕਾਂ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ। ਦੱਸ ਦਈਏ ਕਿ ਇਸ ਦਰਮਿਆਨ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜ਼ੋਰਾਨ ਮਮਦਾਨੀ ਨੇ ਆਪਣੇ ਬਿਆਨ ਨੂੰ ਇੱਕ ਵਾਰ ਫਿਰ ਤੋਂ ਆ ਕੇ ਦੱਸਿਆ। ਉਹਨਾਂ ਕਿਹਾ ਕਿ ਬੇਂਜਾਮਿਨ ਨੇਤਨਯਾਹੂ ਆਉਂਦੇ ਨੇ ਤਾਂ ICC ਯਾਨੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦਾ ਗ੍ਰਿਫਤਾਰੀ ਵਾਰੰਟ ਇਹ ਅਧਿਕਾਰ ਨਹੀਂ ਦਿੰਦਾ ਕਿ ਨਿਊਯਾਰਕ ਸ਼ਹਿਰ ਦੇ ਵਿੱਚ ਉਹ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਸਕਣ। ਵੈਸੇ ਟਰੰਪ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਐਸਾ ਕੁਛ ਹੋਣ ਨਹੀਂ ਲੱਗਿਆ, ਔਰ ਮਮਦਾਨੀ ਐਸਾ ਕੁਛ ਕਰ ਵੀ ਨਹੀਂ ਸਕਦੇ ਜਦ ਤੱਕ ਮੈਂ ਅਮਰੀਕਾ ਦਾ ਰਾਸ਼ਟਰਪਤੀ ਹਾਂ, ਬੇਂਜਾਮਿਨ ਨੇਤਨਯਾਹੂ ਨੂੰ ਕੋਈ ਹੱਥ ਤਾਂ ਲਾ ਕੇ ਦਿਖਾਵੇ। ਖੈਰ ਇਸ ਦਰਮਿਆਨ ਇੱਕ ਹੋਰ ਕੌਮਾਂਤਰੀ ਖਬਰ ਦੀ ਵੀ ਆਖਰੀ ਖਬਰ ਦੀ ਸਾਂਝ ਵੀ ਤੁਹਾਡੇ ਨਾਲ ਪਾਉਂਦੇ ਹੋਏ ਚੱਲੀਏ, ਜਿੱਥੇ ਅਮਰੀਕੀ ਟਰਾਂਸਪੋਰਟ ਮਹਿਕਮੇ ਨੇ ਦੱਸਿਆ ਹੈ ਕਿ ਉਹ ਯੂਰਪੀ ਯੂਨੀਅਨ ਦੀ ETS ਜਿਹੜੀ ਕਿ ਐਨਰਜੀ ਟ੍ਰੇਡ ਸਿਸਟਮ ਹੈ ਉਸ ਦੇ ਤਹਿਤ ਕਿਸੇ ਵੀ ਵਿਸਤਾਰ ਨੂੰ ਲੈ ਕੇ ਆਪਣੀ ਗਹਿਰੀ ਚਿੰਤਾ ਯੂਰਪੀ ਯੂਨੀਅਨ ਤੱਕ ਰੱਖ ਚੁੱਕਿਆ। ਹੋਇਆ ਕੀ ਹੈ, ਅਸਲ ਦੇ ਵਿੱਚ ਯੂਰਪੀ ਯੂਨੀਅਨ ਨੇ ਹਾਲ ਹੀ ਦੇ ਵਿੱਚ ਪ੍ਰਸਤਾਵ ਦਿੱਤਾ ਸੀ ਕਿ ਯੂਰਪ ਤੋਂ ਰਵਾਨਾ ਹੋਣ ਵਾਲੀਆਂ ਕੁਝ ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਕਾਰਬਨ ਜਿਹੜਾ ਟੈਕਸ ਹੈ ਉਹ ਲਾਗੂ ਕੀਤਾ ਜਾਏਗਾ, ਕਾਰਬਨ ਐਮਿਸ਼ਨ ਟੈਕਸ, ਔਰ ਇਹ ਯੂਰਪ ਤੋਂ ਉਡਾਨ ਭਰ ਕੇ 5000 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀਆਂ ਫਲਾਈਟਾਂ ਦੇ ਉੱਤੇ ਲਾਗੂ ਹੋਏਗਾ। 2029 ਤੋਂ ਲਾਗੂ ਹੋਣ ਵਾਲੇ ਇਸ ਕਦਮ ਦੇ ਨਾਲ ਜਰਮਨੀ, ਫਰਾਂਸ, ਇਟਲੀ ਜਾਂ ਡੈਨਮਾਰਕ ਤੋਂ ਜਿਹੜੇ ਕੁਝ ਇੱਕ ਮੁਲਕ ਨੇ ਉਹ ਤਾਂ ਬਚੇ ਰਹਿ ਜਾਣਗੇ, ਜਿਵੇਂ ਜਿਹੜੇ ਦੂਰ ਦੇ ਮੁਲਕ ਨੇ ਜਿਵੇਂ ਅਮਰੀਕਾ ਹੋ ਗਿਆ, ਭਾਰਤ ਹੋ ਗਿਆ, ਪਰ ਜਿਹੜੇ ਲਾਗੇ ਦੇ ਮੁਲਕ ਨੇ ਜਿਵੇਂ ਰੂਸ, ਸਾਊਦੀ ਅਰਬ, UAE, ਤੁਰਕੀ, ਮਿਸਰ, ਇਹ ਸਾਰੀਆਂ ਫਲਾਈਟਸ ਪ੍ਰਭਾਵਿਤ ਹੋਣਗੀਆਂ, ਕਿਉਂਕਿ 5000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਦੀਆਂ ਕੋਈ ਵੀ ਉਡਾਨਾਂ ਇਸ ਦਾਇਰੇ ਤੋਂ ਬਾਹਰ ਰੱਖੀਆਂ ਜਾਣਗੀਆਂ। ਹੁਣ ਇਹ ਕਾਰਬਨ ਐਮਿਸ਼ਨ ਟੈਕਸ ਦਾ ਤਰਕ ਕੀ ਦਿੱਤਾ ਗਿਆ ਯੂਰਪ ਦੀ ਤਰਫ ਤੋਂ ਕਿ ਇਹ ਉਹ ਮੁਲਕ ਨੇ ਜਿੱਥੇ ਸੜਕੀ ਰਸਤੇ ਜਾਂ ਦੂਸਰਿਆਂ ਰਸਤਿਆਂ ਦੇ ਰਾਹੀਂ ਜਾਇਆ ਜਾ ਸਕਦਾ, ਪਰ ਹਵਾਈ ਜਹਾਜ਼ ਦਾ ਇਸਤੇਮਾਲ ਕਰਕੇ ਜਿਹੜੇ ਲੋਕ ਜਾਂਦੇ ਨੇ ਉਹ ਹਵਾਈ ਜਹਾਜ਼ਾਂ ਦੇ ਜ਼ਰੀਏ ਜਿਹੜਾ ਕਾਰਬਨ ਐਮਿਟ ਹੁੰਦਾ ਵਾਤਾਵਰਨ ਦੇ ਵਿੱਚ ਉਹ ਪ੍ਰਦੂਸ਼ਣ ਨੂੰ ਵਧਾਉਣ ਦੇ ਲਈ ਜ਼ਿੰਮੇਦਾਰ ਹੁੰਦੇ ਨੇ। ਇਸ ਦੇ ਦੂਸਰਾ ਕਾਰਨ ਇਹ ਵੀ ਦੱਸਿਆ ਗਿਆ ਹੈ ਕਿ 5000 ਕਿਲੋਮੀਟਰ ਤੋਂ ਜ਼ਿਆਦਾ ਦੀਆਂ ਫਲਾਈਟਸ ਇਸ ਦਾਇਰੇ ਚ ਨਾ ਆਣ, ਜਿਵੇਂ ਭਾਰਤ, ਚੀਨ, ਜਾਪਾਨ, ਅਮਰੀਕਾ। ਇਹਦਾ ਇੱਕ ਮਕਸਦ ਇਹ ਵੀ ਸੀ ਕਿ ਅਮਰੀਕਾ ਦੇ ਨਾਲ ਨਾਰਾਜ਼ਗੀ ਮੁੱਲ ਨਾ ਲਈ ਚਲੀ ਜਾਵੇ। ਅਮਰੀਕਾ ਪਹਿਲਾਂ ਹੀ ਯੂਰਪੀ ਯੂਨੀਅਨ ਦੇ ਨਾਲ ਕੋਈ ਬਹੁਤਾ ਖੁਸ਼ ਨਹੀਂ ਹੈ, ਪਿਛਲੇ ਹਫ਼ਤੇ ਸਪੇਨ, ਉਸ ਤੋਂ ਪਹਿਲਾਂ ਇਟਲੀ ਨੂੰ ਆਪਣੇ ਨਿਸ਼ਾਨੇ ਤੇ ਲੈ ਚੁੱਕੇ ਡੋਨਲਡ ਟਰੰਪ, ਈਰਾਨ ਜੰਗ ਦੇ ਦਰਮਿਆਨ ਫਰਾਂਸ, ਇੰਗਲੈਂਡ ਤੇ ਜਰਮਨੀ ਨੂੰ ਭੰਡ ਚੁੱਕੇ ਨੇ। ਅਜਿਹੇ ਦੇ ਵਿੱਚ ਯੂਰਪੀ ਯੂਨੀਅਨ ਜਿਹੜਾ 2012 ਤੋਂ ਸਾਰੀਆਂ ਇੰਟਰਨੈਸ਼ਨਲ ਫਲਾਈਟ ਨੂੰ ETS ਦੇ ਵਿੱਚ ਦਾਇਰੇ ਦੇ ਵਿੱਚ ਲਿਆਉਣ ਦੀ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਆ। ਪਿਛਲੇ ਲਗਭਗ 12-14 ਸਾਲਾਂ ਤੋਂ, ਪਰ ਇਸ ਵਿਵਸਥਾ ਦਾ ਤਿੱਖਾ ਅਸਰ ਵੀ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਮਿਲਿਆ। ਹੁਣ ਇਸ ਦਾ ਹੱਲ ਇਹੀ ਕੱਢਿਆ ਗਿਆ ਕਿ 5,000 ਕਿਲੋਮੀਟਰ ਜਾਂ ਇਸ ਤੋਂ ਵੱਧ ਦੀਆਂ ਉਡਾਨਾਂ ਦੇ ਉੱਤੇ ਕੋਈ ਵੀ ਕਾਰਬਨ ਐਮਿਸ਼ਨ ਟੈਕਸ ਨਹੀਂ ਹੋਏਗਾ, ਪਰ ਨੇੜੇ ਦੀਆਂ ਉਡਾਨਾਂ ਦੇ ਉੱਤੇ ਘੱਟੋ ਘੱਟ ਟੈਕਸ ਲਗਾਓ। ਹੁਣ ਇਸ ਦਾ ਅਸਰ ਕੀ ਹੋਏਗਾ? ਜਦੋਂ ਇਹ ਟੈਕਸ ਵਸੂਲਣਾ ਜਿਹੜਾ ਹੈ ਕਾਰਬਨ ਐਮਿਸ਼ਨ ਟੈਕਸ ਯੂਰਪੀ ਯੂਨੀਅਨ ਵਸੂਲਣਾ ਸ਼ੁਰੂ ਕਰ ਦੇਗੀ, ਤਾਂ ਉਹਨਾਂ ਦੇਸ਼ਾਂ ਦੀਆਂ ਫਲਾਈਟਸ, ਉਹਨਾਂ ਦੇਸ਼ਾਂ ਦੀਆਂ ਉਡਾਨ ਕੰਪਨੀਆਂ ਆਪਣੀਆਂ ਟਿਕਟਾਂ ਮਹਿੰਗੀਆਂ ਕਰ ਦੇਣਗੀਆਂ, ਤੇ ਫਿਰ ਲੋਕ ਇਹਨਾਂ ਦੇਸ਼ਾਂ ਦੇ ਵਿੱਚ ਸਫ਼ਰ ਕਰਨ ਤੋਂ ਬਚਣਗੇ। ਬਰਤਾਨੀਆ ਦੇ ਨਾਲ ਨਾਲ ATS ਨੂੰ ਲੈ ਕੇ ਭਾਰਤ, ਬ੍ਰਾਜ਼ੀਲ ਨੇ ਵੀ ਸਖ਼ਤ ਟਿੱਪਣੀਆਂ ਦਿੱਤੀਆਂ ਸੀ, ਕਿਉਂਕਿ ਭਾਰਤ ਜਿਹੜਾ ਯੂਰਪੀ ਯੂਨੀਅਨ ਦਾ ਇੱਕ ਵੱਡਾ ਬਾਜ਼ਾਰ ਹੈ ਇੰਟਰਨੈਸ਼ਨਲ ਫਲਾਈਟ ਦੇ ਮਾਮਲੇ ਦੇ ਵਿੱਚ, ਤੇ ਜੇਕਰ ਅੱਜ ਦੀ ਤਰੀਕ ਦੇ ਵਿੱਚ ਯੂਰਪੀ ਯੂਨੀਅਨ 5,000 ਕਿਲੋਮੀਟਰ ਦੇ ਦਾਇਰੇ ਤੋਂ ਕੁਝ ਦੇਸ਼ਾਂ ਨੂੰ ਬਾਹਰ ਰੱਖ ਰਹੀ ਹੈ, ਤਾਂ ਹੌਲੀ ਹੌਲੀ ਉਹ ਇਸ ਕਾਰਬਨ ਐਮਿਸ਼ਨ ਟੈਕਸ ਨੂੰ ਭਾਰਤ ਵਰਗੇ ਦੇਸ਼ਾਂ ਤੱਕ ਉੱਡਣ ਵਾਲੀਆਂ ਫਲਾਈਟਸ ਦੇ ਉੱਤੇ ਵੀ ਲਗਾ ਸਕਦੇ ਨੇ। ਇਸ ਕਰਕੇ ਹਾਲ ਫਿਲਹਾਲ ਇਸ ਤੋਂ ਬਚਿਆ ਜਾ ਰਿਹਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਤੇ ਕੇਂਦਰੀ ਸਿਹਤ ਮੰਤਰੀ JP ਨੱਡਾ ਯਾਨੀ ਜਗਤ ਪ੍ਰਕਾਸ਼ ਨੱਡਾ ਨੇ ਬੁੱਧਵਾਰ ਸ਼ਾਮ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਤੇ ਹੋਰਨਾਂ ਵਿਰੋਧੀ ਧਿਰਾਂ ਦੇ ਉੱਤੇ ਹਮਲਾ ਕੀਤਾ। ਅਸਲ ਦੇ ਵਿੱਚ ਇਸ ਦੇ ਦੋ ਕਾਰਨ ਮੰਨੇ ਜਾ ਰਹੇ ਨੇ। ਇੱਕ ਤਾਂ ਕੱਲ ਸ਼ਾਮ ਰਾਹੁਲ ਗਾਂਧੀ ਦੀ ਪ੍ਰੈਸ ਕਾਨਫਰੰਸ ਸੀ, ਇਸ ਕਰਕੇ ਉਸ ਦੇ ਜਵਾਬ ਦੇ ਵਿੱਚ ਕਿਸੇ ਵੱਡੇ ਭਾਜਪਾ ਨੇਤਾ ਦੀ ਪ੍ਰੈਸ ਕਾਨਫਰੰਸ ਬਣਦੀ ਸੀ ਤਾਂ ਕਿ ਉਸ ਨੂੰ ਕਾਊਂਟਰ ਕੀਤਾ ਜਾ ਸਕੇ। ਦੂਜਾ, ਭਾਰਤੀ ਜਨਤਾ ਪਾਰਟੀ ਦੀ ਤਰਫ ਤੋਂ ਆਖਰਕਾਰ ਹੁਣ ਚੁੱਪੀ ਤੋੜੀ ਜਾ ਰਹੀ ਹੈ, ਪਰ ਇਸ ਮਸਲੇ ਤੇ ਨਹੀਂ ਕਿ ਵਿਦਿਆਰਥੀਆਂ ਦੇ ਉੱਤੇ ਲਾਠੀਆਂ ਕਿਉਂ ਬਰਸਾਈਆਂ ਜਾ ਰਹੀਆਂ ਨੇ, ਜਾਂ ਸਿੱਖਿਆ ਢਾਂਚੇ ਦੇ ਵਿੱਚ ਬਦਲਾਅ ਹੋਏਗਾ ਜਾਂ ਨਹੀਂ, ਜਾਂ ਫਿਰ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਇਸ ਦੇ ਉੱਤੇ ਗੱਲਬਾਤ ਤੁਰੇਗੀ ਕਿ ਨਹੀਂ। ਬਲਕਿ ਉਹਨਾਂ ਨੇ ਇਸ ਗੱਲ ਦੀ ਜ਼ਿਕਰ ਕੀਤਾ ਕਿ ਕਾਂਗਰਸ ਇਸ ਮਸਲੇ ਦਾ ਸਿਆਸੀਕਰਨ ਕਰ ਰਹੀ ਹੈ। JP ਨੱਡਾ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੇ ਸਰਵਿਸ ਸਿਲੈਕਸ਼ਨ ਬੋਰਡ ਦੀ ਪ੍ਰੀਖਿਆ ਦੇ ਵਿੱਚ ਹੋਏ ਪੇਪਰ ਲੀਕ ਦੀ ਗੱਲ ਕਰਾਂ, ਜਿੱਥੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਦੀ ਰਲ ਕੇ ਸਾਂਝੀ ਸਰਕਾਰ ਚੱਲਦੀ ਹੈ, ਜਾਂ ਫਿਰ ਮੈਂ ਹਿਮਾਚਲ ਪ੍ਰਦੇਸ਼ ਦੇ ਵਿੱਚ ਹਿਮਾਚਲ ਪ੍ਰਦੇਸ਼ ਸਕੂਲ ਐਗਜ਼ਾਮੀਨੇਸ਼ਨ ਬੋਰਡ ਦੀ ਪ੍ਰੀਖਿਆ ਪੇਪਰ ਦੇ ਲੀਕ ਹੋਣ ਦੀ ਗੱਲ ਕਰਾਂ, ਉੱਥੇ ਵੀ ਕਾਂਗਰਸ ਦੀ ਸਰਕਾਰ ਹੈ, ਜਾਂ ਫਿਰ ਝਾਰਖੰਡ ਦੇ ਵਿੱਚ JAC ਦੀ ਹਿੰਦੀ ਤੇ ਵਿਗਿਆਨ ਦੀ ਪ੍ਰੀਖਿਆ ਦੇ ਪੇਪਰ ਲੀਕ ਹੋਣ ਦੀ ਗੱਲ ਕਰਾਂ, ਜਿੱਥੇ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਦੀ ਸਰਕਾਰ ਹੈ। ਤੇਲੰਗਾਨਾ ਦੇ ਵਿੱਚ ਇੰਟਰਮੀਡੀਏਟ ਦੀ ਭਾਸ਼ਾ ਦਾ ਜਿਹੜਾ ਪ੍ਰੀਖਿਆ ਦਾ ਪੇਪਰ ਲੀਕ ਹੋਇਆ ਸੀ, ਜਿੱਥੇ ਕਾਂਗਰਸ ਨੇ CPI ਸਰਕਾਰ ਨੂੰ ਹਮਾਇਤ ਦੇ ਰੱਖੀ ਹੈ। ਤੇਲੰਗਾਨਾ ਦੇ ਵਿੱਚ ਹੀ SSC ਦੀ ਭਾਸ਼ਾ ਦਾ ਪ੍ਰੀਖਿਆ ਵੀ ਪੇਪਰ ਲੀਕ ਹੋਇਆ ਸੀ। ਨੱਡਾ ਨੇ ਕਿਹਾ ਕਿ ਤੁਸੀਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਹੋ ਤਾਂ ਇਹ ਬੜਾ ਗੰਭੀਰ ਮਸਲਾ ਹੈ, ਲਿਸਟ ਬਹੁਤ ਲੰਮੀ ਹੈ, ਜਿੱਥੇ ਜਿੱਥੇ UPA ਦੀ ਸਰਕਾਰਾਂ ਨੇ ਉੱਥੇ ਉੱਥੇ ਵੀ ਪੇਪਰ ਲੀਕ ਹੋਏ ਨੇ। ਅਸੀਂ ਚਰਚਾ ਦੇ ਲਈ ਤਿਆਰ ਹਾਂ, ਸੰਸਦ ਇਸ ਦਾ ਇੱਕ ਸਹੀ ਸਥਾਨ ਹੋਣਾ ਚਾਹੀਦਾ, ਸੜਕ ਨਹੀਂ, ਦੇਸ਼ ਦੇ ਬੱਚਿਆਂ ਦਾ ਭਵਿੱਖ ਦੌ ਤੇ ਨਾ ਲਗਾਓ। ਦੂਸਰੇ ਪਾਸੇ ਪੁਲਿਸ ਨੇ ਤੇ ਜਿਹੜੇ ਸੱਤਾਧਾਰੀ ਸਰਕਾਰ ਦੇ ਉੱਤੇ ਇੱਕ ਇਲਜ਼ਾਮ ਵੀ ਲੱਗੇ ਨੇ ਵਿਰੋਧੀ ਧਿਰ ਦੀ ਤਰਫ ਤੋਂ ਕਿ ਸੋਨਮ ਵਾਂਗਚੁਕ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ, ਤੇ ਕੱਲ ਦੇ ਦਿਨ ਧਰਨਾ ਪ੍ਰਦਰਸ਼ਨ ਤੇ ਕੀ ਹੋਇਆ ਉਹ ਵੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਇਸ ਦੇ ਜਵਾਬ ਦੇ ਵਿੱਚ ਕਾਂਗਰਸ ਦੀ ਜਿਹੜੀ, ਜਾਂ ਇਸ ਦਾ ਜਵਾਬ ਨਾ ਵੀ ਕਹੀਏ, ਪਰ ਕਾਂਗਰਸ ਨੇ ਇੱਕ ਪਹਿਲਾਂ ਤੋਂ ਹੀ ਮਿੱਥੀ ਪ੍ਰੈਸ ਕਾਨਫਰੰਸ ਸੀ। ਜਦੋਂ ਤੋਂ ਇਹ ਪਿਛਲੇ 1 ਮਹੀਨੇ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਹੋਏ ਨੇ, ਉਦੋਂ ਤੋਂ ਹੀ ਕਾਂਗਰਸ ਨੇ ਕੁਝ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਨੇ, ਔਰ ਇਹ ਅੰਕੜੇ ਹੁਣ ਵਿਰੋਧੀ ਧਿਰ ਦੇ ਜਿਹੜੇ ਲੋਕ ਸਭਾ ਦੇ ਵਿੱਚ ਨੇਤਾ ਨੇ ਰਾਹੁਲ ਗਾਂਧੀ, ਉਹਨਾਂ ਨੇ ਦੇਸ਼ ਭਰ ਦੇ ਸਾਹਮਣੇ ਰੱਖੇ, ਮੀਡੀਆ ਦੇ ਸਾਹਮਣੇ ਰੱਖੇ। ਇਸ ਦਰਮਿਆਨ ਉਹਨਾਂ ਨੇ ਧਰਮਿੰਦਰ ਪ੍ਰਧਾਨ ਜਿਹੜੇ ਕਿ ਦੇਸ਼ ਦੇ ਸਿੱਖਿਆ ਮੰਤਰੀ ਨੇ, ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਕੀਤੇ ਗਏ ਧਰਨੇ ਦੀ ਗੱਲ ਵੀ ਕੀਤੀ, ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਰੱਖੇ। ਉਹਨਾਂ ਕਿਹਾ ਕਿ ਸਵਾਲ ਤਾਂ ਸਾਡੇ ਸਾਹਮਣੇ ਸਟੂਡੈਂਟਸ ਦੇ ਨਾਲ ਅਜਿਹਾ ਕਿਉਂ ਹੋ ਰਿਹਾ, ਇਹ ਹੈ ਸਭ ਤੋਂ ਵੱਡਾ। ਆਖਿਰ ਸਾਡੇ ਵਿਦਿਆਰਥੀਆਂ ਦੀ ਗਲਤੀ ਕੀ ਹੈ? ਕੀ ਉਹਨਾਂ ਦੇ ਹੱਥਾਂ ਦੇ ਵਿੱਚ ਸੋਟੀਆਂ ਸੀ? ਕੀ ਉਹਨਾਂ ਦੇ ਹੱਥਾਂ ਚ ਹਥਿਆਰ ਸੀ? ਜੇ ਨਹੀਂ ਸੀ ਤਾਂ ਸਾਹਮਣੇ ਉਹ ਸੋਟੀਆਂ ਵਾਲੀ ਪੁਲਿਸ ਔਰ ਪੂਰੀ ਵਰਦੀਧਾਰੀ ਪੁਲਿਸ ਅਥਰੂ ਗੈਸ ਦੇ ਗੋਲੇ ਕਿਉਂ ਛੱਡ ਰਹੀ ਹੈ? ਅੱਤਵਾਦੀ ਥੋੜੇ ਨੇ, ਸਟੂਡੈਂਟਸ ਨੇ, ਸਾਡੇ ਦੇਸ਼ ਦਾ ਭਵਿੱਖ ਨੇ। ਪ੍ਰਧਾਨ ਮੰਤਰੀ ਮੋਦੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਦੇ ਸਵਾਲ ਦੇ ਉੱਤੇ ਵੀ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੇਕਰ ਸਾਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਸਟੂਡੈਂਟ ਸੜਕਾਂ ਤੇ ਨੇ ਤੇ ਵਿਰੋਧੀ ਧਿਰ ਨੂੰ ਵੀ ਸੜਕਾਂ ਤੇ ਹੋਣਾ ਚਾਹੀਦਾ, ਗਲਤ ਵੀ ਕੀ ਸੀ? ਇਹੀ ਇਹਦਾ ਇੱਕ ਮੁੱਖ ਕਾਰਨ ਸੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਘਰ ਨੂੰ ਚੁਣਨ ਤੋਂ ਪਹਿਲਾਂ ਉਹਨਾਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਕੋਲ ਜਾ ਕੇ ਉਹਨਾਂ ਨੂੰ ਦੱਸਿਆ ਵੀ ਸੀ ਕਿ ਉਹ ਸਟੂਡੈਂਟਸ ਦੇ ਮੁੱਦੇ ਦੇ ਉੱਤੇ ਪਾਰਲੀਮੈਂਟ 'ਚ ਬੋਲਣਾ ਚਾਹੁੰਦੇ ਨੇ, ਜਿਸ ਤੋਂ ਬਾਅਦ ਓਮ ਬਿਰਲਾ ਨੇ ਕਿਹਾ ਕਿ ਉਹ ਦੇਖਣਗੇ, ਸਰਕਾਰ ਤੋਂ ਪੁੱਛਣਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਸ ਤੋਂ ਬਾਅਦ ਨਾ ਕੋਈ ਡਿਸਕਸ਼ਨ ਹੋਇਆ, ਬਲਕਿ ਉਹਨਾਂ ਦੀ ਮੰਗ ਨੂੰ ਵੀ ਇਗਨੋਰ ਕਰ ਦਿੱਤਾ ਗਿਆ। ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੇ ਉੱਤੇ ਉਹਨਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਇੱਕ ਸਿੰਬਲ ਨੇ, ਸਟੂਡੈਂਟਸ ਦੇ ਨਾਲ ਜਿਹੋ ਜਿਹਾ ਵਿਵਹਾਰ ਹੋ ਰਿਹਾ ਜਿਸ ਤੋਂ ਸਟੂਡੈਂਟਸ ਦੁਖੀ ਹੋ ਰਹੇ ਨੇ, ਉਹ ਸਿੰਬਲ ਨੂੰ ਹਟਾਉਣਾ ਹੋਏਗਾ। ਅਸਲ ਦੇ ਵਿੱਚ ਰਾਹੁਲ ਗਾਂਧੀ ਦਾ ਇਸ਼ਾਰਾ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਸਰਕਾਰ ਦੇ ਵੱਲ ਸੀ। ਰਾਹੁਲ ਗਾਂਧੀ ਨੇ ਇਸ ਦਰਮਿਆਨ ਇਹ ਵੀ ਗੱਲ ਕਹੀ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ 7.5 ਕਰੋੜ ਵਿਦਿਆਰਥੀ ਤੇ ਉਹਨਾਂ ਦੇ ਪਰਿਵਾਰ ਪ੍ਰਭਾਵਿਤ ਹੋਏ ਨੇ, ਕਿਉਂਕਿ 152 ਪੇਪਰ ਲੀਕ ਹੋਏ ਨੇ। ਇਹਨਾਂ ਨੂੰ ਅਲੱਗ ਅਲੱਗ ਸਲਾਈਡਸ ਦੇ ਵਿੱਚ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ਦੇ ਰੂਪ ਦੇ ਵਿੱਚ ਮੀਡੀਆ ਦੇ ਸਾਹਮਣੇ ਰੱਖਿਆ। ਕਾਂਗਰਸ ਦਫ਼ਤਰ ਦੇ ਵਿੱਚ ਪ੍ਰੈਸ ਕਾਨਫਰੰਸ ਇਹ ਕੀਤੀ ਗਈ ਸੀ ਤੇ ਇਹ ਕਿਹਾ ਕਿ ਸਿੱਖਿਆ ਪ੍ਰਣਾਲੀ ਹੀ ਪੂਰੀ ਦੀ ਪੂਰੀ ਗੜਬੜਾਈ ਹੋਈ ਹੈ। ਵਾਪਸ ਉਹਨਾਂ ਖਬਰਾਂ ਦੇ ਉੱਤੇ ਆਈਏ ਜਿੱਥੇ ਵਿਰੋਧੀ ਧਿਰ ਦੀ ਤਰਫ ਤੋਂ ਸੋਨਮ ਵਾਂਗਚੂਕ ਦੇ ਨਾਲ ਜਿਹੜੇ ਇਸ ਵਕਤ ਗੁਰੂਗ੍ਰਾਮ ਦੇ ਮੈਦਾਨਤਾ ਹਸਪੀਟਲ ਚ ਭਰਤੀ ਨੇ, ਉਹਨਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ। ਵਿਰੋਧੀ ਧਿਰ ਐਸਾ ਇਲਜ਼ਾਮ ਲਗਾ ਰਹੀ ਹੈ ਸਰਕਾਰ ਦੇ ਉੱਤੇ, ਪੁਲਿਸ ਦੇ ਉੱਤੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਆਏ ਆ ਆਮ ਆਦਮੀ ਪਾਰਟੀ ਦੇ MP ਸੰਜੇ ਸਿੰਘ ਨੇ ਕਿਹਾ ਕਿ ਇਤਿਹਾਸ ਚ ਪਹਿਲੀ ਵਾਰ ਤੁਸੀਂ ਸੁਣਿਆ ਹੋਏਗਾ ਕਿ ਪੁਲਿਸ ਕਿਸੇ ਹਸਪਤਾਲ ਦੇ ਵਿੱਚ ਭਰਤੀ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਉਸ ਨੂੰ ਮਿਲਣ ਆ ਰਹੇ ਲੋਕਾਂ ਨੂੰ ਵੀ ਉਹਨਾਂ ਉਸ ਤੋਂ ਮਿਲਣ ਦੇ ਲਈ ਰੋਕ ਰਹੀ ਹੈ, ਜਦਕਿ ਉਹ ਕੋਈ ਕ੍ਰਿਮੀਨਲ ਵੀ ਨਹੀਂ। ਸੋਨਮ ਵਾਂਗਚੂਕ ਨੂੰ ਅਸੀਂ ਮਿਲਣ ਆਏ ਹਾਂ ਹਸਪਤਾਲ ਚ ਭਰਤੀ ਨੇ, ਪੁਲਿਸ ਨੂੰ ਰੋਕਣ ਦਾ ਕੀ ਮਤਲਬ ਆਉਂਦਾ ਹੈ? ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਸਮਾਜਵਾਦੀ ਪਾਰਟੀ, RJD, CPIM, JMM, BJD ਤੇ ਆਮ ਆਦਮੀ ਪਾਰਟੀ ਦੇ 15 MPs ਨੂੰ ਸੋਨਮ ਵਾਂਗਚੂਕ ਦੇ ਨਾਲ ਮਿਲ ਕੇ 55 MPs ਦੇ ਹਸਤਾਖਰ ਵਾਲਾ ਜਿਹੜਾ ਪੱਤਰ ਹੈ ਉਹ ਸੌਂਪਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਗਈ। ਸੰਜੇ ਸਿੰਘ ਨੇ ਕਿਹਾ ਕਿ ਕੀ ਇਹ ਲੋਕ ਸੋਨਮ ਵਾਂਗਚੂਕ ਨੂੰ ਮਾਰਨਾ ਚਾਹੁੰਦੇ ਨੇ? ਇੱਕ ਚਿੱਠੀ ਦੇ ਵਿੱਚ ਤੁਸੀਂ ਲਿਖਿਆ, ਇਸ ਚਿੱਠੀ ਦੇ ਵਿੱਚ ਅਸੀਂ ਲਿਖਿਆ ਸੀ ਕਿ ਤੁਸੀਂ ਆਪਣੀ ਭੁੱਖ ਹੜਤਾਲ ਖਤਮ ਕਰ ਦਿਓ, ਆਪਣੀ ਸਿਹਤ ਨੂੰ ਧਿਆਨ ਦੇ ਵਿੱਚ ਰੱਖੋ, ਇਹੀ ਤਾਂ ਕਹਿਣਾ ਚਾਹੁੰਦੇ ਸੀ। ਸੋਨਮ ਵਾਂਗਚੂਕ ਨੇ ਉੱਧਰ ਦੂਸਰੇ ਪਾਸੇ ਸਰਕਾਰ ਦੇ ਸਾਹਮਣੇ ਕੁਝ ਵਿਕਲਪ ਰੱਖੇ ਨੇ, CJP ਨੇ ਵੀ ਕੁਝ ਵਿਕਲਪ ਰੱਖੇ ਨੇ, ਦੋਹਾਂ ਦੀ ਫਿਲਹਾਲ ਤੁਹਾਨੂੰ ਵਿਸਤਾਰ ਦੱਸ ਦਿੰਦੇ। ਸੋਨਮ ਵਾਂਗਚੂਕ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਸਰਕਾਰ ਜੇਕਰ ਮਿਲਣ ਦਾ ਭਰੋਸਾ ਦੇ ਦਿੰਦੀ ਹੈ ਤਾਂ ਮੈਂ ਸ਼ਾਂਤੀਪੂਰਨ ਢੰਗ ਦੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੋਂ ਅਪੀਲ ਕਰਾਂਗਾ ਕਿ ਉਹ ਫਿਲਹਾਲ ਅੰਦੋਲਨ ਰੋਕ ਦੇਣ ਤੇ ਸਰਕਾਰ ਦੇ ਨਾਲ ਗੱਲਬਾਤ ਸ਼ੁਰੂ ਕਰਨ। ਉਹਨਾਂ ਨੇ JP ਨੱਡਾ ਤੇ ਜਤਿੰਦਰ ਸਿੰਘ ਨੂੰ ਲਿਖੇ ਇਸ ਪੱਤਰ ਦੇ ਵਿੱਚ ਕਿਹਾ ਕਿ ਬੀਤੀ ਰਾਤ ਹਸਪਤਾਲ ਦੇ ਵਿੱਚ ਮੈਨੂੰ ਮਿਲਣ ਦੇ ਲਈ ਆਣ ਤੇ ਮੇਰਾ ਭੁੱਖ ਹੜਤਾਲ ਖਤਮ ਕਰਵਾਉਣ ਦੇ ਲਈ ਤੁਹਾਡੀ ਅਪੀਲ ਕਰਨ ਦੇ ਵਾਸਤੇ ਧੰਨਵਾਦ। ਸਾਡੀ ਗੱਲਬਾਤ ਦੇ ਦਰਮਿਆਨ ਤੁਸੀਂ ਭਰੋਸਾ ਦਿੱਤਾ ਸੀ ਕਿ ਸਰਕਾਰ ਕੁਝ ਮੁੱਦਿਆਂ ਦੇ ਉੱਤੇ ਸਕਾਰਾਤਮਕ ਰੂਪ ਦੇ ਨਾਲ ਵਿਚਾਰ ਕਰੇਗੀ। ਉਹ ਮੁੱਦੇ ਕੀ ਸੀ? ਜਿਵੇਂ ਪੇਪਰ ਲੀਕ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ ਉਹਨਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ। ਇਹ ਵੀ ਤੁਸੀਂ ਕਿਹਾ ਸੀ ਕਿ ਜਵਾਬਦੇਹੀ ਤੈਅ ਕਰਨ ਦੇ ਲਈ ਪਾਰਲੀਮੈਂਟ ਦੇ ਵਿੱਚ ਸਾਰਥਕ ਚਰਚਾ ਹੋਏਗੀ, ਜਿਸ ਦੇ ਵਿੱਚ ਜਿਹੜੇ ਮਾਨਯੋਗ ਸਿੱਖਿਆ ਮੰਤਰੀ ਨੇ ਉਹਨਾਂ ਦੇ ਅਸਤੀਫੇ ਦੇ ਉੱਤੇ ਵਿਚਾਰ ਵੀ ਕੀਤਾ ਜਾਏਗਾ। ਸੋਨਮ ਵਾਂਗਚੂਕ ਨੇ ਪੱਤਰ 'ਚ ਇਹ ਵੀ ਲਿਖਿਆ ਕਿ ਸਰਕਾਰ ਜੇਕਰ ਇਹ ਭਰੋਸਾ ਦੇ ਦਿੰਦੀ ਹੈ ਤੇ ਮੈਂ ਇਸ ਵਿਸ਼ਵਾਸ ਦੇ ਨਾਲ ਆਪਣੀ ਭੁੱਖ ਹੜਤਾਲ ਖਤਮ ਕਰ ਦੇਵਾਂਗਾ ਕਿ ਸਰਕਾਰ ਨੇ ਨਾ ਸਿਰਫ ਮੇਰੀ ਅਪੀਲ ਸੁਣੀ ਹੈ ਬਲਕਿ ਲੱਖਾਂ ਨੌਜਵਾਨ ਭਾਰਤੀਆਂ ਦੀ ਉਮੀਦਾਂ ਦੇ ਉੱਤੇ ਵੀ ਖਰੇ ਉਤਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਨੂੰ ਇਹ ਵੀ ਉਮੀਦ ਹੈ ਕਿ ਅੰਦੋਲਨ ਨੂੰ ਦਬਾਉਣ ਦੇ ਲਈ ਹੋਰ ਵਧੇਰੇ ਪੁਲਿਸ ਦੀ ਲੋੜ ਨਹੀਂ ਪਏਗੀ ਤੇ ਨਾ ਹੀ ਜਿਹੜੀ ਪੁਲਿਸ ਦੀ ਬਲ ਦੀ ਇਸਤੇਮਾਲ ਕੀਤਾ ਗਿਆ ਸੋਮਵਾਰ ਦੇ ਦਿਨ ਉਹ ਦੁਬਾਰਾ ਕੀਤਾ ਜਾਏਗਾ। ਖੈਰ ਇਹ ਪੱਤਰ ਦੀ ਉਡੀਕ ਸੀ ਕਿ ਉਧਰ ਦੂਸਰੇ ਪਾਸੇ ਕੱਲ ਦੇ ਦਿਨ ਵਿਦਿਆਰਥੀਆਂ ਦੇ ਉੱਤੇ ਫੇਰ ਤੋਂ ਰਾਤੀ 8:30 ਦੇ ਕਰੀਬ ਬੁੱਧਵਾਰ ਦੇ ਰਾਤ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਝੜਪ ਦੀਆਂ ਖਬਰਾਂ ਸਾਹਮਣੇ ਆਈਆਂ ਨੇ। ਭਾਰਤੀ ਅਖਬਾਰਾਂ ਦੇ ਮੁਤਾਬਕ ਪੁਲਿਸ ਨੇ ਬੁੱਧਵਾਰ ਸ਼ਾਮੀ ਜੰਤਰ ਮੰਤਰ ਦੇ ਨੇੜੇ ਪੱਥਰਬਾਜ਼ੀ ਦੇ ਵਿੱਚ ਘੱਟੋ ਘੱਟ 2 ACP ਤੇ 4 ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀ ਖਬਰ ਸਾਂਝੀ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਤਿੱਖੀ ਕਰ ਦਿੱਤੀ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੰਜਾਬੀ ਬਾਗ ਦੇ ਵਿੱਚ ਤੈਨਾਤ ACP ਜੈ ਪ੍ਰਕਾਸ਼ ਦੇ ਮੱਥੇ 'ਚ ਸੱਟ ਲੱਗੀ ਹੈ। ਹਾਲਾਂਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਜਿਹੜੇ ਕਾਂਗਰਸ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਨੇ ਕਿ ਉਹਨਾਂ ਨੇ ਐਸੀ ਕੋਈ ਵੀ ਸਟੋਨ ਪੈਲਟਿੰਗ ਜਾਂ ਪੱਥਰਬਾਜ਼ੀ ਨਹੀਂ ਕੀਤੀ। ਪੁਲਿਸ ਜਾਇੰਜ ਕਹਿ ਲਈਏ ਕਿ ਸੱਤਾਧਾਰੀ ਧਿਰ ਆਪਣੇ ਕੁਝ ਲੋਕ ਇਸ ਧਰਨੇ ਪ੍ਰਦਰਸ਼ਨ ਚ ਲੈ ਕੇ ਆ ਰਹੇ ਨੇ, ਉਹ ਆਪ ਹੀ ਇਸ ਕਿਸਮ ਦੇ ਹਮਲੇ ਕਰਦੇ ਨੇ, ਪੁਲਿਸ ਨੂੰ ਉਕਸਾਉਂਦੇ ਨੇ, ਤੇ ਫਿਰ ਪੁਲਿਸ ਅਥਰੂ ਗੈਸ ਦੇ ਗੋਲੇ ਇਸ ਪ੍ਰਦਰਸ਼ਨ ਦੇ ਉੱਤੇ ਕਰਦੀ ਹੈ ਜਾਂ ਫਿਰ ਇਸ ਪ੍ਰਦਰਸ਼ਨ ਨੂੰ ਤਿੱਤਰ ਬਿੱਤਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਘਟਨਾ ਦੇ ਦਰਮਿਆਨ ਕੁਝ ਵੀਡੀਓਜ਼ ਵੀ ਸਾਹਮਣੇ ਆਏ ਨੇ, ਵੈਸੇ ਤਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਸੀ, ਸੋ ਜਿੰਨੇ ਵੀ ਸੀਸੀਟੀਵੀ ਕੈਮਰੇ ਸੀ ਇਸ ਜੰਤਰ ਮੰਤਰ ਜਾਂ ਇਸ ਦੇ ਆਲੇ ਦੁਆਲੇ, ਉਹਨਾਂ ਨੂੰ ਡੀਐਕਟਿਵ ਕਰ ਦਿੱਤਾ ਗਿਆ ਸੀ, ਇਹ ਵੀ ਕਿਹਾ ਜਾ ਰਿਹਾ ਸੀ। ਪਰ ਅਦਾਲਤ ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਗਈ ਹੈ। ਅਦਾਲਤ ਨੇ ਕਿਹਾ ਹੈ ਕਿ ਇੱਥੇ ਲੱਗੇ ਹੋਏ ਜਿੰਨੇ ਵੀ ਕੈਮਰੇ ਨੇ ਉਹਨਾਂ ਦੀ ਰਿਪੋਰਟ ਅਦਾਲਤ ਮੰਗ ਸਕਦੀ ਹੈ, ਸੋ ਪੁਲਿਸ ਇਹਨਾਂ ਦਾ ਇੱਕ ਰਿਕਾਰਡ ਰੱਖੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਕਾਂਗਰਸ ਜਨਤਾ ਪਾਰਟੀ ਦੇ ਚਲੋ ਸੰਸਦ ਮਾਰਚ ਦੇ ਦਰਮਿਆਨ ਵੀ ਵਿਦਿਆਰਥੀਆਂ ਦੇ ਖਿਲਾਫ ਹੋਈ ਪੁਲਿਸ ਕਾਰਵਾਈ ਨੂੰ ਚੁਣੌਤੀ ਦਿੰਦੀ ਪਟੀਸ਼ਨ ਦੀ ਸੁਣਵਾਈ ਦੇ ਉੱਤੇ ਕਿਹਾ ਹੈ ਕਿ ਕੋਰਟ ਦਾ ਸਮਾਂ ਬਰਬਾਦ ਨਾ ਕਰਨ। ਔਰ ਪਟੀਸ਼ਨ ਚੀਫ ਜਸਟਿਸ ਸੂਰਿਆਕਾਂਤ ਤੇ ਜਸਟਿਸ ਜਮੀਲੀਆ ਬਾਗਚੀ ਦੀ ਬੈਂਚ ਦੇ ਕੋਲ ਸੁਣਵਾਈ ਦੇ ਲਈ ਆਈ ਸੀ। ਵਕੀਲ ਨੇ ਕਿਹਾ ਹੈ ਕਿ ਮੇਰੇ ਕੋਲ ਪੁਲਿਸ ਵੱਲੋਂ ਬੇਰਹਿਮੀ ਦੇ ਨਾਲ ਕੀਤੇ ਗਏ ਲਾਠੀਚਾਰਜ ਦੀ ਵੀਡੀਓਜ਼ ਨੇ, ਜੇਕਰ ਇਹਨਾਂ ਨੂੰ ਅੱਜ ਦੇ ਦਿਨ ਯਾਨੀ ਵੀਰਵਾਰ ਦੇ ਦਿਨ ਸੂਚੀਬੱਧ ਕੀਤਾ ਜਾ ਸਕੇ ਤੇ ਵਿਦਿਆਰਥੀ ਉੱਥੇ ਮੌਜੂਦ ਸੀ, ਵਿਦਿਆਰਥੀਆਂ ਨੂੰ ਮੁਜ਼ਾਹਰੇ ਦੌਰਾਨ ਪੁਲਿਸ ਨੇ ਬੇਰਹਿਮੀ ਦਾ ਸ਼ਿਕਾਰ ਕੀਤਾ, ਪਟੀਸ਼ਨ ਦੇ ਵਿੱਚ ਤਿੰਨ ਅਰਜ਼ੀਆਂ ਵੀ ਸ਼ਾਮਲ ਨੇ, ਤਾਂ ਚੀਫ ਜਸਟਿਸ ਨੇ ਇਸ ਅਪੀਲ ਨੂੰ ਰੱਦ ਕਰਦਿਆਂ ਕਿਹਾ ਕਿ ਬੈਂਚ ਵੀਡੀਓ ਫੁਟੇਜ ਦੀ ਘੋਖ ਕਰਨ ਦੀ ਇੱਛੁਕ ਨਹੀਂ ਹੈ। ਸਾਡੀ ਵੀਡੀਓਜ਼ ਦੇ ਵਿੱਚ ਤਾਂ ਕੋਈ ਦਿਲਚਸਪੀ ਨਹੀਂ ਹੈ, ਸਾਡੇ ਕੋਲ ਇਹਨਾਂ ਨੂੰ ਦੇਖਣ ਦਾ ਨਾ ਸਮਾਂ ਹੈ ਨਾ ਅਸੀਂ ਵੀਡੀਓ ਦੇਖਣਾ ਚਾਹੁੰਦੇ ਹਾਂ। ਖੈਰ ਇਸ ਮਸਲੇ ਦੇ ਉੱਤੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਵਾਦ ਹੋ ਸਕਦੇ ਨੇ, ਕਿਉਂਕਿ ਕਾਂਗਰਸ ਜਨਤਾ ਪਾਰਟੀ ਉਸੇ ਅੱਖਰ ਤੋਂ ਨਿਕਲ ਕੇ ਬਣੀ ਹੈ ਜਿਸ ਅੱਖਰ ਦਾ ਇਸਤੇਮਾਲ ਚੀਫ ਜਸਟਿਸ ਦੀ ਤਰਫ ਤੋਂ ਕੀਤਾ ਗਿਆ ਸੀ। ਉਦੋਂ ਦੂਸਰੇ ਪਾਸੇ ਦੁਨੀਆ ਭਰ ਦੇ ਵਿੱਚ ਭਾਰਤ ਦੇ ਅੰਦਰ ਹੋ ਰਹੇ ਇਹਨਾਂ ਪ੍ਰਦਰਸ਼ਨਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਦੁਨੀਆ ਭਰ ਦੇ ਮੀਡੀਆ ਦੇ ਵਿੱਚ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਇੱਧਰ ਕਾਂਗਰਸ ਜਨਤਾ ਪਾਰਟੀ ਦੇ ਬੁਲਾਰੇ ਸੌਰਵ ਦਾਸ ਨੇ ਬੁੱਧਵਾਰ ਦੇ ਦਿਨ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੇ ਨਾਲ ਗੱਲਬਾਤ ਕਰਨ ਦਾ ਪ੍ਰਸਤਾਵ ਪ੍ਰਪੋਜ਼ਲ ਉਹਨਾਂ ਦੇ ਕੋਲ ਆਇਆ ਸੀ। ਉਹਨਾਂ ਨੇ ਸਰਕਾਰ ਦੇ ਅੱਗੇ ਦੋ ਵਿਕਲਪ ਰੱਖੇ ਨੇ, ਦੋ ਆਪਸ਼ਨ ਰੱਖੀਆਂ ਨੇ। ਸੌਰਵ ਦਾਸ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਉਹ ਜੰਤਰ ਮੰਤਰ ਤੇ ਆ ਜਾਣ ਜਾਂ ਫਿਰ ਜੰਤਰ ਮੰਤਰ ਦੇ ਨੇੜੇ ਕਿਸੇ ਐਸੇ ਨਿਰਪੱਖ ਸਥਾਨ ਨੂੰ ਚੁਣ ਲਿਆ ਜਾਵੇ ਜਿੱਥੇ ਬੈਠ ਕੇ ਇਹ ਗੱਲ ਹੋ ਸਕੇ। ਸੌਰਵ ਦਾਸ ਨੇ ਸਰਕਾਰ ਦੇ ਉਸ ਦਾਅਵੇ ਦੀ ਵੀ ਗੱਲ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ 20 ਜੁਲਾਈ ਨੂੰ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਗੱਲਬਾਤ ਦਾ ਪ੍ਰਸਤਾਵ ਆਇਆ ਸੀ। ਸਰਕਾਰ ਨੇ ਅਸਲ ਚ ਪਿਛਲੇ ਦਿਨਾਂ ਦੇ ਦਰਮਿਆਨ ਇਹ ਗੱਲ ਕਹੀ ਸੀ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਸੌਰਵ ਦਾਸ ਤੇ ਦੂਸਰੇ CJP ਦੇ ਨੇਤਾ ਉਹ JP ਨੱਡਾ ਨੂੰ ਮਿਲ ਰਹੇ ਨੇ ਤੇ ਉਹਨਾਂ ਨੇ ਆਪ ਹੀ ਅਪੀਲ ਕੀਤੀ ਸੀ, ਤਾਂ ਇਸ ਦੇ ਸਪਸ਼ਟੀਕਰਨ ਚ ਸੌਰਵ ਦਾਸ ਨੇ ਕਿਹਾ ਕਿ ਸਰਕਾਰ ਨੇ 20 ਜੁਲਾਈ ਨੂੰ ਵੀ ਸਾਡੇ ਨਾਲ ਸੰਪਰਕ ਕੀਤਾ ਸੀ। ਉਹ ਜੇ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਤਾਂ ਇਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ, ਕਿਉਂਕਿ ਉਹ ਸਵੇਰ ਤੋਂ ਹੀ ਸਾਡੇ ਨਾਲ ਸੰਪਰਕ ਦੀ ਕੋਸ਼ਿਸ਼ ਦੇ ਵਿੱਚ ਸੀ। ਇਸ ਦੀਆਂ ਕੁਝ ਵੀਡੀਓਜ਼ ਵੀ ਮੌਜੂਦ ਨੇ ਜਿਸ ਦੇ ਵਿੱਚ ਪੁਲਿਸ ਸਾਨੂੰ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਲਈ ਕਹਿ ਰਹੀ ਹੈ। ਸੌਰਵ ਦਾਸ ਨੇ ਅੱਗੇ ਦੱਸਿਆ ਕਿ ਅੱਜ ਵੀ ਪੁਲਿਸ ਸਾਡੇ ਕੋਲ ਆਈ ਸੀ, ਕਿਹਾ ਕਿ ਸਰਕਾਰ ਗੱਲ ਕਰਨਾ ਚਾਹੁੰਦੀ ਹੈ, ਅਸੀਂ ਗੱਲਬਾਤ ਦੇ ਲਈ ਤਿਆਰ ਹਾਂ, ਪਰ ਜਦੋਂ ਵੀ ਸਰਕਾਰ ਖੁੱਲੇ ਮਨ ਦੇ ਨਾਲ ਸਾਡੀ ਗੱਲ ਸੁਣਨ ਦੇ ਲਈ ਤਿਆਰ ਹੋਵੇ ਸਾਨੂੰ ਬੁਲਾ ਲਵੇ ਜਾਂ ਸਾਡੇ ਕੋਲ ਆ ਜਾਵੇ। ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ ਦੇ ਉੱਤੇ ਖੁੱਲ ਦਿਲੀ ਦੇ ਨਾਲ ਵਿਚਾਰ ਹੋਣਾ ਚਾਹੀਦਾ। ਸੌਰਵ ਦਾਸ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਸੰਸਦ ਮੈਂਬਰ ਤੇ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਹੋਈ ਕਾਰਵਾਈ ਕੋਈ ਚੰਗੀ ਕਾਰਵਾਈ ਨਹੀਂ ਹੈ। ਇਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਨੂੰ ਧੂ ਕੇ ਲੈ ਕੇ ਜਾਣਾ ਕੋਈ ਚੰਗਾ ਸੁਨੇਹਾ ਨਹੀਂ ਦਿੰਦਾ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਦਿੱਲੀ ਚ ਜਾਰੀ ਪ੍ਰਦਰਸ਼ਨ ਜਿਹੜੇ ਨੇ ਉਸ ਦਾ ਸਿਆਸੀ ਟੂਲ ਦੇ ਤੌਰ ਦੇ ਉੱਤੇ ਇਸਤੇਮਾਲ ਹੋ ਰਿਹਾ। ਸਾਡੀ ਸਰਕਾਰ ਨੇ ਨੌਜਵਾਨਾਂ ਦੇ ਪ੍ਰਤੀ ਪੂਰੀ ਆਪਣੀ ਵਚਨਬੱਧਤਾ ਦੁਹਰਾਈ ਹੈ, ਪਰ ਮੈਨੂੰ ਯਕੀਨ ਹੈ ਕਿ ਭਾਰਤ ਦੇ ਨੌਜਵਾਨ ਐਸੇ ਭਰਮਾਊ ਲੋਕਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆਣਗੇ ਔਰ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਨੇ ਉਹਨਾਂ ਤੋਂ ਉਹ ਗੁਰੇਜ਼ ਕਰਨਗੇ। ਖੈਰ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਸਿਰਫ ਇੱਥੇ ਹੀ ਨਹੀਂ ਹੋ ਰਹੇ, ਦਿੱਲੀ ਦੇ ਵਿੱਚ ਹੀ ਨਹੀਂ ਹੋ ਰਹੇ, ਜਿਵੇਂ ਤੁਹਾਨੂੰ ਦੱਸਿਆ ਸੀ ਕਿ ਉੱਤਰਾਖੰਡ ਦੇ ਵਿੱਚ ਵੀ ਪ੍ਰਦਰਸ਼ਨ ਹੋਏ ਨੇ, ਉੱਥੇ ਹੀ ਹੁਣ ਬਿਹਾਰ ਦੇ ਵਿੱਚ ਵੀ ਪ੍ਰਦਰਸ਼ਨ ਹੋਏ। ਦਿੱਲੀ ਚ ਚੱਲ ਰਹੇ ਪ੍ਰਦਰਸ਼ਨਾਂ ਦੀ ਹਮਾਇਤ ਦੇ ਵਿੱਚ ਰਾਜਧਾਨੀ ਪਟਨਾ ਦੇ ਵਿੱਚ ਬੁੱਧਵਾਰ ਦੇ ਦਿਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਯਾਨੀ ISA ਦੇ ਸੱਦੇ ਦੇ ਉੱਤੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਇਆ। ਹਾਲਾਂਕਿ ਸੈਂਕੜਿਆਂ ਦੀ ਗਿਣਤੀ ਚ ਵਿਦਿਆਰਥੀ ਇੱਥੇ ਇਕੱਠੇ ਹੋਏ, ਪਰ ਪੁਲਿਸ ਨੇ ਇੱਥੇ ਵੀ ਜਿਹੜਾ ਵਿਦਿਆਰਥੀਆਂ ਦੇ ਨਾਲ ਕੁੱਟਮਾਰ ਕੀਤੀ। ਵਾਟਰ ਕੈਨਨ ਦਾ ਇਸਤੇਮਾਲ ਕੀਤਾ, ਅਥਰੂ ਗੋਲਿਆਂ ਦਾ ਇਸਤੇਮਾਲ ਕੀਤਾ ਗਿਆ। ਪ੍ਰਦਰਸ਼ਨ ਪਟਨਾ ਦੇ ਗਾਂਧੀ ਮੈਦਾਨ ਦੇ ਗੇਟ ਨੰਬਰ 10 ਤੋਂ ਸ਼ੁਰੂ ਹੋ ਕੇ ਰਾਜਭਵਨ ਤੱਕ ਜਾਣਾ ਸੀ। ਹਾਲਾਂਕਿ ਗਾਂਧੀ ਮੈਦਾਨ ਸਥਿਤ ਜੇਪੀ ਗੋਲੰਬਰ ਦੇ ਕੋਲ ਹੀ ਪੁਲਿਸ ਨੇ ਵਿਦਿਆਰਥੀਆਂ ਨੂੰ ਰੋਕ ਲਿਆ। ਪ੍ਰਦਰਸ਼ਨਕਾਰੀਆਂ ਦੇ ਉੱਤੇ ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕਰਦੇ ਹੋਏ ਅਥਰੂ ਗੈਸ ਦੇ ਗੋਲੇ ਛੱਡਦੇ ਹੋਏ ਉਹਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਉਥੋਂ ਹੀ ਭੇਜਿਆ। ਵਿਦਿਆਰਥੀ ਗੋਦੀ ਮੀਡੀਆ ਗੋ ਬੈਕ ਦੇ ਨਾਰੇ ਵੀ ਲਗਾਉਂਦੇ ਰਹੇ। ਭਾਰਤ ਸਰਕਾਰ ਦੇ ਖਿਲਾਫ ਵੀ ਨਾਰੇ ਪ੍ਰਦਰਸ਼ਨ ਚੱਲਦੇ ਰਹੇ। ਇਸ ਦਰਮਿਆਨ ਕਈ ਮੀਡੀਆ ਕਰਮੀਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਸਾਹਮਣੇ ਆਉਂਦੀ ਹੈ। ਆਓ ਹੁਣ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਤਾਂ ਖਬਰ ਆਸੀਅਨ ਸਮਿਟ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਆਸਟ੍ਰੇਲੀਆ ਦੀ ਜਿਹੜੀ ਵਿਦੇਸ਼ ਮੰਤਰੀ ਨੇ ਪੌਲਿਨ ਹੈਂਸਨ, ਉਹ ਇਸ ਵਕਤ ਆਸੀਅਨ ਮੁਲਕਾਂ ਦੇ ਵਿੱਚ ਦੇ ਨਾਲ ਗੱਲਬਾਤ ਕਰ ਰਹੇ ਨੇ। ਫਿਲੀਪੀਨਸ ਦੇ ਵਿੱਚ ਇਹ ਸਮਿਟ ਚੱਲ ਰਿਹਾ ਹੈ ਔਰ ਇਸ ਦਰਮਿਆਨ ਅੱਜ ਦੇ ਦਿਨ ਯਾਨੀ ਵੀਰਵਾਰ ਦੀ ਸਵੇਰ ਫਿਲੀਪੀਨਸ ਦੀ ਰਾਜਧਾਨੀ ਮਨੀਲਾ ਦੇ ਸਮੇਂ ਦੇ ਮੁਤਾਬਕ ਉਹ ਆਪਣਾ ਭਾਸ਼ਣ ਵੀ ਰੱਖਣਗੇ, ਆਸਟ੍ਰੇਲੀਆ ਦਾ ਪੱਖ ਵੀ ਰੱਖਣਗੇ। ਦੱਸਣਗੇ ਕਿ ਚੀਨ ਦੇ ਦੁਆਰਾ ਆਸਟ੍ਰੇਲੀਆ ਦੇ ਪਾਣੀਆਂ ਦੇ ਖਿੱਤਿਆਂ ਦੇ ਵਿੱਚ ਆਪਣੀ ਜਿਹੜੀ ਫੌਜੀ ਕਾਬਲੀਅਤ ਵਧਾਈ ਜਾ ਰਹੀ ਹੈ ਉਸਦੇ ਪ੍ਰਭਾਵ ਕੀ ਨੇ, ਨਿਊਕਲੀਅਰ ਕਪੈਸਿਟੀ ਦੇ ਨਾਲ ਹਥਿਆਰ ਦਾਗੇ ਜਾ ਰਹੇ ਨੇ ਔਰ ਇਸ ਮਾਮਲੇ ਚ ਇਸ ਖਿੱਤੇ ਦੇ ਜਿਹੜੇ ਦੇਸ਼ ਨੇ ਉਹਨਾਂ ਨੂੰ ਭਰੋਸੇ ਚ ਵੀ ਨਹੀਂ ਲਿਆ ਜਾ ਰਿਹਾ। ਇਸੇ ਕਰਕੇ ਆਸਟ੍ਰੇਲੀਆ ਨੇ ਪਿਛਲਿਆਂ ਹਫ਼ਤਿਆਂ ਦੇ ਦਰਮਿਆਨ ਚੀਨ ਦੇ ਦੁਆਰਾ ਦਾਗੀਆਂ ਗਈਆਂ ਇੰਟਰਕੋਂਟੀਨੈਂਟਲ ਬਲੈਸਟਿਕ ਮਿਜ਼ਾਈਲਾਂ ਦੀ ਕਾਰਵਾਈ ਨੂੰ ਜਾਂ ਉਹਨਾਂ ਦੇ ਪ੍ਰੀਖਣ ਨੂੰ ਉਕਸਾਉਣ ਵਾਲਾ ਇੱਕ ਪ੍ਰੀਖਣ ਦੱਸਿਆ ਸੀ। ਪੈਨੀ ਵੋਂਗ ਨੇ ਇਹ ਗੱਲ ਚੀਨ ਦੇ ਵਿਦੇਸ਼ ਮੰਤਰੀ ਦੇ ਸਾਹਮਣੇ ਵੀ ਰੱਖੀ ਸੀ ਔਰ ਇਹ ਗੱਲ ਇਸ ਕਰਕੇ ਹੋਰ ਵੀ ਅਹਿਮ ਹੋ ਜਾਂਦੀ ਹੈ ਕਿਉਂਕਿ ਇਸੇ ਹਫ਼ਤੇ ਦੀ ਸ਼ੁਰੂਆਤ ਚ ਚੀਨ ਨੇ ਫਿਲੀਪੀਨਸ ਨੂੰ ਵੀ ਉਕਸਾਉਣ ਦੀ ਤਾਂ ਬਹੁਤ ਦੂਰ ਦੀ ਗੱਲ, ਫਿਲੀਪੀਨਸ ਦੇ ਨਾਲ ਪਾਣੀਆਂ ਦੇ ਵਿੱਚ ਇੱਕ ਛੋਟੀ ਝੜਪ ਵੀ ਹੋਈ ਹੈ ਜੋ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਹੋਈ ਕਿਸੇ ਵੀ ਝੜਪ ਜਾਂ ਕਿਸੇ ਵੀ ਝਗੜੇ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਹੀ ਮੰਨੀ ਜਾ ਸਕਦੀ ਹੈ, ਇਹਨੂੰ ਛੋਟਾ ਨਹੀਂ ਮੰਨਿਆ ਜਾ ਸਕਦਾ। ਸਾਊਥ ਚਾਈਨਾ ਸੀ ਖੇਤਰ ਦੇ ਵਿੱਚ ਚੀਨ ਅਕਸਰ ਫਿਲੀਪੀਨ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਵਰਗੇ ਮੁਲਕਾਂ ਨੂੰ ਡਰਾਂਦਾ ਹੈ, ਉਕਸਾਉਂਦਾ ਹੈ। ਪੈਨੀ ਵੋਂਗ ਦੀ ਤਰਫ ਤੋਂ ਇਸ ਦਰਮਿਆਨ ਨਾ ਸਿਰਫ ਚੀਨ ਦੀ ਨਿਖੇਧੀ ਕੀਤੀ ਜਾਏਗੀ ਬਲਕਿ ਇਰਾਨ ਤੇ ਅਮਰੀਕਾ ਨੂੰ ਵੀ ਨਿਸ਼ਾਨੇ ਤੇ ਲਿਆ ਜਾਏਗਾ। ਕਿਹਾ ਜਾਏਗਾ ਕਿ ਸਟ੍ਰੇਟ ਆਫ ਹੋਰਮੁਜ਼ ਖੇਤਰ ਦੇ ਵਿੱਚ ਨਾ ਤਾਂ ਅਮਰੀਕਾ ਟੋਲ ਲਗਾਵੇ ਨਾ ਹੀ ਇਰਾਨ ਟੋਲ ਲਗਾਵੇ, ਇਹ ਕੌਮਾਂਤਰੀ ਵਪਾਰ ਦੇ ਹਿੱਤ ਦੇ ਵਿੱਚ ਨਹੀਂ ਹੈ। ਇਸ ਤੋਂ ਇਲਾਵਾ ਪੈਨੀ ਵੋਂਗ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਨਾਲ ਮੁਲਾਕਾਤ ਕੀਤੀ, ਜਾਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੀਗੀ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਅਮਰੀਕੀ ਵਿਦੇਸ਼ ਸਕੱਤਰ ਯਾਨੀ ਕਿ ਉੱਥੋਂ ਦੇ ਵਿਦੇਸ਼ ਮੰਤਰੀ ਹੁੰਦੇ ਨੇ ਮਾਰਕੋ ਰੂਬੀਓ ਦੇ ਨਾਲ ਵੀ ਇਸ ਸਮਿਟ ਤੋਂ ਇਲਾਵਾ ਗੱਲਬਾਤ ਕੀਤੀ। ਚਾਰਾਂ ਦੇਸ਼ਾਂ ਨੇ ਜਿਹੜੇ ਕਿਉਂਕਿ ਕੁਐਡ ਦੇ ਵੀ ਮੈਂਬਰ ਨੇ ਉਹਨਾਂ ਨੇ ਇੱਕ ਸਾਂਝੀ ਸਟੇਟਮੈਂਟ ਵੀ ਜਾਰੀ ਕੀਤੀ ਹੈ। ਇੰਡੋ ਪੈਸੀਫਿਕ ਖੇਤਰ ਦੇ ਵਿੱਚ ਆਸੀਅਨ ਦੇਸ਼ਾਂ ਦੇ ਨਾਲ ਆਪਣੀ ਵਚਨਬੱਧਤਾ, ਆਪਣੀ ਇੱਕਜੁੱਟਤਾ ਦੁਹਰਾਉਣ ਦੀ ਗੱਲ ਕੀਤੀ ਹੈ। ਦੱਸ ਦਈਏ ਕਿ ਆਸੀਅਨ ਦੇ ਵਿੱਚ ਇਸ ਵਾਰ ਦਾ ਵਿਸ਼ਾ ਵੀ ਆਊਟਲੁੱਕ ਔਨ ਇੰਡੋ ਪੈਸੀਫਿਕ ਸੀ, ਯਾਨੀ ਕਿ ਇਸ ਪਾਣੀਆਂ ਦੇ ਖੇਤਰ ਦੇ ਵਿੱਚ ਕਿਵੇਂ ਮੈਰੀਟਾਈਮ ਸਿਕਿਉਰਿਟੀ, ਟ੍ਰਾਂਜੀਸ਼ਨਲ ਸਿਕਿਉਰਿਟੀ ਵਧਾਈ ਜਾਵੇ, ਕਿਵੇਂ ਇਕਨੋਮਿਕ ਪ੍ਰੋਸਪੈਰਿਟੀ ਬਣੀ ਰਹਿ ਸਕੇ, ਸਿਕਿਉਰਿਟੀ, ਕ੍ਰਿਟੀਕਲ ਤੇ ਐਮਰਜਿੰਗ ਟੈਕਨੋਲੋਜੀ ਦੇ ਉੱਤੇ ਗੱਲ ਹੋਈ ਹੈ, ਹਿਊਮੈਨੀਟੇਰੀਅਨ ਅਸਿਸਟੈਂਸ, ਐਮਰਜੈਂਸੀ ਰਿਸਪੋਂਸ ਦੇ ਉੱਤੇ ਗੱਲ ਤੁਰੀ ਹੈ। ਔਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਸੀਂ ਆਸੀਅਨ ਦੇਸ਼ਾਂ ਦੇ ਨਾਲ 100% ਹਮਾਇਤ ਦਿੰਦੇ ਹਾਂ, ਅਸੀਂ $2 billion ਵਿਦੇਸ਼ੀ ਮਦਦ ਜਿਹੜੀ ਦਿੱਤੀ ਹੈ ਇਹਨਾਂ ਦੇਸ਼ਾਂ ਨੂੰ ਉਹ ਇਸੇ ਕਰਕੇ ਦਿੱਤੀ ਹੈ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਸੀਅਨ ਦੇਸ਼ ਵਧਣ ਫੁੱਲਣ। ਇਸ ਦੇ ਵਿੱਚ ਅਮਰੀਕਾ ਦਾ ਹੀ ਹਿੱਤ ਹੈ, ਇਹ ਕੋਈ ਚੈਰਿਟੀ ਨਹੀਂ ਹੈ, ਨਾ ਹੀ ਇਸ ਕਰਕੇ ਕਿ ਅਸੀਂ ਚੰਗੇ ਲੋਕ ਹਾਂ। ਹਾਲਾਂਕਿ ਨਾਲ ਦੀ ਨਾਲ ਰੂਬੀਓ ਨੇ ਇਸ ਗੱਲ ਨੂੰ ਕਾਊਂਟਰ ਵੀ ਕੀਤਾ, ਅਸੀਂ ਚੰਗੇ ਲੋਕ ਹਾਂ, ਅਜਿਹਾ ਨਹੀਂ ਹੈ ਕਿ ਅਸੀਂ ਮਾੜੇ ਹਾਂ, ਪਰ ਇਹ ਸਾਡੇ ਦੇਸ਼ ਦੇ ਹਿੱਤ ਦੇ ਵਿੱਚ ਵੀ ਹੈ। ਇਸ ਪਾਰਟਨਰਸ਼ਿਪ ਦੇ ਨਾਲ ਇਸ ਖੇਤਰ ਦੇ ਵਿੱਚ ਅਮਰੀਕਾ ਹੋਰ ਮਜ਼ਬੂਤ ਹੋਏਗਾ। ਜ਼ਾਹਰ ਜੀ ਗੱਲ ਹੈ ਕਿ ਅਮਰੀਕਾ ਚੀਨ ਨੂੰ ਕਾਊਂਟਰ ਕਰਨ ਦੇ ਲਈ ਆਸੀਅਨ ਮੁਲਕਾਂ ਨੂੰ ਮਜ਼ਬੂਤ ਰੱਖਣਾ ਚਾਹੁੰਦਾ ਹੈ ਔਰ ਅਮਰੀਕਾ ਚੀਨ ਰਿਲੇਸ਼ਨਸ਼ਿਪ ਦੇ ਉੱਤੇ ਵੀ ਗੱਲਬਾਤ ਨਾਲ ਦੀ ਨਾਲ ਜਾਰੀ ਰੱਖਣਾ ਚਾਹੁੰਦਾ, ਯਾਨੀ ਆਸੀਅਨ ਦੇਸ਼ ਲੜਦੇ ਰਹਿਣ ਤੇ ਅਮਰੀਕਾ ਤੇ ਚੀਨ ਦੇ ਵਿੱਚ ਵਪਾਰ ਵੀ ਹੁੰਦਾ ਰਹੇ। ਖੈਰ, ਇੱਧਰ ਜਿਵੇਂ ਸੋਮਵਾਰ ਦੇ ਦਿਨ ਗੱਲ ਕੀਤੀ ਸੀ ਕਿ ਸਾਊਥ ਚਾਈਨਾ ਸੀ ਦੇ ਵਿੱਚ ਫਿਲੀਪੀਨੋ ਤੇ ਚਾਈਨੀਜ਼ ਸੇਲਰਸ ਆਪਸ ਦੇ ਵਿੱਚ ਟਕਰਾ ਗਏ ਸੀ ਔਰ ਇਹ ਪਿਛਲੇ ਕੁਝ ਮਹੀਨਿਆਂ ਚ ਪਹਿਲਾ ਸੀਰੀਅਸ ਕਲੈਸ਼ ਇੱਕ ਮੰਨਿਆ ਜਾ ਸਕਦਾ, ਇਸ ਕਰਕੇ ਵੀ ਇਹ ਸਮਿਟ ਕਾਫੀ ਅਹਿਮ ਮੰਨਿਆ ਜਾ ਰਿਹਾ ਚੀਨ ਦੇ ਹਵਾਲੇ ਦੇ ਨਾਲ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਪੌਲਿਨ ਹੈਂਸਨ ਦੇ ਨਾਲ ਜੁੜੀ ਖਬਰ ਕੱਲ ਦੇ ਦਿਨ ਤੁਹਾਡੇ ਨਾਲ ਸਾਂਝੀ ਕੀਤੀ ਸੀ, ਜਿਨ੍ਹਾਂ ਨੇ ਇੱਕ ਵਿਚਾਰ ਦਿੱਤਾ ਜਿਸ ਦੇ ਉੱਤੇ ਫੇਰ ਤੋਂ ਇੱਕ ਹਫ਼ਤਾ ਗੱਲਬਾਤ ਹੁੰਦੀ ਰਹੇਗੀ। ਪੌਲਿਨ ਹੈਂਸਨ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਟੂ ਵੇ ਸਟਰੀਟ ਹੈ, ਮਹਿਲਾਵਾਂ ਵੀ ਇਸੇ ਰਿਲੇਸ਼ਨਸ਼ਿਪ ਦੇ ਵਿੱਚ ਉਨੀਆਂ ਹੀ ਜ਼ਿੰਮੇਦਾਰ ਹੋ ਸਕਦੀਆਂ ਨੇ ਜਿੱਥੇ ਉਹ ਘਰੇਲੂ ਹਿੰਸਾ ਜਾਂ ਜਿਣਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ। ਵਨ ਨੇਸ਼ਨ ਪਾਰਟੀ ਦੀ ਨੇਤਾ ਤੋਂ ਜਦੋਂ ਇਹ ਪੁੱਛਿਆ ਗਿਆ ਪੌਲਿਨ ਹੈਨਸਨ ਤੋਂ ਕਿ ਬਾਨਵੀ ਜੋਇਸ ਆਪਣੇ ਕੁੱਤੇ ਨੂੰ ਹੀ ਪੈ ਜਾਂਦੇ ਨੇ, ਤਾਂ ਉਹਨਾਂ ਕਿਹਾ ਫਿਰ ਇਹਦੇ ਚ ਕਿਹੜੀ ਗੱਲ ਹੋ ਗਈ, ਐਡਾ ਵੀ ਕੋਈ ਗੱਲ ਨਹੀਂ ਹੈ, ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਤੁਸੀਂ ਆਖਿਰਕਾਰ ਸਾਬਤ ਕੀ ਕਰਨਾ ਚਾਹੁੰਦੇ ਹੋ। ਖੈਰ ਇਹ ਗੱਲ ਕਹਿ ਕੇ ਉੱਥੋਂ ਉਹ ਟਲਦੇ ਨਿਕਲੇ, ਪਰ ਇੱਕ ਪ੍ਰੈਸ ਕਾਨਫਰੰਸ ਦੇ ਦਰਮਿਆਨ ਉਹਨਾਂ ਤੋਂ ਇਹ ਜ਼ਰੂਰ ਪੁੱਛਿਆ ਗਿਆ ਕਿ ਜਿਹੜਾ ਆਸਟ੍ਰੇਲੀਆ ਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਉੱਤੇ ਜਾਂ ਪਿਛਲੇ ਦਿਨਾਂ ਚ ਟੌਮੀ ਰੋਬਿਨਸਨ ਦੇ ਨਾਲ ਹੋਏ ਪੋਡਕਾਸਟ ਦੇ ਉੱਤੇ ਉਹ ਆਪਣੀ ਅਪੀਅਰੈਂਸ ਦਿੰਦੇ ਨੇ, ਕ੍ਰਿਮੀਨਲਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ। ਅਜੇ ਦੇ ਵਿੱਚ ਸੈਨੇਟਰ ਹੈਨਸਨ ਨੇ ਕਿਹਾ ਕਿ ਡੋਮੈਸਟਿਕ ਵਾਇਲੈਂਸ ਦੇ ਉੱਤੇ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇਹ ਗਲਤ ਗੱਲ ਹੈ, ਇਸ ਨੂੰ ਇੱਕ ਤਰੀਕੇ ਦੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ। ਮੈਂ ਇਹ ਨਹੀਂ ਕਹਿ ਰਹੀ ਕਿ ਜਿਹੜੇ ਪੁਰਸ਼ ਜਾਂ ਜਿਹੜੇ ਮਹਿਲਾਵਾਂ ਇਹ ਕਰਦੇ ਨੇ ਡੋਮੈਸਟਿਕ ਵਾਇਲੈਂਸ, ਉਹਨਾਂ ਉਹ ਗਲਤ ਨਹੀਂ ਨੇ, ਬਲਕਿ ਉਹ ਦੂਸਰੇ ਪਾਸਿਓਂ ਜਿਹੜੀ ਜਿਸ ਦੇ ਨਾਲ ਇਹ ਹੁੰਦੀ ਹੈ ਉਹ ਵੀ ਉਹਨਾਂ ਨੂੰ ਉਕਸਾਉਂਦੇ ਨੇ, ਉਹ ਵੀ ਜ਼ਿੰਮੇਦਾਰ ਹੁੰਦੇ ਨੇ। ਦੋਹਾਂ ਧਿਰਾਂ ਨੂੰ ਪਿਆਰ ਇਤਮਿਨਾਨ ਰੱਖਣਾ ਚਾਹੀਦਾ। ਪਿਆਰ ਦੀ ਗੱਲ ਪੌਲਿਨ ਹੈਨਸਨ ਕਰਦੇ ਹੋਏ, ਤੇ ਖੈਰ ਅਗਲੀ ਖਬਰ ਦੇ ਵੱਲ ਆਈਏ ਤੇ ਸੈਂਸਸ ਮਰਦਮਸ਼ੁਮਾਰੀ 11 ਅਗਸਤ ਨੂੰ ਹੋ ਰਹੀ ਹੈ। ਵੈਸੇ ਇਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ, ਵਿਸਤਾਰ ਜਿਹੜੀ ਵੀਡੀਓ ਉਹ ਵੀ ਤੁਹਾਡੇ ਨਾਲ ਬੜੀ ਜਲਦ ਸਾਂਝੀ ਕਰ ਦਿਆਂਗੇ। ਔਰ ਦੱਸ ਦਈਏ ਕਿ ਆਸਟ੍ਰੇਲੀਆ ਚ 11 ਅਗਸਤ ਨੂੰ ਨੌਰਫਲੋਕ ਆਈਲੈਂਡ, ਕੋਕੋਸ ਆਈਲੈਂਡ ਤੇ ਕ੍ਰਿਸਮਿਸ ਆਈਲੈਂਡ ਦੇ ਨਾਲ ਨਾਲ ਮੇਨਲੈਂਡ ਆਸਟ੍ਰੇਲੀਆ ਦੀ ਵੀ ਮਰਦਮਸ਼ੁਮਾਰੀ ਹੋਣੀ ਹੈ। ਸੋ 11 ਅਗਸਤ ਦੀ ਮੱਧ ਰਾਤ ਤੁਸੀਂ ਚਾਹੇ ਆਸਟ੍ਰੇਲੀਆ ਚ ਹੋ, ਚਾਹੇ ਕਿਤੇ ਘੁੰਮਣ ਦੇ ਲਈ ਕਿਤੇ ਹੋਰ ਗਏ ਹੋ, ਇਸ ਸੈਂਸਸ ਦੇ ਵਿੱਚ ਆਨਲਾਈਨ ਪਾਰਟਿਸਿਪੇਟ ਕਰ ਸਕਦੇ ਹੋ। 66 ਅਲੱਗ ਅਲੱਗ ਕੁਐਸਚਨ ਨੇ। 10 ਅਗਸਤ 2021 ਨੂੰ ਪਿਛਲੀ ਵਾਰ ਸੈਂਸਸ ਹੋਇਆ ਸੀ, ਇਸ ਵਾਰ 11 ਅਗਸਤ ਨੂੰ ਹੋ ਰਿਹਾ, ਠੀਕ 5 ਸਾਲਾਂ ਦੇ ਬਾਅਦ ਹੋ ਰਿਹਾ, 5-5 ਸਾਲ ਦੇ ਬਾਅਦ ਹੁੰਦਾ। ਔਰ ਇਸ ਦਰਮਿਆਨ ਇਹ ਜਿਹੜੇ 66 ਕੁਐਸਚਨ ਨੇ ਇਹਨਾਂ ਦਾ ਜਵਾਬ ਕਿਵੇਂ ਦੇਣਾ, ਕਿੱਥੇ ਦੇਣਾ, ਇਹਦੇ ਨਾਲ ਜੁੜੀ ਹੋਈ ਇੱਕ ਵਿਸਤਾਰ ਰਿਪੋਰਟ ਜਿਹੜੀ ਅਸੀਂ ਬੜੀ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ, ਉੱਥੋਂ ਜਾ ਕੇ ਉਹ ਸਾਰੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ। ਉਂਝ ਆਸਟ੍ਰੇਲੀਆ ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੈ, ਜਨਗਣਨਾ ਜਾਂ ਸੈਂਸਸ ਜਿਹਨੂੰ ਕਹਿ ਲਿਆ ਜਾਂਦਾ, ਉਹ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨਾਂ ਦਾ ਜਿਹੜਾ ਮਹਿਕਮਾ, ਸਰਕਾਰੀ ਮਹਿਕਮਾ, ਇਹ ਆਯੋਜਿਤ ਕਰਵਾਉਂਦਾ। 30,000 ਦੇ ਕਰੀਬ ਫੀਲਡ ਸਟਾਫ ਇਸ ਵਾਰ ਰੱਖਿਆ ਗਿਆ। ਸਾਲ 2021 ਚ ਜਦੋਂ ਸੈਂਸਸ ਹੋਇਆ ਸੀ ਉਦੋਂ ਫੀਲਡ ਸਟਾਫ ਘਰ ਘਰ ਜਾ ਕੇ ਜਿਹੜੇ ਲੋਕ ਨਹੀਂ ਕਰ ਪਾਉਂਦੇ, ਜਿਹੜੇ ਹੋਮਲੈਸ ਨੇ ਜਾਂ ਜਿਹਨਾਂ ਦੇ ਕੋਲ ਗੈਜਟਸ ਨਹੀਂ ਨੇ ਜਾਂ ਜਿਹਨਾਂ ਨੂੰ ਸਮਝ ਨਹੀਂ ਹੈ ਜਾਂ ਜਿਹੜੇ ਬਜ਼ੁਰਗ ਇਕੱਲੇ ਰਹਿੰਦੇ ਨੇ, 10 million ਕਿਲੋਮੀਟਰ ਦਾ ਏਰੀਆ ਆਸਟ੍ਰੇਲੀਆ ਚ ਤੈਅ ਕੀਤਾ ਸੀ ਫੀਲਡ ਆਫਿਸਰਸ ਨੇ। ਇਸ ਵਾਰ ਵੀ ਸੈਂਸਸ ਦੇ ਵਿੱਚ ਜਿਹੜੀਆਂ ਵਧੇਰੇ ਔਰ ਵਿਸਤਾਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ। ਖਾਸ ਗੱਲ ਇਹ ਹੈ ਕਿ ਇਸ ਵਾਰ ਦਾ ਸੈਂਸਸ ਤਾਂ 25 ਭਾਸ਼ਾਵਾਂ ਜਿਹਦੇ ਚ ਹਿੰਦੀ ਤੇ ਪੰਜਾਬੀ ਵੀ ਸ਼ਾਮਲ ਹੈ, ਉਹਨਾਂ ਦੇ ਵਿੱਚ ਫ੍ਰੀ ਟਰਾਂਸਲੇਸ਼ਨ ਇੰਟਰਪ੍ਰੀਟੇਟਿੰਗ ਸਰਵਿਸਿਜ਼ ਤੁਸੀਂ ਹਾਸਲ ਕਰ ਸਕਦੇ ਹੋ ਜੇਕਰ ਤੁਹਾਨੂੰ ਉਸ ਦੇ ਮਤਲਬ ਨਹੀਂ ਪਤਾ ਕਿਹੜੇ ਸਵਾਲ ਨੇ। ਵੈਸੇ ਬੜੇ ਸੌਖੇ ਜਿਹੇ ਮਤਲਬ ਨੇ। ਔਰ ਇਸ ਦਰਮਿਆਨ ਆਸਟ੍ਰੇਲੀਆ ਭਰ ਦੇ ਵਿੱਚ ਚਾਹੇ ਤੁਸੀਂ ਇੰਟਰਨੈਸ਼ਨਲ ਵਿਜ਼ਿਟਰ ਦੇ ਤੌਰ ਤੇ ਆਏ ਹੋ, ਚਾਹੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਰਹਿ ਰਹੇ ਹੋ, ਚਾਹੇ ਤੁਹਾਡਾ ਵੀਜ਼ਾ ਰੱਦ ਹੋ ਗਿਆ ਜਾਂ ਤੁਸੀਂ ਡਿਪੋਰਟ ਹੋਣ ਵਾਲੇ ਹੋ, ਜੇਕਰ 11 ਅਗਸਤ ਦੀ ਮੱਧ ਰਾਤ ਤੁਸੀਂ ਆਸਟ੍ਰੇਲੀਆ ਚ ਹੈਗੇ ਹੋ ਜਾਂ ਜੇ ਤੁਸੀਂ ਆਸਟ੍ਰੇਲੀਆ ਦੇ ਪੱਕੇ ਵਸਨੀਕ ਹੋ ਜਾਂ ਇੱਥੋਂ ਦੇ ਨਾਗਰਿਕ ਹੋ ਤੇ ਆਸਟ੍ਰੇਲੀਆ ਚ ਨਹੀਂ ਹੈਗੇ ਹੋ, ਤਾਂ ਵੀ ਦੋਹਾਂ ਸੂਰਤਾਂ ਦੇ ਵਿੱਚ ਸੈਂਸਸ ਦੇ ਸਵਾਲਾਂ ਦਾ ਜਵਾਬ ਜ਼ਰੂਰ ਦਿਓ ਤੇ ਦੱਸਿਓ ਕਿ ਤੁਸੀਂ ਕਿੰਨਾ ਪੜ੍ਹੇ ਲਿਖੇ ਹੋ, ਪਰਿਵਾਰਕ ਪਿਛੋਕੜ, ਹੋਰ ਸਾਰੀਆਂ ਗੱਲਾਂ ਦੀ ਜਾਣਕਾਰੀ। ਖਾਸ ਗੱਲ ਇਹ ਹੈ ਜਿਸਦੀ ਅਪੀਲ ਅਸੀਂ ਰੇਡੀਓ ਹਾਂਜੀ ਦੇ ਇਹਨਾਂ ਖਬਰਾਂ ਦੇ ਬੁਲੇਟਿਨ ਚੋਂ ਵੀ ਕਰਨਾ ਚਾਹੁੰਦੇ ਹਾਂ ਕਿ ਜੇਕਰ ਤੁਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਦੇ ਹੋ, ਬੇਸ਼ੱਕ ਤੁਸੀਂ ਅੰਗਰੇਜ਼ੀ ਵੀ ਬੋਲਦੇ ਹੋ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ, ਤਾਂ ਉਹਨੂੰ ਟਿੱਕ ਕਰੋ, ਪਰ ਘਰਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਪੰਜਾਬੀ ਦੇ ਉੱਤੇ ਟਿੱਕ ਜ਼ਰੂਰ ਕਰਨ। ਇਸ ਦੇ ਕੀ ਫਾਇਦੇ ਹੋਣਗੇ, ਇਸ ਦਾ ਕੀ ਜਿਹੜਾ ਕਮਿਊਨਿਟੀ ਨੂੰ ਫਾਇਦਾ ਮਿਲਣਾ, ਉਸ ਦੇ ਬਾਰੇ ਇੱਕ ਵਿਸਤਾਰ ਰਿਪੋਰਟ ਅਲੱਗ ਤੋਂ ਰੇਡੀਓ ਦੇ ਉੱਤੇ ਵੀ ਸਾਂਝੀ ਕਰਾਂਗੇ। ਪਰ ਇੰਨਾ ਯਕੀਨ ਮੰਨ ਕੇ ਚੱਲੋ ਕਿ ਪੰਜਾਬੀ ਭਾਸ਼ਾ ਦੇ ਉੱਤੇ ਜਿਹੜਾ ਕਾਲਮ ਹੈ ਉਸਦੇ ਅੱਗੇ ਟਿੱਕ ਕਰਨ ਦੇ ਨਾਲ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਕਾਫੀ ਕੁੱਝ ਸੌਖਾ ਕਰ ਸਕਦੇ ਹੋ। ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਉੱਤੇ ਇਸਦੇ ਕਾਫੀ ਅਸਰ ਪੈਂਦੇ ਨੇ। ਪੜ੍ਹਾਈ ਦੀ ਗੱਲ ਤੁਰੀ ਹੋਇਆ ਤਾਂ NSW ਦੇ ਵੱਲ ਆ ਜਾਈਏ, ਜਿਵੇਂ ਇੰਡੀਪੈਂਡੈਂਟ ਸਕੂਲਸ ਦੀ ਗੱਲ ਕਰੀ ਜਾਂਦੀ ਹੈ, ਹਾਲਾਂਕਿ NSW ਦੇ ਵਿੱਚ ਪੰਜਾਬੀ ਦੇ ਨਾਲ ਜੁੜਿਆ ਹੋਇਆ ਕੋਈ ਇੰਡੀਪੈਂਡੈਂਟ ਸਕੂਲ ਨਹੀਂ ਹੈ, ਹੋਰ ਨਾ ਧਰਮਾਂ ਫਿਰਕਿਆਂ ਦੇ ਨਾਲ ਜੁੜੇ ਹੋਏ ਜ਼ਰੂਰ ਸਕੂਲ ਹੈਗੇ ਨੇ, ਪਰ ਇੰਡੀਪੈਂਡੈਂਟ ਸਕੂਲਸ ਦੇ ਵਿੱਚ ਮਾਪਿਆਂ ਦੀ ਰੁਝਾਨ ਵੱਧ ਰਹੇ ਨੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ, ਚਾਹੇ ਕੈਥੋਲਿਕ ਸਕੂਲ ਨੇ, ਚਾਹੇ ਪ੍ਰੋਟੈਸਟੈਂਟ ਸਕੂਲਸ ਨੇ, ਚਾਹੇ ਕਿਸੇ ਕਿਸਮ ਦੇ ਇਸਲਾਮਿਕ ਸਕੂਲ ਨੇ, ਉਹਨਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵੱਧ ਰਹੀ ਹੈ। ਔਰ ਸਾਲ 2020 ਤੋਂ ਬਾਅਦ ਇੰਡੀਪੈਂਡੈਂਟ ਸਕੂਲਸ ਦੇ ਵਿੱਚ 40,000 ਵਿਦਿਆਰਥੀ ਵਧੇ ਨੇ। ਕਿੰਨੇ ਨੇ ਕੁੱਲ ਗਿਣਤੀ ਉਹ ਇੱਕ ਵੱਖਰੀ ਗੱਲ ਹੈ, ਪਰ ਉਹਨਾਂ ਦੀ ਗਿਣਤੀ ਕੁੱਲ 40,000 ਹੋਰ ਵਧੀ ਹੈ ਪਿਛਲੇ 5 ਸਾਲਾਂ ਦੇ ਵਿੱਚ, ਕਿਉਂਕਿ 2020 ਤੋਂ 2025 ਤੱਕ ਦੇ ਅੰਕੜੇ ਨੇ, NSW ਸਰਕਾਰ ਦੇ ਦੁਆਰਾ ਇਹ ਅੰਕੜੇ ਜਾਰੀ ਕੀਤੇ ਗਏ ਨੇ, ਜਦਕਿ ਸਰਕਾਰੀ ਸਕੂਲਾਂ ਦੇ ਵਿੱਚ ਗਿਣਤੀ ਘਟੀ ਹੈ। ਹੁਣ ਮਾਪਿਆਂ ਦਾ NSW ਦੇ ਇੰਡੀਪੈਂਡੈਂਟ ਸਕੂਲਾਂ ਦੇ ਵਿੱਚ ਰੁਝਾਨ ਕਿਉਂ ਵਧਿਆ, ਇਸ ਦੇ ਵੱਖੋ ਵੱਖਰੇ ਕਾਰਨ ਨੇ। ਇਸ ਦੇ ਰਿਲੀਜੀਅਸ ਰੀਜਨ ਵੀ ਹੋ ਸਕਦੇ ਨੇ, ਪਰ ਇਸ ਦਾ ਇੱਕ ਵੱਡਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਸਕੂਲ ਵਧੀਆ ਪੜ੍ਹਾਈ ਦੇ ਨਾਲ ਨਾਲ $10,000 ਦੀ ਸਾਲਾਨਾ ਫੀਸ ਹੀ ਉਸ ਤੋਂ ਵੀ ਘੱਟ ਦੇ ਵਿੱਚ ਪੈ ਜਾਂਦੇ ਨੇ, ਤੇ ਇਸ ਕਰਕੇ ਵੀ ਪਬਲਿਕ ਸਕੂਲ ਦੇ ਵਿੱਚ ਜਿਹੜਾ ਘੱਟ ਬੱਚੇ ਜਾ ਰਹੇ ਨੇ, ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਚ, ਜੇਕਰ ਕੋਈ ਐਸਾ ਫੇਥ ਬੇਸਡ ਸਕੂਲ ਮਿਲ ਜਾਵੇ ਤਾਂ ਉਸ ਦੇ ਵਿੱਚ ਜ਼ਿਆਦਾ ਪੜ੍ਹਾਈ ਹੁੰਦੀ ਹੈ। NSW ਦੇ ਮਿਨਿਸਟਰ ਆਫ ਫਾਰ ਐਜੂਕੇਸ਼ਨ ਯਾਨੀ ਸਿੱਖਿਆ ਮੰਤਰੀ ਪ੍ਰੂ ਕਾਰ ਨੇ, ਜਿਹੜੇ ਡਿਪਟੀ ਪ੍ਰੀਮੀਅਰ ਵੀ ਨੇ, ਉਹਨਾਂ ਕਿਹਾ ਕਿ ਸੂਬੇ ਦੇ ਪਬਲਿਕ ਸਕੂਲਾਂ ਦੀ ਤਰਫ ਤੋਂ ਵਰਲਡ ਕਲਾਸ ਫੀਸ ਫ੍ਰੀ ਐਜੂਕੇਸ਼ਨ ਦਿੱਤੀ ਜਾਂਦੀ ਹੈ। ਇਸ ਵਕਤ ਆਸਟ੍ਰੇਲੀਆ ਚ ਬਹੁਤ ਸਾਰੇ ਪਰਿਵਾਰ ਇੱਕ ਫਾਈਨੈਂਸ਼ੀਅਲ ਪ੍ਰੈਸ਼ਰ ਦੇ ਵਿੱਚ ਨੇ, ਔਰ NSW ਦੇ ਸਕੂਲਾਂ ਦਾ ਕਾਇਆ ਕਲਪ ਵੀ ਹੋ ਰਿਹਾ ਹੈ। ਇਸ ਕਰਕੇ ਅਗਲੇ 3 ਤੋਂ 4 ਸਾਲਾਂ ਦਾ ਜਿਹੜਾ ਵੀ ਤੁਸੀਂ ਸਰਵੇਖਣ ਦੇਖੋਗੇ ਉਸ ਦੇ ਵਿੱਚ ਇਹ ਗਿਣਤੀ ਪਲਟੀ ਹੋਈ ਦੇਖੋਗੇ। ਬਹੁਤ ਸਾਰੇ ਪਰਿਵਾਰ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਪਾਉਣ ਲੱਗ ਪਏ ਨੇ। ਪਿਛਲੇ 3-4 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਉਸ ਨੂੰ ਛੱਡ ਦਈਏ ਤੇ ਉਹ ਸਾਡੇ ਲਈ ਇੱਕ ਉਦਾਹਰਨ ਜ਼ਰੂਰ ਹੋ ਸਕਦੀ ਹੈ। ਪਰ ਇੱਥੇ ਇੱਕ ਗੱਲ ਜ਼ਰੂਰ ਹੈ ਕਿ NSW ਦੀ ਜੇ ਗੱਲ ਕਰੀਏ ਤਾਂ ਬਲੈਕ ਟਾਊਨ ਦਾ ਏਰੀਆ ਜਿੱਥੇ ਸਭ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ, 11,333 ਵਿਦਿਆਰਥੀ 2020 ਤੋਂ ਬਾਅਦ ਵਧੇ ਨੇ ਇਸ ਸੈਕਟਰ ਦੇ ਵਿੱਚ, ਇੰਡੀਪੈਂਡੈਂਟ ਸੈਕਟਰ ਚ। ਸਾਊਥ ਵੈਸਟ ਸਿਡਨੀ ਦੀ ਗੱਲ ਕਰੀਏ ਤਾਂ 7300 ਵਿਦਿਆਰਥੀ ਵਧੇ ਨੇ। ਬੌਕਮ ਹਿਲਸ ਹੌਕਸਬਰੀ ਖੇਤਰ ਦੇ ਵਿੱਚ 4530 ਵਿਦਿਆਰਥੀ ਇੰਡੀਪੈਂਡੈਂਟ ਸਕੂਲ ਦੇ ਵਿੱਚ ਜਾਣ ਲੱਗੇ ਨੇ। ਲੈਪਿੰਗਟਨ ਐਂਜਲੀਕਨ ਸਕੂਲ ਹੈ ਜਿਹੜਾ ਕਿ ਸਭ ਤੋਂ ਵੱਡਾ ਔਰ ਸਿਡਨੀ ਦੇ ਦੂਸਰੇ ਸਕੂਲਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਇੱਥੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। 2023 ਚ ਜਦੋਂ ਇਹ ਸਕੂਲ ਖੁੱਲਿਆ ਸੀ ਤਾਂ 190 ਵਿਦਿਆਰਥੀਆਂ ਦੀ ਐਨਰੋਲਮੈਂਟ ਦੇ ਨਾਲ ਖੁੱਲਿਆ ਸੀ। ਅੱਜ ਦੀ ਤਰੀਕ ਚ ਪ੍ਰੀ ਕਿੰਡਰਗਾਰਟਨ ਤੋਂ ਈਅਰ 10 ਤੱਕ ਇੱਥੇ 720 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ NSW ਦੀ ਸਰਕਾਰ ਦੀ ਤਰਫ ਤੋਂ ਹੁਣ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਮੋਬਾਈਲ ਫੋਨ ਤੇ ਸੀਟ ਬੈਲਟ ਕੈਮਰੇਜ ਦੇ ਜਿਹੜੇ ਚਲਾਨ ਭੇਜੇ ਜਾਂਦੇ ਨੇ ਲੋਕਾਂ ਦੇ, ਉਹਨਾਂ ਨੂੰ ਰੀਡਾਇਰੈਕਟ ਕਰਨ ਦੀ ਗੱਲ ਕੀਤੀ ਗਈ ਹੈ। ਥੋੜਾ ਜਿਹਾ ਵਿਸਥਾਰ ਦੇ ਵਿੱਚ ਤੁਹਾਨੂੰ ਦੱਸ ਦਈਏ ਖਬਰ ਕੀ ਹੈ। ਅਦਾਰੇ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। 2 ਪੇਜਾਂ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ। ਜੇਕਰ ਇਸ ਅਖਬਾਰ ਨੂੰ ਤੁਸੀਂ ਅੱਜ ਦੀ ਤਰੀਕ ਚ ਪੜੋਗੇ ਤਾਂ NSW ਦੀ ਸਰਕਾਰ ਇਹ ਚਾਹੁੰਦੀ ਹੈ ਕਿ AI ਦੀ ਅਸਿਸਟੈਂਸ ਦੇ ਨਾਲ ਹੁਣ ਡਰਾਈਵਰਸ ਨੂੰ ਫੜਿਆ ਜਾਵੇ ਜਿਹੜੇ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਨੇ ਜਾਂ ਸੀਟ ਬੈਲਟ ਨਹੀਂ ਪਹਿਨਦੇ। ਹਾਲਾਂਕਿ NSW ਚ ਇਹ ਟੈਕਨੋਲੋਜੀ 2019 ਤੋਂ ਹੈ। NSW ਚ ਲੋਕਾਂ ਦੇ ਚਲਾਨ ਜਾਂਦੇ ਨੇ ਜਿਹੜੇ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਨੇ ਜਾਂ ਹੱਥ ਦੇ ਵਿੱਚ ਸਕਰੀਨ ਫੜ ਕੇ ਰੱਖਦੇ ਨੇ, ਪਰ ਉਹ ਕੈਮਰੇ ਜਿਹੜੇ ਨੇ ਉਹ ਤਸਵੀਰਾਂ ਲੈਣ ਤੋਂ ਬਾਅਦ ਉਹਨਾਂ ਦੀ ਮੈਨੂਅਲ ਇੰਸਪੈਕਸ਼ਨ ਕੀਤੀ ਜਾਂਦੀ ਹੈ। ਕਿਹਾ ਗਿਆ ਹੈ ਕਿ 130 million ਫੋਟੋਗ੍ਰਾਫਸ ਹਰ ਸਾਲ ਇਹ ਕੈਮਰੇ NSW ਭਰ ਦੇ ਵਿੱਚੋਂ ਖਿੱਚ ਲੈਂਦੇ ਨੇ ਔਰ ਬਾਅਦ ਦੇ ਵਿੱਚ ਇਹਨਾਂ ਦੀ ਮੈਨੂਅਲ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਪਰ ਹੁਣ NSW ਸਰਕਾਰ ਨੇ ਟੈਂਡਰ ਕੱਢੇ ਨੇ ਕਿ ਕੋਈ ਕੰਪਨੀ ਅੱਗੇ ਆਵੇ ਜਿਹੜੇ AI ਅਸਿਸਟੈਂਟ ਸੋਫਟਵੇਅਰ ਦੇ ਨਾਲ ਜਿਹੜੇ NSW ਦੇ ਟਰਾਂਸਪੋਰਟ ਮਹਿਕਮੇ ਦੇ ਵਿੱਚ ਕੰਮ ਕਰਦੇ ਕਰਮਚਾਰੀਆਂ ਦਾ ਬੋਝ ਘੱਟ ਕਰ ਸਕੇ ਤੇ ਫਿਰ ਇਹਨਾਂ ਤਸਵੀਰਾਂ ਦੀ ਇੱਕ ਆਟੋਮੈਟਿਕ ਇੰਜੈਸ਼ਨ, ਉਹਨਾਂ ਦੀ ਵੈਰੀਫਿਕੇਸ਼ਨ, ਉਹਨਾਂ ਦੀ ਐਡਜਸਟਮੈਂਟ, ਉਹ ਸਾਰਾ ਕੁਛ ਉਸ ਪੂਰੇ ਇੰਸੀਡੈਂਟ ਦੀ ਇੱਕ ਰਿਪੋਰਟ AI ਅਸਿਸਟਿਡ ਟੂਲਸ ਦੇ ਨਾਲ ਹੀ ਹੋ ਸਕੇ। ਹਾਲਾਂਕਿ ਇਹ ਕਿੰਨਾ ਕੁ ਸਹੀ ਸਟੀਕ ਤਕਨੀਕ ਸਾਬਤ ਹੋਏਗੀ ਸ਼ੁਰੂਆਤ ਦੇ ਵਿੱਚ, ਜ਼ਾਹਰ ਜੀ ਗੱਲ ਹੈ ਕਿ ਕੁਝ ਖਾਮੀਆਂ ਹੋਣਗੀਆਂ, ਪਰ ਇੱਕ ਬਹੁਤ ਵੱਡਾ ਰਿਸਕ ਵੀ NSW ਸਰਕਾਰ ਦੀ ਤਰਫ ਤੋਂ ਲਿਆ ਜਾ ਰਿਹਾ। ਕਿਹਾ ਜਾ ਰਿਹਾ ਹੈ ਕਿ ਇਸ ਦੇ ਨਾਲ ਮੋਬਾਈਲ ਫੋਨ ਦੇ ਨਾਲ ਜਿਹੜੇ ਜੁੜੇ ਹੋਏ ਚਲਾਨ ਨੇ ਉਹ ਇੱਕ ਬਹੁਤ ਵੱਡਾ ਰੈਵਨਿਊ ਦਿੰਦੇ ਨੇ। $400 million ਕਮਾ ਕੇ ਮੋਬਾਈਲ ਫੋਨ ਤੇ ਸੀਟ ਬੈਲਟ ਕੈਮਰਿਆਂ ਦੇ ਚਲਾਨਾਂ ਨੇ NSW ਦੀ ਸਰਕਾਰ ਨੂੰ ਦਿੱਤਾ, ਔਰ ਜਦੋਂ ਇਹ AI ਆਟੋਮੇਟਿਡ ਸੋਫਟਵੇਅਰ ਦੇ ਨਾਲ ਜਾਣ ਲੱਗ ਜਾਣਗੇ ਤਾਂ ਇਹਨਾਂ ਦੀ ਗਿਣਤੀ ਵੀ ਚਲਾਨਾਂ ਦੀ ਵੱਧ ਜਾਏਗੀ, ਟਿਕਟਾਂ ਦੀ ਗਿਣਤੀ ਵੱਧ ਜਾਏਗੀ ਔਰ ਖਜ਼ਾਨਾ ਵੀ ਭਰੇਗਾ, ਤੇ ਇਹ ਜਿਹੜੀ ਰਕਮ ਹੁਣ ਸਰਕਾਰ ਇਹਨਾਂ ਤੇ ਲਗਾਉਣਾ ਚਾਹੁੰਦੀ ਹੈ, ਰੋਬੋ ਕੋਪ ਰੈਵਨਿਊ ਇਸ ਸਕੀਮ ਨੂੰ ਨਾਮ ਦਿੱਤਾ ਗਿਆ, ਉਹ ਵੀ ਵਸੂਲ ਹੋ ਸਕਣਗੇ। ਉੱਥੇ ਲੇਬਰ ਦੀ ਜਿਹੜੀ ਕਾਨਫਰੰਸ ਹੋਣ ਜਾ ਰਹੀ ਹੈ ਉਸ ਦੇ ਵਿੱਚ ਗੈਸ ਐਕਸਪੋਰਟ ਟੈਕਸ ਨੂੰ ਸਪੋਰਟ ਕਰਨ ਤੋਂ ਲੈ ਕੇ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਤੇ ਯੂਨੀਵਰਸਿਟੀਆਂ ਦੇ ਵਿੱਚ ਹਰ ਇੱਕ ਆਸਟ੍ਰੇਲੀਅਨ ਨਾਗਰਿਕ ਦੇ ਲਈ ਜਿਹੜੀ ਕੁਝ ਇੱਕ ਸਿੱਖਿਆਵਾਂ ਨੇ ਉਹ ਮੁਫਤ ਕਰਨ ਤੱਕ ਦੀਆਂ ਬਹੁਤ ਸਾਰੀਆਂ ਗੱਲਾਂ ਆਸਟ੍ਰੇਲੀਆ ਦੇ ਮੌਜੂਦਾ ਸਰਕਾਰ ਦੀ ਤਰਫ ਤੋਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਹਾਲ ਫਿਲਹਾਲ ਇਸ ਦੇ ਉੱਤੇ ਇੱਕ ਕੱਲ ਦੇ ਦਿਨ ਵੀ ਵਿਸਤਾਰ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਅਰਥ ਸ਼ਾਸਤਰੀਆਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਗੈਸ ਐਕਸਪੋਰਟ ਟੈਕਸ ਹੈ ਉਹਦੇ ਨਾਲ 4 ਤੋਂ 14 ਬਿਲੀਅਨ ਡਾਲਰ ਹਰ ਸਾਲ ਸਰਕਾਰ ਰੇਜ਼ ਕਰ ਸਕੇਗੀ ਤੇ ਉਹੀ ਰਕਮ ਜਿਹੜੀ ਉਹ ਸਿੱਖਿਆ ਢਾਂਚੇ ਦੇ ਵਿੱਚ ਇਨਵੈਸਟ ਕੀਤੇ ਜਾਣ ਦੇ ਉੱਤੇ ਖਰਚ ਕੀਤੀ ਜਾ ਸਕੇਗੀ। ਪਰ ਸਭ ਤੋਂ ਜ਼ਿਆਦਾ ਉਡੀਕ ਜਿਸ ਐਲਾਨ ਦੀ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਫ੍ਰੀ ਚਾਈਲਡ ਕੇਅਰ ਤੇ ਬੱਚਿਆਂ ਦੇ ਇਲਾਵਾ ਹਰ ਇੱਕ ਬਾਲਗ ਵਿਅਕਤੀ ਦੇ ਲਈ ਵੀ ਮੈਡੀਕੇਅਰ ਦੇ ਵਿੱਚ ਫ੍ਰੀ ਡੈਂਟਲ ਜਿਹੜਾ ਉਹ ਜੁੜ ਸਕੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਰਨੀਆਂ ਨੇ ਔਰ ਖਬਰਾਂ ਦਾ ਵਿਸਤਾਰ ਸ਼ਾਮ ਵੇਲੇ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ। ਭਾਰਤ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਕੋਲੋਂ ਸੁਣੋ। ਹਾਲ ਫਿਲਹਾਲ ਦੀਆਂ ਅੱਜ ਦੀਆਂ ਖਬਰਾਂ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਜੀ ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: This station is now the ultimate power in the universe.
7: Radio Haji 1674.
8: Hi, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मजा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ
5: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ। ਆਜ਼ਾਦੀ ਦੇ ਅੰਦੋਲਨ ਦੁਨੀਆ ਭਰ ਦੇ ਵਿੱਚ ਹੋਏ ਨੇ। ਜਦੋਂ ਵੀ ਯੂਰਪੀ ਬਸਤੀਵਾਦ ਸਪੇਨ, ਪੁਰਤਗਾਲ, ਬਰਤਾਨੀਆ ਇਹਨਾਂ ਦੇਸ਼ਾਂ ਨੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੂੰ ਗੁਲਾਮ ਬਣਾਇਆ, ਚਾਹੇ ਉਹ ਸਣੇ ਅਮਰੀਕਾ ਹੀ ਕਿਉਂ ਨਾ ਹੋਵੇ, ਆਜ਼ਾਦੀ ਦੇ ਸੰਗਰਾਮ ਜਿਹੜੇ ਨੇ, ਆਜ਼ਾਦੀ ਦੇ ਸੰਘਰਸ਼ ਜਿਹੜੇ ਨੇ, ਅਫਰੀਕਨ ਮੁਲਕਾਂ ਤੋਂ ਲੈ ਕੇ ਏਸ਼ੀਆਈ ਮੁਲਕਾਂ ਤੱਕ, ਬੜੇ ਵੱਖੋ ਵੱਖਰੀਆਂ ਕਹਾਣੀਆਂ ਨੇ, ਬੜੀਆਂ ਸੋਹਣੀਆਂ ਕਹਾਣੀਆਂ ਨੇ ਔਰ ਬੜੀਆਂ ਇੰਸਪਾਇਰ ਕਰਨ ਵਾਲੀਆਂ ਕਹਾਣੀਆਂ। ਅਮਰੀਕਾ ਦੀ ਗੱਲ ਜੇ ਕੀਤੀ ਹੈ ਤਾਂ ਅਮਰੀਕਾ ਦੀ ਕਹਾਣੀ ਇੱਕ ਥੋੜ੍ਹੀ ਜਿਹੀ ਵੱਖਰੀ ਸੀਗੀ। 4 ਜੁਲਾਈ ਨੂੰ ਅਮਰੀਕਾ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਲੋਕ ਇਸ ਨੂੰ ਇੰਡੀਪੈਂਡੈਂਸ ਡੇ ਦੇ ਨਾਲ ਜਾਣਨ ਲੱਗ ਪਏ ਨੇ, ਯਾਨੀ ਕਿ ਆਜ਼ਾਦੀ ਦਿਹਾੜਾ। ਆਜ਼ਾਦ ਸ਼ਬਦ ਇਹਦੀ ਇੱਕ ਕਿੱਦਾਂ ਕੁਆਇਨ ਹੋਇਆ, ਕਿੱਦਾਂ ਇਹ ਇੱਕ ਵੱਖਰੀ ਇੱਕ ਚਰਚਾ ਦਾ ਵਿਸ਼ਾ ਹੈਗਾ, ਪਰ ਅਸੀਂ ਉਹਦੇ ਸ਼ਬਦ ਅਰਥਾਂ 'ਚ ਨਹੀਂ ਜਾਵਾਂਗੇ। ਆਜ਼ਾਦੀ ਗੁਲਾਮੀ ਸੋਚ ਤੋਂ, ਗੁਲਾਮੀ ਪ੍ਰਵਿਰਤੀ ਤੋਂ, ਕਿਸੇ ਵੀ ਇੱਕ ਐਸੀ ਦਸ਼ਾ ਤੋਂ ਜਿਹਦੇ ਵਿੱਚ ਉੱਥੋਂ ਦੇ ਉਸ ਸਮਾਜ ਦੇ ਲੋਕ, ਉਸ ਸੱਭਿਆਚਾਰ ਦੇ ਲੋਕ ਜਿਹੜੇ ਨੇ, ਉਹ ਆਪਣੇ ਆਪ ਨੂੰ ਇੱਕ ਬੰਨਣ ਦੇ ਵਿੱਚ ਮਹਿਸੂਸ ਕਰ ਰਹੇ ਹੋਣ ਅਤੇ ਉਹ ਆਪਣੇ ਫੈਸਲੇ ਆਪ ਨਾ ਲੈ ਪਾ ਰਹੇ ਹੋਣ, ਤਾਂ ਇੱਕ ਆਜ਼ਾਦੀ ਦਾ ਸੰਘਰਸ਼ ਹੁੰਦਾ। ਅਮਰੀਕਾ ਨੇ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀ, 4 ਜੁਲਾਈ ਦੀ ਜਿਹੜੀ ਤਰੀਕ ਸੀ, ਉਹ 10 ਸਾਲ ਪਹਿਲਾਂ ਹੀ ਐਲਾਨਤੀ ਸੀ। 1783 'ਚ ਜਾ ਕੇ ਆਜ਼ਾਦੀ ਮਿਲਦੀ ਹੈ, ਪਰ 1775 'ਚ ਇਹ ਜਿਹੜਾ 4 ਜੁਲਾਈ ਦਾ ਦਿਨ ਸੀ, ਇਹ ਤੈਅ ਹੋ ਗਿਆ ਸੀਗਾ ਕਿ 4 ਜੁਲਾਈ ਨੂੰ ਹੀ ਅਮਰੀਕਾ ਆਜ਼ਾਦ ਹੋਏਗਾ। ਫਿਰ ਲੜਾਈ ਲੜੀ ਜਾਂਦੀ ਹੈ ਅਤੇ ਫਿਰ 10 ਸਾਲਾਂ ਬਾਅਦ ਜਾ ਕੇ ਅਮਰੀਕਾ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਹਾਸਲ ਕਰ ਲੈਂਦਾ। ਇਹ ਜਿਹੜੀ ਇੱਕ ਸੋਚ ਹੁੰਦੀ ਹੈ ਕਿ ਆਜ਼ਾਦ ਆਪਣੇ ਆਪ ਨੂੰ ਪਹਿਲਾਂ ਹੀ ਕਹਿ ਦੇਣਾ ਅਤੇ ਬਾਅਦ ਦੇ ਵਿੱਚ ਫਿਰ ਉਸ ਜੰਗ ਦੇ ਵਿੱਚੋਂ ਗੁਜ਼ਰਨਾ, ਇਹ ਸੌਖੀ ਨਹੀਂ ਮਿਲਦੀ। ਇਹਦੇ ਲਈ ਇੱਕ ਅਲੱਗ ਜਿਗਰਾ ਕਰਨਾ ਪੈਂਦਾ, ਅਲੱਗ ਜਿਹਰਾ ਹੋਣਾ ਚਾਹੀਦਾ, ਇੱਕ ਅਲੱਗ ਕਿਸਮ ਦਾ ਸੋਚ ਹੋਣੀ ਚਾਹੀਦੀ ਹੈ। ਅਮਰੀਕਾ ਦੀ ਕੁੱਲ ਜਿਹੜੀ ਉਸ ਵਕਤ ਦੀ ਇੱਕ ਸੁਸਾਇਟੀ ਸੀ, ਉਹਦੇ ਵਿੱਚ ਤਾਂ ਇਹ ਸੋਚ ਸੀ, ਪਰ ਭਾਰਤ ਦੀ ਜਿਹੜਾ ਆਜ਼ਾਦੀ ਅੰਦੋਲਨ ਹੈ, ਇਸ ਤੋਂ ਵੱਖਰਾ ਸੀ। ਭਾਰਤ ਦੇ ਲੋਕ ਗੁਲਾਮ ਮਾਨਸਿਕਤਾ ਦੇ ਵਿੱਚੋਂ ਗੁਜ਼ਰ ਰਹੇ ਸੀ, ਪਰ ਉਸ ਵਕਤ ਇੱਕ ਐਸਾ ਸ਼ਖਸ ਸੀ ਜਿਹਨੇ ਆਪਣੇ ਆਪ ਨੂੰ ਆਜ਼ਾਦ ਆਲਰੇਡੀ ਡਿਕਲੇਅਰ ਕਰਤਾ ਸੀ। ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਮਾਨਸਿਕਤਾ ਦੀ ਗੱਲ ਅਸੀਂ ਅਮਰੀਕਨ ਸੁਸਾਇਟੀ ਦੇ ਵਿੱਚ ਗੱਲ ਕਰਦੇ ਹਾਂ, ਔਰ ਉਹ ਇੱਕ ਵੱਖਰਾ ਸ਼ਖਸ ਸੀ। ਪੂਰਾ ਨਾਂ ਚੰਦਰ ਸ਼ੇਖਰ ਸੀਤਾਰਾਮ ਤਿਵਾੜੀ। ਅੱਜ 23 ਜੁਲਾਈ ਨੂੰ ਜਦੋਂ ਇਹ ਸ਼ੋਅ ਕਰ ਰਹੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ, ਇਹਦੇ ਵਿੱਚ ਉਸ 24 ਸਾਲਾਂ ਦੀ ਉਮਰ ਦੇ ਵਿੱਚ ਆਜ਼ਾਦੀ ਦੇ ਲਈ ਸ਼ਹਾਦਤ ਦੇ ਦੇਣ ਵਾਲੇ ਅਤੇ ਖੁਦ ਨੂੰ ਪਹਿਲਾਂ ਹੀ ਆਜ਼ਾਦ ਡਿਕਲੇਅਰ ਕਰ ਦੇਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰਾਂਗੇ। ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਮੈਂ ਨਹੀਂ ਪੇਸ਼ ਕਰਦਾ, ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪੇਸ਼ ਕਰਦੇ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਆ, ਸਵਾਗਤ ਕਰਦੇ ਹਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
6: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
5: ਜੀ ਭਾਅ ਜੀ, ਅੱਜ 120 ਸਾਲ ਹੋ ਗਏ ਨੇ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਨ ਨੂੰ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਵੈਸੇ ਸਾਡੇ ਪ੍ਰੋਗਰਾਮ ਦਾ ਟਾਈਟਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਹੈ, ਪਰ ਪੰਜਾਬ ਦੇ ਨਾਲੋਂ ਜੁੜ ਤੇ ਚੰਦਰ ਸ਼ੇਖਰ ਆਜ਼ਾਦ ਦੀ ਅੱਡ ਕਰਕੇ ਦੇਖੀ ਨਹੀਂ ਜਾ ਸਕਦੀ ਹੈਗੀ। ਬੇਸ਼ੱਕ ਉਹਨਾਂ ਦਾ ਜਨਮ ਜਿਹੜਾ ਸੀਗਾ ਉਸ ਵਕਤ ਵਾਲੀ ਰਾਜਪੁਰ ਅੱਜ ਦੀ ਤਰੀਕ ਦੇ ਵਿੱਚ ਮੱਧ ਪ੍ਰਦੇਸ਼ 'ਚ ਹੋਇਆ ਸੀਗਾ, ਪਰ ਪੰਜਾਬ ਦੇ ਨਾਲ ਉਹਨਾਂ ਦੀ ਜੁੜਤ ਕੀ ਸੀ? ਭਗਤ ਸਿੰਘ ਦਾ ਜਿਹੜਾ HSRA ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੀ, ਉਹਦੇ ਨਾਲ ਉਹਨਾਂ ਦੀ ਕੀ ਜੁੜਤ ਸੀ? ਔਰ ਪੰਜਾਬ ਦੇ ਵਿੱਚ ਇੱਕ ਕ੍ਰਾਂਤੀਕਾਰੀ ਬਿਗੁਲ ਨੂੰ ਬਜਾਉਣ ਵਾਲੇ, ਹਾਲਾਂਕਿ ਅਸੀਂ ਭਗਤ ਸਿੰਘ ਨੂੰ, ਸੁਖਦੇਵ, ਰਾਜਗੁਰੂ ਇਹਨਾਂ ਨੂੰ ਮੰਨਦੇ ਹਾਂ, ਲਾਲਾ ਲਾਜਪਤ ਰਾਏ ਇਹਨਾਂ ਨੂੰ ਮੰਨਦੇ ਹਾਂ ਕਿ ਕ੍ਰਾਂਤੀਕਾਰੀ ਬਿਗੁਲ ਇਹਨਾਂ ਨੇ ਬਜਾਇਆ ਸੀ, ਪਰ ਉਹਦੇ 'ਚ ਇੱਕ ਬਹੁਤ ਵੱਡਾ, ਜਿਵੇਂ ਕਹਿ ਦਿੰਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਜੈਨਜ਼ੀ ਦਾ ਅੰਦੋਲਨ ਚੱਲ ਰਿਹਾ ਨਾ, ਕਿ ਉਸ ਵਕਤ ਦੇ ਜੈਨਜ਼ੀ ਦੇ ਵਿੱਚ ਇੱਕ ਅਲੱਗ ਕਿਸਮ ਦੀ ਜਿਹੜੀ ਹਿੰਮਤ ਫੂਕਣ ਵਾਲਾ ਇੱਕ ਸ਼ਖਸ ਸੀ, ਵੀ ਕਿਹੜੀ ਗੱਲ ਹੋ ਗਈ ਯਾਰ, ਛੱਡੋ ਪਰਾਂ, ਆਜ਼ਾਦ ਤਾਂ ਹੈਗੇ ਹੀ ਆਪਾਂ, ਬਸ ਲੜਾਈ ਲੜਨੀ ਹੈ। ਉਹਦਾ ਰੋਲ ਜਿਹੜਾ ਸੀਗਾ ਪੰਜਾਬੀਆਂ 'ਚ, ਉਸ ਕਿਸਮ ਦਾ ਇੱਕ ਜਜ਼ਬਾ ਫੂਕਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦੇ ਨਾਲ ਜੁੜੀ ਅੱਜ ਗੱਲ ਕਰਨੀ ਚਾਹੁੰਦੇ ਹਾਂ, ਅਤੇ ਤੁਸੀਂ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ, ਉੱਥੋਂ ਜਿੱਦਾਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਪਲੀਜ਼।
6: ਜਿਸ ਤਰ੍ਹਾਂ ਗੌਤਮ ਜੀ, ਵੈਸੇ ਤਾਂ ਤੁਸੀਂ ਬੜਾ ਵਿਸਥਾਰ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਨੇ ਕਿ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਆਜ਼ਾਦ ਕਿਉਂ ਕਿਹਾ, ਕਦੋਂ ਕਿਹਾ, ਕਿਵੇਂ ਕਿਹਾ, ਜਾਂ ਇਹਦਾ ਅਰਥ ਜਿਹੜਾ ਸੀ ਉਹ ਕੀ ਸੀ। ਤੇ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਖਾਸ ਕਰਕੇ, ਕਿਉਂਕਿ ਇਹ ਸਾਰੇ ਜਿਹੜੇ ਕ੍ਰਾਂਤੀਕਾਰੀ ਸੀ ਇਹਨਾਂ ਦੀ ਉਮਰ ਜਿਹੜੀ ਆ ਉਹ ਸਾਰਿਆਂ ਦੀ ਬਹੁਤ ਘੱਟ ਹੋਈ ਆ ਤੇ ਜਿਹੜੇ ਸਮੇਂ ਸਮੇਂ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਗਏ ਤੇ ਚੰਦਰ ਸ਼ੇਖਰ ਆਜ਼ਾਦ ਦੀ ਉਮਰ ਵੀ ਕੋਈ 24 ਸਾਲ ਸੀ ਤੇ ਜਦੋਂ ਉਹ ਇਲਾਹਾਬਾਦ ਦੇ ਜਿਹੜੇ ਅਲਫਰਡ ਪਾਰਕ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਦੇ ਜਿਹੜੇ ਹੈ ਦਸਤੇ ਦੇ ਘੇਰੇ ਚ ਆ ਗਏ ਸੀ ਤੇ ਜਿਸ ਕਰਕੇ ਫਿਰ ਅਖੀਰ ਦੇ ਵਿੱਚ ਲੰਬਾ ਸਮਾਂ ਮੁਕਾਬਲਾ ਚੱਲਦਾ ਰਿਹਾ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਜਿਹੜਾ ਹੈ ਆਖਰੀ ਜਿਹੜੀ ਗੋਲੀ ਬਚੀ ਸੀ ਤੇ ਉਹਦੇ ਨਾਲ ਉਹ ਖੁਦ ਹੀ ਆਪਣੇ ਆਪ ਨੂੰ ਮਾਰ ਕੇ ਜਿਹੜਾ ਸੀ ਉਹ ਪੁਲਿਸ ਦੇ ਹੱਥ

ਗਏ ਤੇ ਵੰਡੀਆਂ ਵੀ ਖੁਦ ਹੀ ਪਾ ਕੇ ਗਏ ਤੇ ਉਹ ਕਿਉਂਕਿ ਜਦੋਂ ਇਹ ਸੰਘਰਸ਼ ਚੱਲੇ ਜਾਂ ਲੜਾਈਆਂ ਚੱਲੀਆਂ ਜਾਂ ਅੰਦੋਲਨ ਚੱਲੇ ਉਹ ਉੱਥੋਂ ਉੱਥੋਂ ਚੱਲੇ ਜਿੱਥੇ ਜਿੱਥੇ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਫਿਰ ਬਕਾਇਦਾ ਜਿਹੜਾ ਕਰਾਊਨ ਦਾ ਉੱਥੇ ਰਾਜ ਹੋਇਆ ਤੇ ਉੱਥੋਂ ਫਿਰ ਉਹ ਨਿਕਲ ਕੇ ਇੱਕ ਵੱਡੇ ਜਿਹੜਾ ਹੈਗਾ ਆਜ਼ਾਦੀ ਦੇ ਸੰਘਰਸ਼ ਦੇ ਰੂਪ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਇਹ ਰੈਵੋਲਿਊਸ਼ਨਰੀ ਸੀ ਹੋਰ ਵੀ ਬਹੁਤ ਸਾਰੇ ਲੋਕ ਸੀ ਨਾਂ ਲਏ ਜਾ ਸਕਦੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਆ ਤੇ ਪਰ ਇਹਨਾਂ ਦਾ ਜਿਹੜਾ ਸੀ ਇੱਕ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਉਹ ਸੁਪਨਾ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜਨੀਤੀ ਕਿੱਧਰ ਨੂੰ ਤੁਰੀ ਜਾਂ ਕਿਸ ਪਾਸੇ ਨੂੰ ਦੇਸ਼ ਤੁਰਿਆ ਉਹ ਅਲੱਗ ਗੱਲ ਹੈ ਪਰ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਡ੍ਰੀਮ ਲੈ ਕੇ ਚੱਲੇ ਸੀ ਉਹਨਾਂ ਚੋਂ ਇਹ ਨੌਜਵਾਨ ਸੀ ਚੰਦਰ ਸ਼ੇਖਰ ਆਜ਼ਾਦ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਲਾਲਚਪੁਰ ਦੇ ਵਿੱਚ ਉਸ ਵੇਲੇ ਜਿਹੜਾ ਪ੍ਰਿੰਸਲੀ ਸਟੇਟ ਸੀ ਰਿਆਸਤ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਜਿਹੜਾ ਪੜ੍ਹਨ ਦਾ ਜਿਹੜਾ ਇਹ ਐਜੂਕੇਸ਼ਨ ਦਾ ਮਾਹੌਲ ਉਹ ਪਹਿਲਾਂ ਤੋਂ ਹੀ ਸੀਗਾ ਤੇ ਉਹਨਾਂ ਦੇ ਮਾਤਾ ਦਾ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਬਣੇ ਤੇ ਇਸ ਕਰਕੇ ਫਿਰ ਬਨਾਰਸ ਭੇਜਿਆ ਗਿਆ ਉਹਨਾਂ ਨੂੰ ਕਾਸ਼ੀ ਜਿਹੜਾ ਉਸ ਵੇਲੇ ਦਾ ਜਿਹੜਾ ਇੱਕ ਮਸ਼ਹੂਰ ਹੁਣ ਵੀ ਖੈਰ ਉਹ ਇੱਕ ਤਰੀਕੇ ਦਾ ਵਿਦਿਆਪੀਠ ਹੈ ਜਿਹੜਾ ਤੇ ਉੱਥੇ ਉਹਨਾਂ ਨੇ ਇਹ ਆਪਣੀ ਜਿਹੜੀ ਸਟੱਡੀ ਸ਼ੁਰੂ ਕੀਤੀ ਤੇ ਮੀਨ ਟਾਈਮ ਜਿਹੜਾ ਕੀ ਹੋਇਆ ਕਿ ਇਧਰੋਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਪੁਰਾਮਨ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਜਿਹੜਾ ਉਹ ਸ਼ੁਰੂ ਹੋਇਆ ਜਿਹੜੀ ਖਾਸ ਕਰਕੇ ਜਦੋਂ ਉਹਨਾਂ ਨੇ ਨਾਨ ਕੋਆਪਰੇਸ਼ਨ ਨਾ ਮਿਲਵਰਤਨ ਜਿਹੜੀ ਸੀ ਉਹ ਲਹਿਰ ਸ਼ੁਰੂ ਕੀਤੀ ਤੇ ਉਹਦੇ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਪ੍ਰਭਾਵਿਤ ਹੋਏ ਉਹਦੇ ਤੋਂ ਪੰਜਾਬ ਦੇ ਨੌਜਵਾਨ ਵੀ ਬੰਗਾਲ ਦੇ ਵੀ ਇਹ ਜਿਹੜਾ ਹੈਗਾ ਇਹ ਏਰੀਆ ਜਿਹੜਾ ਹੁਣ ਕਿਉਂਕਿ ਉਦੋਂ ਚਲੋ ਪ੍ਰਿੰਸਲੀ ਸਟੇਟ ਸੀ ਬਾਅਦ ਦੇ ਵਿੱਚ ਕੋਈ ਉੱਤਰ ਪ੍ਰਦੇਸ਼ ਬਣ ਗਿਆ ਮੱਧ ਪ੍ਰਦੇਸ਼ ਬਣ ਗਿਆ ਤੇ ਇੱਥੇ ਜਿੱਥੇ ਜਿੱਥੇ ਕਿਤੇ ਕੋਈ ਥੋੜੇ ਜੇ ਇਹਨਾਂ ਦੇ ਅੰਦਰ ਜਾਂ ਤਾਂ ਇਹ ਸੀ ਕਿ ਕਿਉਂਕਿ ਜਿਹੜੀ ਤੁਹਾਡੀ ਇੱਕ ਸਟੱਡੀ ਹੈ ਜਾਂ ਲਿਆਕਤ ਹੈ ਜਾਂ ਗਿਆਨ ਹੈ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਤੇ ਉਹ ਜਿੱਥੇ ਜਿੱਥੇ ਗਿਆਨ ਰੱਖਣ ਵਾਲੇ ਲੋਕ ਸੀ ਉਹਨਾਂ ਤੇ ਉਹਦਾ ਜਿਹੜਾ ਹੈ ਅਸਰ ਹੋਇਆ ਉਸ ਮੂਵਮੈਂਟ ਦਾ ਤੇ ਫਿਰ ਕਿਉਂਕਿ ਉਸ ਸਮੇਂ ਦੇ ਦੌਰਾਨ ਫਿਰ ਜਦੋਂ ਪਹਿਲੀ ਜਿਹੜੀ ਸੀ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਉਦੋਂ ਮਹਾਤਮਾ ਗਾਂਧੀ ਨੇ ਕਿਸੇ ਗੱਲੋਂ ਤੇ ਉਹ ਫਿਰ ਜਿਹੜੀ ਨਾਨ ਕੋਆਪਰੇਸ਼ਨ ਜਿਹੜੀ ਮੂਵਮੈਂਟ ਸੀ ਤੇ ਉਹ ਵਾਪਸ ਲੈ ਲਈ ਜਾਂ ਉਹ ਮੁਲਤਵੀ ਕਰਤੀ ਆਪਾਂ ਇਹ ਕਹਿ ਦਈਏ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਨੌਜਵਾਨ ਉਸ ਮੂਵਮੈਂਟ ਚੱਲੇ ਹੋਏ ਸੀ ਉਹ ਕਾਫੀ ਨਿਰਾਸ਼ ਹੋਏ ਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਏਦਾਂ ਬਣਨੀ ਨੀ ਇਹਨਾਂ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਇੱਥੋਂ ਭਜਾਉਣਾ ਪੈਣਾ ਜਿਹੜਾ ਫਿਰੰਗੀ ਨੂੰ ਇਸ ਇਹਨਾਂ ਲਾਈਨਸ ਦੇ ਫਿਰ ਉਹਨਾਂ ਨੇ ਜਿਹੜਾ ਹੈ ਸੋਚਣਾ ਸ਼ੁਰੂ ਕੀਤਾ ਜਿਹੜੀ ਆਜ਼ਾਦ ਵਾਲੀ ਘਟਨਾ ਉਹ ਵੀ ਬੜੀ ਕਮਾਲ ਦੀ ਆ ਉਦੋਂ ਤਾਂ ਅਜੇ ਜਿਹੜੀ ਨਾ ਮਿਲਵਰਤਨ ਲਹਿਰ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਸੀ ਜਦੋਂ 15 ਸਾਲ ਦੀ ਉਮਰ ਦੇ ਵਿੱਚ ਹੀ ਚੰਦਰ ਸ਼ੇਖਰ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਦੋਂ ਪੇਸ਼ੀ ਤੇ ਬੁਲਾਇਆ ਚੰਦਰ ਸ਼ੇਖਰ ਨੂੰ ਤੇ ਜਿੱਥੋਂ ਇਹ ਗੱਲ ਆਜ਼ਾਦ ਵਾਲੀ ਆਉਂਦੀ ਹੈ ਪੇਸ਼ੀ ਤੇ ਉਹਨਾਂ ਨੇ ਕਿਹਾ ਕਿ ਨਾ ਤੁਹਾਡਾ ਜੱਜ ਨੇ ਪੁੱਛਿਆ ਕਿ ਕੀ ਹੈ ਤੇ ਉਹ ਪਾਰਸੀ ਜੱਜ ਸੀਗਾ ਤੇ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਜਿਹੜਾ ਹੈਗਾ ਉਹ ਆਜ਼ਾਦ ਹੈ ਤੇਰੇ ਪਿਤਾ ਦਾ ਨਾਂ ਉਹ ਕਹਿੰਦਾ ਮੇਰੇ ਪਿਤਾ ਦਾ ਨਾਂ ਸੁਤੰਤਰ ਹੈ ਤੇ ਤੁਹਾਡਾ ਐਡਰੈਸ ਕਿੱਥੇ ਰਹਿੰਦੇ ਹੋ ਵਲਦੀਅਤ ਕੀ ਹੈ ਉਹ ਕਹਿੰਦਾ ਜੇਲ੍ਹ ਮੇਰਾ ਸਰਨਾਮ ਹੈ ਉਹ ਗੁੱਸੇ ਕਹਿੰਦੇ ਹੋ ਗਿਆ ਤੇ ਉਹਨੇ ਕਿਹਾ ਕਿ ਇਹਨੂੰ ਨਾ ਜਿਹੜੇ ਇਹ ਵਿਗੜਿਆ ਹੋਇਆ ਮੁੰਡਾ ਤੇ ਇਹਨੂੰ ਕੋੜੇ ਮਾਰੇ ਜਾਣ ਕਹਿੰਦੇ 15 ਜਿਹੜੇ ਸੀ ਕੋੜੇ ਉਹਨੇ ਸਜ਼ਾ ਦਿੱਤੀ ਉਸ ਵੇਲੇ ਜਿਹੜਾ ਜੱਜ ਸੀ ਤੇ ਉੱਥੋਂ ਹੀ ਜਿਹੜਾ ਹੈ ਉਹਨਾਂ ਨੇ ਆਪਣੇ ਨਾਂ ਨਾਲ ਤਖਲਸ ਏ ਆਜ਼ਾਦ ਜਿਹੜਾ ਹੈ ਉਹ ਲਾਉਣਾ ਸ਼ੁਰੂ ਕੀਤਾ ਤੇ ਤੁਸੀਂ ਬਿਲਕੁਲ ਭੂਮਿਕਾ ਦੇ ਵਿੱਚ ਜਿਹੜਾ ਹੈ ਗੌਤਮ ਜੀ ਬਿਲਕੁਲ ਠੀਕ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਖੁਦ ਆਜ਼ਾਦ ਹਸਤੀ ਤੁਸੀਂ ਮੰਨਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਅਗਵਾਈ ਕਰ ਸਕਦੇ ਤੇ ਤੁਸੀਂ ਗੁਲਾਮ ਹਸਤੀ ਮੰਨ ਕੇ ਜਿਹੜਾ ਹੈਗਾ ਉਹ ਤੁਸੀਂ ਫਿਰ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ ਤੇ ਉਹ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਐਚ ਆਰ ਏ ਜਿਹਦਾ ਨਾਂ ਸੀ ਫਿਰ ਉਹਦਾ ਨਾਮ ਬਦਲ ਕੇ ਐਚ ਐਸ ਆਰ ਏ ਰੱਖਿਆ ਗਿਆ ਐਚ ਆਰ ਏ ਸੀ ਹਿੰਦੁਸਤਾਨ ਜਿਹੜੀ ਸੀ ਰੈਵੋਲੂਸ਼ਨਰੀ ਜਿਹੜੀ ਰਿਪਬਲਿਕਨ ਐਸੋਸੀਏਸ਼ਨ ਸੀ ਤੇ ਫਿਰ ਉਹਦਾ ਨਾਮ ਬਦਲ ਕੇ ਉਹਦੇ ਨਾਂ ਨਾਲ ਸੋਸ਼ਲਿਸਟ ਸ਼ਬਦ ਜੋੜਿਆ ਗਿਆ ਜਦੋਂ ਮਾਰਕਸਿਜ਼ਮ ਦੇ ਪ੍ਰਭਾਵ ਦੇ ਹੇਠ ਇਹ ਆਏ

0: ਉਹ ਲੋਕ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਆਪਣੇ ਟੀਚਰ ਦੀ ਅਗਵਾਈ ਦੇ ਵਿੱਚ ਮਾਰਕਸਿਜ਼ਮ ਨੂੰ ਜਾਣਿਆ ਜਾਂ ਮਾਰਕਸਿਜ਼ਮ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈਗਾ ਜਿਹੜਾ ਹੈਗਾ ਦੇਸ਼ ਦੁਨੀਆ ਕਿ ਇੱਦਾਂ ਦੀ ਵੀ ਜਿਹੜੀ ਹੈ ਉਹ ਵੀ ਬਣ ਸਕਦੀ ਹੈ ਜਿੱਥੇ ਕੋਈ ਕਿਸੇ ਦਾ ਕੋਈ ਵੱਡਾ ਨਾ ਹੋਵੇ, ਕੋਈ ਛੋਟਾ ਨਾ ਹੋਵੇ। ਜਿਹੜਾ ਸੋਸ਼ਲਿਸਟ ਸੋਸ਼ਲਿਜ਼ਮ ਦਾ ਜਾਂ ਕਮਿਊਨਿਜ਼ਮ ਦਾ ਜਿਹੜਾ ਕੰਸੈਪਟ ਸੀ ਉਹ ਬਾਅਦ ਦੀ ਗੱਲ ਵੱਖਰੀ ਹੈ ਕਿ ਜਿਹੜੇ ਦੇਸ਼ ਉਸ ਆਧਾਰ ਤੇ ਬਣੇ ਉਹ ਨਹੀਂ ਉਵੇਂ ਰਹਿ ਸਕੇ ਜਾਂ ਉਹ ਵਿਚਾਰਧਾਰਾ ਤੇ ਨਹੀਂ ਉਹਨੂੰ ਪੁਗਾ ਸਕੇ। ਹੈਗੇ ਕੁਛ ਕੰਟਰੀ ਤੇ ਅਜੇ ਜਿਹੜੇ ਚੱਲ ਰਹੇ ਆ ਤੇ, ਪਰ ਇਹਨਾਂ ਨੌਜਵਾਨਾਂ ਤੇ ਇਹਦੇ ਅਸਰ ਇਹ ਹੋਇਆ ਕਿ ਇਹਨਾਂ ਨੇ ਇਹ ਸੋਚਿਆ ਕਿ ਜਿਹੜੀ ਇੱਕ ਕ੍ਰਾਂਤੀ ਦੇ ਨਾਲ ਹੀ ਜਿਹੜੀ ਇਹ ਤਬਦੀਲੀ ਕੀਤੀ ਜਾ ਸਕਦੀ ਹੈ। ਇਹ ਜਿਹੜੀਆਂ ਦੂਜੀਆਂ ਨੇ ਨੋਨ ਕੋਆਪਰੇਸ਼ਨ ਵਗੈਰਾ ਠੀਕ ਹੈ, ਪ੍ਰਭਾਵ ਦਬਾਅ ਪ੍ਰੈਸ਼ਰ ਪਾਉਣ ਵਾਸਤੇ ਠੀਕ ਹੈ, ਪਰ ਕ੍ਰਾਂਤੀ ਜਿਹੜੀ ਉਹ ਜ਼ਰੂਰੀ ਹੈ। ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਹ ਟੀਮ ਸੀ ਜਿਹੜੀ ਪਹਿਲੀ ਜਿਹਦੇ ਚ ਜਿਹੜਾ ਸੀ ਰਜਿੰਦਰ ਨਾਥ ਲਹਿਰੀ ਸੀ, ਇਸ਼ਫਾਕ ਉੱਲਾ ਖਾਨ ਸੀ, ਰਾਮ ਪ੍ਰਸਾਦ ਬਿਸਮਿਲ ਸੀ, ਤੇ ਜਿਨ੍ਹਾਂ ਦਾ ਜਿਹੜਾ ਅਕਸਰ ਜ਼ਿਕਰ ਆਉਂਦਾ, ਖਾਸ ਕਰਕੇ ਜਦੋਂ ਕਕੋਰੀ ਡਾਕੇ ਦਾ ਜ਼ਿਕਰ ਆਉਂਦਾ ਤੇ ਲਖਨਊ ਦੇ ਨੇੜੇ ਜਦੋਂ ਉਹਨਾਂ ਨੇ ਰੇਲ ਗੱਡੀ ਚੋਂ ਖਜ਼ਾਨਾ ਜਿਹੜਾ ਸੀ ਉਹ ਲੁੱਟਿਆ, ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਵਿੱਚ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਚੰਦਰ ਸ਼ੇਖਰ ਉਦੋਂ ਕਿਉਂਕਿ ਪਹਿਲਾਂ ਇਸ ਸਾਰੀ ਰਜੀਮ ਦੇ ਵਿੱਚ ਇਸ ਚ ਆ ਚੁੱਕੇ ਸੀ ਪਰ ਉਹ ਫਿਰ ਹੱਥ ਨਹੀਂ ਆਏ। ਉਦੋਂ ਬਾਅਦ ਫਿਰ ਉਹਨਾਂ ਦੀ ਸਾਰੀ ਲਾਈਫ ਜਿਹੜੀ ਆ ਉਹ ਅੰਡਰਗਰਾਊਂਡ ਜਿਹੜੀ ਆ ਉਹ ਵਾਪਰੀ, ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਪੰਜਾਬ ਹੈ ਜਿਹੜਾ ਇਹ ਬਹੁਤ ਜ਼ਰਖੇਜ਼ ਹੈ ਇਸ ਕਰਕੇ ਕ੍ਰਾਂਤੀ ਵਾਸਤੇ, ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਤਿਹਾਸਕ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛੋਕੜ ਏਦਾਂ ਸੀ ਜਿੱਥੋਂ ਹਰ ਭਾਵੇਂ ਮੁਗਲ ਹੋਣ ਭਾਵੇਂ ਹੋਰ ਬਾਹਰਲੇ ਹਮਲਾਵਰ ਹੋਣ ਇੱਥੇ ਜਿਨ੍ਹਾਂ ਦਾ ਡਟ ਕੇ ਜਿਹੜਾ ਮੁਕਾਬਲਾ ਹੋਇਆ, ਤੇ ਇੱਥੇ ਸਿੱਖੀ ਦਾ ਜਿਹੜਾ ਸੀ ਉਹ ਪ੍ਰਭਾਵ ਕਰਕੇ ਜਾਂ ਗੁਰੂ ਸਾਹਿਬਾਨ ਦੇ ਕਰਕੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੀ ਅਸਰ ਸੀ। ਤੇ ਪੰਜਾਬ ਦੇ ਵਿੱਚ ਉਦੋਂ ਪਹਿਲਾਂ ਜਿਹੜੀ ਗਦਰ ਲਹਿਰ ਸੀ ਜਾਂ ਗਦਰ ਮੂਵਮੈਂਟ ਸੀ ਤੇ ਉਹਦੀ ਚਰਚਾ ਸੀ ਪੂਰੀ ਦੁਨੀਆ ਦੇ ਵਿੱਚ, ਤੇ ਉਹ ਫੇਰ ਜਿਹੜਾ ਸੀ ਉਹ ਤਾਲਮੇਲ ਇਹਨਾਂ ਦਾ ਜਿਹੜਾ ਪੰਜਾਬ ਦੇ ਕ੍ਰਾਂਤੀਕਾਰੀ ਨੇ ਫਿਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ, ਤੇ ਫਿਰ ਇਹਨਾਂ ਦੀ ਲੰਬੀ ਐਕਟੀਵਿਟੀ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਤਾਰ ਰਹਿੰਦੀ ਹੈ। ਲਾਹੌਰ ਇਹਨਾਂ ਦਾ ਜਿਹੜਾ ਸੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ ਜਿੱਥੋਂ ਇਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਤਰੀਕੇ ਦਾ ਸੀ ਕਿਸ ਤਰੀਕੇ ਦੀ ਸਰਗਰਮੀ ਚਲਾਈ ਜਾਵੇ, ਕਿਉਂਕਿ ਉਸ ਵੇਲੇ ਦੋ ਤਿੰਨ ਸਟੇਟ ਏਦਾਂ ਦੀਆਂ ਸੀ ਜਿੱਥੇ ਸਭ ਤੋਂ ਵੱਧ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਤਰੀਕਾ ਜਿਹੜਾ ਸੀ ਉਹ ਵਰਤਿਆ ਜਾ ਰਿਹਾ ਸੀ ਬਰਤਾਨਵੀ ਹਕੂਮਤ ਵੱਲੋਂ। ਪੰਜਾਬ ਦਾ ਕਾਰਨ ਇੱਕ ਇਹ ਵੀ ਸੀ ਕਿ ਪੰਜਾਬ ਬਾਅਦ ਦੇ ਵਿੱਚ ਜਿਹੜਾ ਸੀ ਉਹਦੀ ਨੈਕਸੇਸ਼ਨ ਹੋਈ, ਬਾਅਦ ਦੇ ਵਿੱਚ ਇਹ ਕਹਿ ਲਓ ਕਿ ਗੁਲਾਮ ਹੋਇਆ ਉਹਨਾਂ ਦਾ, ਤੇ ਜਦੋਂ ਜਿਹੜਾ ਹੈ 1849 ਦੇ ਵਿੱਚ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਫਿਰ 10 ਸਾਲ ਦਾ ਜਿਹੜਾ ਉਹ ਕਰਮੋਇਲ ਰਿਹਾ ਉਸ ਤੋਂ ਬਾਅਦ, ਤੇ ਜਦਕਿ ਬਾਕੀ ਥਾਵਾਂ ਤੇ ਉਹ ਪਹਿਲਾਂ ਆ ਚੁੱਕੇ ਸੀ, ਬਾਕੀ ਥਾਵਾਂ ਤੇ ਪਹਿਲਾਂ ਆਪਣੀਆਂ ਬਸਤੀਆਂ ਕਲੋਨੀਜ਼ ਉਹ ਬਣਾ ਚੁੱਕੇ ਸੀ, ਪਰ ਜਿਹੜੇ ਤਿੰਨ ਚਾਰ ਮੈਂ ਦੱਸਿਆ ਕਿ ਵੱਡੇ ਜਿੱਥੇ ਸੈਂਟਰ ਸੀ ਜਿੱਥੇ ਸਭ ਤੋਂ ਵੱਧ ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਭਾਵ ਸੀ, ਭਾਵੇਂ ਉਹ ਮਦਰਾਸ ਸੀ ਭਾਵੇਂ ਬੰਬੇ ਸੀ, ਤੇ ਕਲਕੱਤਾ ਤਾਂ ਸੀਗੇ ਸੀਗਾ ਉਹ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਹੈਗਾ ਸਭ ਤੋਂ ਵੱਧ ਧਿਆਨ ਸੀ ਇੱਕ ਤਾਂ ਗਦਰ ਲਹਿਰ ਕਰਕੇ, ਤੇ ਇਹੀ ਕਾਰਨ ਸੀ ਕਿ ਫਿਰ ਇੱਥੇ ਚੰਦਰ ਸ਼ੇਖਰ ਆਜ਼ਾਦ ਹੋ ਰਹੇ ਨੇ ਆਪਣੀਆਂ ਸਰਗਰਮੀਆਂ ਵਧਾਈਆਂ, ਤੇ ਉਹਦੇ ਚ ਫਿਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹ ਭਾਵੇਂ ਆਪਣੀ ਜਿਹੜੀ ਇਹਨਾਂ ਦੀ ਤਨਜ਼ੀਮ ਸੀਗੀ HSRA ਉਹਦੀਆਂ ਸਰਗਰਮੀਆਂ ਵਾਸਤੇ ਜਾਂ ਹੋਰ, ਤੇ ਫਿਰ ਜਿਹੜੀ ਇੱਕ ਵੱਡੀ ਘਟਨਾ ਵਾਪਰਦੀ ਉਹਨਾਂ ਦਿਨਾਂ ਚ ਜਿਹੜੇ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਸਜ਼ਾ ਹੁੰਦੀ ਹੈ, ਤੇ ਉਹ ਸੀਗਾ ਜਿਹੜਾ ਉਹਦਾ ਕਤਲ ਸੀ ਜਿਹੜਾ ਸੌਂਡਰਸ ਦਾ ਜੋ SP ਸੀਗਾ ਉਸ ਵੇਲੇ, ਤੇ ਕਿਉਂਕਿ ਭਾਵੇਂ ਉਹ ਗਲਤੀ ਨਾਲ ਹੋਇਆ ਸੀ, ਉਹ ਖਾਸ ਕਰਕੇ ਇਹ ਇੱਕ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਤੇ ਲਾਲ ਲਾਜਪਤ ਰਾਏ ਵਾਲੀ ਘਟਨਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸਕੌਟ ਸੀਗਾ ਤੇ ਲਾਹੌਰ ਦੇ ਵਿੱਚ ਲਾਠੀਚਾਰਜ ਲਈ ਉਹ ਜ਼ਿੰਮੇਵਾਰ ਸੀ, ਉਹਨੇ ਆਰਡਰ ਦਿੱਤਾ ਜਿਹਦੇ ਕਰਕੇ ਲਾਲਾ ਜੀ ਦੇ ਸਿਰ ਚ ਤੇ ਲਾਠੀਆਂ ਵੱਜੀਆਂ, ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਾਲਾ ਜੀ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਤੇ ਇੱਕ ਏਦਾਂ ਦਾ ਮੈਸੇਜ ਵੀ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲੇ ਲੋਕਾਂ ਤੇ ਏਦਾਂ ਦਾ ਤਸ਼ੱਦਦ ਕਰੋਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰੋਗੇ, ਤਾਂ ਇਹਦਾ ਖਮਿਆਜ਼ਾ ਜਿਹੜਾ ਤੁਹਾਨੂੰ ਉਹ ਭੁਗਤਣਾ ਜਿਹੜਾ ਸੀ ਉਹ ਪੈ ਸਕਦਾ। ਤੇ ਉਹਦੇ ਤੇ ਫਿਰ ਇਸ ਗੱਲ ਤੇ ਜਿਹੜਾ ਸੀ ਉਹ ਇਕੱਠੇ ਹੋ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਜਦੋਂ ਸਾਰਾ ਕੁਛ ਜਿਹੜਾ ਇਹ ਚੱਲਦਾ ਤੇ ਉਹ ਐਕਟੀਵਿਟੀ ਸਾਰੀ ਉਹ ਪੰਜਾਬ ਦੇ ਵਿੱਚ ਹੁੰਦੀ ਹੈ, ਭਾਵੇਂ ਉਹਦੇ ਚ ਜਿਹੜੇ ਇੱਥੇ ਜੋ ਵੀ ਗੋਲਾ ਬਰੂਦ ਕਿਸ ਤਰ੍ਹਾਂ ਇਕੱਠਾ ਕਰਨਾ, ਕਿਸ ਤਰ੍ਹਾਂ ਬਣਾਉਣਾ, ਹਥਿਆਰ ਕਿੱਥੋਂ ਆਉਣੇ, ਕਿਵੇਂ ਆਉਣੇ, ਇਹ ਜਿੰਨੀਆਂ ਵੀ ਰੈਵੋਲੂਸ਼ਨਰੀ ਐਕਟੀਵਿਟੀ ਸੀ। ਫਿਰ ਲਾਹੌਰ ਜਿਹੜਾ ਸੀ ਉਹਦਾ ਇੱਕ ਐਪੀਸੈਂਟਰ ਸੀਗਾ ਤੇ ਉੱਥੇ ਉੱਥੋਂ ਜਿਹੜੀਆਂ ਇਹ ਸਾਰੀਆਂ ਇਹ ਐਕਟੀਵਿਟੀ ਚੱਲ ਰਹੀਆਂ। ਹਾਲਾਂਕਿ ਉਸ ਤੋਂ ਪਹਿਲਾਂ ਆਪਣਾ ਜਿਹੜੇ ਚੰਦਰ ਸ਼ੇਖਰ ਆਜ਼ਾਦ ਲੰਬਾ ਸਮਾਂ ਝਾਂਸੀ ਦੇ ਵਿੱਚ ਵੀ ਜਿਹੜਾ ਸੀ ਉਹ ਰਹੇ ਤੇ ਬਾਅਦ ਦੇ ਵਿੱਚ ਵੀ ਉਹਨਾਂ, ਕਿਉਂਕਿ ਉੱਥੇ ਜੰਗਲ ਸੀ ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਟੀਵਿਟੀ ਦਾ ਸੈਂਟਰ ਸੀ ਤੇ, ਪਰ ਜਦੋਂ ਇਹ ਜਿਹੜਾ ਸੀਗਾ ਇਹ ਸਾਂਡਰਸ ਵਾਲੀ ਜਿਹੜੀ ਘਟਨਾ ਹੋਈ ਤੇ ਸਾਂਡਰਸ ਵਾਲੀ ਘਟਨਾ ਤੋਂ ਬਾਅਦ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਛੱਡਣਾ ਪਿਆ, ਜਿਹੜਾ ਲਾਹੌਰ ਛੱਡਣਾ ਪਿਆ ਤੇ, ਕਿਉਂਕਿ ਭਗਤ ਸਿੰਘ ਨੂੰ ਤਾਂ ਇਮੀਡੀਏਟ ਛੱਡਣਾ ਪਿਆ ਕਿਉਂਕਿ ਭਗਤ ਸਿੰਘ ਸਭ ਤੋਂ ਪਹਿਲਾਂ ਬਾਂਟੜ ਸੀ, ਉਦੋਂ ਪਹਿਲਾਂ ਜਿਹੜਾ ਦੁਸਹਿਰਾ ਬੰਬ ਕਾਂਡ ਸੀ ਉਹਦੇ ਚ ਵੀ ਭਗਤ ਸਿੰਘ ਨੂੰ ਰਾਊਂਡ ਅਪ ਕੀਤਾ ਗਿਆ ਸੀ ਤੇ ਇਹ ਪੰਜ ਜਾਣੇ ਸੀ ਜਿਹੜੇ ਇਹ ਸੀ ਉਹਨੂੰ ਘੇਰ ਕੇ ਜਿਹੜਾ ਸੀਗਾ ਸਾਉਂਡਰਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ, ਜਿਹਨਾਂ ਵਿੱਚ ਚੰਦਰ ਸ਼ੇਖਰ ਵੀ ਉਹਦੇ ਵਿੱਚ ਸ਼ਾਮਲ ਸੀ, ਜਿਹਦੇ ਤੇ ਚੰਦਰ ਸ਼ੇਖਰ ਦਾ ਜਿਹੜਾ ਨਾਂ ਸੀ ਉਹ ਸਾਉਂਡਰਸ ਤੇ ਨਾਲ ਜਿਹੜਾ ਇੱਕ ਚੰਨਣ ਸਿੰਘ ਹੋਰ ਸੀ ਇੱਕ ਹੌਲਦਾਰ ਜਿਹਨੇ ਪਿੱਛਾ ਕੀਤਾ ਭਗਤ ਸਿੰਘ ਤੇ ਚੰਦਰ ਸ਼ੇਖਰ ਦਾ ਜਦੋਂ ਗੋਲੀ ਚਲਾ ਕੇ ਜਾ ਰਹੇ ਸੀ, ਫਿਰ ਉਹਦੇ ਤੇ ਵੀ ਜਿਹੜੀ ਇਹਨਾਂ ਨੇ ਗੋਲੀ ਚਲਾਈ ਤੇ ਉਹ ਜਿਹੜਾ ਇਹਨਾਂ ਦੇ ਖਿਲਾਫ ਉਹ ਮਾਮਲਾ ਸੀ ਤੇ ਚਲੋ ਉਹ ਜਿਹੜਾ ਭਗਤ ਸਿੰਘ ਸੀ ਜਾਂ ਇਹ ਸੀਗਾ ਰਾਜਗੁਰੂ ਸੀਗੇ ਇਹ ਤਾਂ ਜਿਹੜਾ ਉੱਥੇ ਘਟਨਾ ਵਾਪਰੀ ਉਹਦੇ ਕਰਕੇ ਇਹ ਪਹਿਲਾਂ ਹੀ ਜੇਲ੍ਹ ਚ ਸੀਗੇ, ਜਿਹੜੀ ਉਦੋਂ ਨੈਸ਼ਨਲ ਅਸੈਂਬਲੀ ਕਹਿੰਦੇ ਸੀ ਦਿੱਲੀ ਦੇ ਵਿੱਚ ਜਿਹੜੀ ਹੁਣ ਪਾਰਲੀਮੈਂਟ ਹੈ ਤੇ ਉੱਥੇ ਜਿਹੜੇ ਇਹਨਾਂ ਨੇ ਵੈਸੇ ਹੀ ਜਿਹੜੇ ਸੀ ਉਹ ਬੰਬ ਸੁੱਟੇ ਸੀ ਤੇ ਉਹ ਬਿਨਾਂ ਨੁਕਸਾਨ ਵਾਲੇ ਉਸ ਘਟਨਾ ਚ ਉੱਥੇ ਅਰੈਸਟ ਹੋ ਗਏ ਸੀਗੇ ਤੇ ਫਿਰ ਜਦੋਂ ਇਹ ਸਾਰਾ ਇਹ ਕੇਸ ਜਿਹੜਾ ਖੁੱਲਿਆ ਉਹਦੇ ਚ ਫਿਰ ਇਹਨਾਂ ਦੇ ਨਾਂ ਆਏ ਤੇ ਕਿਉਂਕਿ ਇਹ ਤਾਂ ਤਿੰਨੋਂ ਜਿਹੜੇ ਸੀਗੇ ਪਹਿਲਾਂ ਤੋਂ ਹੀ ਅਰੈਸਟਡ ਸੀ ਤੇ ਚੰਦਰ ਸ਼ੇਖਰ ਫਿਰ ਵੀ ਜਿਹੜੇ ਸੀ ਉਹ ਬਾਹਰ ਰਹੇ ਇਸ ਮਾਮਲੇ ਦੇ ਵਿੱਚ ਤੇ ਚੰਦਰ ਸ਼ੇਖਰ ਜਦੋਂ ਇਹ ਸਾਰਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੈ ਚੰਦਰ ਸ਼ੇਖਰ ਅਲਾਹਾਬਾਦ ਦੇ ਵਿੱਚ ਸੀ ਤੇ ਕਿਸੇ ਨੇ ਜਿਹੜਾ ਸੀ ਮੁਖਬਰੀ ਕੀਤੀ, ਮੁਖਬਰੀ ਤੋਂ ਪਤਾ ਲੱਗਿਆ ਕਿ ਉਹ ਐਲਫਰਡ ਪਾਰਕ ਦੇ ਵਿੱਚ ਉਹਨਾਂ ਦਾ ਕੋਈ ਦੋਸਤ ਰੈਵੋਲੂਸ਼ਨਰੀ ਉਹਨਾਂ ਨੂੰ ਹੋਰ ਜਿਹੜਾ ਸੀ ਉਹ ਮਿਲਣ ਆ ਰਿਹਾ ਤੇ ਜਿਸ ਕਰਕੇ ਉੱਥੇ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਐਸ ਪੀ ਸੀ ਤੇ ਡੀ ਐਸ ਪੀ ਸੀ ਤੇ ਉਹ ਐਸ ਪੀ ਕੋਲ ਹੀ ਜਿਹੜੀ ਸੀ ਮੁਖਬਰੀ ਕਿਸੇ ਨੇ ਕੀਤੀ ਤੇ ਜਿਹਨਾਂ ਦਾ ਨਾਂ ਨੋਟ ਵਾਵਰ ਦੱਸਿਆ ਜਾਂਦਾ ਤੇ ਅਲਾਹਾਬਾਦ ਦਾ ਜਿਹੜਾ ਸੀ ਉਹਨੇ ਜਿਹੜਾ ਸੀ ਆਈ ਡੀ ਦਾ ਹੈਡ ਸੀਗਾ ਉਦੋਂ ਤੇ ਉਹਨਾਂ ਨੇ ਫਿਰ ਘੇਰਾ ਪਾ ਲਿਆ ਜਿਹੜਾ ਐਲਫਰਡ ਪਾਰਕ ਸੀ ਜਿੱਥੇ ਕਾਫੀ ਲੰਬਾ ਸਮਾਂ ਜਿਹੜਾ ਉਹ ਮੁਕਾਬਲਾ ਉਹ ਚੱਲਿਆ ਚੰਦਰ ਸ਼ੇਖਰ ਦਾ ਪੁਲਿਸ ਦੇ ਨਾਲ ਤੇ ਅਖੀਰ ਦੇ ਵਿੱਚ ਫਿਰ ਆਪਣਾ ਜਿਹੜਾ ਉਹਨਾਂ ਦਾ ਸਾਥੀ ਸੀ ਤੇ ਸਾਥੀ ਨੂੰ ਫਿਰ ਉਹ ਬਚਾਉਣ ਚ ਕਾਮਯਾਬ ਹੋ ਗਏ ਕਿ ਤੁਸੀਂ ਨਿਕਲੋ ਤੁਸੀਂ ਕਿਉਂਕਿ ਅੱਗੇ ਸਰਗਰਮੀਆਂ ਜਿਹੜੀਆਂ ਹੋਰ ਵੀ ਕਰਨੀਆਂ ਨੇ ਤੇ ਬਾਕੀ ਫਿਰ ਇਹਨਾਂ ਦਾ ਜਦੋਂ ਇਹ ਮੁਕਾਬਲਾ ਹੋਇਆ ਫਿਰ ਜੋ ਲਾਸਟ ਕਹਿੰਦੇ ਸ਼ਾਰਟ ਰਹਿ ਗਿਆ ਤੇ ਉਹ ਜਾਮਣ ਦੇ ਜਿਹੜਾ ਰੁੱਖ ਦਾ ਓਹਲਾ ਲੈ ਕੇ ਫਾਇਰਿੰਗ ਕਰ ਰਹੇ ਸੀ ਤੇ ਫਿਰ ਅਖੀਰ ਦੇ ਵਿੱਚ ਜਦੋਂ ਜ਼ਖਮੀ ਹੋ ਗਏ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਗੋਲੀ ਮਾਰ ਕੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ ਤੇ ਤੁਸੀਂ ਬਿਲਕੁਲ ਦੱਸਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ ਹੁਣ ਜਿਹੜਾ ਸਾਡਾ ਜਿਹੜਾ ਹੁਣ ਦਾ ਇਹ ਹੈ ਕਿ 24 ਸਾਲ ਤੱਕ ਅਜੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਆਪਾਂ ਪੰਜਾਬੀਆਂ ਵਾਲੇ ਬਾਰੇ ਜਿਹੜੀ ਹੈ ਇਹ ਗੱਲ ਕਰਦੇ ਹਾਂ ਤੇ ਕਿ ਕਿਸ ਪਾਸੇ ਨੂੰ ਜਾਂ ਕਿਸ ਕਰੀਅਰ ਵੱਲ ਨੂੰ ਜਿਹੜਾ ਹੈ ਉਹ ਤੁਰ ਹੋਇਆ ਕਿ ਪੂਰੀ ਦੁਨੀਆਂ ਚ ਕੀ ਹੋ ਰਿਹਾ। ਚੰਦਰ ਸ਼ੇਖਰ ਹੋਰਾਂ ਨੂੰ ਦੇਖੋ ਉਦੋਂ ਇੰਨਾ ਉਹ ਪੜ੍ਹਦੇ ਸੀ, ਇੰਨਾ ਸਟੱਡੀ ਕਰਦੇ ਸੀ, ਰੋਸ਼ਨ ਦਿਮਾਗ ਤਾਂ ਸੀਗੇ ਉਹ ਪਹਿਲੇ ਤੇ ਉਹ ਉਹਨਾਂ ਨੂੰ ਪੂਰੀ ਦੁਨੀਆਂ ਦਾ ਉਹਨਾਂ ਦੇ ਟਿਪਸ ਦੇ ਉੱਤੇ ਸੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ, ਬਰਤਾਨੀਆ ਦੀ ਜਿਹੜੀ ਬਸਤੀ ਹੈ ਇੰਨਾ ਵੱਡਾ ਕਿੱਥੇ ਕਿੱਥੇ ਉਹਨਾਂ ਦਾ ਕੀ ਚੱਲ ਰਿਹਾ ਕਿ ਦੁਨੀਆਂ ਦੇ ਰੈਵੋਲੂਸ਼ਨਰੀ ਫੇਰ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਐਕਟੀਵਿਟੀ ਉਹ ਸਾਰੀ ਜਿਹੜੀ ਆ ਉਹ ਕਰ ਰਹੇ ਨੇ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਕਿਉਂਕਿ ਉਦੋਂ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਿਆ ਸੀ ਤੇ USSR ਬਣ ਚੁੱਕਿਆ ਸੀ ਤੇ ਉਥੋਂ ਦੀ ਜਿਹੜੀ ਜਾਰਸ਼ਾਹੀ ਦੇ ਖਿਲਾਫ ਉਹ ਸਾਰਾ ਕੁਛ ਉਹਨਾਂ ਕੋਲੇ ਜਿਹੜਾ ਸੀ ਉਹ ਪਹੁੰਚਦਾ ਸੀ, ਉਹ ਸਟੱਡੀ ਵੀ ਕਰਦੇ ਸੀ, ਅੱਗੇ ਸਕੂਲਿੰਗ ਵੀ ਕਰਦੇ ਸੀ ਨੌਜਵਾਨਾਂ ਨੂੰ ਬੁਲਾ ਕੇ ਤੇ ਇੰਨੀ ਛੋਟੀ ਉਮਰ ਦੇ ਵਿੱਚ। ਹੁਣ ਜਿਹੜੀ ਗੱਲ ਅਖੀਰ ਦੇ ਵਿੱਚ ਮੈਂ ਕਹਿਣੀ ਚਾਹੁੰਦਾ ਕਿ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਖਾਸ ਕਰਕੇ ਚਲੋ ਨਵੀਂ ਪੀੜ੍ਹੀ ਤਾਂ ਦਾ ਤਾਂ ਇੰਟਰਸਟ ਪਤਾ ਨਹੀਂ ਦਿਲਚਸਪੀ ਕਿੱਦਾਂ ਦੀ ਹੁੰਦੀ ਹੈ, ਤੇ ਸਾਡੀ ਪੀੜ੍ਹੀ ਦੇ ਸਾਥੋਂ ਜਿਹੜੀ ਪਿਛਲੀ ਇਮੀਡੀਏਟ ਪੀੜ੍ਹੀ ਦੇ ਲੋਕ ਵੀ ਤੇ ਉਹ ਚੰਦਰਸ਼ੇਖਰ ਨੂੰ ਪੰਜਾਬ ਦਾ ਹੀ ਸਮਝਦੇ ਸੀ, ਕਿਉਂਕਿ ਜਦੋਂ ਇੱਥੇ ਕੋਈ ਪੇਂਟਿੰਗ ਮੁਕਾਬਲੇ ਸਕੂਲਾਂ ਚ ਹੋਣੇ ਜਿੱਥੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਬਣਾਉਣੀ, ਉੱਥੇ ਉਹਨਾਂ ਨੇ ਚੰਦਰ ਸ਼ੇਖਰ ਦੀ ਧੋਤੀ ਤੇ ਇੱਕ ਨੰਗੇ ਪਿੰਡੇ ਵਾਲੀ ਤੇ ਬਕਾਇਦਾ ਜਨੂਪ ਧਾਰਨ ਕੀਤਾ ਹੋਇਆ ਤੇ ਡੱਬ ਦੇ ਵਿੱਚ ਜਿਹੜਾ ਸੀ ਰਿਵੋਲਵਰ ਟੰਗਿਆ, ਏਦਾਂ ਦੀਆਂ ਜਿਹੜੀਆਂ ਸੀ ਜਿਹੜੇ ਪੋਸਟਰ ਸੀ ਫੋਟੋ ਸੀ ਉਹ ਬਹੁਤ ਪਾਪੂਲਰ ਸੀਗੀਆਂ। ਤੇ ਸੋ ਇਹ ਤਾਂ ਫਿਰ ਜਦੋਂ ਅਸੀਂ ਇਤਿਹਾਸ ਨੂੰ ਜਾਂ ਫਰੋਲਦੇ ਹਾਂ ਵਰਕੇ ਤੇ ਉਦੋਂ ਇਹ ਇਸ ਗੱਲ ਦਾ ਜਿਹੜਾ ਪਤਾ ਲੱਗਦਾ, ਤੇ ਕਿਉਂਕਿ ਚੰਦਰ ਸ਼ੇਖਰ ਕਿਉਂਕਿ ਸਾਰੇ ਹੀ ਜਿਹੜੇ ਇਹ ਕ੍ਰਾਂਤੀਕਾਰੀ ਸੀ ਇਹ ਆਪਣੇ ਅਸਲੀ ਨਾਂ ਦੇ ਹੇਠ ਨਹੀਂ ਸੀ ਵਿਚਰਦੇ ਜਦੋਂ HSR ਚ ਵੀ ਕੰਮ ਕਰਦੇ, ਚੰਦਰ ਸ਼ੇਖਰ ਜਿਹੜਾ ਸੀ ਉਹ ਬਲਰਾਜ ਦੇ ਨਾਂ ਹੇਠ ਕੰਮ ਕਰਦੇ ਸੀ, ਜਦੋਂ ਵੀ ਕਿਤੇ ਕੋਈ ਚਿੱਠੀਆਂ ਕੱਢਣੀਆਂ ਜਾਂ ਪੋਸਟਰ ਲਾਉਣੇ ਇਸ਼ਤਿਹਾਰ ਲਾਉਣੇ ਉਹ ਬਲਰਾਜ ਦੇ ਨਾਂ ਹੇਠ ਹੀ ਲਿਖਦੇ ਸੀਗੇ ਕਿ ਜਿਹੜਾ ਉਹ ਕਮਾਂਡਰ ਇਨ ਚੀਫ ਆਪਣੇ ਆਪ ਨੂੰ HSR ਦੇ ਜਿਹੜੇ ਸੀਗੇ ਉਹ ਲਿਖਦੇ ਸੀ, ਕਿਸੇ ਦੀ ਕੋਈ ਜ਼ਿੰਮੇਵਾਰੀ ਲੈਣੀ ਜਾਂ ਕਿਸੇ ਨੂੰ ਕਹਿਣਾ ਕਿ ਤੁਸੀਂ ਬੰਦੇ ਬਣ ਜਾਓ, ਤੇ ਉਹ ਇਸ ਰੂਪ ਦੇ ਵਿੱਚ ਵੀ ਲੱਗਦਾ ਸੀ ਪੰਜਾਬੀਆਂ ਨੂੰ ਕਿਉਂਕਿ ਬਲਰਾਜ ਇਹ ਸਾਡਾ ਜਾਣਿਆ ਪਛਾਣਿਆ ਦਾ ਨਾਂ ਹੈ। ਤੇ ਮਗਰੋਂ ਹੁਣ ਤੱਕ ਵੀ ਜਿਹੜਾ ਸੀ ਇਹ ਸਾਰਾ ਏਦਾਂ ਲੱਗਦਾ, ਜਦੋਂ ਅਸੀਂ ਕ੍ਰਾਂਤੀਕਾਰੀਆਂ ਦੇ ਕਿਤੇ ਕੋਈ ਐਗਜੀਬਿਸ਼ਨ ਜਾਂ ਹੋਰ ਏਦਾਂ ਦੇਖਦੇ ਹਾਂ ਤਾਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹਦੇ ਚ ਉਹ ਸ਼ਾਮਿਲ ਹੁੰਦਾ, ਉਹ ਕੋਈ ਪੰਜਾਬ ਤੋਂ ਜਿਹੜਾ ਸੀ ਉਹਨੂੰ ਅਲੱਗ ਕਰਕੇ ਦੇਖਿਆ ਨਹੀਂ ਜਾ ਸਕਦਾ, ਖਾਸ ਕਰਕੇ ਇਸ ਆਜ਼ਾਦੀ ਦੀ ਮੂਵਮੈਂਟ ਕਰਕੇ ਤੇ ਜਾਂ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਗਤੀਵਿਧੀਆਂ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਾਲਾਂਕਿ ਭਗਤ ਸਿੰਘ ਸਾਰੇ ਹਮ ਉਮਰ ਚ ਸੀ ਤੇ ਪਰ ਜਦੋਂ ਭਗਤ ਸਿੰਘ ਕਾਲਜ ਦਾ ਵਿਦਿਆਰਥੀ ਸੀ ਨੈਸ਼ਨਲ ਕਾਲਜ ਦਾ ਲਾਹੌਰ ਦੇ ਵਿੱਚ ਤਾਂ ਭਗਤ ਸਿੰਘ ਦੇ ਉੱਤੇ ਅਸਰ ਤਾਂ ਪਹਿਲਾਂ ਹੀ ਸੀਗਾ ਕਿਉਂਕਿ ਇੱਥੇ ਅਕਾਲੀ ਮੋਰਚੇ ਚੱਲੇ, ਹੋਰ ਸਾਰਾ ਜਿਹੜਾ ਬਸੰਤੀ ਰੰਗ ਦੇ ਬਸੰਤੀ ਚੋਲੇ ਵਾਲੀ ਜਿਹੜੀ ਗੱਲ ਹੈ ਉਹ ਵੀ ਉਧਰੋਂ ਆਈ ਹੈ ਤੇ ਪਰ ਇਹਨਾਂ ਦੇ ਮਿਲ ਨਾਲ ਮੈਂ ਕਹਿੰਦਾ ਕਿ ਭਗਤ ਸਿੰਘ ਨੂੰ ਮੂਵਮੈਂਟ ਚ ਲਿਆਉਣ ਵਾਲੇ ਇਹ ਲੋਕ ਸੀਗੇ, ਉਹਨਾਂ ਦੇ ਹਮ ਉਮਰ ਸੀ ਉਹ ਅਲੱਗ ਗੱਲ ਤੇ ਜਿਹਨਾਂ ਦੇ ਪ੍ਰਭਾਵ ਕਰਕੇ ਜਾਂ ਜਿਹਨਾਂ ਦੇ ਅੱਗੋਂ ਟੀਚਰ ਸੀ, ਚਲੋ ਲਾਹੌਰ ਦੇ ਵਿੱਚ ਵੀ ਸੀਨੀਅਰ ਜਿਹੜੇ ਸੀ ਜਿਹੜੇ ਸਕੂਲਿੰਗ ਕਰਦੇ ਸੀ ਜਾਂ ਜਿਹੜੇ ਦੱਸਦੇ ਸੀ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਕਿੱਦਾਂ ਹੋਇਆ, ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਜਿਹੜਾ ਹੈਗਾ ਇੱਕ ਵੱਡਾ ਸਰੋਕਾਰ ਚੰਦਰ ਸ਼ੇਖਰ ਆਜ਼ਾਦ ਦਾ ਹੈਗਾ ਜਿਹਨਾਂ ਨੂੰ ਆਪਾਂ ਅੱਜ ਹੁਣ ਵੀ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਦੇ ਦਿਨ ਯਾਨੀ ਚੰਦਰ ਸ਼ੇਖਰ ਆਜ਼ਾਦ ਦੇ 120ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਸਾਂਝ, ਭਗਤ ਸਿੰਘ ਦੇ ਨਾਲ ਜੁੜੀ ਸਾਂਝ, ਜਦੋਂ ਭਗਤ ਸਿੰਘ ਦੇ ਨਾਲ ਸਾਂਝ 'ਚ ਪੈਂਦੀ ਹੈ ਅਤੇ ਫਿਰ ਪੰਜਾਬ ਦੇ ਨਾਲ ਵੀ ਆਪ ਮੁਹਾਰੇ ਸਾਂਝ ਪੈ ਜਾਂਦੀ ਹੈ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ, ਦਿਓ ਇਜਾਜ਼ਤਾਂ, ਧੰਨਵਾਦ।

0: लगा।
1: सुनो जी, गड्डी अक्षरा ज्वेलर्स वाल ले लो।
2: ओ जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन से मिलेंगे।
2: आहो जी आहो।
1: अक्षरा ज्वेलर अपनी दूजी लोकेशन 56 गारफील्ड रोड, ईस्ट रिवर्सटन विच वी तुहाडी सेवा विच।
3: रेडियो हां जी 1674।
4: रेडियो
5: ऑस्ट्रेलिया विच इमिग्रेशन दा मसला ना जाओ इधर उधर, सिद्धे आओ आईएमई एडवाइजर, अपनी मां बोली विच समझण तुहाडी लोड नू, नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जस्ट स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस, आज ही परोसे नाल संपर्क करो आईएमई एडवाइजर, कॉल 02-9063-1618 और पैरामेटा सिडनी अते न्यू दिल्ली विच भी आईएमई एडवाइजर।
3: रेडियो हाँ जी 1674 AM दे उत्ते तुहाडा सारयां दा स्वागत है जी। मैं गौतम कपिल और अज एमी टॉक शो दे विच एक नवी सीरीज शुरू करन लगे आई एम ई एडवाइजर दे नाल। ए इनफॉर्मेटिव शो होया करेगा, नाल दी नाल तुहाडे सवालां दे जवाब भी आपां रख सकिया करांगे। सो बहुत ही बार सवालों के जवाब जिहड़े ने ओह तुहानूं मौके ते नहीं मिलिया करनगे। 04724614 1674 या facebook.com/hanjisydney दे उत्ते अपने सवाल तुसीं पुछ के छड़ सकदे हो। ते आई एम ई एडवाइजर तो जदों प्रेम गोयल जी साडे दरम्यान होया करनगे तां उहनां तों चलदे शो दे दरम्यान तुहाडे सवाल पुछिया करांगे, ते फिर उदों तुसीं इस शो दे विच अपने जवाब भी जान सकदे हो। इह तां रहा प्रोग्राम दा फॉरमैट। आओ स्वागत करदे हां प्रेम गोयल जी दा। भाई सति श्री अकाल जी। जी आयां नूं
6: सति श्री अकाल भाजी।
3: की हाल चाल ने भाजी? आफ्टर सच अ लोंग टाइम हुण आपां फिर तो रेडियो सीरीज इक शुरू करन लगे। ते आई होप के पहलां बहुत सारे जिहड़े लोक सीगे जदों आपां इह शो करदे हुंदे सी तां बड़े सारे सवालां दे जवाब तुसीं बड़े कैजुअली और बड़े ट्रांसपेरेंट तरीके दे नाल दे दिंदे हुंदे सी। ते उही एटीट्यूड नूं आपां फिर तो कंटिन्यू करदे होए इन्हां दिनां दे विच बड़ा कुछ चल रहा है, हौली हौली आपां चलो हुण शुरू हो ही गई है रेडियो सीरीज तां आपां करिया करांगे उहनां दे उत्ते गल्लां। बहुत सारे बदलाव हो रहे ने, वैसे कहिंदे ने कि इमीग्रेशन दे बदलाव आस्ट्रेलिया च ते मेलबर्न च रुतां बदलदियां पता नहीं लगदियां हैगियां। ते तुहाडा कारोबार पिछले एक डेढ़ दो साल दे विच किस तरीके दे नाल बदलिया हैगा? तुसीं हुण नवीं दिल्ली तों वी चला रहे हो, सिडनी दे विच वी दो थावां ते हो गए हो, सिटी दे विच वी है, इत्थे वी चल रहा पैरामेटा च ना, किवें इक देखिया तुसीं ये ट्रांसफॉर्मल चेंजेस इह जिहड़े इमीग्रेशन सैक्टर च आए ने पिछले एक साल दे अंदर अंदर?
6: देखो भाजी, पिछले एक साल की गल करिए तां जी बहुत चेंजेस आईआं, इनफैक्ट दो पिछले दो सालां तों बहुत चेंजेस आ रही।
3: राइट।
6: असल च सब तो पहला जे आपां गवर्नमेंट तो शुरू करिए, गवर्नमेंट जदों भी उन्हां कोल कोई आंसर नहीं हुंदा तां उन्हां कोल सिर्फ एक ही हुंदा भी इमीग्रेंट्स नूं सामने रख दो, ब्लेम गेम शुरू हो जांदी
3: आ, स्केपगोट बन जांदे
6: जी। स्केपगोट दी तरह इमीग्रेंट्स हैगे आ। जे आपां गल करिए, इनफ्लेशन बधी, रेंट्स बदने शुरू होए, रेंट्स किहदे कारण बदने शुरू होए जी? इमीग्रेंट्स कारण, है ना? जबकि वह 4% भी नहीं असीं हैगे तां भी असीं उह अजकल देख लो जी। हाँ जी, घरां दे प्राइजेस बढ़ रहे हैं, ओदा रीजन की है? इमीग्रेंट्स। वो ये तो देखते आप तुसी काम करके मेहनत नहीं कर सकते, ठीक है? जे इमीग्रेंट्स किसी की भी स्टोरी चक लो, मेरी चक लो, तुहाडी अपनी चक लो, किसी की भी, कोई स्टूडेंट ते आया, कोई सीधा पीआर आया, पर सारे की आपकी आपकी एक स्टोरी है।
3: बकायदा टैक्सपेयर्स ने सारे उतां सिस्टम च हिस्सा पा रहे,
6: सिस्टम च हिस्सा पा रहे हैं जी, मेहनत कर रहे हैं, मेहनत करके देखो आप दियां कॉलेज दियां यूनि दियां फीसां भी दित्तियां, नाल पिछे भी हेल्प की, इंडिया भी पैसे भेजे, जा जिथों भी है नेटिव कंट्री तो उत्थे भी पैसे भेजे, इत्थे भी आपदी सेविंग की थी, ठीक है? ते घर भी बनाए, पी आर भी लेती, उदो बाद घर भी बनाए, ठीक है? घर नहीं, महल बनाए जी असीं कहने, ठीक है ना जी? ते उन्हां नूं देख के लोकी उन्हां नूं प्रॉब्लम हुंदी है भी इत्थे आ गए, इन्हां कोल इन्ना किवें हो गया, साडे कोल है नहीं गा, ठीक है? तुसीं ਚੱਕ ਕੇ ਦੇਖ ਲਓ ਜੀ, ਸੈਂਟਰ ਲਿੰਕ ਦਾ ਡਾਟਾ ਕੱਢ ਕੇ ਦੇਖ ਲਓ ਵੀ ਡੋਲ ਤੇ ਕੌਣ ਜਾਂਦਾ ਹੈ ਨਾ। ਤਾਂ ਸਕੇਪ ਗੋਟ ਦੀ ਤਰ੍ਹਾਂ ਕੈਸ਼ ਕਾਓਜ਼ ਆ ਜੀ ਇਮੀਗ੍ਰੈਂਟ, ਜਦੋਂ ਵੀ ਕੋਈ ਕਿਤੇ ਆਨਸਰ ਨਹੀਂ ਹੈਗਾ ਤਾਂ ਉੱਥੇ ਇਮੀਗ੍ਰੈਂਟ। ਸੋ ਆ ਪੌਲਿਨ ਹੈਨਸਨ ਦੇਖ ਲਓ ਜੀ,
3: ਬਿਲਕੁਲ ਉਹੀ ਸਿਸਟਮ ਚੱਲ ਰਿਹਾ ਹੈਗਾ ਕਿ ਤੁਸੀਂ ਬੜੀ ਛੇਤੀ ਬੜੀ ਆਸਾਨੀ ਦੇ ਨਾਲ ਬਲੀ ਦਾ ਬੱਕਰਾ ਬਣਾ ਕੇ ਕਿਹਨੂੰ ਰੱਖ ਸਕਦੇ ਹੋ ਸਾਹਮਣੇ। ਆਸਟ੍ਰੇਲੀਅਨ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈਗਾ ਦੁਨੀਆ ਦੇ ਬਾਕੀ ਇਮੀਗ੍ਰੇਸ਼ਨ ਸਿਸਟਮ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦਾ ਹੈ, ਕੁਆਇਟ ਸਿਮਿਲਰ ਟੂ ਕੈਨੇਡਾ। ਸਾਡੇ ਕੋਲ ਤਿੰਨ ਮੋਟੇ ਮੋਟੇ ਸਟਰੀਮ ਨੇ, ਹਿਊਮੈਨੀਟੇਰੀਅਨ ਰੈਫਿਊਜੀ ਸਿਸਟਮ ਜਿਹੜਾ ਹੈਗਾ ਉਹਦੇ ਵਿੱਚ, ਜਾਂ ਫੈਮਿਲੀ ਸਟਰੀਮ ਹੈਗੀ ਹੈ ਜਿਹਦੇ 'ਚ ਪਾਰਟਨਰ ਵੀਜ਼ਾ, ਪੇਰੈਂਟਸ ਵੀਜ਼ਾ ਨੇ, ਜਾਂ ਫਿਰ ਇੱਕ ਸਕਿੱਲਡ ਵੀਜ਼ਾ ਜਿਨ੍ਹਾਂ ਦੀ ਹੁਣ ਆਪਾਂ ਅਗਲੇ ਕੁਛ ਹਫ਼ਤਿਆਂ ਤੱਕ ਗੱਲ ਕਰਨੀ ਹੈ। ਸਕਿੱਲਡ ਵੀਜ਼ਾਜ਼ ਦੇ ਵਿੱਚ ਸਟੂਡੈਂਟ ਵੀਜ਼ਾ ਦੀਆਂ ਅਲੱਗ ਕੈਟਾਗਰੀਆਂ ਨੇ, ਅਲੱਗ ਅਲੱਗ ਕੈਟਾਗਰੀਆਂ ਹੈਗੀਆਂ। ਪਿੱਛੇ ਜੇ ਮੈਂ ਦੇਖ ਰਿਹਾ ਸੀ ਤੁਹਾਡੇ ਸੋਸ਼ਲ ਮੀਡੀਆ ਪੇਜ ਤੋਂ, ਬੜਾ ਕੁਛ ਚੱਲ ਰਿਹਾ ਕਿ 485 is getting, ਮਤਲਬ ਉਹ ਜਿਵੇਂ ਕਹਿੰਦੇ ਹੁੰਦੇ ਕਿ ਨਰਵਸ ਤੱਕ ਆ ਗਿਆ ਕੰਮ, ਕਿ ਹੁਣ ਬੜਾ ਮੁਸ਼ਕਲ ਹੋ ਗਿਆ ਕੰਮ ਵੀ 485 ਲੈਣਾ। ਮਤਲਬ ਸਟੂਡੈਂਟ ਵੀਜ਼ਾ ਵੀ ਮਿਲ ਜੂ ਤੁਹਾਨੂੰ ਆਸਟ੍ਰੇਲੀਆ ਦਾ, ਤੁਸੀਂ ਪੱਕੇ ਵੀ ਹੋ ਜਾਓਗੇ। 485 ਬੱਸ ਕਰਵਾਤੀ ਹੈ, ਤੌਬਾ ਕਰਾਤੀ ਹੈ, ਪਰ ਅੱਜ ਉਹਦੇ 'ਤੇ ਨਹੀਂ ਆਪਾਂ ਗੱਲ ਕਰਨੀ। ਅੱਜ ਆਪਾਂ ਇਹਦੇ 'ਤੇ ਗੱਲ ਕਰਨੀ ਹੈ, ਗਵਰਨਮੈਂਟ ਨੇ ਪਿੱਛੇ ਜਿਹੇ ਇੰਡੀਕੇਸ਼ਨ ਦਿੱਤੀ ਹੈ ਇਸ ਫਾਈਨੈਂਸ਼ੀਅਲ ਈਅਰ ਦੀ ਸਟਾਰਟਿੰਗ ਤੋਂ ਕਿ ਜਿਹੜੇ ਸਕਿੱਲਡ ਵੀਜ਼ਾਜ਼ ਦੇ ਵਿੱਚ ਹੋਰ ਕੈਟਾਗਰੀ ਦੇ ਘਟਾ ਕੇ ਜਿਹੜੇ ਨੰਬਰਸ ਨੇ 482 ਦੇ ਵੱਲ ਦਿੱਤੇ ਨੇ। ਆਸਟ੍ਰੇਲੀਆ ਦੇ ਵਿੱਚ ਸਬ ਕਲਾਸ 482 ਪਹਿਲਾਂ ਤਾਂ ਹੈ ਕੀ, ਕਿਵੇਂ ਡਿਜ਼ਾਈਨ ਕੀਤੀ ਗਈ ਸੀ, ਕਿਹਦੇ ਲਈ ਡਿਜ਼ਾਈਨ ਕੀਤੀ ਗਈ ਸੀ, ਜੇ ਬਰੀਫਲੀ ਇਹਦੇ 'ਤੇ ਦੱਸ ਦਿਓ, ਫਿਰ ਆਪਾਂ ਅੱਗੇ ਦੇ ਕੁਐਸਚਨਸ ਕਰੀਏ ਅੱਜ।
6: ਗੌਤਮ ਜੀ, ਸਭ ਤੋਂ ਪਹਿਲਾਂ ਨਾ ਇਹ 482 ਤਾਂ 2018 ਦੇ ਵਿੱਚ ਇੰਟਰੋਡਿਊਸ ਹੋਇਆ, ਉਸ ਤੋਂ ਪਹਿਲਾਂ 457 ਵੀਜ਼ਾ ਹੁੰਦਾ ਸੀ,
3: ਜਿਹਦੇ ਨਾਂ ਤੇ ਬੜੇ ਰੈਸਟੋਰੈਂਟ ਵੀ ਨੇ, ਕਾਰ ਵਾਸ਼
6: ਵੀ, ਰੈਸਟੋਰੈਂਟ ਕੀ ਕਾਰ ਵਾਸ਼ ਹੈ ਨਾ, ਈਵਨ ਟੈਕਸੀ ਤੇ ਵੀ ਉਹ ਪਏ ਆ ਜੀ
3: 400
6: ਹੈ ਨਾ ਚਾਰ, ਬਸ ਉਸ ਟਾਈਮ ਕੋਈ ਰਿਕੁਆਇਰਮੈਂਟ ਨਹੀਂ ਸੀਗੀ, ਠੀਕ ਹੈ, ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨਹੀਂ ਸੀਗੀ ਕੋਈ ਵੀ, ਤੁਸੀਂ ਕੋਈ ਸਿੰਪਲ ਡਿਪਲੋਮਾ ਇਨ ਬਿਜ਼ਨਸ ਕੀਤਾ, ਤੁਹਾਨੂੰ ਕੋਈ ਵੀ ਐਜ਼ ਆ ਇੰਪਲੋਇਰ ਲੱਭਿਆ, ਤੁਸੀਂ ਰੈਸਟੋਰੈਂਟ ਮੈਨੇਜਰ ਜਾਂ ਰਿਟੇਲ ਮੈਨੇਜਰ, ਠੀਕ ਹੈ, ਆਫਿਸ ਮੈਨੇਜਰ ਸਪੋਂਸਰ ਹੋ ਰਹੇ ਸੀ। ਗਵਰਨਮੈਂਟ ਨੇ ਦੇਖਿਆ ਵੀ ਬਿਜ਼ਨਸ 30-40 ਹਜ਼ਾਰ ਡਾਲਰ ਰਹਿ ਰਹੇ ਆ, ਠੀਕ ਹੈ, ਮੈਨੂੰ ਬੋਲਦੇ ਹੋਏ ਸ਼ਰਮ ਨਹੀਂ ਆਉਂਦੀ ਕਿਉਂਕਿ ਅਸੀਂ ਇਹ ਦੇਖਿਆ
3: ਕਰੈਕਟ ਚੱਲ ਰਿਹਾ,
6: ਤੇ ਮੈਂ 2017 ਤੋਂ
3: ਰਿਪਬ ਕਰਨ ਲੱਗ ਗਏ ਸੀ,
6: ਪ੍ਰੈਕਟਿਸ ਕਰਨੀ ਸ਼ੁਰੂ ਕੀਤੀ, ਤੇ ਉਦੋਂ ਮੈਂ ਦੇਖਿਆ। ਤੇ ਉਸ ਤੋਂ ਬਾਅਦ ਇਹਦੇ ਚੇਂਜਿਸ ਆਈਆਂ, ਗਵਰਨਮੈਂਟ ਨੇ ਸਭ ਤੋਂ ਪਹਿਲਾਂ ਚੇਂਜ ਕੀਤੀ, ਦੇ ਇੰਟਰੋਡਿਊਸ 2 ਈਅਰ ਵਰਕ ਐਕਸਪੀਰੀਅੰਸ,
3: ਰਾਈਟ, RSMS ਜਿਹੜਾ,
6: ਨਹੀਂ 457 ਹੈ ਨਾ, ਤੇ 2 ਸਾਲ ਦੀ, ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹਨੂੰ ਘਟਾ ਕੇ 1 ਸਾਲ ਕੀਤਾ। ਤਾਂ ਬੇਸਿਕਲੀ ਜਿਹੜਾ ਆਪਾਂ ਮੋਟਾ ਮੋਟਾ 482 ਦੀ ਗੱਲ ਕਰੀਏ ਤਾਂ ਇਹ ਕੀ ਆ, ਜਿਹੜੇ ਬਿਜ਼ਨਸ ਹੈਗੇ ਉਹਨਾਂ ਨੂੰ ਫੇਵਰ ਕਰਦਾ, ਫੇਵਰ ਇਸ ਤਰ੍ਹਾਂ ਕਰਦਾ, ਉਹਨਾਂ ਨੂੰ ਲੋਕਲ ਇੰਪਲੋਈਸ ਨਹੀਂ ਮਿਲਦੇ ਜਦੋਂ ਸਕਿੱਲਡ ਇਨਫ ਹੈਨਾ, ਜਦੋਂ ਸਕਿੱਲਡ ਇਨਫ ਨਹੀਂ ਮਿਲਦੇ ਤਾਂ ਉਹ ਫਿਰ ਓਵਰਸੀਜ਼ ਬਾਹਰੋਂ ਮੰਗਾਉਂਦੇ ਆ, ਜਾਂ ਜਿਹੜੇ ਇੱਥੇ ਵੀ ਟੈਂਪਰਰੀ ਵੀਜ਼ਾਸ ਤੇ ਉਹਨਾਂ ਨੂੰ ਸਪੋਂਸਰ ਕਰਦੇ ਆ। ਤਾਂ ਬੇਸਿਕਲੀ ਇਹ ਆ ਵੀ ਟੂ ਅਟ੍ਰੈਕਟ ਹਾਈਲੀ ਸਕਿੱਲਡ ਪੀਪਲ,
3: ਜਿਹੜੇ ਸ਼ਾਰਟ ਸਕਿੱਲ ਚੱਲ
6: ਰਹੀ ਸ਼ਾਰਟੇਜ ਆ, ਠੀਕ ਹੈ, IT ਦੀ ਸ਼ਾਰਟੇਜ ਰਹੀ ਆ, ਅੱਜ ਕੱਲ ਸੈਕੰਡਰੀ ਸਕੂਲ ਟੀਚਰਸ ਦੀ ਸ਼ਾਰਟੇਜ ਆ, ਨਰਸਿਸ ਦੀ ਸ਼ਾਰਟੇਜ, ਸਾਰਿਆਂ ਦੇ ਵਿੱਚ, ਟ੍ਰੇਡ ਦੇ ਵਿੱਚ ਤੁਸੀਂ ਕਿਹੜਾ ਮਰਜ਼ੀ ਹੋ, ਉਹਦੇ ਚ ਜਿਵੇਂ ਲਾਸਟ 2 ਹਫ਼ਤੇ ਪਹਿਲਾਂ ਰਿਪੋਰਟ ਆਈ ਹੈ ਵੀ 1,15,000 ਹਨਾ ਕੰਸਟਰਕਸ਼ਨ ਦੇ ਵਿੱਚ ਸਕਿੱਲਡ ਵਰਕਰਸ ਦੀ ਲੋੜ ਆ। ਜਦੋਂ ਆਪਾਂ ਕੰਸਟਰਕਸ਼ਨ ਵਰਕਰਸ ਦੀ ਗੱਲ ਕਰਦੇ ਹਾਂ, ਪਲੰਬਰ, ਇਲੈਕਟ੍ਰੀਸ਼ੀਅਨ, ਕਾਰਪੈਂਟਰ, ਕੈਬਿਨੇਟ ਮੇਕਿੰਗ, ਬ੍ਰਿਕ ਲੇਅਰ, ਵਾਲ ਐਂਡ ਫਲੋਰ ਟਾਈਲਰ, ਟਾਈਲਰ, ਰੂਫ ਪਲੰਬਰ, ਇਹ ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ। ਤਾਂ ਮਿਨੀਮਮ ਇੰਨਿਆਂ ਦੀ, ਕਿਉਂਕਿ ਗਵਰਨਮੈਂਟ ਦਾ ਅੱਜ ਦੀ ਡੇਟ ਦੇ ਵਿੱਚ ਫੋਕਸ ਕੀ ਆ, ਨਵੇਂ ਘਰ ਬਣਾਉਣੇ,
3: 30 ਲੱਖ ਘਰ ਬਣਾਉਣੇ ਨੇ ਜੀ,
6: ਹੈ ਨਾ। ਜਦੋਂ ਇੰਨੇ ਘਰ ਬਣਾਉਣੇ ਆ, ਓਬਵੀਅਸਲੀ ਉੱਥੇ ਉਹਨਾਂ ਨੂੰ ਸਕਿੱਲਡ ਪੀਪਲ ਦੀ ਲੋੜ। ਤਾਂ ਇਹੀ ਹੈ ਵੀ ਅੱਜ ਦੀ ਡੇਟ ਦੇ ਵਿੱਚ ਕੰਸਟਰਕਸ਼ਨ ਦੇ ਰਿਲੇਟਡ ਸਭ ਤੋਂ ਜ਼ਿਆਦਾ, ਬਟ ਬਾਕੀ ਸੈਕਟਰਸ ਦੇ ਵਿੱਚ ਵੀ ਆ ਰਹੇ ਆ ਜੀ, ਕੁੱਕ, ਸ਼ੈਫ, ਸ਼ੈਫ ਦੀ ਥੋੜੀ ਘੱਟ ਲੋੜ ਆ, ਕੁੱਕ ਦੀ ਹਜੇ ਵੀ ਅੱਜ ਦੀ ਡੇਟ 'ਚ ਵੀ ਲੋੜ ਆ, ਅਤੇ ਕੁੱਕ ਆ ਰਹੇ ਆ ਜੀ ਉਹਨਾਂ ਦੇ ਵੀਜ਼ਾਸ।
3: ਰਾਈਟ, ਓਕੇ, ਇਹ ਸਮਝ ਆਉਂਦਾ ਹੈ ਕਿ 482 ਇਸ ਕਰਕੇ ਡਿਜ਼ਾਈਨ ਕੀਤਾ ਗਿਆ ਸੀ ਤਾਂ ਕਿ ਜਿਹੜੇ ਇੱਥੇ ਦੇ ਕਾਰੋਬਾਰ ਨੇ ਉਹਨਾਂ ਨੂੰ ਮਦਦ ਮਿਲ ਸਕੇ, ਉਹਨਾਂ ਨੂੰ ਉਹਨਾਂ ਦੇ ਰਿਕੁਆਇਰਡ ਜਿਹੜੇ ਨੇ ਇੰਪਲੋਇਰਸ ਮਿਲ ਸਕਣ, ਅਤੇ ਜਿਹੜੇ ਕਾਮੇ ਨੇ ਉਹਨਾਂ ਨੂੰ ਕੰਮ ਮਿਲ ਸਕੇ, ਅਤੇ ਨਾਲ ਦੀ ਨਾਲ ਸਰਕਾਰ ਉਹਨਾਂ ਤੋਂ ਇੱਕ ਸਰਟਨ ਫੀਸਾਂ ਵੀ ਲੈ ਰਹੀ ਸੀਗੀ ਤਾਂ ਕਿ ਸਰਕਾਰੀ ਖਜ਼ਾਨੇ 'ਚ ਵੀ ਪੈਸਾ ਜੁੜ ਸਕੇ। ਹੁਣ 482 ਦੀ ਬੇਸਿਕ ਰਿਕੁਆਇਰਮੈਂਟ, ਤੁਸੀਂ ਦੱਸਿਆ ਕਿ 457 ਤੋਂ ਬੜੀਆਂ ਸਾਰੀਆਂ ਚੇਂਜਿਸ ਹੁੰਦੀਆਂ ਗੀਆਂ, ਅੱਜ ਦੀ ਤਰੀਕ ਦੇ ਵਿੱਚ ਜਦੋਂ ਵੀ ਆਰ ਸਿਟਿੰਗ ਇਨ July 2026, ਕੀ ਰਿਕੁਆਇਰਮੈਂਟ ਨੇ?
6: ਜੇ ਆਪਾਂ ਐਪਲੀਕੈਂਟ ਦੀ ਗੱਲ ਕਰੀਏ ਜਿਹਨੇ ਵੀਜ਼ਾ ਫਾਈਲ ਕਰਨਾ ਗਾ, ਤਾਂ ਉਹਦੇ ਤੋਂ ਰਿਕੁਆਇਰਮੈਂਟ ਹੈ 1 ਸਾਲ ਦਾ ਮਿਨੀਮਮ ਫੁੱਲ ਟਾਈਮ ਐਕਸਪੀਰੀਅੰਸ ਹੋਵੇ, ਜਾਂ ਜੇ ਆਪਾਂ ਪਾਰਟ ਟਾਈਮ ਮਿਨੀਮਮ 20 ਆਵਰਸ ਪਰ ਵੀਕ ਦੀ ਗੱਲ ਕਰੀਏ ਤਾਂ 2 ਈਅਰਸ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ, ਪਲੱਸ ਰੈਲੀਵੈਂਟ ਕੁਆਲੀਫਿਕੇਸ਼ਨ ਵੀ ਹੋਣੀ ਚਾਹੀਦੀ ਹੈ ਜੀ।
3: ਜਿਸ ਸਕਿੱਲ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ,
6: ਜਿਵੇਂ ਕੋਈ ਕਾਰਪੈਂਟਰ ਆ ਤਾਂ ਕਾਰਪੈਂਟਰ ਚ ਸਰਟੀਫਾਈਡ 3 ਕੀਤਾ ਹੋਣਾ ਚਾਹੀਦਾ, ਪਲੱਸ 1 ਇਅਰ
3: ਸਰਟ 3
6: ਜੀ
3: ਮਿਨੀਮਮ,
6: ਪਲੱਸ 1 ਇਅਰ ਐਕਸਪੀਰੀਅੰਸ ਹੋਣਾ ਚਾਹੀਦਾ ਫੁੱਲ ਟਾਈਮ ਬੇਸ ਜਾਂ 2 ਇਅਰਸ ਪਾਰਟ ਟਾਈਮ ਬੇਸ ਤੇ। ਇਹ ਜਿਹੜਾ ਗਾ ਗਵਰਨਮੈਂਟ ਦਾ ਇੱਕ ਉਹ ਆ ਜੀ ਐਨਸਕੋ ਕਹਿੰਦੇ ਆ, ਉਹਦੇ ਵਿੱਚ ਸਾਰਿਆਂ ਬਾਰੇ ਲਿਖਿਆ ਹੋਇਆ ਜੀ ਵੀ ਕੀ ਰਿਕੁਆਇਰਮੈਂਟ ਆ, ਕੁਆਲੀਫਿਕੇਸ਼ਨ ਦੀ ਰਿਕੁਆਇਰਮੈਂਟ ਕੀ ਆ। ਕਈ ਥਾਵਾਂ 'ਤੇ ਜਿਵੇਂ ਆਪਾਂ ਸਪੈਸ਼ਲੀ ਟ੍ਰੇਡ ਦੇ ਵਿੱਚ ਗੱਲ ਕਰੀਏ ਜਾਂ ਕਈ ਆਕੂਪੇਸ਼ਨ ਆਉਂਦੇ ਆ ਲੋਕਾਂ ਕੋਲ, ਐਪਲੀਕੈਂਟ ਕੋਲ ਐਕਸਪੀਰੀਅੰਸ ਤਾਂ ਹੁੰਦਾ ਬਟ ਕੁਆਲੀਫਿਕੇਸ਼ਨ ਨਹੀਂ ਹੁੰਦੀ, ਤਾਂ ਉਸ ਕੇਸ ਦੇ ਵਿੱਚ ਮੇ ਬੀ 4 ਸਾਲ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਹੋਵੇ। ਜਿਵੇਂ ਆਪਾਂ ਕਾਰਪੈਂਟਰ ਦੀ ਗੱਲ ਕਰੀਏ, ਜੇ ਕਿਸੇ ਕੋਲ ਕਾਰਪੈਂਟਰੀ ਦੇ ਵਿੱਚ ਐਕਸਪੀਰੀਅੰਸ ਤਾਂ ਹੈਗਾ ਗਾ ਬਟ ਕੁਆਲੀਫਿਕੇਸ਼ਨ ਹੈ ਨਾ, ਜਿਹੜੀ ਉਹਨਾਂ ਦੀ ਰੈਲੀਵੈਂਟ ਕੁਆਲੀਫਿਕੇਸ਼ਨ ਨਹੀਂ, ਉਸ ਕੇਸ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜਾ ਸਰਟੀਫਿਕੇਟ 3 ਦੇ ਲੈਵਲ ਤੇ ਆਉਣ ਲਈ 3 ਸਾਲ ਦਾ ਐਕਸਪੀਰੀਅੰਸ ਹੋਵੇ, ਉਸ ਤੋਂ ਬਾਅਦ 1 ਸਾਲ ਦਾ ਹੋਰ ਜਿਹੜਾ ਵੈਸੇ ਰਿਕੁਆਇਰਮੈਂਟ, 4 ਸਾਲ ਦਾ ਐਕਸਪੀਰੀਅੰਸ ਆ ਤਾਂ ਵਿਦਆਊਟ ਕੁਆਲੀਫਿਕੇਸ਼ਨ ਵੀ ਚੱਲ ਜਾਊਗਾ।
3: ਸੋ ਇਹ ਨਾ ਇਹ ਮੈਂ ਇੱਥੇ ਥੋੜ੍ਹਾ ਜਿਹਾ ਸਰੋਤਿਆਂ ਨੂੰ ਦੱਸ ਦੇਵਾਂ, ਜੇ ਹੁਣ ਤੁਸੀਂ ਇੱਕ ਇੱਕ ਦਾ ਕੁਐਸਚਨ ਪੁੱਛਣ ਬੈਠੋ ਕਿ ਸ਼ੈਫ ਦਾ ਕੀ ਹੈ ਜੀ, ਫਲਾਣੇ ਦਾ ਧਮਕੇ ਦਾ ਕੀ ਹੈ, ਇਹਦੇ ਲਈ ਬਕਾਇਦਾ ਬੈਸਟ ਇਹ ਹੈਗਾ ਕਿ ਤੁਸੀਂ IME ਐਡਵਾਈਜ਼ਰ ਦੇ ਨਾਲ ਆਪਣੀ ਅਪਾਇੰਟਮੈਂਟ ਬੁੱਕ ਕਰੋ, ਉੱਥੋਂ ਜਾ ਕੇ ਦੱਸੋ ਕਿ ਆਹ ਮੇਰੀ ਪ੍ਰੋਫਾਈਲ ਹੈਗੀ ਹੈ, ਐਮ ਆਈ ਐਲੀਜੀਬਲ ਫੋਰ 482, ਮੈਂ ਮਾਸਟਰਸ ਇਨ IT ਕੀਤੀ ਹੈ ਜਾਂ ਮੈਂ ਅਕਾਊਂਟਿੰਗ ਦਾ ਉਹ ਕੀਤਾ, ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ, ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਹੋ ਸਕਦੀਆਂ ਨੇ, ਇਜ਼ ਇਟ ਟਰੂ ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟ ਕੈਟਾਗਰੀ ਦੇ ਅਕੋਰਡਿੰਗ ਹੋ
6: ਸਕਦਾ? ਸਭ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਆ ਜੀ, ਕਈ ਜਿਵੇਂ ਮੈਂ ਅੱਜ ਤਾਂ ਆਪਾਂ ਟ੍ਰੇਡ ਦੇ ਬਾਰੇ ਦੱਸਿਆ ਜਾਂ ਕਾਰਪੈਂਟਰਸ ਦੇ ਬਾਰੇ ਦੱਸਿਆ, ਜੇ ਆਪਾਂ ਕਿਸੇ ਹੋਰ ਆਕੂਪੇਸ਼ਨ ਦੀ ਗੱਲ ਕਰੀਏ, ਮਾਰਕੀਟਿੰਗ ਸਪੈਸ਼ਲਿਸਟ ਦੀ ਗੱਲ ਕਰੀਏ, ਉਹਦੀ ਡਿਫਰੈਂਟ ਰਿਕੁਆਇਰਮੈਂਟ ਹੋਊਗੀ, ਠੀਕ ਹੈ, ਬਟ ਉੱਥੇ ਜੇ ਕਿਸੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਤਾਂ ਮਾਰਕੀਟਿੰਗ ਸਪੈਸ਼ਲਿਸਟ ਦਾ 482 ਹੋ ਹੀ ਨਹੀਂ ਸਕਦਾ,
3: ਰਾਈਟ,
6: ਠੀਕ ਹੈ, ਚਾਹੇ ਉਹਦੇ ਕੋਲ 10 ਸਾਲ ਦਾ ਐਕਸਪੀਰੀਅੰਸ ਹੋਵੇ, ਠੀਕ ਹੈ ਨਾ, ਬਟ ਕੁਆਲੀਫਿਕੇਸ਼ਨ ਐਟਲੀਸਟ ਉਹਨਾਂ ਦੀ ਰਿਕੁਆਇਰਮੈਂਟ ਆ ਵੀ ਤੁਹਾਡੇ ਕੋਲ ਬੈਚਲਰ ਡਿਗਰੀ ਹੋਵੇ, ਚਾਹੇ ਉਹ ਨਾਨ ਰੈਲੀਵੈਂਟ ਦਾ 3 ਸਾਲ ਦਾ ਐਕਸਪੀਰੀਅੰਸ ਨਾਲ ਵੀ ਚੱਲ ਜਾਊਗਾ,
3: ਠੀਕ ਹੈ,
6: ਠੀਕ ਹੈ, ਨਾਨ ਰੈਲੀਵੈਂਟ ਕੁਆਲੀਫਿਕੇਸ਼ਨ ਬੈਚਲਰ ਲੈਵਲ ਦੀ ਹੋਣੀ ਜ਼ਰੂਰੀ ਆ,
3: ਠੀਕ
6: ਹੈ, ਬਟ ਉਹ ਡਿਫਰੈਂਟ ਆਕੂਪੇਸ਼ਨ ਦੀ ਡਿਫਰੈਂਟ ਰਿਕੁਆਇਰਮੈਂਟ ਆ, ਕਿਸੇ 'ਚ 2 ਸਾਲ ਦੀ ਹੋਊਗੀ, ਜੇ ਕੁਆਲੀਫਿਕੇਸ਼ਨ ਨਹੀਂ ਹੈਗੀ ਕਈ ਆਕੂਪੇਸ਼ਨ 'ਚ ਹੋ ਹੀ ਨਹੀਂ ਸਕਦਾ, ਜਿਵੇਂ RN ਦੀ ਗੱਲ ਕਰੀਏ, ਜੇ ਕਿਸੇ ਕੋਲ ਕੁਆਲੀਫਿਕੇਸ਼ਨ ਹੀ ਤਾਂ ਨਹੀਂ,
3: ਐਕਸਪੀਰੀਅੰਸ ਵੀ ਨਹੀਂ ਕੰਮ ਆਊਗਾ, ਜਿੰਨੇ ਮਰਜ਼ੀ ਟਾਂਕੇ ਲਾਏ ਹੋਣ,
6: ਜਿਹੜਾ ਐਨਸਕੋ ਡਿਫਾਈਨ ਕਰਦਾ ਵੀ ਤੁਹਾਡੇ ਕੋਲ ਕਿਸ ਲੈਵਲ ਦੀ ਕੁਆਲੀਫਿਕੇਸ਼ਨ ਹੋਵੇ, ਸਮ ਟਾਈਮ ਕੀ ਹੁੰਦਾ ਗਾ, ਸਮ ਟਾਈਮ ਐਪਲੀਕੈਂਟ ਹੈਵ ਕੁਆਲੀਫਿਕੇਸ਼ਨ, ਲੈਟਸ ਸੇ ਦੇ ਹੈਵ ਬੈਚਲਰ ਆਫ ਆਰਟਸ,
3: ਓਕੇ
6: ਓਕੇ,
3: ਠੀਕ
6: ਹੈ, ਬਟ ਹੈਵ 1 ਇਅਰ ਆਫ ਐਕਸਪੀਰੀਅੰਸ, ਠੀਕ ਹੈ, ਬਟ ਉਸ ਕੇਸ ਦੇ ਵਿੱਚ ਉਹ ਕੁਆਲੀਫਿਕੇਸ਼ਨ ਰੈਲੀਵੈਂਟ ਨਹੀਂ ਹੈਗੀ ਤਾਂ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਸਕਦੀ ਆ,
3: ਓਕੇ, ਠੀਕ ਹੈ, ਓਕੇ, ਇਟ ਮੇਕ ਸੈਂਸ, ਇਹ ਇਹ ਬਹੁਤ ਬਹੁਤ ਨਾਓ ਇਟ ਮੇਕ ਸੈਂਸ, ਹੁਣ ਜਿਵੇਂ ਤੁਸੀਂ ਕਲੀਅਰ ਕੀਤਾ ਹੈ ਕਿ ਇਹ ਹਰ ਇੱਕ ਕੈਟਾਗਰੀ ਦਾ ਅੱਡ ਅੱਡ ਹੁੰਦਾ ਹੈ, ਤੁਹਾਡੀ ਆਪਣੀ ਪ੍ਰੋਫਾਈਲ ਕੀ ਹੈ ਉਹਦੇ 'ਤੇ ਬਹੁਤ ਮੈਟਰ ਕਰਦਾ ਹੈ। ਪਰ ਭਾਜੀ ਜੇ ਇਹ ਤਾਂ ਲਾੜੇ ਵਾਲੇ ਪਾਸੇ ਦੀ ਗੱਲ ਹੋ ਗਈ, ਵਿਆਹ ਤਾਂ ਲਾੜਾ ਤਾਂ ਕਰਾਊ ਜੇ ਲਾੜੀ ਹੋਊਗੀ, ਤੇ ਇਹ 482 ਵੀ ਤਾਂ ਹੀ ਹੋਊਗਾ ਜੇ ਉਧਰੋਂ ਸਪੌਂਸਰ ਹੋਏਗਾ। ਦੋਨੋਂ ਪਾਸੇ ਦੀ ਪ੍ਰੋਸੈਸ ਜਿਹੜੀ ਹੈਗੀ, ਐਮਪਲੋਇਰ ਕਿੰਨਾ ਇੰਪੋਰਟੈਂਟ ਰੋਲ ਪਲੇ ਕਰਦਾ ਹੈਗਾ ਇਸ 482 ਕੈਟਾਗਰੀ ਚ, ਇਹਨੂੰ ਇਹਨੂੰ 482 ਤੋਂ ਇਲਾਵਾ ਕੋਈ ਅੰਗਰੇਜ਼ੀ ਨਾਮ ਵੀ ਦਿੰਦੇ ਆ ਕਿ ਇੰਪਲੋਇਡ ਸਪੌਂਸਰਡ ਵੀਜ਼ਾ,
6: ਇੰਪਲੋਇਡ ਸਪੌਂਸਰਡ ਵੀਜ਼ਾ ਚ ਆ
3: ਜਾਂਦਾ, ਇਹਦੇ ਚ ਕੀ ਇੰਪਲੋਇਰ ਦਾ ਕੀ ਰੋਲ ਹੈਗਾ?
6: ਗੌਤਮ ਜੀ, ਜੇ ਇੰਪਲੋਇਰ ਹੀ ਨਹੀਂ ਹੈਗਾ ਤਾਂ ਵੀਜ਼ਾ ਹੀ ਨਹੀਂ ਹੈਗਾ,
3: ਕਿੰਨਾ ਕੁ ਇੰਪੋਰਟੈਂਟ ਰੋਲ ਹੈ
6: ਨਾ,
3: ਮਤਲਬ ਇੰਪਲੋਇਰ
6: ਤੋਂ ਵੀਜ਼ਾ ਨਹੀਂ ਹੁੰਦਾ ਜੀ, ਵੀਜ਼ਾ ਹੈ ਹੀ ਨਹੀਂ, ਜੇ ਇੰਪਲੋਇਰ ਨਹੀਂ ਹੈਗਾ ਤਾਂ 482 ਨਹੀਂ ਹੈਗਾ, ਸਿੰਪਲ ਜੀ ਗੱਲ ਆ। ਤਾਂ ਇਹਦੇ ਵਿੱਚ ਜਿਹੜਾ ਪ੍ਰੋਸੈਸ ਹੈ 3 ਸਟੈਪ ਦੇ ਵਿੱਚ ਰਹਿੰਦਾ ਗਾ,
3: ਓਕੇ,
6: ਠੀਕ ਹੈ, ਸਭ ਤੋਂ ਪਹਿਲਾਂ ਹੈਗਾ ਗਾ ਵੀ ਬਿਜ਼ਨਸ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਤੋਂ, ਇਮੀਗ੍ਰੇਸ਼ਨ ਡਿਪਾਰਟਮੈਂਟ ਤੋਂ ਪਰਮਿਸ਼ਨ ਲੈਣੀ ਹੋਵੇ ਸਪੌਂਸਰ ਕਰ ਸਕਦੇ ਆ ਕਿਸੇ ਨੂੰ, ਤਾਂ ਉਹਨੂੰ ਕਹਿੰਦੇ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ, ਉਹਦੀ ਐਪਲੀਕੇਸ਼ਨ ਲੱਗਦੀ ਹੈ ਜੀ ਡਿਪਾਰਟਮੈਂਟ ਕੋਲ, ਬੇਸਿਕ ਡਾਕੂਮੈਂਟਸ ਚਾਹੀਦੇ ਆ, $420 ਡਿਪਾਰਟਮੈਂਟ ਦੀ ਫੀਸ ਆ, ਤੇ ABN ਨੰਬਰ, ACN ਨੰਬਰ, ਜਿਹੜਾ ਲੈਟਰ ਮਿਲਦਾ ਐਸਿਕਸ ਤੋਂ ਉਹ ਹੋਣਾ ਚਾਹੀਦਾ ਗਾ, ਪਲੱਸ ਜੇ ਲੀਜ਼ ਹੈਗੀ ਆ ਤਾਂ ਉਹ ਦੇ ਦਿਓ, ਪ੍ਰੋਫਿਟ ਲਾਸ ਸਟੇਟਮੈਂਟ ਬਿਜ਼ਨਸ ਦੀ, ਇਨਕਮ ਟੈਕਸ ਰਿਟਰਨ, ਤੇ ਪਿਛਲੇ 2 ਸਾਲ ਦੀਆਂ ਬੈਸ, ਅਸੀਂ ਪ੍ਰੈਫਰ ਕਰਦੇ ਹਾਂ 2 ਸਾਲ ਦੇ ਸਾਰੀਆਂ ਚੀਜ਼ਾਂ ਹੋਣ, ਬਟ 1 ਸਾਲ ਨਾਲ ਵੀ ਚੱਲ ਜਾਂਦਾ ਗਾ, ਠੀਕ ਹੈ, ਤੇ ਅਸੀਂ ਪ੍ਰੈਫਰ ਕਰਦੇ ਹਾਂ ਵੀ ਬਿਜ਼ਨਸ ਪ੍ਰੋਫਿਟ 'ਚ ਹੋਵੇ, ਲੋਸ 'ਚ ਨਾ ਹੋਵੇ, ਜੇ ਕਾਫੀ ਵੱਡਾ ਬਿਜ਼ਨਸ ਆ ਤਾਂ ਉਸ ਕੇਸ 'ਚ ਲੋਸ ਵਾਲੇ ਵੀ ਅਸੀਂ ਅਪਰੂਵਲਸ ਆਉਂਦੀਆਂ ਦੇਖੀਆਂ, ਬਟ ਛੋਟਾ ਬਿਜ਼ਨਸ ਆ 1 ਮਿਲੀਅਨ ਤੋਂ ਥੱਲੇ ਦੀ ਟਰਨ ਓਵਰ ਆ, ਥੋੜ੍ਹਾ ਹਾਰਡ ਹੋ ਜਾਂਦਾ ਗਾ,
3: ਠੀਕ ਹੈ
6: ਨਾ, ਜਾਂ ਜੇ ਉਹ ਲੋਸ ਆ ਰਿਹਾ, ਜਿਵੇਂ ਹਿਊਜ ਕੈਪੀਟਲ ਇਨਵੈਸਟਮੈਂਟ ਹੋਈ ਆ ਉਸ ਕਾਰਨ ਲੋਸ ਆ ਰਿਹਾ, ਜਸਟੀਫਾਈ ਕੀਤਾ ਜਾ ਸਕਦਾ, ਜੇ ਉਹ ਲੋਸ ਨੂੰ ਵੀ ਜਾਂ ਪ੍ਰੋਫਿਟ ਨੂੰ ਵੀ ਦੱਸਣਾ ਪੈਣਾ ਨਾ ਵੀ ਬਿਜ਼ਨਸ ਲੋਸ 'ਚ ਜਾਂ ਪ੍ਰੋਫਿਟ 'ਚ, ਜੇ ਲੋਸ 'ਚ ਤਾਂ ਉਹਦਾ ਰੀਜ਼ਨਸ ਦੱਸਣੇ ਪੈਂਦੇ ਆ, ਕਿਉਂਕਿ ਜਿਹੜੀ ਸੈਲਰੀ ਦੀ ਰਿਕੁਆਇਰਮੈਂਟ
3: ਡਿਟੇਲ 'ਚ ਜਾਂਦੀ ਹੈ
6: ਨਾ, ਜਿਹੜੀ ਸੈਲਰੀ ਦੀ ਰਿਕੁਆਇਰਮੈਂਟ,
3: ਇਹ ਸਾਰਾ ਕੁਝ ਤੁਸੀਂ ਤੈਅ ਕਰਦੇ ਹੋ ਕਿਸੇ ਐਪਲੀਕੈਂਟ ਦੇ ਲਈ, ਤੁਸੀਂ ਇਕੱਲੀ ਇਕੱਲੀ ਚੀਜ਼ ਮੇਕ ਸ਼ੋਰ ਕਰਦੇ ਹੋ ਫਾਈਲ ਲਗਾਉਣ,
6: ਡੈਫੀਨੇਟਲੀ ਜਦੋਂ ਅਸੀਂ ਬਿਜ਼ਨਸ ਨੂੰ ਰੀਪ੍ਰਜੈਂਟ ਕਰਨਾ ਡਿਪਾਰਟਮੈਂਟ ਦੇ ਕੋਲ, ਤਾਂ ਅਸੀਂ ਪਹਿਲਾਂ ਸਾਰੇ ਡਾਕੂਮੈਂਟਸ ਚੈੱਕ ਕਰਾਂਗੇ, ਫਿਰ ਉਹਦੇ ਵਿੱਚ ਦੇਖਾਂਗੇ, ਇੰਪਲੋਇਰ ਤੋਂ ਕੁਐਸਚਨਸ ਪੁੱਛਾਂਗੇ ਜੇ ਠੀਕ ਹੈ ਨਾ ਜੀ, ਉਹਦੀ ਡਿਟੇਲ ਸਾਰੀਆਂ ਇੰਪਲੋਇਰਸ ਤੋਂ ਲੈਣੀਆਂ, ਇੰਪਲੋਇਰ ਦੀਆਂ ਲੈਣੀਆਂ ਪੈਂਦੀਆਂ, ਕਿੰਨੇ ਉਹਨਾਂ ਕੋਲ ਇੰਪਲੋਈਜ਼ ਹੈਗੇ, ਉਹਨਾਂ ਚੋਂ ਕਿੰਨੇ ਪੀ ਆਰ ਆ, ਕਿੰਨੇ ਨੋਨ ਪੀ ਆਰ ਆ, ਕਿਹੜੇ ਕਿਹੜੇ ਵੀਜ਼ਾ ਵਾਸਤੇ, ਉਹ ਸਾਰੀ ਡਿਟੇਲ ਆਉਂਦੀ
3: ਹੈ ਬਿਜ਼ਨਸ ਦਾ, ਸਾਈਜ਼ ਕੀ ਹੈਗਾ ਤੇ ਉਹ ਵਾਕਈ ਕਰ ਸਕਦਾ ਹੈ ਸਪਾਂਸਰ ਕਿ ਨਹੀਂ ਇੱਕ ਇੰਟਰਨੈਸ਼ਨਲ।
6: ਜੇ ਆਪਾਂ ਗੱਲ ਕਰੀਏ ਜੀ ਕੋਈ ਬਿਜ਼ਨਸ ਆ ਉਹਦੀ ਟਰਨਓਵਰ 2 ਲੱਖ ਡਾਲਰ ਆ ਸਾਲ ਦੀ, ਹੁਣ ਤੁਸੀਂ ਉਹ ਦੇਖੋ ਵੀ ਉਹ ਬਿਜ਼ਨਸ ਕੀ ਆ, ਓਨਰ ਆਪਦੇ ਲਈ ਕੀ ਕੱਢ ਲਊਗਾ ਤੇ ਇੰਪਲੋਈ ਨੂੰ ਕੀ ਦੇ ਦੂਗਾ। ਕਿਉਂਕਿ ਜੇ ਆਪਾਂ ਸੈਲਰੀ ਦੀ ਗੱਲ ਕਰੀਏ ਤਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਨਿਊ ਫਾਈਨੈਂਸ਼ੀਅਲ ਈਅਰ 1 ਜੁਲਾਈ ਤੋਂ ਸ਼ੁਰੂ ਆ, ਸੈਲਰੀ ਦੀ ਰਿਕੁਆਇਰਮੈਂਟ ਜਿਹੜੀ ਉਹ ਚੇਂਜ ਹੋ ਗਈ, ਉਹ ਹੁਣ ਹੈਗੀ ਆ $79,423 ਪਲੱਸ ਸੁਪਰ ਐਨੂਏਸ਼ਨ ਪਲੱਸ ਲੀਵਸ, ਠੀਕ ਹੈ ਨਾ, ਜਦੋਂ 80,000 ਪਲੱਸ ਉਹਦਾ 10,000 90,000 ਦਾ ਹੋ ਗਿਆ, ਪਲੱਸ ਦੇਖੋ ਐਨੂਅਲ ਲੀਵਸ ਵੀ ਉਹਨੂੰ ਦੇਣੀਆਂ ਪੈਣੀਆਂ, ਹੈ ਨਾ, ਤਾਂ ਤੁਸੀਂ ਉਹ $1,00,000 ਚ ਪੈਂਦਾ। ਜੇ ਕਿਸੇ ਬਿਜ਼ਨਸ ਦੀ ਟਰਨ ਓਵਰ ਹੀ $2,00,000 ਦਾ, ਉਹ ਕੀ ਕੱਢੂਗਾ, ਉਹਦੀ ਉਹਦਾ ਰੈਂਟ ਵੀ ਆ, ਉਹਦੇ ਆਫਿਸ ਦੇ ਐਕਸਪੈਂਸ ਵੀ ਆ, ਬਾਕੀ ਵੀ ਐਕਸਪੈਂਸ ਆ, ਤਾਂ ਰੀਅਲੀ ਹਾਰਡ।
3: ਸੋ ਉੱਥੇ ਤੁਸੀਂ ਆਪ ਹੀ ਕਹਿ ਦਿੰਦੇ ਹੋ ਭਾਈ ਤੁਸੀਂ ਕੁਛ ਹੋਰ ਦੇਖ, ਤੇਰਾ ਇੱਥੇ ਬਣਨਾ ਨਹੀਂ ਹੈਗਾ। ਐਜ਼ ਅ ਕੇਸ ਆਫੀਸਰ ਤੁਸੀਂ ਉਹਨੂੰ ਕੇਸ ਨੂੰ ਇੱਕ ਪੂਰਾ ਇੰਟਰੋਸਪੈਕਟ ਕਰਦੇ ਹੈਗੇ ਹੋ ਕਿ ਇਹ ਮੈਂ ਜੇ ਕੇਸ ਆਫੀਸਰ ਹੋਵਾਂ ਤਾਂ ਮੈਂ ਇਹਨੂੰ ਅਪਰੂਵ ਕਰੂੰਗਾ ਵੀਜ਼ਾ ਕਿ ਨਹੀਂ ਕਰੂੰਗਾ।
6: ਗੌਤਮ ਜੀ ਜੇ ਅਸੀਂ ਇਹ ਚੀਜ਼ ਨਾ ਕਰੀਏ ਤਾਂ ਠੀਕ ਹੈ ਨਾ, ਕੇਸ ਆਫੀਸਰ ਵੀ ਤਾਂ ਦੇਖੋ ਸਾਹਮਣੇ ਇੱਕ ਹਿਊਮਨ ਹੈ ਨਾ, ਅਸੀਂ ਉਹਨੂੰ ਆਪਦੀ ਥਾਂ ਤੇ ਅਸੀਂ ਐਜ਼ ਅ ਕੇਸ ਆਫੀਸਰ ਰੱਖ ਕੇ ਦੇਖਦੇ ਹਾਂ, ਯਾਰ ਮੇਰੇ ਕੋਲ ਇਹ ਕੇਸ ਆਇਆ ਤਾਂ ਮੇਰੇ ਦਿਮਾਗ 'ਚ ਸਰਟਨ
3: ਕੁਐਸਚਨ
6: ਕਲਿੱਕ ਕਰਨਗੀਆਂ, ਉਹ ਬਾਈਬਲ ਹੈਗਾ, ਬਿਜ਼ਨਸ ਕਰ ਸਕਦਾ, ਜੈਨੂਅਨ ਨੀਡ ਹੈਗੀ ਹੈ,
3: ਕਰੈਕਟ,
6: ਠੀਕ ਹੈ, ਤੇ ਬਿਜ਼ਨਸ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਮੋਸਟਲੀ ਬਿਜ਼ਨਸਸ ਨੂੰ ਮਿਲ ਜਾਂਦੀ ਹੈ, ਉਹ ਜੇ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਗਾ।
3: ਓਕੇ,
6: ਠੀਕ ਹੈ,
3: ਠੀਕ ਹੈ।
6: ਇਸ ਤੋਂ ਬਾਅਦ ਜਿਹੜਾ ਆਉਂਦਾ ਸੈਕਿੰਡ ਸਟੈਪ ਵਿਚ ਇਜ਼ ਮੋਸਟ ਕਰੂਸ਼ੀਅਲ ਸਟੈਪ,
3: ਅੱਛਾ,
6: ਠੀਕ ਹੈ ਜੀ, ਨੋਮੀਨੇਸ਼ਨ। ਉਹਦੇ ਵਿੱਚ ਕੀ ਆ, ਸਭ ਤੋਂ ਪਹਿਲਾਂ ਤਾਂ ਜਿਹੜਾ ਬਿਜ਼ਨਸ ਆ 28 ਡੇਜ਼ ਦੇ ਲਈ ਐਡਵਰਟਾਈਜ਼ ਕਰਦਾ ਉਸ ਪੋਜੀਸ਼ਨ ਨੂੰ
3: ਅਖਬਾਰ 'ਚ,
6: ਅਖਬਾਰ 'ਚ ਕਹਿ ਲਓ ਜਿਹਦੀ ਨੈਸ਼ਨਲ ਰੀਚ ਹੋਵੇ, ਠੀਕ ਹੈ, ਡੇਲੀ ਅਖਬਾਰ 'ਚ ਜਾਣਾ
3: ਚਾਹੀਦਾ,
6: ਅਜੀਤ 'ਚ ਨਹੀਂ, ਜਿਹੜੀ ਆਸਟ੍ਰੇਲੀਆ ਵਾਈਡ ਹੋਵੇ, ਬਟ ਅਸੀਂ ਪ੍ਰੈਫਰ ਕਰਦੇ ਹਾਂ ਵੀ ਸੀਕ ਤੇ ਹੋਵੇ, ਜੋਰਾ, ਇਨਡੀਡ, ਵਰਕ ਇਨੀਸ਼ੀਏਟਿਵ ਹੈਗੇ,
3: ਡਿਜੀਟਲ
6: ਡਿਜੀਟਲ ਐਡਵਰਟਾਈਜ਼ ਚੱਲਦੀ ਹੈ। ਦੇਖੋ ਅਖਬਾਰ ਦੇ ਵਿੱਚ ਤਾਂ ਤੁਸੀਂ ਦੇਖੋ ਡੇਲੀ ਟੈਲੀਗ੍ਰਾਫ 'ਚ ਤੁਸੀਂ
3: ਕਰਦੇ ਹੋ,
6: ਤਾਂ 28 ਡੇਜ਼ ਲਈ ਇੱਕੋ ਐਡ ਨੂੰ ਪੋਸਟ ਡੇਲੀ ਆਣੀ ਚਾਹੀਦੀ ਆ,
3: ਬਹੁਤ ਮਹਿੰਗਾ ਪੈ,
6: ਹੈ ਨਾ। ਤਾਂ ਜਿਹੜੀਆਂ ਸੀਕ, ਇਨਡੀਡ, ਜੋਰਾ, ਇੱਕ ਵਰਕ ਇਨੀਸ਼ੀਏਟਿਵ ਇੱਕ ਨਵੀਂ ਆਈ ਆ, ਉਹ ਥੋੜੀ ਚੀਪ ਆ,
3: ਇਹ ਜਿਹੜੇ ਲੋਕਲ ਟੈਬਲੋਇਡਸ ਆਉਂਦੇ ਨੇ ਪੈਰਾਮੀਟਰ ਟਾਈਮਸ
6: ਵਗੈਰਾ,
3: ਉਹਨਾਂ 'ਚ ਨਹੀਂ ਚੱਲਦੀ, ਹੌਕਸਬਰੀ
6: ਉਹਨਾਂ 'ਚ ਨਹੀਂ ਚੱਲਦਾ, ਨੈਸ਼ਨਲ ਰੀਚ ਹੋਣੀ ਚਾਹੀਦੀ ਹੈ ਜੀ, ਪ੍ਰੋਪਰ ਜਿਹੜੀ ਐਡਵਰਟਾਈਜ਼ਮੈਂਟ ਦੇ ਵਿੱਚ ਲੋਕੇਸ਼ਨ ਹੋਣੀ ਚਾਹੀਦੀ ਆ ਬਿਜ਼ਨਸ ਦੀ, ਕਿੱਥੇ ਆ, ਠੀਕ ਹੈ, ਕੰਪਨੀ ਦਾ ਨਾਮ ਹੋਣਾ ਚਾਹੀਦਾ, ਜਿਹੜੀ ਇਹ LM ਇਹਨੂੰ ਅਸੀਂ ਲੇਬਰ ਮਾਰਕੀਟ ਟੈਸਟਿੰਗ ਕਹਿੰਦੇ ਹਾਂ, ਇਹਦੀਆਂ ਪ੍ਰੋਪਰ ਗਾਈਡਲਾਈਨਸ ਆ, ਜੇ ਅਸੀਂ ਉਹ ਗਾਈਡਲਾਈਨਸ ਨਹੀਂ ਫੋਲੋ ਕਰਦੇ ਤਾਂ ਉਹ ਇਨਵੈਲਿਡ ਹੋ ਜੂ, ਡਿਪਾਰਟਮੈਂਟ ਨੇ ਫਿਰ ਰਿਫਿਊਜ਼ ਕਰ ਦੇਣਾ ਗਾ ਨੋਮੀਨੇਸ਼ਨ। ਤਾਂ ਜਦੋਂ ਇਹਦੇ ਉਹਦੇ 'ਚ ਸੈਲਰੀ ਦੀ ਰਿਕੁਆਇਰਮੈਂਟ ਵੀ ਸੈਲਰੀ ਮੈਂਸ਼ਨ ਹੋਣੀ ਚਾਹੀਦੀ ਆ, ਠੀਕ ਹੈ, ਜੋਬ ਡਿਊਟੀਜ਼, ਕੁਆਲੀਫਿਕੇਸ਼ਨ ਕੀ ਆ, ਐਕਸਪੀਰੀਅੰਸ ਰਿਕੁਆਇਰਮੈਂਟ ਕੀ ਆ, ਠੀਕ ਹੈ, ਕਿਹੜੀਆਂ ਸਕਿੱਲਸ ਚਾਹੀਦੀਆਂ ਪਰਸਨ ਤੋਂ, ਉਹ ਸਾਰੇ ਬਾਰੇ ਡਿਟੇਲ ਦੇ ਵਿੱਚ 28 ਡੇਜ਼ ਦੇ ਲਈ ਮਿਨੀਮਮ 2 ਥਾਵਾਂ 'ਤੇ ਪੋਸਟ ਹੋਣਾ ਚਾਹੀਦਾ ਸੀ। ਜੇ ਆਪਾਂ ਸੀ ਇਹਨਾਂ 'ਚੋਂ ਜਿਹੜੇ ਮੈਂ ਤੁਹਾਨੂੰ ਦੱਸਿਆ, ਸੀਕ ਅਤੇ ਇਨਡੀਡ ਜਾਂ ਜੋਰਾ ਹੋ ਗਿਆ ਜਾਂ ਵਰਕ ਇਨੀਸ਼ੀਏਟਿਵ, ਵਰਕ ਇਨੀਸ਼ੀਏਟਿਵ 'ਤੇ ਵਧੀਆ ਰਹਿੰਦਾ ਜੀ, ਉਹ ਇੱਕੋ ਹੀ ਪਲੇਟਫਾਰਮ 'ਤੇ ਪੋਸਟ ਕਰਨਾ ਪੈਂਦਾ, ਬਟ ਉਹ 6 ਥਾਵਾਂ 'ਤੇ ਪੋਸਟ ਕਰਦੇ ਆ ਅਤੇ ਉਹ ਚੀਪਰ ਆ, ਤਾਂ ਉਹਨੂੰ ਚੂਜ਼ ਕੀਤਾ ਜਾ ਸਕਦਾ।
3: ਓਕੇ,
6: ਠੀਕ ਹੈ ਨਾ। ਉਸ ਤੋਂ ਬਾਅਦ ਜਿੰਨੇ ਵੀ ਉਹਦੇ ਸੀ ਵੀਜ਼ ਆਉਂਦੇ ਆ ਜਾਂ ਜਿੰਨੇ ਵੀ ਐਪਲੀਕੈਂਟਸ ਨੇ ਅਪਲਾਈ ਕੀਤਾ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਚੈੱਕ ਕਰਨਾ ਵੀ ਹਾਂ ਕਿਹੜੇ ਸੂਟੇਬਲ ਕੈਂਡੀਡੇਟ ਆ, ਉਹਨਾਂ ਦੀ ਇੰਟਰਵਿਊ ਕੰਡਕਟ ਕਰਾਉਂਦੇ ਆ ਜੀ, ਇੰਪਲੋਇਰ ਨੂੰ ਉਹਦੀ
3: ਬਣਦੀ ਆ। ਅਰਾਊਂਡ ਵੀ ਚੱਲ ਸਕਦਾ, ਜੇ ਕੋਈ ਕੰਪਨੀ ਤੁਹਾਡੇ ਤੱਕ ਅਪਰੋਚ ਕਰੇਗੀ ਜੀ ਮੈਂ ਇੱਦਾਂ ਰੱਖਣਾ, ਮੇਰੇ ਕੋਲ ਸ਼ਾਰਟ ਸਕਿੱਲ ਹੈਗੇ ਨੇ, ਤੁਸੀਂ ਸਾਡੀ ਮਦਦ ਕਰੋ ਐਡਵਰਟੀਜ਼ਮੈਂਟ ਕਰਨ, ਤਾਂ ਤੁਸੀਂ ਉਹ ਬਿਜ਼ਨਸਿਸ ਦੀ ਵੀ ਮਦਦ ਕਰ ਸਕਦੇ ਹੋ।
6: ਅਸੀਂ ਕਰਦੇ ਹਾਂ ਜੀ ਬਿਜ਼ਨਸ ਦੀ, ਅਸੀਂ ਡੈਫੀਨਿਟਲੀ ਕਰਦੇ ਹਾਂ, ਬਟ ਅਸੀਂ ਐਡ ਉਹਨਾਂ ਦੇ ਬਿਹਾਫ ਤੇ ਖੁਦ ਨਹੀਂ ਪੋਸਟ ਕਰਦੇ, ਕਿਉਂਕਿ
3: ਉਹ ਤਾਂ ਆਫਕੋਰਸ ਉਹਨਾਂ ਨੂੰ ਹੀ ਕਰਨੀ ਪੈਂਦੀ ਹੈ,
6: ਠੀਕ ਹੈ, ਕਨਫਲਿਕਟ ਆਫ ਇੰਟਰਸਟ ਆ ਜਾਂਦਾ ਹੈ।
3: ਹਾਂਜੀ,
6: ਤਾਂ ਬਿਜ਼ਨਸ ਨੂੰ ਅਸੀਂ ਗਾਈਡਲਾਈਨਸ ਉਹ ਬਣਾ ਕੇ ਦੇ ਦਿੰਦੇ ਹਾਂ ਵੀ ਆਹ ਚੀਜ਼ ਚਾਹੀਦੀ ਹੈ, ਤੁਸੀਂ ਇਹ ਕਰੋ, ਤੇ ਉਸ ਹਿਸਾਬ ਨਾਲ ਉਸ ਤੋਂ ਬਾਅਦ ਫਿਰ ਉਹਤੇ ਲੇਬਰ ਮਾਰਕੀਟ ਟੈਸਟਿੰਗ ਰਿਪੋਰਟਸ ਬਣਦੀਆਂ।
3: ਓਕੇ,
6: ਵੀ ਜੇ ਉਹਨਾਂ ਨੇ ਕਿਸੇ ਪਰਟੀਕੁਲਰ ਬੰਦੇ ਨੂੰ ਹੀ ਹਾਇਰ ਕਰਨਾ ਤਾਂ ਕਿਉਂ ਹਾਇਰ ਕੀਤਾ, ਬਾਕੀਆਂ ਨੂੰ ਕਿਉਂ ਸਲਿਊਟ ਕੀਤਾ, ਹੈ ਨਾ, ਤੇ ਇਹ ਜੈਨੂਅਨ ਪੋਜੀਸ਼ਨ ਜੈਨੂਅਨ ਆ, ਯਾਨੀ ਉਹਦੀ ਰਿਪੋਰਟਸ ਬਣਦੀਆਂ, ਤੇ ਬਾਕੀ ਸਾਰੇ ਇਹ ਡਾਕੂਮੈਂਟਸ ਜਾਂਦੇ ਆ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਤਾਂ ਇਹ ਜਾਣਾ ਜੀ, ਇਹਦੀ ਲੇਬਰ ਮਾਰਕੀਟ ਟੈਸਟਿੰਗ ਦੀ ਰਿਪੋਰਟ ਦੀ ਸਾਰੀ ਡਿਟੇਲਸ ਡਿਪਾਰਟਮੈਂਟ ਨੂੰ ਭੇਜੀ ਜਾਂਦੀ ਆ, ਪਲੱਸ ਜਿਹਨੂੰ ਉਹਨਾਂ ਨੇ ਫਿਰ ਸ਼ਾਰਟ ਲਿਸਟ ਕੀਤਾ ਵੀ ਜਿਹਨੂੰ ਸਪੋਂਸਰ ਕਰਨਾ ਗਾ, ਉਹਦੀ ਸਾਰੀ ਡਿਟੇਲਸ ਜਾਂਦੀਆਂ।
3: ਰਾਈਟ ਰਾਈਟ, ਸੋ ਇਹ ਹੋ ਗਿਆ ਨੋਮੀਨੇਸ਼ਨ ਪ੍ਰੋਸੈਸ।
6: ਇਹਦੀ ਜਿਹੜੀ ਫੀਸ ਹੈਗੀ ਆ $330 ਆ ਜੀ, ਇਸ ਤੋਂ ਬਿਨਾਂ ਡਿਪਾਰਟਮੈਂਟ ਸੈਫ ਲੈਵੀ ਚਾਰਜ ਕਰਦਾ ਸਕਿੱਲ ਆਸਟ੍ਰੇਲੀਆ ਫੰਡ ਦੇ ਨਾਂ 'ਤੇ ਆ। ਉਹ ਜੇ ਬਿਜ਼ਨਸ ਦੀ ਟਰਨਓਵਰ ਲੈਸ ਦੈਨ $10 million ਆ, ਦੈਨ ਇਟਸ $1,200 ਪਰ ਈਅਰ। ਗੇਟਸ ਮੋਰ ਦੈਨ $10 million ਆ, ਦੈਨ ਇਟਸ $1,800 ਪਰ ਈਅਰ। ਤਾਂ ਇਹ ਵੀਜ਼ਾ ਜਿਹੜਾ ਬਿਜ਼ਨਸ ਨੇ ਨੋਮੀਨੇਟ ਕਰਨਾ ਉਹ 1-4 ਈਅਰ ਲਈ ਕਰ ਸਕਦਾ ਗਾ।
3: ਅੱਛਾ, ਉਹਨਾਂ ਨੇ ਇੱਕ ਵਾਰ ਲੈ ਲਿਆ ਤਾਂ ਉਹ ਇੱਕ ਤਰ੍ਹਾਂ ਦਾ ਲਾਇਸੈਂਸ ਉਹਨਾਂ ਨੂੰ ਮਿਲ ਗਿਆ?
6: ਨਹੀਂ ਨਹੀਂ ਨਹੀਂ, ਉਹ ਜਿਹੜਾ ਸ਼ਾਰਟ ਲਿਸਟਡ ਕੈਂਡੀਡੇਟ ਕਰ ਲਿਆ ਉਹਨੂੰ ਜਦੋਂ ਉਹਨਾਂ ਨੇ ਉਹ ਕਰਨਾ ਨੋਮੀਨੇਸ਼ਨ ਫਾਈਲ ਕਰਨੀ ਆ,
3: ਓਕੇ,
6: ਉਹ ਉਹਨਾਂ ਨੇ ਡਿਸਾਈਡ ਉਹਦੇ ਚ ਨੋਮੀਨੇਸ਼ਨ ਚ ਕੁਐਸਚਨ ਦਾ ਕਿੰਨੇ ਸਾਲ ਲਈ ਸਪੌਂਸਰ ਕਰਨਾ,
3: ਤਾਂ 4 ਸਾਲ ਲਈ ਕਰ ਸਕਦੇ,
6: ਅਪ ਟੂ 4 ਈਅਰ ਹੋ ਸਕਦਾ, ਇੱਕ ਵੀ ਹੋ ਸਕਦਾ, 2, 3, 4 ਜਿੰਨੇ ਵੀ ਉਹਤੇ ਆ, ਤੇ ਸੈਫ ਲੇਵੀ ਫੰਡ ਅਕੋਰਡਿੰਗਲੀ ਲੱਗੂਗਾ।
3: ਓਕੇ,
6: ਠੀਕ ਹੈ, 1 ਸਾਲ ਲਈ ਕੀਤਾ ਤਾਂ 1200 ਜਾਂ 1800, ਠੀਕ ਹੈ, 4 ਸਾਲ ਲਈ ਆ ਤਾਂ $4800
3: ਡਿਪੈਂਡ ਕਰਦਾ ਬਿਜ਼ਨਸ,
6: ਡਿਪੈਂਡ ਕਰਦਾ ਬਿਜ਼ਨਸ ਦੀ ਟਰਨਓਵਰ ਕਿੰਨੀ ਆ,
3: ਠੀਕ ਹੋ
6: ਗਿਆ। ਤੇ ਇਹਦੇ ਚ ਉਹ ਜਿਹੜੇ ਸ਼ਾਰਟ ਲਿਸਟਡ ਕੈਂਡੀਡੇਟ ਆ ਉਹਦਾ ਨੇਮ ਜਾਂਦਾ, ਉਹਦੀ ਪਾਸਪੋਰਟ ਡਿਟੇਲਸ, ਜਿੰਨੀ ਵੀ ਉਹਦੀ ਰਿਕੁਆਇਰਮੈਂਟ ਆ ਸਾਰੀਆਂ, ਤੇ 3rd ਸਟੈਪ ਆ ਵੀਜ਼ਾ ਐਪਲੀਕੇਸ਼ਨ, ਜਿਹਦੇ ਵਿੱਚ ਸਾਰੀ ਡਿਟੇਲਸ ਐਪਲੀਕੈਂਟ ਦੀ ਜਾਂਦੀ ਹੈ।
3: ਓਕੇ, ਇੱਥੇ ਆ ਕੇ ਐਪਲੀਕੈਂਟ ਦਾ ਰੋਲ ਹੈਗਾ
6: ਜੀ।
3: ਬੜਾ ਇੰਪੋਰਟੈਂਟ ਕੁਐਸਚਨ ਹੈ, ਮੈਂ ਹੁਣ ਇਸ ਕਰਕੇ ਸਰੋਤਿਆਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੁਣਨਾ ਚਾਹੀਦਾ ਹੈਗਾ ਕਿ ਜਿਹੜੇ ਇੰਡੀਆ 'ਚ ਬੈਠੇ ਨੇ, ਪਾਕਿਸਤਾਨ 'ਚ ਬੈਠੇ ਨੇ, ਜਿੱਥੇ ਵੀ ਬੈਠੇ ਨੇ, ਜਿਹੜੇ ਪੰਜਾਬੀ ਹਿੰਦੀ ਸਮਝ ਪਾ ਰਹੇ ਹੈਗੇ ਨੇ, ਅਤੇ ਜਿਹੜੇ ਆਸਟ੍ਰੇਲੀਆ ਵੀ ਬੈਠੇ ਨੇ ਹੈਗੇ, ਉਹ ਵੀ ਟੈਂਪਰੇਰੀ ਨੇ, ਉਹ ਵੀ ਨੋਨ, ਮਤਲਬ ਉਹ ਵੀ 482 ਦੇ, ਜਿਹਨਾਂ ਦਾ ਹਾਲੇ ਤੱਕ ਵੀਜ਼ਾ ਅਪਰੂਵ ਨਹੀਂ ਹੋਇਆ, ਚਾਹੇ ਟੂਰਿਸਟ ਵੀਜ਼ਾ 'ਤੇ, ਟੂਰਿਸਟ ਵੀਜ਼ਾ ਵਾਲੇ ਤਾਂ ਨਹੀਂ ਪਾ ਸਕਦੇ 482,
6: ਟੂਰਿਸਟ ਵਾਲੇ ਵੀ ਪਾ ਸਕਦੇ
3: ਅਰੇ ਚਲੋ,
6: ਟੂਰਿਸਟ ਸਿਰਫ ਉਹ ਸਟੂਡੈਂਟ ਨਹੀਂ ਪਾ ਸਕਦੇ ਜੀ।
3: ਅੱਛਾ, ਸਟੂਡੈਂਟ ਨਹੀਂ ਪਾ ਸਕਦੇ?
6: ਹਾਂ, ਸਟੂਡੈਂਟ ਵੀਜ਼ਾ ਨਹੀਂ ਫਾਈਲ ਹੁੰਦਾ, ਇਹ 1 July 2024 ਤੋਂ ਇਹਨਾਂ ਨੇ ਬੰਦ ਕਰਤਾ ਸੀਗਾ।
3: ਓਕੇ ਓਕੇ,
6: ਤੇ ਉਹ ਸਟੂਡੈਂਟ ਨਹੀਂ ਪਾ ਸਕਦੇ, ਬਟ 482 ਪਾ ਸਕਦੇ ਆ ਜੀ, PR ਦਾ 186 ਪਾ ਸਕਦੇ ਆ, 189491 ਜਿੰਨੇ ਵੀ ਬਾਕੀ ਕਾਫੀ ਵੀਜ਼ਾ ਉਹ ਪਾ ਸਕਦੇ, ਪਾਰਟਨਰ ਵੀਜ਼ਾ
3: ਜਾਂ ਸਟੂਡੈਂਟ ਵੀਜ਼ਾ ਹੋ ਗਏ ਜਾਂ ਹੋਰ ਟੈਂਪਰੇਰੀ ਰੈਜ਼ੀਡੈਂਟ ਜਿਹੜੇ ਹੋ ਗਏ ਨੇ ਉਹ ਇਹਦੇ ਤੇ ਅਪਲਾਈ ਕਰ ਸਕਦੇ ਨੇ, ਜਾਂ ਜਿਹੜੇ ਓਵਰਸੀਜ਼ 'ਚ ਬੈਠੇ ਨੇ ਉਹ। ਹੁਣ ਉਹ ਜਿਹੜੇ ਸਰੋਤੇ ਨੇ ਉਹ ਥੋੜ੍ਹਾ ਜਿਹਾ ਇਸ ਸਵਾਲ ਦਾ ਜਵਾਬ ਧਿਆਨ ਦੇ ਨਾਲ ਸੁਣਨ, ਕਿਉਂਕਿ ਇੰਪੋਰਟੈਂਟ ਕੁਐਸਚਨ ਹੈ। ਭਾਜੀ, ਇਹ ਸਾਰਾ ਜਿਹੜਾ ਤੁਸੀਂ ਦੱਸਿਆ ਹੁਣ ਤੱਕ, ਆਪਾਂ ਸਮਝਿਆ ਕਿ 482 ਹੈ ਕੀ, ਡਿਜ਼ਾਈਨ ਕਿਵੇਂ ਕੀਤਾ ਗਿਆ, ਰਿਕੁਆਇਰਮੈਂਟ ਕੀ ਨੇ, ਇੰਪਲੋਇਰ ਦਾ ਕੀ ਰੋਲ ਹੈਗਾ, ਹੁਣ ਇਸ ਸਾਰੇ ਕਾਸੇ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਕੁਐਸਚਨ ਹੈ ਕਿ ਰਿਸੀਵਿੰਗ ਫਰੋਮ ਦੀ ਜੋਬ ਆਫਰ ਲੈਟਰ ਟਿਲ ਦੀ ਵੀਜ਼ਾ ਗ੍ਰਾਂਟ, ਕੈਨ ਯੂ ਟੇਕ ਅਸ ਥਰੂ ਦੀ ਸਟੈਪਸ, ਕਿ ਇੱਕ ਐਪਲੀਕੈਂਟ ਜਦੋਂ ਜਾਊਗਾ ਤਾਂ ਕਿਹਨਾਂ ਕਿਹਨਾਂ ਸਟੈਪਸ 'ਚੋਂ, ਔਰ ਉਹ ਕਿੰਨਾ ਸਮਾਂ ਲੱਗੂਗਾ? ਫੋਰ ਐਗਜ਼ਾਮਪਲ, ਮੈਂ ਪੰਜਾਬ ਬੈਠਾ, ਇੰਡੀਆ ਬੈਠਾ, ਅਤੇ ਮੈਨੂੰ ਸਪੋਂਸਰ ਕੋਈ ਲੱਭਿਆ, ਉਹ ਵਾਜਬ ਹੈਗਾ ਤੁਸੀਂ ਕਹਿੰਦੇ ਹੋ ਕਿ ਹਾਂ ਭਾਈ ਇਹਦੇ ਨਾਲ ਜਾ ਸਕਦਾ, ਜਾਂ ਮੈਂ ਸਿਡਨੀ 'ਚ ਬੈਠਾ, ਜਾਂ ਮੈਂ ਮੈਲਬਨ 'ਚ ਬੈਠਾ, ਅਤੇ ਮੈਂ ਕੋਈ ਆਪਣੇ ਸਟੇਟ ਦੇ ਵਿੱਚ ਸਪੋਂਸਰ ਲੱਭਿਆ, ਅਤੇ ਮੈਂ ਤੁਹਾਡੇ ਕੋਲ ਆਇਆ, ਮੈਂ ਐਡਵਾਈਜ਼ਰ ਕੋਲ ਲਿਆਇਆ ਕਿ ਆਹ ਸਪੋਂਸਰ ਹੈ ਜੀ ਮੇਰੇ ਲਈ, ਰੈਡੀ ਹੈਗਾ ਖਰਚਾ ਕਰਨ ਨੂੰ, ਕਿੰਨਾ ਟਾਈਮ ਮੈਨੂੰ ਲੱਗੂਗਾ ਰਾਈਟ ਫਰੋਮ ਦੀ ਬਿਗਨਿੰਗ, ਕੀ ਪ੍ਰੋਸੈਸ ਹੈਗੀ ਹੈ, ਉਹਦੇ ਥਰੂ ਆਪਾਂ ਲਿਜਾ ਸਕਦੇ ਹਾਂ?
6: ਗੌਤਮ ਜੀ, ਡਿਸੀਜ਼ਨ ਰੈਡੀ ਐਪਲੀਕੇਸ਼ਨ ਆ ਜੀ, ਆਪਾਂ ਕਹੀਏ ਸਾਰਾ ਦਾ 3 ਸਟੈਪ ਆਲਮੋਸਟ 6 ਮੰਥਸ ਦੇ ਵਿਦਇਨ 6 ਮੰਥਸ
3: ਨੋਮੀਨੇਸ਼ਨ ਅਪਰੂਵ ਹੋਣ ਤੋਂ ਲੈ ਕੇ,
6: ਬਿਜ਼ਨਸ ਸਪੌਂਸਰਸ਼ਿਪ ਤੋਂ ਲੈ ਕੇ ਵੀਜ਼ਾ ਗ੍ਰਾਂਟ ਤੱਕ ਆਲਮੋਸਟ 6-8 ਮਹੀਨੇ ਦਾ ਪ੍ਰੋਸੈਸ ਆ।
3: ਓਕੇ ਓਕੇ, ਇਹ ਔਨ ਐਂਡ ਐਵਰੇਜ ਅੱਜ ਕੱਲ੍ਹ ਲੱਗ ਰਿਹਾ,
6: ਅੱਜ ਦੀ ਡੇਟ ਦੇ ਵਿੱਚ, ਬਟ ਜ਼ਰੂਰੀ ਨਹੀਂ, ਇਹ ਮੈਂ ਤੁਹਾਨੂੰ ਦੱਸ ਰਿਹਾ ਵੀ 90% ਐਪਲੀਕੇਸ਼ਨ 'ਚ ਇੰਨੇ 'ਚ ਫਾਈਨਲਾਈਜ਼ ਹੋ ਜਾਂਦੇ, 10% ਨੂੰ ਵੱਧ ਟਾਈਮ ਲੱਗਦਾ,
3: ਡਿਲੇ ਹੁੰਦੇ ਕੀ ਕਰ
6: 10% ਫਾਈਲ ਦੇ ਵਿੱਚ, ਜਿਵੇਂ ਅੱਜ ਦੀ ਡੇਟ 'ਚ ਆਪਾਂ ਇੰਡੀਅਨ ਐਪਲੀਕੈਂਟਸ ਦੀ ਗੱਲ ਕਰੀਏ ਤਾਂ ਪੁਲਿਸ ਚੈੱਕ ਬੜਾ ਮੁਸ਼ਕਿਲ ਨਾਲ ਮਿਲ ਰਿਹਾ ਇੰਡੀਆ ਤੋਂ, ਜਿਵੇਂ BFS ਬੰਦ ਹੋ ਗਿਆ ਸੀ, ਅੱਜ ਦੁਬਾਰਾ ਅੱਜ ਤੋਂ ਸ਼ੁਰੂ ਹੋਇਆ ਜੀ, ਹੈ ਨਾ, ਬਟ ਐਨੀਵੇ ਪਿਛਲੇ 1-1.5 ਸਾਲ ਤੋਂ ਸਿਡਨੀ ਦੇ ਵਿੱਚ ਸਿਰਫ PCC ਮੰਗਾ ਅਪਲਾਈ ਕਰਨ ਤੋਂ ਬਾਅਦ BFS ਥਰੂ ਪ੍ਰੋਸੈਸ ਹੋ ਕੇ ਕਾਉਂਸਲੇਟ ਥਰੂ ਆਉਣ ਨੂੰ 5 ਮਹੀਨੇ ਦਾ ਐਵਰੇਜ ਟਾਈਮ ਲੱਗ ਰਿਹਾ।
3: ਓਕੇ,
6: ਹੈ ਨਾ,
3: irrelevant to any visa category, PCC ਤਾਂ ਇੱਕ generic process ਹੈ,
6: ਤਾਂ ਡਿਪੈਂਡ ਕਰਦਾ, ਬਟ ਨਾਰਮਲੀ ਜਿਵੇਂ SBS ਨੂੰ ਅੱਜ ਦੀ ਡੇਟ 'ਚ 10-15 ਦਿਨ ਦੇ ਵਿੱਚ ਪਹਿਲਾ ਸਟੈਪ ਜਿਹੜਾ ਸਟੈਂਡਰਡ ਬਿਜ਼ਨਸ ਸਪੌਂਸਰਸ਼ਿਪ ਆ ਉਹਨੂੰ, ਜੇ ਉਹ ਆਲਰੇਡੀ ਅਪਰੂਵ ਆ, ਜਿਵੇਂ ਨੋਮੀਨੇਸ਼ਨ ਫਾਈਲ ਕੀਤੀ, ਨੋਮੀਨੇਸ਼ਨ ਅੱਜ ਦੀ ਡੇਟ ਦੇ ਵਿੱਚ ਪਿਛਲੇ 1-1 ਮਹੀਨੇ ਤੋਂ ਅਸੀਂ ਦੇਖ ਰਹੇ ਹਾਂ ਆਟੋ ਗ੍ਰਾਂਟ 'ਤੇ ਚੱਲ ਰਹੀ ਆ,
3: ਇਹਦਾ ਮਤਲਬ
6: ਇੱਧਰੋਂ ਨੋਮੀਨੇਸ਼ਨ ਫਾਈਲ ਕੀਤੀ ਅਸੀਂ, ਡਿਪਾਰਟਮੈਂਟ ਦੀ ਫੀ ਪੇ ਕੀਤੀ, ਐਸ ਲੌਂਗ ਐਸ SBS ਸਟੈਂਡਰਡ ਬਿਜ਼ਨਸ ਸਪੌਂਸਰ ਜਿਹੜੀ ਹੈਗੀ ਆ ਉਹ ਅਪਰੂਵਡ ਆ, ਨੋਮੀਨੇਸ਼ਨ ਫਾਈਲ ਕੀਤੀ, ਆਟੋ ਗ੍ਰਾਂਟ 'ਤੇ ਆ ਰਹੀ ਹੈ, ਇੱਧਰੋਂ ਕੀਤੀ, ਐਕਨੋਲੇਜਮੈਂਟ ਬਾਅਦ 'ਚ ਆ ਰਹੀ ਹੈ, ਪਹਿਲਾਂ ਨੋਮੀਨੇਸ਼ਨ ਫਾਈਲ ਹੋ ਰਹੀ ਹੈ, ਠੀਕ ਹੈ। ਜੇ ਆਪਾਂ ਸ਼ੈਫ ਕੁੱਕ ਦੀ ਗੱਲ ਕਰੀਏ ਤਾਂ ਟਾਈਮ ਲੱਗ ਰਿਹਾ, ਉਹ ਨਹੀਂ ਜਲਦੀ ਹੋ ਰਹੀ, ਬਾਕੀ ਆਕੂਪੇਸ਼ਨ ਦੇ ਵਿੱਚ ਹੋ ਰਹੀ ਹੈ, ਪਿੱਛੇ ਜਿਵੇਂ ਟੈਲੀਕਮਿਊਨੀਕੇਸ਼ਨ ਨੈਟਵਰਕ ਇੰਜੀਨੀਅਰ ਟੈਕਨੀਸ਼ੀਅਨ ਕੀਤਾ, ਹਜੇ ਮੈਂ ਵੇਟ ਹੀ ਕਰ ਰਿਹਾ ਸੀਗਾ ਜੀ, ਐਕਨੋਲੇਜਮੈਂਟ ਆਊਗੀ, ਉਦੋਂ ਪਹਿਲਾਂ ਤਾਂ ਗ੍ਰਾਂਟ ਸਾਨੂੰ ਨੋਮੀਨੇਸ਼ਨ ਆ ਗਈ, ਠੀਕ ਹੈ, ਮਾਰਕੀਟ ਸਪੈਸ਼ਲਿਸਟ ਉਹ ਕੀਤਾ ਉਹਦੇ ਚ ਆਈ, ਹੈ ਨਾ, ਤਾਂ ਆਲਮੋਸਟ ਵੀਜ਼ਾ ਪ੍ਰੋਸੈਸਿੰਗ ਨੂੰ ਤਾਂ ਟਾਈਮ ਲੱਗ ਰਿਹਾ, ਜਦੋਂ ਵੀ ਉਹ ਤਾਂ ਐਪਲੀਕੈਂਟਸ ਦਾ ਚੈੱਕ ਹੋ ਰਿਹਾ ਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਪੁਲਿਸ ਚੈੱਕ ਨੂੰ, ਡਾਕੂਮੈਂਟਸ ਐਪਲੀਕੈਂਟ ਦੇ ਸਾਰੇ ਦਿੱਤੇ ਆ ਜਾਂ ਨਹੀਂ, ਜੇ ਸਾਰੀਆਂ ਚੀਜ਼ਾਂ ਰੈਡੀ ਆ ਤਾਂ ਵਿਦ ਇਨ 6 ਮੰਥਸ ਹੋ ਜਾਂਦਾ। ਇਹ 90% ਐਪਲੀਕੇਸ਼ਨਸ ਦੀ ਮੈਂ ਗੱਲ ਕਰ ਰਿਹਾ ਹਾਂ, ਉਹਦੇ ਚ 50% ਦਾ 3 ਮਹੀਨਿਆਂ ਚ ਹੀ ਹੋ ਰਹੀਆਂ ਹੈਗੀਆਂ, 90% ਤੱਕ ਜਾਂਦੇ ਜਾਂਦੇ 6 ਮੰਥਸ ਤੇ ਉੱਪਰਲੀਆਂ 10 ਜਿਹੜੀਆਂ 10% ਰਹਿੰਗੀ ਉਹਨੂੰ ਕਈ ਵਾਰ ਸਾਲ ਵੀ ਲੱਗ ਸਕਦਾ, ਡਿਪੈਂਡ ਕਰਦਾ।
3: ਨੈਕਸਟ ਕੁਐਸਚਨ ਜਿਹੜਾ ਮੈਂ ਪੁੱਛਣ ਜਾ ਰਿਹਾ, ਆਈ ਨੋ ਕਿ ਤੁਸੀਂ ਸਰਵਿਸ ਸੈਕਟਰ 'ਚ ਕੰਮ ਕਰਦੇ ਹੋ, ਤੁਹਾਡਾ ਇਹ ਬਿਜ਼ਨਸ ਮਾਡਲ ਹੈਗਾ, ਆਫਕੋਰਸ ਯੂ ਵਾਂਟ ਰਿਵੀਲ, ਜੇ ਤੁਸੀਂ ਕੰਫਰਟੇਬਲ ਨਾ ਹੋਏ ਤੁਸੀਂ ਉਹਦਾ ਆਂਸਰ ਵੀ ਨਾ ਕਰਿਓ, ਬਟ ਫਿਰ ਵੀ ਕਾਮਨ ਮਿਸਟੇਕਸ ਆਪਾਂ ਗੱਲ ਕਰ ਸਕਦੇ ਹਾਂ ਜਿਹੜੀਆਂ ਐਪਲੀਕੈਂਟਸ ਕਰਦੇ ਨੇ, ਮੈਂ ਉਹਨਾਂ ਦੇ ਸੋਲਿਊਸ਼ਨ ਨਹੀਂ ਪੁੱਛ ਰਿਹਾ ਕਿਉਂਕਿ ਉਸੇ ਚੀਜ਼ ਦੇ ਤੁਸੀਂ ਚਾਰਜ ਕਰਦੇ ਹੋ, ਬਟ ਕਾਮਨ ਮਿਸਟੇਕਸ ਕਿਹੜੀਆਂ ਨੇ ਜਿਹੜੇ ਐਪਲੀਕੈਂਟਸ ਜਾਂ ਹੋਰ ਜਿਹੜੇ ਅੱਜ ਕੱਲ੍ਹ ਸੋਸ਼ਲ ਮੀਡੀਆ ਵਾਲੇ ਏਜੰਟ ਵੀ ਹੈਗੇ ਨੇ ਨਾ, ਵੀ ਮੈਂ ਤੇਰੀ ਐਪਲੀਕੇਸ਼ਨ ਲਗਾ ਦਿੰਦਾ ਅੱਜ, ਤੇ ਉਹ ਕੀ ਕਰ ਰਹੇ ਨੇ ਅੱਜ ਕੱਲ੍ਹ?
6: ਜਦੋਂ ਨਾ ਅਸੀਂ ਇੱਥੇ ਆਉਂਦੇ, ਐਕਸਪੀਰੀਅੰਸ ਜਿਹੜੀ ਕੈਲਕੂਲੇਸ਼ਨ ਹੈ ਨਾ ਉਹਨੂੰ ਸਹੀ ਢੰਗ ਨਾਲ ਨਹੀਂ ਕੈਲਕੂਲੇਟ ਕੀਤਾ। ਉਹਦੇ ਵਿੱਚ ਕੀ ਆ, ਲੈਟਸ ਏ ਮੈਂ ਐਗਜ਼ਾਮਪਲ ਦਿੰਦਾਗਾ ਵੀ ਐਪਲੀਕੈਂਟ ਨੇ ਜਿਹੜਾ ਕੰਮ ਕੀਤਾ 6 ਮਹੀਨੇ ਦਾ ਫੁੱਲ ਟਾਈਮ ਕੰਮ ਕਰ ਲਿਆ ਜੀ, 35-38 ਆਵਰਸ ਪਰ ਵੀਕ, ਠੀਕ ਹੈ। ਉਸ ਤੋਂ ਬਾਅਦ 2 ਮਹੀਨੇ ਉਹਨੇ 19 ਘੰਟੇ ਹੀ ਕੰਮ ਕੀਤਾ, ਉਸ ਤੋਂ ਬਾਅਦ ਫਿਰ ਉਹਨੇ ਫੁੱਲ ਟਾਈਮ ਕੰਮ ਕਰ ਲਿਆ, ਤਾਂ ਉਹ ਜਿਹੜਾ ਉਸੇ ਨਾਲ ਹੀ ਉਹਨੇ ਦੇਖਿਆ ਵੀ 12 ਮਹੀਨੇ ਹੋ ਗਏ ਆਪਾਂ ਕਰ ਦਿੰਦੇ ਹਾਂ, ਠੀਕ ਹੈ। ਜਾਂ ਉਹਨਾਂ ਨੇ ਜਿਹੜੇ 4 ਮਹੀਨੇ ਰਹਿ ਗਏ ਉਹਦੇ ਵਿੱਚ 60 ਘੰਟੇ ਪਰ ਵੀਕ ਕੀਤਾ, ਉਹ ਕਹਿੰਦੇ ਉੱਥੇ ਕੰਪਨਸੇਟ ਹੋਜੂ, ਉਹ ਨਹੀਂ ਹੁੰਦਾ। ਜਿੱਥੇ ਹੀ 19 ਘੰਟੇ ਪਰ ਵੀਕ ਵਾਲਾ ਕੰਮ ਆ ਗਿਆ ਉਹ ਕਾਊਂਟ ਹੀ ਨਹੀਂ ਹੋਣਾ ਜੀ।
3: ਅੱਛਾ, ਪੂਰਾ ਹੀ ਹਫ਼ਤਾ ਨਹੀਂ ਕਾਊਂਟ ਹੋਣਾ?
6: ਪੂਰਾ ਕਾ ਹਫ਼ਤਾ ਹੀ ਨਹੀਂ ਕਾਊਂਟ ਹੋਣਾ।
3: ਓਕੇ, 19 ਤੋਂ ਘੱਟ
6: ਜੀ, ਮੈਂ ਕਹਿੰਦਾ 19.5 ਆ ਉਹ ਵੀ ਨਹੀਂ, ਉਹ
3: ਵੀ ਬੜਾ ਟੈਕਨੀਕਲ ਹੈ ਇਹ ਚੀਜ਼।
6: ਤਾਂ ਸਾਨੂੰ ਜਿਹੜੇ ਫੁੱਲ ਟਾਈਮ ਲਈ ਆ, ਜੇ ਆਪਾਂ ਲੈਟਸ ਸੇ ਕਿਸੇ ਨੇ ਫੁੱਲ ਟਾਈਮ ਕੰਮ ਕੀਤਾ ਤਾਂ ਸਾਨੂੰ 52 ਵੀਕਸ ਪੇਡ ਵਰਕ
3: ਕਾਊਂਟ ਕਰਨੇ ਪੈਂਦੇ ਨੇ,
6: ਪੇਡ ਹੋਣਾ ਚਾਹੀਦਾ ਜੀ। ਜਾਂ ਉਹ ਕਹਿੰਦੇ ਆ ਵੀ ਅਸੀਂ ਵਲੰਟੀਅਰਲੀ ਵਰਕ ਕੀਤਾ,
3: ਹਾਂ ਉਹ ਵੀ ਨਹੀਂ ਕਾਊਂਟ ਹੋਣਾ,
6: ਉਹ ਵੀ ਨਹੀਂ ਕਾਊਂਟ ਹੁੰਦਾ
3: ਕਿਉਂਕਿ ਜਦੋਂ ਪੈਸੇ ਹੀ ਨਹੀਂ ਆ ਰਹੇ ਤਾਂ ਤੁਸੀਂ ਕਾਹਦਾ ਕੰਮ ਕੀਤਾ।
6: ਇਹਦੇ ਵਿੱਚ ਇੱਕ ਬੜੀ ਪ੍ਰੋਬਲਮ। ਜਾਂ ਕੀ ਆ, ਐਪਲੀਕੈਂਟ ਕਹਿੰਦਾ ਮੇਰੇ ਕੋਲ ਐਕਸਪੀਰੀਅੰਸ ਤਾਂ ਹੈਗਾ ਗਾ ਕੁਆਲੀਫਿਕੇਸ਼ਨ ਦਾ, ਰੈਲੀਵੈਂਟ ਕੁਆਲੀਫਿਕੇਸ਼ਨ ਹੈ ਨਹੀਂ ਗੀ, ਉਸ ਕੇਸ ਦੇ ਵਿੱਚ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੱਧ ਜਾਂਦੀ ਆ।
3: ਰਾਈਟ, ਠੀਕ ਹੋ ਗਿਆ,
6: ਹੈ ਨਾ। ਜਾਂ ਓਵਰਸੀਜ਼ ਕੁਆਲੀਫਿਕੇਸ਼ਨ, ਠੀਕ ਹੈ, ਸਪੈਸ਼ਲੀ ਕਈ ਕੰਟਰੀਜ਼ ਦੇ ਨਾਲ ਇਸ਼ੂ ਆਉਂਦਾ, ਸ਼੍ਰੀਲੰਕਾ 'ਚ ਕਈ ਯੂਨੀਵਰਸਿਟੀਆਂ ਦਾ ਇਸ਼ੂ ਆਉਂਦਾ ਗਾ, ਜਾਂ ਨੇਪਾਲ ਦੇ ਵਿੱਚ ਇਸ਼ੂ ਆਉਂਦਾ ਗਾ, ਇੰਡੀਆ ਦੇ ਵਿੱਚ ਵੀ ਕੁਛ ਕੁ ਯੂਨੀਵਰਸਿਟੀਜ਼ ਹੈਗੀ ਜਿੱਥੇ ਤੁਸੀਂ ਬੈਚਲਰ ਡਿਗਰੀ ਕੀਤੀ ਆ, ਜੇ ਉਹ ਤੁਸੀਂ 3rd class ਚ ਕੀਤੀ ਆ, ਮੀਨਸ ਆਈ ਥਿੰਕ ਲੈਸ ਦੈਨ 50 ਹੁੰਦਾ ਜਿਹੜਾ ਵੀ ਹੈ ਨਾ, 3rd class ਨਾਲ ਕੀਤੀ ਆ, ਤੇ ਆਪਾਂ ਦੇਖਦੇ ਹਾਂ ਵੀ ਅੱਛਾ ਐਪਲੀਕੈਂਟ ਬੈਚਲਰ ਡਿਗਰੀ ਹੈਗੀ, 1 ਸਾਲ ਦਾ ਐਕਸਪੀਰੀਅੰਸ ਆ, ਲੌਜ ਕਰ ਦੋ, ਰਿਕੁਆਇਰਮੈਂਟ ਕੀ ਆ 482 ਦੀ ਉਸ ਪਰਟੀਕੁਲਰ ਆਕੂਪੇਸ਼ਨ ਲਈ, ਲੈਟਸ ਸੇ ਬੈਚਲਰ ਡਿਗਰੀ ਪਲੱਸ 1 ਈਅਰ ਐਕਸਪੀਰੀਅੰਸ, ਐਪਲੀਕੈਂਟ ਕਹਿੰਦਾ ਯਾਰ ਮੇਰਾ ਤਾਂ ਹੈਗਾ ਗਾ, ਬਟ ਜਿਹੜੀ ਉਹ 3rd division ਨਾਲ ਉਹ ਕੀਤੀ ਹੋਈ ਆ ਬੈਚਲਰ ਡਿਗਰੀ, ਦੈਟ ਇਜ਼ ਇਕੁਇਵਲੈਂਟ ਟੂ ਡਿਪਲੋਮਾ ਔਰ ਐਡਵਾਂਸ ਡਿਪਲੋਮਾ ਇਨ ਆਸਟ੍ਰੇਲੀਆ ਓਨਲੀ, ਹੈ ਨਾ। ਸਾਰੀਆਂ ਯੂਨੀਵਰਸਿਟੀਜ਼ ਨਹੀਂ ਮੈਂ ਗੱਲ ਕਰਦਾ, ਕੁਛ ਕੁ ਯੂਨੀਵਰਸਿਟੀਜ਼ ਹੈਗੀਆਂ, ਨੇਪਾਲ ਦੇ ਵਿੱਚ ਹੈਗੀਆਂ, ਪਾਕਿਸਤਾਨ 'ਚ ਹੈਗੀਆਂ, ਠੀਕ ਹੈ, ਬੰਗਲਾਦੇਸ਼ 'ਚ, ਸ਼੍ਰੀਲੰਕਾ 'ਚ, ਇਹੀ ਯੂਨੀਵਰਸਿਟੀਜ਼ ਹੈਗੀਆਂ ਜਿਨ੍ਹਾਂ ਦੀ ਬੈਚਲਰ ਡਿਗਰੀ ਆਸਟ੍ਰੇਲੀਅਨ ਬੈਚਲਰ ਡਿਗਰੀ ਦੇ ਇਕੁਇਵਲੈਂਟ ਨਹੀਂ ਹੈਗੀ, ਉਹ ਐਸੋਸੀਏਟ ਡਿਗਰੀ ਦੇ ਇਕੁਇਵਲੈਂਟ ਆ ਜਾਂ ਡਿਪਲੋਮਾ ਦੇ ਇਕੁਇਵਲੈਂਟ, ਉੱਥੇ ਇਸ਼ੂਜ਼ ਆ ਜਾਂਦੇ,
3: ਠੀਕ ਹੋ ਗਿਆ।
6: ਐਕਸਪੀਰੀਅੰਸ ਦੀ ਕੈਲਕੂਲੇਸ਼ਨ 'ਚ ਇਸ਼ੂ ਆਉਂਦੇ ਆ,
3: ਉਹ ਸਾਰੀਆਂ ਟੈਕਨੀਕਲ ਚੀਜ਼ਾਂ ਧਿਆਨ 'ਚ ਤੁਹਾਨੂੰ ਰੱਖਣੀਆਂ ਪੈਂਦੀਆਂ ਜਿਹੜੀਆਂ ਕਾਮਨ ਮਿਸਟੇਕਸ ਇਹ ਕਰ ਰਹੇ ਹੈਗੇ ਨੇ। ਇੱਕ ਨਾ ਪ੍ਰੇਮ ਸਰ, ਅੱਜ ਕੱਲ੍ਹ ਬੜਾ ਇੱਕ ਵਿਵਾਦ ਚੱਲ ਰਿਹਾ, ਤੁਸੀਂ ਵੀ ਸੁਣਿਆ ਹੋਣਾ ਹੈ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਲੈਂਦੇ ਨੇ 482 ਲੈਂਦੇ ਨੇ ਟਰਾਂਸਪੋਰਟ ਇੰਡਸਟਰੀ ਦੇ ਵਿੱਚ, ਅਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬੀ ਜਿਹੜੇ ਨੌਰਥ ਇੰਡੀਅਨ ਹੈਗੇ ਨੇ, ਹਰਿਆਣਵੀ ਨੇ, ਇਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਹੈਗਾ। ਉਹ ਕਹਿੰਦੇ ਕਿ ਇਹਨਾਂ ਨੂੰ ਰੇਡੀਓ ਸਿਗਨਲਸ ਹੀ ਨਹੀਂ ਪੜ੍ਹਨੇ ਆਉਂਦੇ, ਸੁਣਨੇ ਆਉਂਦੇ ਹੈਗੇ, ਅਤੇ ਅੰਗਰੇਜ਼ੀ ਨਹੀਂ ਪ੍ਰੋਪਰ ਬੋਲ ਪਾਉਂਦੇ ਹੈਗੇ, ਅਤੇ ਉਹਦੇ ਕਰਕੇ ਇਸ ਇੰਡਸਟਰੀ ਦੇ ਵਿੱਚ ਬੜਾ ਬਾਈਕਾਟ ਹੋ ਰਿਹਾ ਹੈਗਾ ਇਹਨਾਂ ਦਾ। ਇੰਗਲਿਸ਼ ਆਸਟ੍ਰੇਲੀਆ ਦੀ ਇੱਕ ਇਕਲੌਤੀ ਜਾਂ ਪ੍ਰਮੁੱਖ ਲੈਂਗੁਏਜ ਹੈਗੀ, ਬਾਕੀ ਸਾਰੀਆਂ ਲੈਂਗੁਏਜ ਤਾਂ ਇੱਥੇ ਦੀਆਂ ਨਾ ਆਫਿਸ਼ੀਅਲ ਨੇ, ਅਸੀਂ ਆਪਣੀ ਸਹੂਲੀਅਤ ਨਾਲ ਬੋਲ ਲੈਂਦੇ ਹੈਗੇ, ਪਰ ਇੰਗਲਿਸ਼ ਦੀ ਰਿਕੁਆਇਰਮੈਂਟ ਹਰ ਇੱਕ ਵੀਜ਼ਾ ਕੈਟੇਗਰੀ ਦੇ ਵਿੱਚ, ਸਕਿੱਲਡ ਵੀਜ਼ਾ ਕੈਟੇਗਰੀ 'ਚ ਹੁੰਦੀ ਹੈ। 482 'ਚ ਤੁਸੀਂ ਹੁਣ ਤੱਕ ਜਿੰਨੀਆਂ ਵੀ ਗੱਲਾਂ ਕੀਤੀਆਂ, ਐਕਸਪੀਰੀਅੰਸ ਦੀ ਗੱਲ ਕੀਤੀ ਹੈ, ਸਪੋਂਸਰ ਦੀ ਗੱਲ ਕੀਤੀ ਹੈ, ਨੋਮੀਨੇਸ਼ਨ ਅਪਰੂਵ, ਉਹ ਸਾਰੀਆਂ ਚੀਜ਼ਾਂ, ਇੰਗਲਿਸ਼ ਰਿਕੁਆਇਰਮੈਂਟ ਹੈ ਕਿ ਨਹੀਂ ਹੈ?
6: ਡੈਫੀਨੇਟਲੀ ਗੌਤਮ ਜੀ ਹੈਗੀ ਹੈ ਜੀ, ਇੰਗਲਿਸ਼ ਦੀ ਰਿਕੁਆਇਰਮੈਂਟ ਇੱਥੇ ਜਿਹੜੀ ਹੈਗੀ ਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਆ, 482
3: ਕੰਮ ਚਲਾਊਗਾ ਸਰ,
6: ਜੀ ਜੀ ਕੰਮ ਚਲਾਊ ਹੀ ਚਾਹੀਦੀ ਆ, ਵੀ ਤੁਸੀਂ ਗੱਲਬਾਤ ਕਰ ਲਓ, ਹੈ ਨਾ, ਆਪਦੀ ਗੱਲ ਸਮਝਾਤੀ, ਉਹਨਾਂ ਦੀ ਇੰਸਟ੍ਰਕਸ਼ਨਸ ਲੈ ਕੇ ਉਹਨੂੰ ਫੋਲੋ ਕਰ ਲਿਆ, ਫੰਕਸ਼ਨਲ ਇੰਗਲਿਸ਼ ਚਾਹੀਦੀ ਆ। ਕੰਪੀਟੈਂਟ 6 ਚ ਹੁੰਦਾ, ਫੰਕਸ਼ਨਲ ਦਾ 5-5.5 ਬੈਂਡ ਹੈਗੇ ਆ ਜਿਹਦੇ ਉਹਦੇ ਨਾਲ ਚੱਲ ਜਾਂਦਾ ਜੀ, ਹੈ ਨਾ। ਇਹਦੇ 'ਤੇ ਐਗਜ਼ੈਂਪਸ਼ਨਸ ਵੀ ਹੈਗੀਆਂ,
3: ਅੱਛਾ,
6: ਜੇ ਸੈਲਰੀ 96,400 ਤੋਂ ਉੱਪਰ ਤਾਂ ਐਗਜ਼ੈਂਪਸ਼ਨ ਮਿਲ ਸਕਦੀ ਹੈ ਜੀ, ਜਾਂ ਤੁਹਾਡੀ ਸਟੱਡੀ ਆਸਟ੍ਰੇਲੀਆ ਤੋਂ ਹੈਗੀ ਆ ਜਾਂ ਇੰਗਲਿਸ਼ ਸਪੀਕਿੰਗ ਉਹਦੇ ਤੋਂ
3: ਕੰਟਰੀ ਤੋਂ ਅਦਰ ਉਹ ਤਾਂ ਫਿਰ
6: ਐਗਜ਼ੈਂਪਸ਼ਨਸ ਹੈਗੀਆਂ ਇਹਦੇ ਵਿੱਚ ਇਹ ਨਹੀਂ ਹੈ ਵੀ ਨਹੀਂ
3: ਜੇ ਮੈਂ ਸੀਬੀਐਸਈ ਤੋਂ ਕਰੀ ਹੋਈ ਹੈ
6: ਨਹੀਂ ਗੌਤਮ ਜੀ ਹੈ ਉਹ ਕੁਆਲੀਫਿਕੇਸ਼ਨ ਦੇਖਣੀ ਪੈਣੀ ਵੀ ਤੁਹਾਡੀ ਕੀ ਹੈ ਉਹ ਪਲੱਸ 2 ਦੀ ਨਹੀਂ ਉਸ ਤੋਂ ਬਾਅਦ ਉਹ ਦੇਖਣਾ ਪੈਂਦਾ
3: ਸੋ ਇਹ ਵੀ ਅਗੇਨ ਫੇਰ ਇੱਕ ਟੈਕਨੀਕੈਲਿਟੀ ਉਹਦੇ 'ਚ ਹੈਗੀ ਹੈ ਅੱਛਾ ਛੜਿਆਂ ਦਾ ਚੱਲ ਜਾਂਦਾ ਕਈ ਉਮਰ ਦਰਾਜ਼ ਵੀ ਹੈਗੇ ਨੇ ਜਿਨ੍ਹਾਂ ਦੇ ਕੋਲ ਕੋਈ ਹੋਰ ਐਵਨਿਊ ਨਹੀਂ ਬਚਦਾ ਹੈਗਾ ਆਸਟ੍ਰੇਲੀਆ ਦੇ ਵਿੱਚ ਪੱਕੇ ਹੋਣ ਦਾ ਉਹਦੀ ਅੱਗੇ ਚੱਲ ਕੇ ਆਪਾਂ ਗੱਲ ਕਰਦੇ ਹਾਂ 482 ਪੱਕਾ ਕਿਵੇਂ ਕਰਦਾ ਬਟ 482 ਲੈਣ ਦੇ ਵੇਲੇ ਫਰਜ਼ ਕਰੋ ਮੈਂ ਵਿਆਹਿਆ ਹੋਇਆ ਹੈਗਾ ਜਾਂ ਜਵਾਕ ਵੀ ਹੈਗੇ ਨੇ 482 ਸਿਰਫ ਮੈਨੂੰ ਮਿਲੂਗਾ ਜਾਂ ਜਿਵੇਂ ਸਟੂਡੈਂਟ ਵੀਜ਼ਾ ਅਤੇ ਡਿਪੈਂਡੈਂਟ ਵੀਜ਼ਾ ਬਾਕੀਆਂ ਨੂੰ ਫੈਮਿਲੀ ਮੈਂਬਰਸ ਨੂੰ ਮਿਲ ਜਾਂਦੇ ਨੇ ਕਿ ਉਹ ਕੱਚੇ ਹੀ ਰਹਿਣਗੇ ਜਾਂ ਉਹਨਾਂ ਦਾ ਵੀ ਕੁਛ ਹੋ ਸਕਦਾ
6: ਨਹੀਂ ਗੌਤਮ ਜੀ ਜਦੋਂ ਐਪਲੀਕੈਂਟ ਜੇ ਮੈਰਿਡ ਆ ਤਾਂ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਨਾਲ ਹੀ ਇਨਕਲੂਡ ਹੋ ਸਕਦਾ ਜੀ ਬੱਚੇ ਵੀ ਨਾਲ ਇਨਕਲੂਡ ਹੋਦੇ ਉਸੇ ਟਾਈਮ ਤੇ ਜਾਂ ਪਹਿਲਾਂ ਸਿੰਗਲ ਸੀਗਾ ਬਾਅਦ ਚ 482 ਆ ਗਿਆ ਉਸ ਤੋਂ ਬਾਅਦ ਵਿਆਹ ਕਰਾ ਲਿਆ ਠੀਕ ਹੈ ਤਾਂ ਉਸ ਤੋਂ ਬਾਅਦ ਪਾਰਟਨਰ ਨੇ
3: ਉਹਦੀਆਂ ਫਿਰ ਐਕਸਟਰਾ ਫੀਸਿਸ ਨੇ
6: ਜੋ ਡੈਫੀਨਿਟਲੀ ਫੀਸਿਸ ਤਾਂ
3: ਇਹ ਫਿਰ ਸਪਾਂਸਰ ਦਊਗਾ ਜਾਂ ਐਮਪਲੋਇਰ ਆਪਣਾ
6: ਕਰਮਚਾਰੀ ਆਈਡੀ ਸਾਰੀਆਂ ਕੁਝ ਸਪਾਂਸਰ ਨੇ ਬੀਅਰ ਕਰਨਾ ਬਟ ਵੀਜ਼ਾ ਫੀਸ ਲਈ ਡਿਪਾਰਟਮੈਂਟ ਕਹਿੰਦਾ ਜੇ ਸਪਾਂਸਰ ਕਹਿ ਦਿੰਦਾ ਵੀ ਐਪਲੀਕੈਂਟ ਨੂੰ ਤਾਂ ਉਹਨੂੰ ਬੀਅਰ ਕਰ ਸਕਦਾ ਐਪਲੀਕੈਂਟ ਨੂੰ ਕਹਿ ਸਕਦਾ ਬਟ ਜਿਹੜੀ SBS ਦੀ ਫੀਸ ਸਟੈਂਡਰਡ ਬਿਜ਼ਨਸ ਸਪਾਂਸਰਸ਼ਿਪ ਦੀ ਫੀਸ ਅਤੇ ਨੋਮੀਨੇਸ਼ਨ ਤੱਕ ਦੇ ਜਿੰਨੇ ਵੀ ਖਰਚੇ ਚਾਹੇ ਉਹ ਏਜੰਟ ਦੇ ਖਰਚੇ ਜਾਂ ਡਿਪਾਰਟਮੈਂਟ ਦੀਆਂ ਫੀਸਾਂ ਮਸਟ ਬੀ
3: ਪੇਡ ਬਾਏ ਬਿਜ਼ਨਸ ਰਾਈਟ ਹੋ ਗਿਆ ਹੁਣ ਇੱਥੇ ਇੱਕ ਚੀਜ਼ ਹੋਰ ਆਉਂਦੀ ਹੈ ਜ਼ਿਆਦਾਤਰ ਜੇ ਸਾਡੇ ਪੇਰੈਂਟਸ ਆਉਂਦੇ ਨੇ ਵਿਜ਼ਟਰ ਵੀਜ਼ੇ 'ਤੇ ਤਾਂ ਕਹਿ ਦਿੰਦੇ ਜੀ ਆਹ ਕੰਡੀਸ਼ਨ ਫਲਾਣੀ ਲੱਗੀ ਹੋਈ ਹੈ 8501 8502 3502 ਫਲਾਣੇ ਧਿਮਕੇ ਕੰਡੀਸ਼ਨਾਂ ਦੇ ਨੰਬਰ ਵੀ ਬਹੁਤ ਹੈਗੇ ਨੇ 482 ਡਸ 482 ਕਮਜ਼ ਵਿਦ ਅ ਕੰਡੀਸ਼ਨ ਸਰਟਨ ਕੰਡੀਸ਼ਨ
6: ਡੈਫੀਨੇਟਲੀ ਗੌਤਮ ਜੀ ਇਹਦੇ ਵਿੱਚ ਜਿਹੜੀ ਮੇਨ ਐਪਲੀਕੈਂਟ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਦੋ ਕੰਡੀਸ਼ਨਸ ਆਉਂਦੀਆਂ ਐਪਲੀਕੈਂਟ ਕੈਨ ਓਨਲੀ ਵਰਕ ਵਿਦ ਦਾ ਇੰਪਲੋਇਰ
3: ਹੋਰ ਕਿਤੇ ਨਹੀਂ ਕਰ ਸਕਦਾ
6: ਹੋਰ ਕਿਤੇ ਨਹੀਂ
3: ਵਾਲੰਟੀਅਰਲੀ ਵੀ ਨਹੀਂ
6: ਨਹੀਂ ਜੀ
3: ਅੱਛਾ
6: ਨਹੀਂ ਵਾਲੰਟੀਅਰ ਵਰਕ ਦਾ
3: ਉਹਦਾ ਅੱਗ ਜਾਣ ਲਈ ਜਾਣਾ ਤਾਂ ਜਾਵੇ
6: ਜਿਵੇਂ ਜਾ ਕੇ ਗੁਰਦੁਆਰਾ ਸਾਹਿਬ ਉਹਨੇ ਉਹ ਕਰ ਲਿਆ ਤਾਂ ਠੀਕ ਹੈ ਸੇਵ ਆ ਗਈ ਉਹ ਉਹਦੀ ਨਹੀਂ ਆਪਾਂ ਗੱਲ ਕਰਦੇ ਪੇਡ ਵਰਕ ਕਿਤੇ ਨਹੀਂ ਕਰ ਸਕਦਾ ਜੀ
3: ਓਕੇ ਮਲਟੀਪਲ ਵਰਕ ਨਹੀਂ ਹੋਣਗੇ
6: ਨਹੀਂ ਇਹ ਲੋਕੀ ਕਹਿੰਦੇ ਵੀ ਆਪਦਾ ABN ਤੇ ਬਿਜ਼ਨਸ ਸ਼ੁਰੂ ਕਰ ਲਾ ਨਹੀਂ ਪੋਸੀਬਲ ਨਹੀਂ ਐਗਜ਼ੈਂਪਸ਼ਨਸ ਹੈਗੀਆਂ ਡਾਕਟਰਸ ਲਈ ਹੋ ਸਕਦਾ
3: ਬਟ
6: ਨਾਰਮਲੀ 99% ਐਪਲੀਕੈਂਟਸ ਲਈ ਉਹ ਨਹੀਂ ਕਰ ਸਕਦੇ ਜੀ
3: ਓਕੇ
6: ਤੇ ਸੈਕਿੰਡ ਕੰਡੀਸ਼ਨ ਆ ਵੀ ਉਹ 3 ਮਹੀਨੇ ਤੋਂ ਬਾਅਦ ਸਟੱਡੀ ਨਹੀਂ ਕਰ ਸਕਦੇ ਆਸਟ੍ਰੇਲੀਆ 'ਚ
3: ਅੱਛਾ
6: ਇਹ ਮੇਨ ਐਪਲੀਕੈਂਟ ਤੇ ਆ ਜੇ ਪਾਰਟਨਰ ਹੈਗਾ ਪਾਰਟਨਰ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਫੁੱਲ ਟਾਈਮ ਵਰਕ ਰਾਈਟਸ ਕੈਨ ਵਰਕ ਫਾਰ ਮਲਟੀਪਲ ਬਿਜ਼ਨਸਿਸ ਔਰ ਡੂ ਮਲਟੀਪਲ ਜੋਬਸ ਠੀਕ ਹੈ ਐਂਡ ਸਟੱਡੀ ਫੁੱਲ ਟਾਈਮ
3: ਰਾਈਟ ਠੀਕ ਹੋ ਗਿਆ ਇਹਦੇ ਤੇ ਆਸਟ੍ਰੇਲੀਆ ਦੇ ਵਿੱਚ ਕੁਝ ਬੈਨੀਫਿਟ ਮਿਲਦੇ ਨੇ ਜਦੋਂ ਕੋਈ ਐਪਲੀਕੈਂਟ 482 ਤੇ ਆ ਜਾਂਦਾ ਹੈ ਕੋਈ ਮੈਡੀਕੇਅਰ ਜਾਂ ਕੋਈ ਹੋਰ ਗਵਰਨਮੈਂਟ ਪੇਡ ਸਬਸਿਡੀਜ਼ ਜਾਂ ਕੁਝ ਕਿਸੇ ਕਿਸਮ ਦੇ ਬੈਨੀਫਿਟ ਹੈਗੇ ਨੇ 482 ਜਾਂ ਇਹ ਬਾਕੀ ਸਕਿਲਡ ਕੈਟਾਗਰੀ ਦੀ ਤਰ੍ਹਾਂ ਵੀ ਬਾਅਦ 'ਚ ਗੱਲ ਕਰਾਂਗੇ
6: ਨਹੀਂ ਗੌਤਮ ਜੀ ਉਹ ਜਿੰਨੇ ਵੀ ਇਹ ਬੈਨੀਫਿਟਸ ਆ ਜੀ PR ਤੋਂ ਬਾਅਦ ਹੀ ਆ ਜਾਂ 491 ਤੋਂ ਬਾਅਦ ਹੀ ਆ ਹੈ ਨਾ ਆਪਾਂ ਸ਼ੁਰੂ ਹੀ ਇੱਥੋਂ ਕੀਤਾ ਸੀ ਵੀ ਠੀਕ ਹੈ ਨਾ ਵੀ ਆਰ ਕੈਸ਼ ਕਾਊਸ
3: ਹਾਂ
6: ਠੀਕ ਹੈ ਨਾ
3: ਓਕੇ ਹੁਣ ਹੇਅਰ ਕਮਸ ਦੀ ਇੰਪੋਰਟੈਂਟ ਕੁਐਸਚਨ ਹੁਣ ਆਪਾਂ ਜਿੱਥੇ ਸਾਰੀ ਰਾਮ ਕਹਾਣੀ ਕੀਤੀ ਹੈ ਵੀ ਮਹਾਭਾਰਤ ਕਿਉਂ ਲੜੀ ਗਈ ਸੀ ਜਾਂ ਰਾਮਾਇਣ ਕਿਉਂ ਹੋਈ ਸੀ ਉਹਦਾ ਹੁਣ ਅਖੀਰ ਇੱਕ ਬੜਾ ਇੰਪੋਰਟੈਂਟ ਕੁਐਸਚਨ ਇਹ ਹੈਗਾ 482 ਲੈਣ ਦੇ ਲਈ ਇੰਨੀ ਜਦੋਜਹਿਦ ਇੰਨੀ ਭੱਜ ਦੌੜ ਆਖਰਕਾਰ ਇਹਦਾ ਨਤੀਜਾ ਕੀ ਹੁੰਦਾ ਕਿਵੇਂ ਇਹਦੇ 'ਚ ਫਰੂਟ ਜਿਹੜਾ ਮਿਲਦਾ ਕਹਿੰਦੇ ਹੈ ਕਿ ਪੱਕੇ ਹੋਣ ਦੇ ਲਈ ਹੈ 482 ਕਿਵੇਂ ਪੱਕੇ ਹੁੰਦੇ ਹੈ ਕਿੰਨੀ ਦੇਰ ਬਾਅਦ ਹੁੰਦੇ ਹੈ ਕੀ ਪ੍ਰੋਸੈਸ ਹੈਗੀ ਹੈ ਅਤੇ ਪੱਕੇ ਹੋਣ ਤੋਂ ਬਾਅਦ ਜਾਂ ਪਹਿਲਾਂ ਦੀਆਂ ਕੁਛ ਐਡਵਾਈਸ ਜਿਹੜੀਆਂ ਤੁਸੀਂ ਨਾਲ ਦੇਣਾ ਚਾਹੁੰਦੇ ਹੈਗੇ ਹੋ ਇਹਦੇ ਬਾਰੇ
6: ਗੌਤਮ ਜੀ ਜਿਹੜਾ 482 ਆ ਡੈਫੀਨੇਟਲੀ ਇਹ PR ਨੂੰ ਲੀਡ ਕਰਦਾ ਜੀ ਠੀਕ ਹੈ ਜੇ ਇਹਦੇ ਵਿੱਚ ਜੇ 482 ਦੀ ਗੱਲ ਕਰੀਏ ਲੈਟ ਸੇ ਤੁਸੀਂ 482 ਅਪਲਾਈ ਕੀਤਾ ਅੱਜ ਗ੍ਰਾਂਟ ਹੋ ਗਿਆ ਠੀਕ ਹੈ ਤੁਸੀਂ ਉਸ ਇੰਪਲੋਇਰ ਨਾਲ 2 ਸਾਲ ਕੰਮ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਜੇ ਇੰਪਲੋਇਰ ਵਿਲਿੰਗ ਆ ਤੁਹਾਨੂੰ PR ਲਈ ਸਪੋਂਸਰ ਕਰ ਸਕਦਾ ਉਹਨੂੰ 186 TRT ਸਟਰੀਮ ਕਹਿੰਦੇ ਆ
3: ਓਕੇ
6: 186 TRT ਸਟਰੀਮ ਟੈਂਪਰੇਰੀ ਟ੍ਰਾਂਜੀਸ਼ਨ ਸਟਰੀਮ ਵੀ ਪਹਿਲਾਂ ਤੁਸੀਂ 482 ਤੇ ਸਪੋਂਸਰ ਕਰਤਾ ਇੰਪਲੋਇਰ ਨੇ ਉਸ ਤੋਂ ਬਾਅਦ 2 ਸਾਲ ਤੁਸੀਂ ਇੰਪਲੋਇਰ ਨਾਲ ਕੰਮ ਕੀਤਾ ਤੇ ਫਿਰ ਤੁਹਾਡੀ ਵਧੀਆ ਇੰਪਲੋਇਰ ਨਾਲ ਬਣ ਰਹੀ ਇੰਪਲੋਇਰ ਨੂੰ ਸਟਿਲ ਇੰਪਲੋਇਰ ਨੀਡਸ ਯੂ ਫਿਰ ਇੰਪਲੋਇਰ ਤੁਹਾਨੂੰ 186 ਲਈ ਸਪੋਂਸਰ ਕਰ ਦਿੰਦਾ ਜੀ
3: ਓਕੇ ਉਹਨੂੰ ਪਰਮਾਨੈਂਟ ਰੈਜ਼ੀਡੈਂਸੀ ਕਹਿੰਦੇ ਹਾਂ 186 ਕਿੰਨੀ ਦੇਰ ਚ ਆ ਜਾਂਦੀ ਹੈ
6: ਆਕੂਪੇਸ਼ਨਸ ਆ ਉਹਨਾਂ ਨੂੰ ਜਿਵੇਂ ਵੇਟਰ ਵੀ ਉਹਦੇ ਚ ਸਪੋਂਸਰ ਹੋ ਸਕਦੇ ਆ ਟਰੱਕ ਡਰਾਈਵਰ ਹੋ ਜਾਂਦੇ ਆ ਬੱਸ ਡਰਾਈਵਰਸ ਠੀਕ ਹੈ ਤੇ ਬਾਰ ਟੈਂਡਰ ਈਵਨ ਸਿਕਿਉਰਟੀ ਗਾਰਡਸ ਇਹ ਵੀ ਹੋ ਜਾਂਦੇ ਆ
3: ਰਾਈਟ
6: ਠੀਕ ਹੈ ਤਾਂ ਉਹਦੇ ਚ ਏਜ ਲਿਮਿਟ ਵੀ 55 ਤੱਕ ਜਾ ਸਕਦੀ ਆ
3: ਓਕੇ ਆਲ ਰਾਈਟ ਠੀਕ ਹੈ ਚਲੋ ਇਹ ਗੱਲਾਂ ਅਸੀਂ ਸਾਰੀਆਂ ਸਮਝ ਲੈਂਦੇ ਹਾਂ ਔਰ ਅਗਲੇ ਐਪੀਸੋਡ ਦੇ ਵਿੱਚ ਅਸੀਂ ਡਾਮਾ ਦੀ ਵੀ ਗੱਲ ਕਰਾਂਗੇ ਕਿ ਜੇ ਬੰਦਾ 45 ਸਾਲ ਜਾਂ ਉਸ ਤੋਂ ਉੱਪਰ ਦਾ ਹੋ ਗਿਆ ਇਹ ਐਪੀਸੋਡ ਬੜਾ ਗੁੱਡ ਗੁੱਡ ਸੀਗਾ ਸਾਰੀਆਂ ਚੀਜ਼ਾਂ ਇੱਕ ਬੜਾ ਸੋਹਣਾ ਇੱਕ ਜਿਵੇਂ ਗੋਲਡਨ ਡ੍ਰੀਮ ਦੇ ਰਹੀਆਂ ਨੇ ਆਸਟ੍ਰੇਲੀਆ 'ਚ ਰਹਿਣ ਦਾ ਕੰਮ ਕਰਨ ਦਾ ਬਟ ਅਗਲੇ ਐਪੀਸੋਡ ਦੇ ਵਿੱਚ ਥੋੜ੍ਹੀਆਂ ਗਲੂਮੀ ਚੀਜ਼ਾਂ ਵੀ ਅਸੀਂ ਉਹ ਪਾਰਟਸ ਵੀ ਹੈਗੇ ਨੇ ਕੁਐਸਚਨਸ ਵਾਟ ਇਫ 482 ਰਿਫਿਊਜ਼ ਜਾਂ ਫਿਰ ਅਸੀਂ ਸਾਡਾ ਇੰਪਲੋਇਰ ਮੁੱਕਰ ਜਾਵੇ ਜਾਂ ਫਿਰ ਸਾਡਾ ਇੰਪਲੋਇਰ ਧਰਤੀ 'ਤੇ ਨਾ ਰਹੇ ਜਾਂ ਫਿਰ ਸਾਨੂੰ ਇੰਪਲੋਇਰ ਬਦਲਣਾ ਪੈ ਜਾਵੇ ਅਤੇ ਜੇ ਅਸੀਂ 45 ਸਾਲ ਦੇ ਹੋ ਜਾਈਏ ਸੋ ਇਹ ਸਾਰੇ ਕੁਐਸਚਨਸ ਅਸੀਂ ਅਗਲੀ ਵਾਰ ਰੱਖਾਂਗੇ ਪ੍ਰੇਮ ਜੀ ਅੱਜ ਦੇ ਐਪੀਸੋਡ ਦੇ ਵਿੱਚ 482 ਦੇ ਬਾਰੇ ਵਿਸਥਾਰ ਦੇ ਵਿੱਚ ਔਰ ਬਹੁਤ ਡਿਟੇਲ 'ਚ ਬੜੀ ਸਿੰਪਲੀ ਸਮਝਾਉਣ ਦੇ ਲਈ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ
6: ਥੈਂਕ ਯੂ
3: ਸੋ ਇਹ ਸੀ ਪ੍ਰੇਮ ਗੋਇਲ ਜੀ ਸਾਡੇ ਨਾਲ ਆਈ ਐਮ ਈ ਐਡਵਾਈਜ਼ਰ ਤੋਂ 482-1 4 8 5 ਜਾਂ ਫਿਰ 1-8-6-1-8-9-4-9-1 ਹੋਰ ਜਿੰਨੇ ਵੀ ਵੀਜ਼ਾਸ ਹੈਗੇ ਨੇ ਇੱਥੇ ਵੈਸੇ ਕਹਿੰਦੇ ਨੇ 1000 ਤੱਕ ਵੀਜ਼ੇ ਨੇ 999 ਵੀਜ਼ੇ ਨੇ ਕਿਸੇ ਬਾਰੇ ਵੀ ਜੇ ਤੁਸੀਂ ਕੋਈ ਪੁੱਛਣਾ ਹੋਇਆ ਤੇ ਸਲਾਹ ਲੈ ਸਕਦੇ ਹੋ ਆਈ ਐਮ ਈ ਐਡਵਾਈਜ਼ਰ ਹੁਣ ਅੱਜ ਦੀ ਤਰੀਕ ਦੇ ਵਿੱਚ ਸਿਡਨੀ ਦੇ ਪੈਰਾਮੈਟਾ ਤੇ ਸਿਡਨੀ ਸੀ ਬੀ ਡੀ ਦੇ ਨਾਲ ਨਾਲ ਨਿਊ ਡੈਲੀ ਦੇ ਵਿੱਚ ਵੀ ਆਫਿਸ ਹੈ ਇਸ਼ਤਿਹਾਰ ਸੁਣੋ ਫੋਨ ਨੰਬਰ ਇੱਥੋਂ ਤੁਸੀਂ ਸੁਣ ਸਕਦੇ ਹੋ ਦਿਓ ਇਜਾਜ਼ਤ
0: ਸਟੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈ ਐਮ ਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈ ਐਮ ਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈ ਐਮ ਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਤੇ ਆਓ ਫਿਰ ਚੁਟਕਲੇ ਸੁਣਦੇ ਹਾਂ ਆਪਾਂ ਬੱਚਿਆਂ ਕੋਲੋਂ ਸੁਣਦੇ ਹਾਂ ਤੇ ਆਪਾਂ ਹੱਸਦੇ ਹਾਂ ਤੇ ਹੱਸਦੇ ਹੱਸਦੇ ਅੱਜ ਦੇ ਸਫ਼ਰ ਨੂੰ ਆਪਾਂ ਹੋਰ ਵਧੀਆ ਬਣਾਉਂਦੇ ਹਾਂ। ਤੇ ਆਓ ਫਿਰ ਕਰਦੇ ਹਾਂ ਸ਼ੁਰੂਆਤ। ਮੇਰੇ ਨਾਲ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਾਹ ਬਹੁਤ ਚੜਿਆ ਪਿਆ,
0: ਇੱਕ ਠੰਡ ਤੇ ਉੱਤੋਂ ਸਾਹ
1: ਬਹੁਤ ਚੜਿਆ ਪਿਆ
0: ਤੇ ਭਰੀ ਜਵਾਨੀ ਚ,
1: ਉੱਪਰੋਂ ਟ੍ਰੈਫਿਕ ਦੀ ਮਾਰ ਭਰੀ ਜਵਾਨੀ ਚ।
0: ਇਹ ਪਤਾ ਨਹੀਂ ਕਿਉਂ, ਮਤਲਬ ਹਰ ਕੋਈ ਐਕਸਕਿਊਜ਼ ਮਾਰਦਾ ਵੀ ਬੜੀ ਟ੍ਰੈਫਿਕ ਬੜੀ ਹੈ। ਉਹ ਤੇ ਹੈਗੀ ਆ, ਜਦੋਂ ਆਪਾਂ ਰਹਿੰਦੇ ਹੁਣ ਮੈਲਬਨ ਚ ਰਹਿ ਰਹੇ ਹਾਂ ਹੈਨਾ, ਕੱਲ ਡਾਕਟਰ ਸਾਹਿਬ ਆਏ ਉਹ ਬਹੁਤ ਟ੍ਰੈਫਿਕ, ਤੁਸੀਂ ਆਏ ਬਹੁਤ ਟ੍ਰੈਫਿਕ, ਵਟ
1: ਕੀ ਕੀਤਾ,
0: ਬੜੀ ਠੰਡ ਬੜੀ ਟ੍ਰੈਫਿਕ ਬੜੀ ਗਰਮੀ ਬੜੀ ਛੇਤੀ ਬੜੀ ਕਾਲੀ ਬੜੀ ਦੇਰੀ।
1: All the chasing something. ਮੈਂ ਕਾਸ਼ ਅਸੀਂ ਬੱਚਿਆਂ ਵਰਗੇ ਅਕਲ ਵਾਲੇ ਹੁੰਦੇ, ਸਵੇਰੇ ਸਵੇਰੇ ਉੱਠ ਕੇ ਬੈਠ ਜਾਂਦੇ।
0: ਮੈਂ ਤੇ ਇਸ ਚਿੰਤਾ ਚ ਹੁੰਦਾ ਵੀ ਅਸੀਂ ਕੀ ਸਿਖਾ ਰਹੇ ਹਾਂ ਬੱਚਿਆਂ ਨੂੰ, ਮਤਲਬ ਟਾਈਮ ਦੇ ਨਾਲ ਆਉਂਦੇ ਆ, ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ ਵੀ ਉਹ ਟ੍ਰੈਫਿਕ ਟ੍ਰੈਫਿਕ
1: ਟ੍ਰੈਫਿਕ ਬਹੁਤ ਹੈ ਬਈ।
0: ਚਲੋ ਐਨੀਵੇ, ਤੇ ਅੱਜ ਮੈਨੂੰ ਲੱਗਦਾ ਵੀ ਛੁੱਟੀ ਛੁੱਟੀ ਜੀ ਆ ਬੱਚਿਆਂ ਦੀ, ਤੇ ਕੁਛ ਹੈਗਾ ਸੀ ਅੱਜ ਸ਼ਾਇਦ ਘਰ ਵੀ ਗੱਲ ਚੱਲ ਰਹੀ ਸੀ, ਤੇ ਜਿਹੜੇ ਜਿਹੜੇ ਸਾਡੇ ਬੱਚੇ ਮਤਲਬ ਟਾਈਮ ਦੇ ਨਾਲ ਉੱਠਣ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲ। ਤੇ ਬਾਕੀ ਟ੍ਰੈਫਿਕ
2: ਛੁੱਟੀ
0: ਆ
2: ਅੱਜ ਨਾ, ਟੀਚਰਾਂ ਨੇ ਮਾਂ ਪਿਓ ਨੂੰ ਮਿਲਣਾ ਮੀਟਿੰਗ ਹੁੰਦੀ ਆ ਨਾ, ਸਾਨੂੰ ਬਾਹਰ ਹੀ ਕੱਢ ਦੇਣਾ।
0: ਇਹ ਕਿਦਾਂ ਦੀ ਗੱਲ ਹੋਈ ਭਲਾ,
1: ਇਹ ਤਾਂ ਕੋਈ ਗੱਲ ਨਹੀਂ
0: ਸਕੂਲ ਬੱਚਿਆਂ ਦਾ।
2: ਨਾਲੇ ਫਿਰ ਨਾਲੇ 12:30 ਵਜੇ ਸਾਡੀ ਤਾਂ ਛੁੱਟੀ ਹੋ ਜਾਣੀ ਆ, ਦੂਜੇ ਸਕੂਲਾਂ ਦੀ ਕਈ ਵਾਰ ਲੇਟ ਜਾਂ ਅਰਲੀ ਹੋ ਜਾਂਦੀ ਆ
0: ਕਈਆਂ ਨੂੰ, ਤੇ ਨਾ ਮੰਨਤ ਸਾਰਾ ਦਿਨ ਹੀ ਛੁੱਟੀ ਹੋ ਕਈਆਂ ਨੂੰ, ਤੇ ਉਹਨਾਂ ਨੇ ਨਾ ਸੱਦਿਆ ਹੀ ਨਹੀਂ, ਪਤਾ ਨਹੀਂ ਕੀ ਮਾਪਿਆਂ ਦੇ ਨਾਲ ਉਹਨਾਂ ਨੇ ਚੁਗਲੀਆਂ ਕਰਨੀਆਂ। ਬੱਚਿਆਂ ਦਾ ਸਕੂਲ ਤੇ ਬੱਚੇ ਸਕੂਲ ਨਹੀਂ ਵੜ ਸਕਦੇ, ਦੱਸ
1: ਹੱਦ। ਇਹ ਵੀ ਹੋ ਰਿਹਾ ਅੱਜ ਕੱਲ,
2: ਉਹ ਇਹ ਤਾਂ ਉਹਨਾਂ ਨੇ ਵੈਸੇ ਹੀ ਕਰਨਾ ਵਾ ਤਾਂ ਕਿ ਫਿਰ ਮਾਂ ਪਿਓ ਨੂੰ ਪੂਰਾ ਪਤਾ ਲੱਗ ਜਾਏ ਬੱਚੇ ਕੀ ਕਿਵੇਂ ਕਰ ਰਹੇ ਆ, ਪੜ੍ਹਾਈ ਕਿਵੇਂ, ਬਿਹੇਵੀਅਰ ਆ ਉਹਨਾਂ ਦਾ, ਕਿੰਨੀ ਕੈਫਰਟ ਆ ਉਹਨਾਂ ਦੀ।
0: ਫਿਰ ਉਹਨਾਂ ਨੇ ਚੁਗਲੀਆਂ ਹੀ ਕਰਨੀਆਂ ਵਾ ਕਿ ਮਾਂ ਪਿਓ ਨਾਲ ਹੋਰ ਕੀ ਆ।
1: ਮੈਡਮ ਉਹਨੂੰ ਕਹੋ ਕਿ ਆਪਸ ਚ ਆਪਾਂ ਕਰ ਲੈਣੇ ਗੱਲਬਾਤ, ਤੁਸੀਂ ਐਵੇਂ ਘਰਦਿਆਂ ਤੱਕ ਕਿਉਂ ਪਹੁੰਚਾਣੀ ਗੱਲ।
0: ਸ਼ਰਾਰਤਾਂ ਬੜੀਆਂ ਕਰਦੇ ਆ ਜਾਂ ਇੱਦਾਂ ਕਰਦੇ ਆ ਉੱਦਾਂ ਕਰਦੇ ਆ, ਇੱਦਾਂ ਦਾ ਨਾ ਕੁਛ ਕਰ ਦੇਣ ਭਲਾ।
2: ਨਹੀਂ ਫਤਿਹ ਦੀ ਪਿਛਲੇ ਸਾਲ ਹੋਇਆ ਸੀਗਾ,
0: ਕੀ ਦੱਸਿਆ ਕੀ ਦੱਸਿਆ ਫਤਿਹ ਦਾ
2: ਉਧਰ ਚਲੇ ਗਿਆ ਕੋਈ ਉਧਰ ਚਲੇ ਗਿਆ, ਕਿ ਉਹ ਇੱਕ ਦੂਜੇ ਨਾਲ ਲੜਦੇ ਸੀ।
0: ਅੱਛਾ, ਕੁੜੀਆਂ ਵਾਲੀ ਥਾਂ ਤੇ ਬਹਿੰਦੇ ਹੋਣੇ ਆ, ਕੁੜੀਆਂ ਵਾਲੀ ਥਾਂ ਤੇ ਬਹਿੰਦੇ ਸੀ।
2: ਨਹੀਂ ਨਹੀਂ ਨਹੀਂ
1: ਲਾਈਫ ਚ ਬਹੁਤ ਸਟਰਗਲ ਚੱਲ ਰਹੀ ਹੈ, ਕੁੜੀਆਂ ਛੇੜ ਰਹੀਆਂ,
0: ਪਤਾ ਹੀ ਯਾਰ ਰਿਸਪੋਂਸੀਬਲ ਬੰਦਾ ਵਾ, ਪਤਾ ਮੈਂ
1: ਯਾਰ ਇਦਾਂ ਨਹੀਂ ਹੋਣਾ ਚਾਹੀਦਾ। ਚਲੋ ਚਲੋ, ਅਖੀਰ ਸੱਚ ਤਾਂ ਨਿਕਲ ਆਇਆ ਨਾ, ਮੇਨ ਗੱਲ ਇਹ ਹੁੰਦੀ ਹੈ।
2: ਹਾਂਜੀ
1: ਚਲੋ, ਸ਼ੁਕਰ ਸ਼ੁਕਰ ਸ਼ੁਕਰ।
0: ਮਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ ਓਕੇ।
2: ਇੱਕ ਵਾਰ ਪੱਪੂ ਤੇ ਉਹਦੀ ਕਿਸ਼ਤੀ ਫਿਰ ਪੱਪੂ ਰੱਬ ਨੂੰ ਕਹਿੰਦਾ ਤੂੰ ਮੈਨੂੰ ਬਚਾ ਲਾ, ਫਿਰ ਮੈਂ 21 ਕਿਲੋ ਲੱਡੂ ਵੰਡੂੰਗਾ ਸਾਰੇ ਗਰੀਬਾਂ ਲੋਕ ਸਾਰੇ ਗਰੀਬ ਲੋਕਾਂ ਨੂੰ
0: 21 ਕਿਲੋ
2: ਤੇ ਫਿਰ ਹਵਾ ਦੁਆਰ ਤੋਂ ਆਉਂਦੀ ਹੈ ਬਹੁਤ ਤੇਜ਼ ਫਿਰ ਉਹਨੂੰ ਕਿਨਾਰੇ ਤੇ ਕਰ ਦਿੰਦੀ ਆ ਫਿਰ ਪੱਪੂ ਖੜਾ ਹੋ ਕੇ ਕਹਿੰਦਾ ਉੱਪਰ ਝਾਕ ਕੇ ਕਹਿੰਦਾ ਵੀ ਕਿਹੜੇ ਲੱਡੂ ਫਿਰ ਦੁਆਰ ਤੋਂ ਹਵਾ ਆਉਂਦੀ ਆ ਉਹਨੂੰ ਫਿਰ ਲੈ ਕੇ ਚਲ ਜਾਂਦੀ ਪਾਣੀ ਚ ਫਿਰ ਪੱਪੂ ਕਹਿੰਦਾ ਮੈਂ ਪੁੱਛ ਹੀ ਰਿਹਾ ਸੀ ਬੇਸਣ ਵਾਲੇ ਲੱਡੂ ਕਿ ਬੂੰਦੀ ਵਾਲੇ
1: ਲੱਡੂ
0: ਹਾਂ ਫਿਰ ਉਹਨਾਂ ਨੇ ਆਰਡਰ ਵੀ ਦੇਣਾ ਸੀ ਨਾ ਮੰਨਤ ਦੇ ਮੰਮੀ ਨੂੰ ਤਾਂ ਕਰਕੇ ਪੁੱਛਦਾ ਸੀ ਉਹ ਰੱਬ ਵੀ ਨਾ ਭੁਲੇਖੇ ਹੀ ਖਾ ਜਾਂਦਾ
1: ਭੁਲੇਖੇ ਖਾ ਜਾਂਦਾ ਰੱਬ ਰੱਬ ਬੜਾ ਇਰੈਟਿਕ ਹੋ ਗਿਆ ਅੱਜਕੱਲ
0: ਕਿਹੜੇ ਲੱਡੂ ਥੈਂਕ ਯੂ ਮੰਨਤ
2: ਥੋੜੀਆਂ ਕੁੜੀਆਂ ਜਿਹੜੀਆਂ ਸੀ ਉਹ ਅੱਡ ਹੋ ਗਈਆਂ ਤੇ ਦੋ ਕੁੜੀਆਂ ਜਿਹੜੀਆਂ ਸੀ ਉਹ ਹੋਰ ਸਕੂਲ ਚਲੇ ਗਈਆਂ ਤੇ ਸਿਆਣੇ ਜੇ ਬਣੇ ਨਾ

0: I feel you, bro. I feel you.
1: ਯਾਰ ਇਹ ਨਾ ਇਹ ਸਾਡੇ ਟਾਈਮ ਵੀ ਇਦਾਂ ਹੀ ਕਰਦੀਆਂ ਹੁੰਦੀਆਂ ਸੀ ਟੀਚਰ।
2: ਹਾਂ ਸਹੀ ਗੱਲ ਆ, ਇਹ ਇਹ ਸਦੀਆਂ ਤੋਂ ਆਉਂਦਾ ਹੋਇਆ ਨਾ ਇੱਕ ਪੰਗਾ ਹੈ ਫਤਿਹ।
1: ਇਹ ਬੜੀ ਖਰਾਬੀ ਕਰਦੀਆਂ ਯਾਰ,
2: ਕੀ ਚੱਕਰ ਹੈ, ਕਿੱਦਾਂ ਸੈੱਟ ਕੀਤਾ ਜਾ ਸਕਦਾ ਹੈ ਕੰਮ?
3: ਮੈਂ ਵੀ ਖੁੱਲ ਕੇ ਗੱਲ ਕਰਨੀ ਹੈ, ਮੈਂ ਕਿਹੜਾ ਮੈਂ ਅੱਗੇ ਕਰਦਾ ਨਹੀਂ, ਮੈਂ ਡਿਟੈਂਸ਼ਨ ਜਾਣਾ, ਮੈਂ ਕਿਹੜਾ ਉਹ ਤੁਸੀਂ ਕਰਦੇ ਕਿ ਉਹ ਝੂਠ ਨਹੀਂ ਬੋਲਣਾ, ਹੁਣ ਸਿਆਣੇ ਨਹੀਂ ਮੰਨਣਾ, ਅਦੇ ਟਰੂ ਨੇਚਰ ਦੇ ਦੱਸੋ,
1: ਡਰਦੇ ਕਿ ਡਰਦੇ ਕਿ ਕੋਲ ਹਾਂ
2: ਮਾਰਦਾ ਦਮਾ ਮੈਂ ਜੱਟ ਸਕੂਲ ਆ ਗਿਆ।
3: ਪਲਾਟ ਨੂੰ ਦੇਖਣ ਗਿਆ ਤੇ ਫਿਰ ਸਾਇੰਸ ਨੇ ਉਹਨੂੰ ਕਿਹਾ, ਫਿਰ ਉਹ ਸੰਤੇ ਨੂੰ ਕਹਿੰਦਾ ਮੇਰਾ ਪਲਾਟ ਕਿੱਥੇ ਗਿਆ, ਤੇ ਫਿਰ ਸੰਤਾ ਕਹਿੰਦਾ ਘਰ ਦੇ ਥੱਲੇ ਦੱਬਿਆ ਗਿਆ। ਕੱਢ ਸਕਦਾ ਤਾਂ ਕੱਢ ਲਾ।
1: ਅੱਛਾ ਏਦਾਂ ਕਿੱਦਾਂ ਯਾਰ,
2: ਲੌਜਿਕ ਤਾਂ ਸਹੀ ਹੈ, ਦੇਖੋ ਯਾਰ ਘਰ ਦੇ ਥੱਲੇ ਤਾਂ ਦੱਬਿਆ ਹੀ ਗਿਆ ਹੋਣਾ, ਪੱਪੂ ਨੂੰ ਕਹੋ ਮਾੜੇ ਆ ਖਿੱਚੇ ਹੈ ਰਸਾ ਜਾ ਪਾ ਕੇ
3: ਤੇ ਉਹਦੇ ਪਲਾਟ ਉੱਤੇ
2: ਕਬਜ਼ਾ
3: ਉਹਨੇ ਆਪਦਾ ਘਰ ਬਣਾ ਲਿਆ ਜੀ।
1: ਇਹ ਗਲਤ ਗੱਲ ਹੈ ਯਾਰ,
2: ਤੁਹਾਡੇ ਰਾਜ ਚ ਕਬਜ਼ੇ ਹੋਣ ਲੱਗ ਪਏ ਨੇ, ਕੋਈ ਗੱਲ ਹੋਈ ਫਤਿਹ ਸਿੰਘ? ਮਾੜੀ ਗੱਲ ਹੈ ਯਾਰ,
1: ਕਦੀ ਟੀਚਰ ਧੱਕਾ ਕਰ ਜਾਂਦੀ ਆ,
2: ਕਦੀ ਸਾਡੇ ਚੁਟਕਲਿਆਂ ਚ ਵੀ ਪਲਾਟ ਕਬਜ਼ੇ ਹੋਈ ਜਾਂਦੇ ਆ, ਬੜਾ ਤੁਹਾਡੇ ਤੇ ਨਾ ਯਾਰ ਬਹੁਤ ਗਲਤ ਹੋ ਰਿਹਾ ਕੰਮ ਹੈ।
1: ਕਿੱਦਾਂ ਦੀ ਗੱਲ ਹੋ ਗਈ, ਕਿੱਦਾਂ ਜਿੱਦਾਂ ਮਤਲਬ ਜਾਵੇ ਕਿੱਥੇ ਕੋਈ ਕੈਂਠੇ ਵਾਲੇ ਸਰਦਾਰ ਨਾਲ ਗੱਲਾਂ ਕਰਕੇ ਹਾਂ ਡਰਦੇ ਡਰਦੇ ਨੀ ਆਪਾਂ ਕਿਸੇ ਕੋਲ,
2: ਸਹੀ ਗੱਲ
1: ਖਿੱਚ ਕੇ ਰੱਖੀ ਦਾ ਕੰਮ, ਖਿੱਚ ਕੇ ਇਸੇ ਕਰਕੇ ਤੇ ਫਿਰ ਮਤਲਬ ਫਤਿਹ ਹੀ ਫਿਰ ਫਤਿਹ ਹੀ ਆ।
2: ਅੱਛਾ ਅੱਜ ਫਾਈਨ ਨੀ ਪਾ ਕੇ ਗਿਆ ਕਿਸੇ ਨੂੰ, ਕਾਹਲੀ ਜੀ ਸੀ ਸਾਰੇ ਬਚਾ ਚ ਰਹਿ ਗਏ ਜੀ,
1: ਅੱਜ ਟੀਚਰਾਂ ਨੂੰ ਜੂ ਹੋਇਆ,
2: ਅੱਜ ਗੁੱਸਾ ਕਿਸੇ ਹੋਰ ਪਾਸੇ ਆ।
1: ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ।
4: ਸਤਿ ਸ੍ਰੀ ਅਕਾਲ
1: ਅੰਬਰ ਜੀ,
2: ਕਿਵੇਂ ਹੋ ਜੀ?
4: ਵਧੀਆ।
1: ਅੰਬਰ ਆ ਕੇ ਤੇਗ ਆ? ਅੱਛਾ ਅੰਬਰ, ਅੰਬਰ ਤੁਹਾਡੀ ਤੇ ਆਵਾਜ਼ ਬੜੀ ਵੱਡੀ ਹੋ ਗਈ
2: ਹੈ,
1: ਮੈਂ ਤੇ ਪਛਾਣੇ ਨੀ ਏਡੀ ਵੱਡੀ ਆਵਾਜ਼ ਹੋ ਗਈ ਆ, ਮੈਨੂੰ ਭੁਲੇਖਾ ਹੀ ਪੈ ਗਿਆ, ਮੈਨੂੰ ਲੱਗਾ ਦੀਦੀ ਆ ਗਈ ਆ। ਇੰਨੇ ਵੱਡੇ ਹੋ ਗਏ ਤੁਸੀਂ, ਕੀ ਖਾ ਕੇ ਵੱਡੇ ਹੋਏ ਮੈਨੂੰ ਇਹ ਦੱਸੋ। ਅੱਜ ਬਰਸ਼ ਕਰਕੇ ਖਾਣਾ, ਤੇ ਕੱਲ ਕੀ ਖਾਧਾ ਸੀ? ਮੈਨੂੰ ਲੱਗਦਾ ਕੱਲ ਖਾ ਕੇ ਵੱਡੇ ਹੋ
4: ਗਏ।
1: ਰਾਈਸ ਬਬਲ ਲੋਈ, ਹੋਰ ਨੀ ਕੁਛ ਖਾਧਾ ਹੈ?
4: ਅੱਜ ਮੈਂ ਖਾਣਾ ਪਲਸ।
1: ਅੱਜ ਕੀ ਖਾਣਾ ਪਲਸ?
2: ਇਹ ਨਾ ਖਾਇਆ ਵਿੱਚ
1: ਕੀ
2: ਪਲਸ ਪਲਸ
1: ਪਲਸ
2: ਪਲਸ?
4: ਹਾਂਜੀ
1: ਪਲਸ ਕੀ ਹੁੰਦਾ,
2: ਕਿਹੜੀ ਸ਼ੈ ਹੈ ਬਈ?
4: ਸੀਰੀਅਲ।
1: ਅੱਛਾ ਸੀਰੀਅਲ ਆ ਕੋਈ,
2: ਸੀਰੀਅਲ ਸੀਰੀਅਲ ਹਾਂ, ਠੀਕ ਠੀਕ ਠੀਕ ਠੀਕ,
1: ਸਮਥਿੰਗ ਸਮਥਿੰਗ, ਕੋਈ ਕੋਈ ਸੀਰੀਅਲ ਸੀਰੀਅਲ,
2: ਸਟਾਰ ਪਲਸ।
1: ਓਕੇ ਗੁੱਡ,
4: ਪੀਚ ਹੈਗਾ ਇਹਦੇ?
1: ਹਾਂਜੀ
2: ਪੀਚ ਹੈਗਾ।
1: ਮੈਨੂੰ ਲੱਗਦਾ ਤਾਈਓ ਤੁਸੀਂ ਵੱਡੇ ਹੋਈ ਜਾਂਦੇ ਜੇ ਫਿਰ, ਬਿਗ ਬਿਗ ਹੋਈ। ਤੇ ਅੱਜ ਜਾਣਾ ਤੁਸੀਂ ਸਕੂਲ ਕਿ ਨਹੀਂ?
4: ਨੋ।
1: ਓਏ ਕੀ ਗੱਲ
2: ਫਿਰ ਤੇ,
1: ਕੀ ਸੁਣਾਓਗੇ ਫਿਰ ਅੱਜ ਸਾਨੂੰ? ਅੱਛਾ ਕੱਲੀ ਗੱਲ ਕਰਨਾ, ਵੈਰੀ
2: ਗੁੱਡ,
1: ਆ ਤੇ ਹੋਰ ਵੀ ਨਾਈਸ ਆ।

0: ਤੁਸੀਂ ਇਕੱਲੀ ਗੱਲ ਹੀ ਕਰ ਲਿਆ ਕਰੋ।
1: ਦੱਸੋ ਫਿਰ ਤੁਸੀਂ ਇਕੱਲੀ ਗੱਲ ਦੇ ਵਿੱਚ ਸਾਨੂੰ ਕੀ ਕੀ ਸੁਣਾਓਗੇ? ਹੈਲੋ ਮੈਂਬਰ, ਕੁਛ ਵੀ ਨੀ। ਚੱਲ ਸਾਨੂੰ ਇਹ ਤੇ ਦੱਸ ਦੋ ਵੀ ਠੰਡ ਕਿੰਨੀ ਕਿਆ ਤੁਹਾਡੇ ਘਰ? ਮੈਨੂੰ ਲੱਗਦਾ ਹੀ ਵੀ ਲੋਟਸ ਆਫ ਠੰਡ ਜੀ ਹੋ ਗਈ ਹੈ ਨਾ। ਇਹ ਠੰਡ ਕਿੱਦਾਂ ਹੋ ਜਾਂਦੀ ਭਲਾ? ਇਹ ਠੰਡ ਕਿੱਦਾਂ ਹੋ ਜਾਂਦੀ ਆ? ਪਤਾ ਹੀ ਨਹੀਂ ਨਾ, ਪਤਾ ਹੀ ਨਹੀਂ ਕਿੱਦਾਂ ਠੰਡ ਹੋ ਜਾਂਦੀ ਆ। ਤੇ ਕਿੱਦਾਂ ਠੀਕ ਕਿੱਦਾਂ ਹੋ ਜਾਂਦੀ ਭਲਾ? ਇਹਨੂੰ ਆਪਾਂ ਠੀਕ ਕਰ ਸਕਦੇ ਹਾਂ?
2: ਬੱਦਲ
1: ਹੈਂ?
3: ਬੱਦਲ
1: ਬੱਦਲ ਜਦੋਂ ਆਉਣਗੇ ਫਿਰ ਓਕੇ। ਤੇ ਜੇ ਬੱਦਲ ਨਾ ਆਏ ਤੇ ਫਿਰ ਫਿਰ ਠੰਡ ਹੀ ਠੰਡ ਲਵਾਈ ਜਾਓ ਫਿਰ ਹੈਂ?
2: ਹਾਂਜੀ
1: ਦੀਦੀ ਪਿੱਛੋਂ ਦੱਸਦੀ ਆ ਕੁਛ, ਦੀਦੀ ਸਾਰੀਆਂ ਗੱਲਾਂ ਦੱਸਦੀ ਪਿੱਛੋਂ। ਥੈਂਕ ਯੂ ਅੰਬਰ,
3: ਥੈਂਕ ਯੂ ਅੰਬਰ,
2: ਥੈਂਕ ਯੂ, ਹੈਵ ਅ ਨਾਈਸ ਡੇ,
1: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਹਾਂਜੀ ਹਾਂਜੀ ਦੀਦੀ
2: ਨਾਲ ਗੱਲ ਕਰ ਲਓ। ਸਤਿ ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
1: ਸਤਿ ਸ਼੍ਰੀ ਅਕਾਲ ਅੰਬਰ ਜੀ,
3: ਕਿਵੇਂ ਹੋ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
1: ਸਾਡਾ ਵੀ ਠੀਕ ਹੈ, ਬੈਸਟ ਬੈਸਟ। ਤੁਸੀਂ ਤਾਂ ਬੜੀ ਵਧੀਆ ਗੱਲ ਕਰਾਉਂਦੇ ਜੀ ਭੈਣ ਦੀ।
2: ਅੰਬਰ ਨੂੰ ਗੱਲ ਨਹੀਂ ਆਉਂਦੀ ਤੇ ਫਿਰ ਮੈਂ ਅੰਬਰ ਦੇ ਨਾਲ ਬੈਠ ਜਾਂਦੀ ਆ।
1: ਤੁਹਾਡੇ ਸਟ੍ਰਾਈਕ ਹੋਣੀ ਆ ਨਾ, ਉਹਨਾਂ ਦੇ ਮੀਟ ਉਹ ਤੇ ਜਾ ਰਹੇ ਨੇ ਨਾ ਸਕੂਲ ਪੁੱਤ।
2: ਮੈਨੂੰ
1: ਵੀ ਇਹੋ ਪਤਾ ਲੱਗਾ ਸੀ ਪੀ ਅੱਜ ਇੰਡਸਟਰੀ ਇਲੈਕਸ਼ਨ ਆ ਤੇ ਪਰ ਮੰਨਤ ਕਹਿੰਦੀ ਸੀ ਪੀ ਆ ਤੇ ਅਸੀਂ ਕਿਹਾ ਚਲੋ ਆ
3: ਹੀ ਹੋਏਗਾ ਬਈ। ਸਾਡੀ ਰਿਪੋਰਟਿੰਗ ਹਜੇ ਥੋੜੀ, ਮੇਰੇ ਖਿਆਲ ਨਾਲ ਬਾਏ ਦਾ ਐਂਡ ਆਫ ਅੱਜ ਦਾ ਸੈਗਮੈਂਟ ਸਾਨੂੰ ਪਤਾ ਲੱਗ ਜਾਏਗਾ ਰਿਹਾ ਕੀ ਹੈ।
2: ਜਦੋਂ ਆਪਣੇ ਟੀਚਰ ਮੀਟਿੰਗ ਹੁੰਦੇ ਨੇ ਉਦੋਂ ਆਪਾਂ ਨੂੰ ਸਕੂਲ ਫਿਰ ਵੀ ਜਾਂਦਾ ਪੈਣਾ ਤੇ ਆਪਾਂ ਮੰਮੀ ਡੈਡੀ ਨਾਲ ਜਾਂਦੇ ਹੁੰਦੇ ਆ ਨਾਲ।
1: ਹਾਂ ਓਕੇ ਓਕੇ ਓਕੇ, ਤੇ ਤੁਸੀਂ ਅੱਜ ਫਿਰ ਨਹੀਂ ਜਾ ਰਹੇ ਹਨਾ?
2: ਨਹੀਂ।
1: ਗੁੱਡ, ਫਿਰ ਅੱਜ ਤੇ ਨਜ਼ਾਰੇ ਹੋ ਗਏ ਤੇ
3: ਫਿਰ ਤੇ ਫਨ ਆ ਬਈ।
2: ਦੱਸੋ ਸਕੇਲੇਟਲ ਸਿਸਟਮ,
3: ਸਕੇਲੇਟਲ ਸਿਸਟਮ
1: ਸਾਨੂੰ ਵੀ ਦੱਸੋ ਕੀ ਹੁੰਦਾ
3: ਇਹ, ਕੀ ਸ਼ੈ ਹੈ ਬਈ?
2: ਮੈਂ ਕੱਲ ਦੱਸਿਆ ਸੀ।
3: ਅੱਛਾ ਕੱਲ ਦੱਸਿਆ ਸੀ, ਓਹੋ ਮੈਂ ਨਹੀਂ ਸੁਣਿਆ ਬਈ, ਮੈਨੂੰ ਦੱਸ ਦੋ। ਇਹ ਬੋਨਸ ਬਾਰੇ, ਬੋਨਸ ਬਾਰੇ?
2: ਹਾਂਜੀ।
3: ਕਿੰਨੀ ਬੋਨਸ ਹੁੰਦੀ ਹੈ ਹਿਊਮਨ ਦੇ ਅੰਦਰ? 500 ਹੈ?
2: ਨਹੀਂ, ਜਿਹੜੇ ਅਡਲਟਸ ਨੇ ਉਹਦੇ ਕੋਲ 206 ਨੇ ਤੇ ਜਿਹੜੇ ਬੇਬੀਜ਼ ਨੇ ਉਹਦੇ ਕੋਲ 300 ਤੋਂ ਉੱਪਰ ਨੇ ਤੇ ਜਿਹੜੇ ਚਿਲਡਰਨ ਨੇ ਉਹਦੇ ਕੋਲ 275 ਬੋਨਸ ਨੇ।
1: ਅੱਛਾ, ਇੱਕ ਹੱਥ ਵਿੱਚ 5 ਸੰਤਰੇ,
2: ਇੱਕ ਹੱਥ ਵਿੱਚ 5 ਸੇਬ, ਦੱਸੋ ਕੀ ਆ ਤੁਹਾਡੇ ਕੋਲ?
1: ਅੱਛਾ, ਸਾਡੇ ਕੋਲ ਇੱਕ ਹੱਥ ਵਿੱਚ 5 ਸੰਤਰੇ ਤੇ ਇੱਕ ਹੱਥ ਵਿੱਚ 5 ਸੇਬ।
3: ਇਹ ਫਰੂਟ ਹੀ ਹੈ ਫਿਰ ਤੇ, ਹੱਥ ਚ ਬੜੀ ਸਿੱਧੀ ਜੀ ਗੱਲ ਹੀ ਆ। ਅੱਛਾ,
1: ਇੱਕ ਹੱਥ ਵਿੱਚ टोकरा बनवाउण आया वा कोई बंदा ना
2: मम्मा ने क्या सी नई फ्रूट शॉप ली ते मैं क्या सी फ्रूट शॉप हूँ तुसी क्या ले फ्रूट शॉप
1: फिर आई साड़ियां दो वोट हो गया फिर
3: ऐसे ही ठीक है मम्मी को थोड़ा आंसर गलत है
1: मम्मा का आंसर कैंसल कर दो तुम
3: डेमोक्रेसी लिया जी घर अंदर
2: आप कल पुजारे ता फोन दे सी बेडरूम विच बैठ के
1: चलो फिर हार गए
2: असि
3: ना एक्चुअली सोची पे गए कि शायद फलाफे दे पाए होने भुलेखा खा
1: तो बड़ा बड़ा भुलेखा पाता तुम कुड़िए थैंक यू थैंक यू थैंक यू थैंक यू
2: थैंक यू एक बॉडी फैक्ट भी दसना
1: अच्छा बॉडी फैक्ट ओके
2: जेरे अपने
1: बला बला बला बला
2: जेरे अपने ये रिब्स होंदे ने ओनू कहंदे ने रिब केज ते ओ प्रोटेक्ट करदे ने अपने हार्ट ते लंग्स नू
1: अच्छा ओके ये भी गल हैगी आ ओके
3: नाइस नाइस नाइस
1: गुड ये ते साडी भी जानकारी वध गई फिर थैंक यू
3: थैंक यू
2: थैंक यू हैव अ नाइस डे सुनिया गल्लां दसते हो सानू
3: बाय बाय
1: बाय थैंक यू ऐसी साडे नाल तेग ते हुण साडे नाल नेक्स्ट कौन है नेक्स्ट कौन है साडे नाल नेक्स्ट साडे नाल आया वीरा जी सत श्री अकाल वीरा जी की हाल ने बफलो एदा नहीं दी बफलो होंदी
3: ठीक हो गया
1: है आ की हुंदा वीर जी एक की हुंदी है तोता
3: बिलकुल सही दस्या
1: ਕੋਈ ਕਾਲਾ ਤੋਤਾ ਦੁੱਧ ਦੇਣ ਵਾਲਾ ਹਾਂਜੀ
3: ਹੈਲੋ
1: ਹੈਲੋ ਹਾਂਜੀ ਅੱਛਾ ਤੇ ਆ ਕੀ ਹੁੰਦਾ
3: ਓਏ ਉਹ ਬਾਹਰ ਭੇਜੋ ਬਈ ਅੰਦਰ ਲਿਆਂਦਾ
1: ਇਹ ਕੀ ਹੁੰਦਾ ਤੇ ਆ ਕੀ ਹੁੰਦਾ
3: ਉਹ ਇਹਨੂੰ ਵੀ ਬਾਹਰ ਕੱਢੋ ਇਹਨੂੰ ਵੀ ਬਾਹਰ ਕੱਢੋ ਆ ਦੇਖੀ ਅੰਕਲ ਕਿੱਦਾਂ ਚੀਜ਼ਾਂ ਅੰਦਰ ਲਿਆਈ ਜਾਂਦੇ
1: ਇਹ ਕੀ ਹੁੰਦਾ
3: ਡਿਮਾਂਡ ਚੈਨਲ ਹੈ ਕਰੋ ਜੀ ਦੁਬਾਰਾ ਕਰੋ ਕਰੋ ਕਰੋ ਕਰੋ ਕਰੋ
1: ਦੱਸੋ ਓਏ ਮੌਸ
3: ਨਹੀਂ ਯਾਰ ਇਹ ਤੇ ਉਹ ਆ
1: ਇਹ ਮੌਸ ਥੋੜੀ ਆ
3: ਇਹ ਟ੍ਰੀ ਟੂ ਟ੍ਰੀ ਭੱਜਦਾ ਬਹੁਤ
1: ਇਹ ਵਿਆਹਿਆ ਮਾਊਸ ਆ ਮੈਰਿਡ ਮਾਊਸ
3: ਮੈਰਿਡ
1: ਮੈਰਿਡ ਮਾਊਸ ਹੈ ਤੂੰ ਮੈਰਿਡ ਮਾਊਸ
3: ਸਕੁਅਰਲ ਹੋ ਗਿਆ ਅੱਛਾ ਅੱਛਾ ਮੈਰਿਜ ਮੈਰਿਜ ਹੋ ਕੇ ਸਕੁਅਰਲ ਹੋ ਜਾਂਦੀ ਨਾ ਦੇਖੋ ਸਾਨੂੰ
1: ਵੈਰੀ ਵੈਰੀ ਗੁੱਡ
3: ਵੈਰੀ ਗੁੱਡ ਮਨੁਬਿੱਲੇ
1: ਮਨੁਬਿੱਲੇ ਤੂੰ ਤਾਂ ਬਹੁਤ ਇੰਟੈਲੀਜੈਂਟ ਹੈ ਯਾਰ ਤੁਸੀਂ ਕੀ ਸੁਣਾਓਗੇ ਫਿਰ ਅੱਜ ਸਾਨੂੰ
2: ਹਾਂਜੀ
3: ਆਂਸਰ ਹੀ ਦੇਤਾ ਨਾਲ ਹੀ ਦੁਬਾਰਾ ਆਓ ਦੁਬਾਰਾ ਆਓ
1: ਫਿਰ ਦੁਬਾਰਾ ਤੋਂ ਫਿਰ
2: ਇਹਨਾਂ
3: ਕੋਲ ਟੈਨ ਸੀਗੇ ਦੋ ਦੋ ਵੰਡ ਤੇ
1: ਅੱਛਾ
3: ਇੱਦਾਂ ਹੀ ਆ ਇੱਦਾਂ ਹੀ ਆ ਨਾ ਟੈਨ ਪੀਅਰ ਸੀਗੇ ਦੋ ਇੱਕ ਅੰਕਲ ਲੈ ਗਏ ਦੋ ਇੱਕ ਅੰਕਲ ਲੈ ਗਏ ਤਿੰਨ ਅੱਛਾ ਤਿੰਨ ਇੱਕ ਅੰਕਲ ਲੈ ਗਏ ਤੇ ਦੋ ਇੱਕ ਅੰਕਲ ਲੈ ਗਏ
1: ਓਕੇ
2: ਹਾਂਜੀ
3: ਹਾਂ ਕਿੰਨੇ ਰਹਿ ਗਏ ਬਈ
1: ਕਿੰਨੇ ਰਹਿ ਗਏ ਅੰਕਲ ਕੇ ਪੀਅਰ
3: ਅੱਛਾ ਪੀਅਰ
1: ਪੀਅਰ ਓਕੇ ਓਕੇ ਓਕੇ ਚਲੋ ਇਹ ਤੇ ਬੜਾ ਈਜ਼ੀ ਹੈ ਯਾਰ ਹਾਰ ਗਏ ਆਪਾਂ ਹਾਰਨਾ ਤੇ ਈਜ਼ੀ ਆ
3: ਹਾਂ ਕੀ ਹੈ ਆਨਸਰ
1: ਹੈਲੋ ਹਾਂਜੀ ਹਾਰ ਗਏ ਹਾਰ ਗਏ ਭਾਜੀ ਹਾਰ ਗਏ
3: ਅੱਛਾ ਟੈਨ ਚੋ ਥ੍ਰੀ ਗਏ ਸੈਵਨ ਸੈਵਨ ਚੋ ਟੂ ਗਏ ਫਾਈਵ ਥੈਂਕ ਯੂ ਯਾਰ ਥੈਂਕ ਯੂ
1: ਹੁਣ ਬਣੀ ਗੱਲ
3: ਹੁਣ ਸਮਝ ਆਇਆ ਬਈ
1: ਅੱਜ ਚਾਹ ਨੀ ਪੀਤੀ ਮਾਨੂੰ ਬਿੱਲੀ ਲਓ ਦੀਦੀ ਨਾਲ ਕਰਾਓ ਗੱਲ
3: ਤੁਸੀਂ ਦੱਸੋ ਕੀ ਹਾਲ ਹੋ ਅਸੀਂ ਚਾਹ ਨੀ ਪੀ ਪਾ ਰਹੇ ਬਸ
1: ਅਸੀਂ
3: ਫੇਰ ਅੰਕਲ ਨੂੰ ਸੈਡ ਕਰਤਾ ਹੈ
1: ਨਹੀਂ ਪੀਤੀ ਨਹੀਂ ਪੀਤੀ
2: ਮੰਮਾ ਨੇ ਬਣਾਈ ਸੀ ਉਹਨੇ
1: ਓਹੋ ਤੇ ਕੱਲੇ ਕੱਲੇ ਪੀ ਲਈ ਸਾਡੀ ਮਾਮਾ ਕਹਿੰਦੀ ਬੱਚੇ ਚਾਹ ਨੀ ਪੀਂਦੇ
3: ਅੰਕਲ ਦੇ ਮੰਮੀ ਨਾ ਪੀ ਨੀ ਦਿੰਦੇ ਚਾਹ ਉਹਨਾਂ
1: ਨੂੰ ਉਹ ਨਹੀਂ ਪਰ ਸਾਡੀ ਮੰਮਾ ਕਹਿੰਦੀ ਆ ਨਹੀਂ ਚਾਹ ਪੀਣੀ ਬੱਚੇ ਚਾਹ ਨੀ ਪੀਂਦੇ
3: ਹਾਂ ਕਹਿੰਦੇ ਤੁਸੀਂ ਛੋਟੇ ਹੋ ਹਜੇ ਨੀ ਚਾਹ ਪੀਣੀ
1: ਕੀ ਕਰੀਏ ਚਾਹ ਨਾ ਪੀਏ
3: ਠੀਕ ਹੈ ਜੀ
1: ਆਪੇ ਤੁਸੀਂ ਕਿਹਾ ਚਾਹ ਪੀਓ ਤੁਸੀਂ ਸਾਨੂੰ ਦੋਹੀ ਪਾਸੇ ਪਸਾ ਲੈਂਦੇ
3: ਕਨਫਿਊਜ਼ ਕਰਤਾ ਕਨਫਿਊਜ਼
1: ਹਾਂਜੀ ਕੀ ਸੁਣਾਓਗੇ ਫਿਰ
2: ਬੋਲੀ
1: ਓਕੇ ਓਕੇ ਓਕੇ
2: ਬਾਰੀ ਬਸੀ ਕਟਣਾ ਸੀ ਬਾਰੀ ਬਸੀ ਕਟਣਾ ਕੱਪੜੇ ਧੋਂਦੀ
1: ਨੂੰ ਡੱਡੂ ਕੱਪੜੇ ਧੋਂਦੀ ਨੂੰ ਕੱਪੜੇ ਧੋਂਦੀ ਨੂੰ ਅੱਕ ਮਾਰਿਆ ਡੱਡੂ ਬੱਲੇ ਬੱਲੇ ਬੱਲੇ ਬੱਲੇ ਗੜੈ ਗੜੈ ਗੜੈ ਗੜੈ ਥੈਂਕ ਯੂ ਸ਼੍ਰੇਆ ਸ਼੍ਰੇਆ ਤੁਸੀਂ ਵੀ ਜਾ ਰਹੇ ਹੋ ਅੱਜ ਸਕੂਲ ਕਿ ਨਹੀਂ ਅੱਛਾ ਅੱਜ ਛੁੱਟੀ ਤੁਹਾਨੂੰ ਵੀ
2: ਹਾਂਜੀ
1: ਅੱਛਾ ਅੱਜ ਤੇ ਫਿਰ ਨਜ਼ਾਰੇ ਹੀ ਨਜ਼ਾਰੇ
2: फ्लावर्स वाले।
1: ओके ओके, गुड हो गया था, आज गुड हो गया फिर। थैंक यू थैंक यू।
2: फ्लावर्स वाले
1: वेरी नाइस वेरी नाइस। थैंक यू थैंक यू थैंक यू थैंक यू थैंक यू थैंक यू थैंक यू। ये सन साडे नाल श्रेया ते वीर जी जेडे साडे अज सवेरे सवेरे टेस्ट कर गए पेरेंट मीट कर गए कदरां डडवाल साहब आए। डडवाल साहब सॉरी यार कल अपनी गल नहीं हुई। सत्रीकाल डडवाल साहब की हाल ने? ठीक हो नहा लिया के नहीं?
2: नहीं
1: क्यों?
3: ठंड बहुत
1: यही यार ठंड च नहाना हुंदा ते फिर ठंड नहीं लगदी है। सारिया गल्लां दा पता वा
3: वेरी गुड
1: ए सब कुछ जानदे एवरीथिंग।
3: अच्छा आत्मज्ञानी ने है वेरी गुड डडवाल साहब।
1: ਇਹਨਾਂ ਨੂੰ ਪਤਾ ਵਾ ਵੀ ਬਿਸਕਿਟ ਕਿੱਥੇ ਪਏ ਆ।
3: ਅੱਛਾ ਇਹੀ ਤੇ ਮੇਨ ਗੱਲ
1: ਹੋਰ
3: ਸਾਰੀ ਜ਼ਿੰਦਗੀ ਦਾ ਸਾਰੀ ਇਹ ਪਤਾ ਹੋਣਾ ਚਾਹੀਦਾ ਬਿਸਕਿਟ ਕਿੱਥੇ ਪਏ ਆ।
1: ਇਹਨਾਂ ਨੂੰ ਵੀ ਪਤਾ ਵੀ ਮੰਮੇ ਚਾਕਲੇਟ ਕਿੱਥੇ ਰੱਖਦੀ ਆ।
3: ਵਾਹ ਵਾਹ ਵਾਹ
2: ਚਾਕਲੇਟ
1: ਵੇਖਿਆ ਇਹਨਾਂ ਨੂੰ ਪਤਾ ਵਾ ਵੀ ਸਾਡੇ ਘਰ ਚਾਕਲੇਟ ਨਹੀਂ ਹੈਗਾ।
3: ਯਾਰ ਇਹ ਤੇ ਗਲਤ ਹੋ ਰਿਹਾ।
1: ਸਾਰੀ ਸਾਰੀ ਨੌਲੇਜ ਰੱਖਦੇ ਡਡਵਾਲ ਸਾਹਿਬ ਤੁਸੀਂ ਬੜੇ ਸਮਾਰਟ ਹੋ ਯਾਰ। ਅੱਜ ਜਾਣਾ ਕਿ ਨਹੀਂ ਫਿਰ?
2: ਨਹੀਂ।
1: ਕੌਣ ਵੀਰਾ ਗਿਆ ਅੱਜ ਕਿ ਨਹੀਂ?
2: ਨਹੀਂ ਠਹਿਰ ਕੇ ਜਾਣਾ
1: ਉਹਨੇ। ਠਹਿਰ ਕੇ ਜਾਣਾ
2: ਉਹਨੇ।
1: ਓਕੇ ਓਕੇ ਓਕੇ ਓਕੇ। ਕੀ ਲਿਆਇਓ ਫਿਰ ਅੱਜ? ਯਾਰ ਚਾਹ ਲਿਆਉਣੀ ਸੀ ਅੱਜ।
3: ਚਾਹ ਹੀ ਤਾਂ ਨਹੀਂ ਹੈਗੀ
1: ਦਰਵਾਜ਼ ਸਾਹਿਬ, ਅੱਜ ਚਾਹ ਲਿਆਉਣੀ ਸੀ ਯਾਰ।
3: ਇਹ ਤਾਂ ਗੱਲ ਨਹੀਂ ਸੱਜਣ,
1: ਬਾਜ਼ਾਰ ਤੇ ਪੀਤੀ ਨਹੀਂ ਜਾਣੀ। ਚਾਹ ਬਣਾਉਂਦੇ ਦਿੰਦੇ ਆ, ਬਣੀ ਨਾ ਗੱਲ।
3: ਵੈਰੀ ਗੁੱਡ
1: ਦਰਵਾਜ਼ ਸਾਹਿਬ, ਇਸੇ ਕਰਕੇ ਤੁਸੀਂ ਫੈਨ ਆ ਤੁਹਾਡੇ।
3: ਬਹੁਤ ਦਲੇਰ ਹੋ ਯਾਰ ਤੁਸੀਂ।
1: ਨਾਲ ਫਿਰ ਇੱਕ ਪਿੰਨੀ ਵੀ ਦਿਓਗੇ? ਚਲੋ ਕਿੰਨੇ ਬਣਾਏ? ਦੋ ਦੋ ਦੋਗੇ? ਕਿੰਨੇ ਬਣਾਏ ਦਾਦੀ ਨੇ? ਮੰਮੀ ਨੇ ਤੇ ਦਾਦੀ ਨੇ। ਤੁਸੀਂ ਹੈਲਪ ਕਰਾਈ ਸੀ ਕਿ ਨਹੀਂ? ਕੀ ਕੀਤਾ ਸੀ ਤੁਸੀਂ ਦੱਸੋ?
2: ਨਾਨੀ ਨੇ ਵੀ ਹੈਲਪ ਕਰਾਈ।
1: ਅੱਛਾ ਨਾਨੀ ਨੇ ਵੀ ਕਰਾਈ। ਤੁਸੀਂ ਕੀ ਕੀਤਾ ਸੀ?
3: ਇਹੀ ਤਾਂ ਮੇਨ ਕੰਮ ਹੈ। ਓਹ ਵੈਰੀ ਗੁੱਡ ਯਾਰ ਡਡਵਾਲ ਸਾਹਿਬ,
1: ਓਹ ਵੈਲ ਡਨ,
3: ਬਿਊਟੀਫੁਲ।
1: ਅਸੀਂ ਵੀ ਸ਼ਿਕੂ ਕਰਦੇ ਹੁੰਦੇ ਯਾਰ।
3: ਸਹੀ ਗੱਲ
1: ਹੈ। ਅੱਜ ਤੁਹਾਡੇ ਲਾਗੇ ਕੌਣ ਬੈਠਾ ਮੈਨੂੰ ਦੱਸੋ?
2: ਮਮਾ, ਵੀਰਾ।
1: ਹਾਂ ਤੇ ਵੀਰੇ ਨੇ ਕਰਾਇਆ ਸੀ ਕੁਛ ਕੇ ਨਹੀਂ?
2: ਕੀਤਾ ਸੀ।
1: ਕੀ ਵੀਰੇ ਨੇ? ਕੀ ਸ਼ਿਕੂ?
2: ਨਹੀਂ।
1: ਹਾਂ
2: ਟਿਕਲ ਕਰਦਾ ਸੀ।
1: ਟਿਕਲ ਕਰਦਾ ਸੀ? ਕੀ ਸੁਣਾਓਗੇ ਫਿਰ ਹੁਣ? ਬਾਜ਼ਾਰ ਤਾਂ ਹਾਂਜੀ ਲਿਆਓ ਜੇ ਮੁੰਡੇ ਆ ਤੂੰ ਮੇਰੀ ਦੋਰ ਵੇਖਣੀ
2: ਕਿੱਦਾਂ ਨਿਕਲੂਗਾ?
3: ਜੇ ਹਾਥੀ
2: ਪੂਲ ਚ ਡਿੱਗਿਆ ਕਿੱਦਾਂ ਨਿਕਲੂਗਾ?
3: ਕਿੱਦਾਂ ਨਿਕਲੂਗਾ ਬਈ ਦੱਸੋ?
1: ਜੇ ਹਾਥੀ ਕਿੱਥੇ ਡਿੱਗ ਪਿਆ?
3: ਪੂਲ ਚ।
1: ਅੱਛਾ ਪੂਲ ਚ, ਮੈਂ ਪੂਲ ਚ। ਅੱਛਾ ਹਾਥੀ
3: ਪੂਲ ਚ ਡਿੱਗ ਜਾਏ, ਚਲੋ ਫੇਰ ਠੀਕ ਹੈ, ਪੂਲ ਚ ਨਹੀਂ ਡਿੱਗਣਾ ਚਾਹੀਦਾ।
1: ਓਹੋ
3: ਮੈਂ ਦੱਸਾਂ ਕੀ ਕਰੂ,
1: ਪਹਿਲਾਂ ਤਾਂ ਸਾਨੂੰ ਦੱਸੋ ਵੀ ਹਾਥੀ ਨੂੰ ਪੰਜਾਬੀ ਚ ਕੀ ਕਹੀਦਾ?
3: ਓ
2: ਹਾਥੀ,
1: ਹੈ
2: ਹਾਥੀ,
1: ਹਾਂ ਪੰਜਾਬੀ ਚ ਵੀ ਹਾਥੀ ਕਹੀਦਾ, ਹੈ ਅੰਗਰੇਜ਼ੀ ਚ ਐਲੀਫੈਂਟ। ਯਾਰ ਵਾਕੀ ਬੜਾ ਇਹ ਬੰਦਾ ਇੰਟੈਲੀਜੈਂਟ ਆ,
3: ਗੁੱਡ ਯਾਰ,
1: ਗੁੱਡ ਗੁੱਡ ਗੁੱਡ। ਚਲੋ ਫਿਰ ਦੱਸੋ, ਫਿਰ ਹਾਥੀ ਪਾਣੀ ਚ ਡਿੱਗ ਪਿਆ ਕੀ
3: ਤੇ ਉਹ ਕਿੱਦਾਂ ਬਾਹਰ ਨਿਕਲੂ,
1: ਕਿੱਦਾਂ ਬਾਹਰ ਨਿਕਲੂ, ਦੱਸੋ ਫਿਰ ਕਿੱਦਾਂ ਬਾਹਰ ਨਿਕਲੂਗਾ, ਦੱਸੋ ਭਲਾ।
3: ਨਹੀਂ ਦੱਸਣਾ? ਅੱਛਾ, ਤੁਸੀਂ ਸਾਡੇ ਤੋਂ ਹੱਲ ਕਢਾਉਣਾ ਹੈ?
1: ਅਸੀਂ ਦੱਸੀਏ? ਓ ਹੋ ਸੋਰੀ, ਸੱਚ ਅਸੀਂ ਪੁੱਛਣਾ ਸੀ ਤੇ ਓ ਹੋ
3: ਓਕੇ।
1: ਤੇ ਮੈਨੂੰ ਲੱਗਦਾ ਵਾ ਵੀ ਉਹ ਨਾ ਹਾਥੀ ਕਿੱਦਾਂ ਨਿਕਲੂਗਾ ਯਾਰ, ਉਹ ਗਿੱਲਾ ਹੋ ਕੇ ਨਿਕਲੂਗਾ। ਹੈ
3: ਨਹੀਂ
1: ਨਹੀਂ
3: Yes,
1: yes,
3: oh yeah, yippee. Very
2: good.
1: Sorry yaar, kal na kal busy bada hi kam. ਕੱਲ ਬਿਜ਼ੀ ਬਿਜ਼ੀ ਬੜਾ ਚੱਲੀ ਜਾਂਦਾ ਸੀ।
3: ਅਗਲੇ ਨੇ ਕਿੰਡਰ ਜਾਣਾ ਹੁੰਦਾ ਯਾਰ, ਪਹਿਲੇ ਚੱਕਿਆ ਕਰੋ ਪਲੀਜ਼।
2: ਨਿਕਲ, ਚੁੱਕਿਆ ਕਰਿਆ।
1: ਚਲੋ ਠੀਕ, ਚਲੋ ਡਨ ਹੋ ਗਿਆ, ਕੱਲ ਤੋਂ ਚੁੱਕ ਲਾਂਗੇ ਭਾਈ,
3: ਕੱਲ ਤੋਂ ਡਨ। ਤੁਸੀਂ ਨੋਟ ਕਰਾ ਦਿੱਤਾ, ਹੁਣ ਮੈਂ ਨੋਟ ਕਰ ਲਿਆ ਡਾਇਰੀ 'ਚ, ਹੁਣ ਤੋਂ ਅੰਕਲ ਜੀ ਸਭ ਤੋਂ ਪਹਿਲਾਂ ਹੀ ਚੱਕਿਆ ਕਰਨਗੇ। ਚਲੋ
1: ਥੈਂਕ ਯੂ,
2: ਬਾਏ ਬਾਏ,
1: ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਹਾਂਜੀ
3: ਮੈਡਮ ਕਰਨ ਚੁਗਲੀ ਆਪਣਾ ਗਿਆ, ਆਪਣ ਸੋ ਜਾਏਗਾ।
1: ਤੇ ਜੇਕਰ ਤੁਸੀਂ ਵੀ ਕਰਨੀ ਆ ਭਾਈ ਕਾਲ, ਤੇ ਤੁਸੀਂ ਹੁਣ ਸਾਨੂੰ ਕਰ ਸਕਦੇ ਹੋ 0447171674 ਤੇ 0447171674 ਤੇ, ਜਾਂ ਫਿਰ ਤੁਸੀਂ ਸਾਨੂੰ 9356030344 ਤੇ ਕਰ ਸਕਦੇ ਹੋ। ਤੇ ਹੁਣੇ ਹੁਣੇ ਕਰ ਲਓ ਤੇ ਫਿਰ ਆਪਾਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਤੇ ਲਾਲ ਜੀ ਕੀ ਹਾਲ ਚਾਲ ਨੇ?
0: ਤੁਸੀਂ
1: ਦੱਸੋ, ਤੁਸੀਂ ਟੀਚਰ ਵਾਲੇ ਹੋ,
3: ਤੁਸੀਂ ਦੱਸੋਗੇ
1: ਸਾਨੂੰ ਕੀ ਪਤਾ,
3: ਅਸੀਂ ਤੁਹਾਨੂੰ ਪੁੱਛੀ ਜਾਂਦੇ ਹਾਂ ਵਾ ਇਹ ਚੰਗੀ ਟੈਨਿਸ ਖੇਡੀ ਆ।
1: ਠੀਕ ਠਾਕ ਜੀ, ਤੁਸੀਂ ਸੁਣਾਓ?
0: ਮੈਂ ਗੱਲਾਂ ਗੱਲਾਂ ਚੁਟਕਲਾ ਯਾਦ ਕਰਨ, ਮੈਨੂੰ ਯਾਦ ਨੀ ਆਉਣ,
3: ਮੈਂ ਕਹਾਂ ਅੱਜ ਸੁਰ ਥੋੜਾ ਡਾਊਨ ਜਿਹਾ ਲਾ, ਕੋਈ ਸੀਰੀਅਸ ਗੱਲ ਦੱਸਣ ਆਇਆ? ਪਤਾ ਨੀ, ਬੜਾ ਮਸਲਾ ਜੀ ਸਾਡੇ ਸਵਰਬ ਦੇ ਅੰਦਰ, ਮੇਰ ਗੱਲ ਨੀ ਸੁਣ ਰਿਹਾ ਇਹ, ਮੈਂ ਸ਼ਾਇਦ ਅੱਜ ਕੁਛ ਕਿਤੇ ਹੋਰ ਜਾ ਰਹੀ ਹੈ ਕਹਾਣੀ, ਪਿਛਲੀ ਗੱਲ ਇਹ ਗੱਲ ਕੀ ਹੈ, ਗੱਲ ਇਹ ਆ ਠੀਕ ਹੈ ਠੀਕ ਹੈ।
1: ਜੇ ਲਾਲ ਨੂੰ ਚੁਟਕਲਾ ਭੁੱਲਣ ਲੱਗ ਪਿਆ ਨਾ, ਫਿਰ ਦੁਨੀਆਂ ਥੋੜੇ ਦਿਨੀਆਂ।
3: My God, Lal ji, mujhe jeena hai Lal ji, chutkla mat bhule.
0: Sami sahab ko koi aanda, bhai apna na, apna na, sare apna, oh apna sai hai, usne ek shart hai, jalebi chahiye, ha na, jalebi karna pa, apna bhi 20 kilo nahi chahiye, kitne nahi hai, kehna hi, sami sahab ko 1000 kilo lagunga, 1000 te 1500 karo.
3: ਵੈਰੀ ਨਾਈਸ।
0: ਦਸਵਾਲ ਭਾਈ ਨਾ
3: वेरी स्पेसिफिक लुधियाना रेसिस्ट जोक जी
1: गंदे नाले वाले थले उतरो
3: गंदे नाले ये अंदर की बातें बाहर कैसे जा रही हैं
0: अपना सुख ही कहते अपना भाई होंगे कहते तुम्हें ना भी हमेशा क्यों करना हमें साडा दिमाग गोडे होगा
1: गोडे च होगा
0: हाँ जानिए दिमाग गोडे होगा
1: मंगला सुनना उदन रह गया कि बारी नहीं आई उदन
3: दिल में एक लहर सी उठी अभी है
1: थैंक यू जी थैंक
3: यू
1: अच्छा जी तुम थैंक यू
3: क्या बात है
1: जाओ बरा थैंक यू थैंक यू ते नवप्रीत जी कहते हैं कि अज 22 कैरेट का गोल्ड का $182 हो गया रेट फिर बनाए चौल विद अनियन ब्रोकली कैरेट एंड सेसमी सीड लेमन एंड साल्ट सैलड
3: बल्ले यार वेरी वेरी हेल्थी एंड फ्रेश फ्रेश जी फीलिंग आ गई है ना सुन के नाइस नाइस नाइस नाइस
1: सत श्रीकाल जी कहते कि अज साडी 26वीं एनिवर्सरी आ बहुत बहुत वधाइया तुहानू बुट्टू साहब
3: बहुत मुबारक
1: गुरु चढ़दी कला दे विच रखे ते इस तरह सोहना सोहना साथ बनाई रखे ते सारी जिंदगी इसे तरह दे नाल एक दूसरे नाल प्यार सांझा करदे रहो बहुत बहुत वधाइया तुहानू रेडियो हांजी की सारी टीम परमात्मा सारे मेहर भरिया हाथ बनाए रखे मनजीत सिंह बटाला जी कहते सत श्रीकाल सारे ਤੇ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਸਿਡਨੀ ਦੇ ਵਿੱਚ ਤੇ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਬੜੀ ਸੋਹਣੀ ਧੁੱਪ ਲੱਗੀ ਅੱਜ ਬੜਾ ਵਧੀਆ ਨਜ਼ਾਰਾ ਤੇ ਸੋਹਣੀ ਧੁੱਪ ਤੇ ਸੋਹਣੀ ਕਹਾਣੀ ਅੱਜ ਦੀ ਖੂਬਸੂਰਤ ਥੈਂਕ ਯੂ ਮਿਹਰਬਾਨੀ ਜੀ ਅਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿਮਰਨ ਜੀ ਕਹਿੰਦੇ ਕਿ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਤੇ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਲੱਕੀ ਅਸੀਂ ਜੀ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਅਤੇ ਨਾਲ ਭੇਜਦੇ ਨੇ ਕਿ ਇੱਕ ਚੁਟਕਲਾ ਕਹਿੰਦਾ ਕਿ ਆਪ ਕੋ ਪਤਾ ਹੈ ਕਿ ਪਾਣੀ ਬਰਸਨੇ ਕੇ ਬਾਅਦ ਬਿਜਲੀ ਕਿਉਂ ਚਮਕਦੀ ਹੈ ਕਿਉਂਕਿ ਪਾਣੀ ਬਰਸਨੇ ਕੇ ਬਾਅਦ ਭਗਵਾਨ ਟੋਰਚ ਮਾਰ ਕੇ ਦੇਖਦੇ ਹੈ ਕਿ ਕਹੀਂ ਕੋਈ ਜਗ੍ਹਾ ਸੂਖੀ ਤੋਂ ਨਹੀਂ ਰਹਿ ਗਈ
3: ਸਹੀ ਹੈ
1: ਬਈ ਠੀਕ ਹੈ ਜੀ ਥੈਂਕ ਯੂ ਕਹਿੰਦੇ ਵੀ ਮਿਸ ਟੂਡੇ ਫਰੋਮ ਤਵਨੀਤ ਐਸ਼ਲੀਨ ਅਤੇ ਵੀਰ ਜੀ ਹਾਂਜੀ ਜ਼ਰੂਰ ਜੀ ਅੱਜ ਕੀ ਗੱਲ ਟੀਚਰਾਂ ਦੇ ਨਾਲ ਨਾਲ ਫੋਨ ਦੀ ਹੜਤਾਲ ਹੋ ਗਈ ਅੱਜ ਅਤੇ ਥੈਂਕ ਯੂ ਜੀ ਬਹੁਤ ਮਿਹਰਬਾਨੀ ਕਹਿੰਦੇ ਬੂੰਦੀ ਦੀ ਐਬਸੈਂਟ ਫਰੋਮ ਲੌਂਗ ਟਾਈਮ ਵੱਟ ਹੈਪਨ ਓਕੇ ਜੀ ਧੰਨਵਾਦ ਆਪਾਂ ਪਹੁੰਚਾ ਦਾਂਗੇ ਜੀ ਬੂੰਦੀ ਵੱਡੇ ਹੋ ਗਏ ਜੀ ਨਿਆਣੇ ਹੁਣ ਬੂੰਦੀਆਂ ਲੱਡੂਆਂ ਬਣ ਗਈਆਂ ਮੰਨਤ ਵੀ ਕਹਿੰਦੇ ਕਿ ਬਹੁਤ ਕਹਿੰਦੀ ਹੁੰਦੀ ਆ ਕਿ ਸੁੱਕੀ ਮਸਾਂ ਆਦਤ ਹਟਾਈ ਆ ਵੀਰ ਜੀ ਸਿੱਕੂ ਸ਼ਿੱਕੂ ਅੱਛਾ ਕਹਿੰਦੇ ਸ਼ਿੱਕੂ ਉਹ ਵੀ ਬੜਾ ਕਹਿੰਦੀ ਮਾਂ
3: ਸ਼ਿੱਕੂ ਬੋਲਿਆ ਵਾ ਪਿਆਰਾ
1: ਨਾ ਤੁਸੀਂ ਆਉਂਦੇ ਰਹੋ
2: ਸਤਿ ਸ਼੍ਰੀ ਅਕਾਲ
3: ਕਿਵੇਂ ਹੋ ਕੀ ਹਾਲ ਚਾਲ
1: ਬਹੁਤ ਵਧੀਆ ਇਹ ਤੇ ਹਰ ਗੁਣ ਲੱਗਦੀ ਆ ਮੈਨੂੰ
4: हां जी मैं ओ चली गई स्कूल।
1: ओ
3: ओके
1: ओ उना दी नहीं छुट्टी आज
3: फास्ट एंड फ्यूरियस
4: नहीं ओ ना तो ऑप्शनल सीगा ते फिर ओ चली गई।
1: अच्छा वाह ओके हां जी उना दे टीचर ने साथ नहीं देता
4: हम दिखता था सीगा बट कुछ टीचर्स अजे आ रहे हैं तो फिर ओ चली गई।
1: ओके ओके ओके चलो गुड है फिर पढ़ाकू बीबी बची लगती है मेनू है
3: बहुत तो ही पता लग गया कि बाकी बहुत ही है काम
4: छोटी
1: है
4: टूटिया
1: चीजा हमेशा परेशान कर दिया केड़ी चीज आ जेड़ी
4: तानू तो पता ही है मेनू मेरी नींद किन्नी प्यारी है तो ओदा आंसर सीगा मेरी नींद
3: आए माय काइंड ऑफ पीपल जियो जियो वेरी गुड
1: हां ते गुड है फिर
3: ये बढ़िया सी यार
4: आज मैं एक चुटकुला सुनावांगी।
1: हां जी
4: एक बारी पप्पू ऑफिस नहीं जांदा ते ओदे बॉस दा ओनु फोन आंदा भी तू आज ऑफिस क्यों नहीं आया ओ कहना कि मेरा सिर बहुत दुख रहा अज ते ओदा बॉस कहंदा कि जिद्दन मेरा सिर दुखदा ना उद्दन मैं अपनी वाइफ दा चेहरा देख के ऑफिस आना ते मेरा सारा दिन वधिया जांदा तू भी एवें ही कर।
1: अच्छा
4: पप्पू कहंदा कि दो घंटे बाद पप्पू अपने बॉस दा कहंदा कि जिवें तुसी क्या सीगा मैं तुहाडी वाइफ दा चेहरा देख के आ गया।
3: वेरी फीडबैक भी दित्ती है
4: मेरा सिर तो ठीक हो गया बट ऑफ सिर फड़ के बैठी
3: बॉस बेहोश वाह भाई वाह
1: थैंक यू वर्गन
3: थैंक यू
4: थैंक यू
1: थैंक यू ਤੁਹਾਡਾ ਦਿਨ ਵਧੀਆ ਵਧੀਆ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਹੁਣ ਤੁਹਾਡੇ ਕੋਲ ਲੈਨੇ ਆ ਇਜਾਜ਼ਤ ਤੇ ਓਕੇ ਥੈਂਕ ਯੂ ਕਹਿੰਦੇ ਮੰਮਾ ਫੋਨ ਨਾਟ ਵਰਕਿੰਗ ਓਹੋ
3: ਬਾਕੀ ਹੜਤਾਲ ਹੋ ਗਈ ਬਈ
1: ਹਾਂ ਫੋਨ ਦੀ ਹੜਤਾਲ ਹੋ ਗਈ ਸਤਿ ਸ੍ਰੀ ਅਕਾਲ ਜੀ ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਕੁਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੁਲਦੀਪ ਸਿੰਘ ਬਾਲ ਜੀ ਧੰਨਵਾਦ ਕਹਾਣੀ ਪਸੰਦ ਕਰਨ ਦੇ ਲਈ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤੇ हां जी मलकीत जी बहुत बहुत धन्यवाद तुहाडा ते यारा वोंगा तों कहिंदे कि अज दी कहानी बहुत वधिया सी सति श्री अकाल रवि जसल जी भेजदे ने यारा वोंगा तों मैसेज इहनां दे नाल मुलाकात भी होई इहनां दे नाल थोड़े दिन पहलां
3: ओह नाइस
1: ते बहुत वधिया लगा जी तुहानूं मिल के थैंक यू ते हसदे खेडदे रहो चढ़दी कला च रहो तंदरुस्त रहो सुनदे रहो रेडियो
3: हां जी 1674 AM

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਵੇਖਣ ਵਾਲੇ ਨੂੰ ਵੀ ਸੋਹਣਾ ਲੱਗਦਾ ਅਤੇ ਤੁਹਾਨੂੰ ਵੀ ਅੰਦਰੋਂ ਖੁਸ਼ੀ ਮਹਿਸੂਸ ਹੋਊਗੀ, ਕਿਉਂਕਿ ਤੁਸੀਂ ਆਪਣਾ ਆਪ ਸਾਹਮਣੇ ਖਲੋ ਕੇ ਤਾਂ ਵੇਖ ਨਹੀਂ ਸਕਦੇ, ਪਰ ਉਹ ਚੀਜ਼ ਤੁਸੀਂ ਅੰਦਰ ਮਹਿਸੂਸ ਕਰ ਸਕਦੇ ਹੋ। ਇਸੇ ਮੁਸਕਰਾਹਟ ਦੇ ਨਾਲ ਉਹ ਵੱਧਦੇ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, 30 ਸਾਲ ਪੁਰਾਣੀ ਗੱਲ ਹੈ। ਮੈਂ ਲੈਕਚਰਾਰ ਸੀ ਅੰਗਰੇਜ਼ੀ ਦੀ, ਪਰ ਪਤਾ ਨਹੀਂ ਕਿਉਂ ਲਿਖਣ ਦਾ ਸ਼ੌਂਕ ਪੰਜਾਬੀ 'ਚ ਸੀ। ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੱਚ ਦੀ ਤਲਾਸ਼। ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕਿ ਹੁਣ ਇਹਦਾ ਅੰਤ ਕਿੱਦਾਂ ਕਰਾਂ। ਮਾਂ ਨਾਲ ਗੱਲ ਕਰਦੀ ਤਾਂ ਆਖਦੀ, ਰਸੋਈ ਵੱਲ ਧਿਆਨ ਦੇ, ਅੱਜ ਕੱਲ੍ਹ ਪੜ੍ਹਾਈ ਲਿਖਾਈ ਤੋਂ ਬਿਨਾਂ ਬਗਾਨੇ ਘਰ ਕਈ ਚੀਜ਼ਾਂ ਵੇਖਦੇ ਨੇ। ਕੱਲ੍ਹ ਨੂੰ ਤੇਰਾ ਰਿਸ਼ਤਾ ਕਰਨਾ। ਇਸੇ ਦੇ ਦਰਮਿਆਨ ਇੱਕ ਰਿਸ਼ਤੇ ਦੀ ਦੱਸ ਪਈ। ਪਰਿਵਾਰ ਥੋੜ੍ਹਾ ਜਾਣ ਪਛਾਣ 'ਚੋਂ ਨਿਕਲਿਆ। ਮੁੰਡਾ ਸਿਹਤ ਵਿਭਾਗ ਦੇ ਵਿੱਚ SDO ਲੱਗਾ ਸੀ। ਮਾਂ ਨੇ ਕਈ ਤਰ੍ਹਾਂ ਦੀਆਂ ਪੱਕੀਆਂ ਕੀਤੀਆਂ, ਕਿੰਨਾ ਕੁਛ ਸਿਖਾਉਣ ਦੀ ਕੋਸ਼ਿਸ਼ ਕੀਤੀ, ਚਾਹ, ਚਟਨੀ, ਫੁਲਕੇ, ਸਬਜ਼ੀ, ਪਤਾ ਨਹੀਂ ਕਿੰਨਾ ਕੁਛ। ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ ਨਾ, ਉਸ ਦਿਨ ਵੀ ਮਾਂ ਨੇ ਚੰਗੀ ਤਰ੍ਹਾਂ ਸਮਝਾਇਆ, ਤੈਨੂੰ ਉਹ ਕਈ ਤਰ੍ਹਾਂ ਦੇ ਸਵਾਲ ਪੁੱਛਣਗੇ। ਜ਼ਿਆਦਾਤਰ ਸੱਸਾਂ ਸਵਾਲ ਪੁੱਛਦੀਆਂ ਹੁੰਦੀਆਂ, ਜੇ ਪੁੱਛਣ ਤਾਂ ਆਖੀ ਮੈਨੂੰ ਸਾਰਾ ਕੁਛ ਆਉਂਦਾ। ਕੋਈ ਗਲਤੀ ਨਾ ਕਰੀ, ਵਿਆਹ ਤੱਕ ਤੈਨੂੰ ਮੈਂ ਸਾਰਾ ਕੁਛ ਸਿਖਾ ਦੇਣਾ। ਮੈਂ ਵੀ ਅੱਗੋਂ ਹਾਂ ਹਾਂ ਕਰਦੀ ਰਹੀ, ਪਰ ਐਨ ਮੌਕੇ ਦੇ ਉੱਤੇ ਹਾਲਾਤ ਕੁਛ ਇੱਦਾਂ ਦੇ ਹੋ ਗਏ ਕਿ ਬਾਕੀ ਸਾਰੀ ਪੜ੍ਹਾਈ ਲਿਖਾਈ ਬਾਰੇ ਪੁੱਛੀ ਗਏ। ਚੁੱਲ੍ਹੇ ਚੌਂਕੇ ਬਾਰੇ ਜਦੋਂ ਉਹਨਾਂ ਸਵਾਲ ਕੀਤਾ ਤਾਂ SDO ਸਾਹਿਬ ਦੇ ਦਾਦਾ ਜੀ ਨੇ ਪੁੱਛ ਹੀ ਲਿਆ, ਉਸ ਮੌਕੇ ਦੇ ਉੱਤੇ ਕੀ ਕਰਦੀ। ਇਹੋ ਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਝੂਠ ਘੱਟ ਹੀ ਬੋਲਿਆ ਜਾਂਦਾ, ਮੈਥੋਂ ਗੱਲ ਬਣਾਈ ਨਹੀਂ ਗਈ, ਛੇਤੀ ਨਾਲ ਸੱਚ ਬੋਲ ਕੇ ਖਹਿੜਾ ਛਡਾਉਣ ਦੀ ਕੀਤੀ। ਮੈਂ ਕਿਹਾ, ਜੀ ਚਟਨੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਹੋਰ ਮੈਨੂੰ ਕੁਛ ਨਹੀਂ ਜਿਉਂਦਾ। ਚਾਰੇ ਪਾਸੇ ਇੱਕ ਹਾਸਾ ਪਸਰ ਗਿਆ। ਮਾਂ ਪਰੇ ਸਿਰ ਫੜ ਕੇ ਬੈਠੀ ਸੀ। ਫਿਰ ਕੀ ਸੀ, ਮੰਗਣੀ ਦੀ ਰਸਮ ਹੋਈ। ਦਾਦਾ ਜੀ ਹੋਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ। ਆਖੇ ਚੁੱਲ੍ਹਾ ਚੌਂਕਾ ਤਾਂ ਫਿਰ ਵੀ ਸਿੱਖਿਆ ਜਾ ਸਕਦਾ, ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨੇ ਦਿਨਾਂ ਤੋਂ ਸੀ, ਉਹ ਬੀਬਾ ਜੀ ਅੱਜ ਮੁੱਕੀ ਜੇ। ਮਨ ਹੀ ਮਨ ਮੈਂ ਉਸ ਰੱਬ ਦਾ ਸ਼ੁਕਰ ਕਰ ਰਹੀ ਸਾਂ। ਸੱਚ ਦੀ ਭਾਲ ਖਤਮ ਹੋਈ, ਸੱਚ ਦੀ ਤਲਾਸ਼ ਖਤਮ ਹੋਈ। ਉਹੀ ਜੋ ਮੈਂ ਆਪਣੀ ਮਿੰਨੀ ਕਹਾਣੀ ਸੰਗ੍ਰਹਿ ਦਾ ਨਾਂ ਰੱਖਿਆ ਸੀ। ਕਹਾਣੀ ਲਿਖਣ ਵਾਲਿਆਂ ਦਾ ਨਾਂ ਨਹੀਂ ਸਾਡੇ ਤੱਕ ਪਹੁੰਚਿਆ, ਪਰ ਪਹੁੰਚਾਈ ਸਾਡੇ ਤੱਕ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਪੜ੍ਹਦਿਆਂ ਇੱਕ ਹੋਰ ਛੋਟੀ ਜਿਹੀ ਕਹਾਣੀ ਗੌਤਮ ਬੁੱਧ ਹੋਰਾਂ ਦੀ ਯਾਦ ਆ ਰਹੀ ਸੀ। ਕਹਿੰਦੇ ਨੇ ਇੱਕ ਵਾਰੀ ਗੌਤਮ ਬੁੱਧ ਇਸੇ ਵਿਸ਼ੇ ਦੇ ਉੱਤੇ ਕਿਸੇ ਨੂੰ ਸਮਝਾ ਰਹੇ ਸੀ, ਸੱਚ ਕੀ ਹੈ। ਕਹਿਣ ਲੱਗੇ, ਸੱਚ ਉਹ ਜਿਹੜਾ ਹਾਲੇ ਤੱਕ ਤੁਹਾਡੀ ਜ਼ਬਾਨ 'ਤੇ ਨਹੀਂ ਆਇਆ, ਸੱਚ ਉਹ ਜਿਹੜਾ ਹਾਲੇ ਤੁਸੀਂ ਬੋਲਿਆ ਨਹੀਂ, ਤੁਸੀਂ ਬੋਲਿਆ ਨਹੀਂ, ਕਿਸੇ ਨੇ ਸੁਣਿਆ ਨਹੀਂ। ਜਦੋਂ ਤੁਸੀਂ
ਇਸ ਜ਼ਬਾਨ ਤੋਂ ਉਹਨੂੰ ਸ਼ਬਦਾਂ ਦੇ ਰੂਪ ਦੇ ਦਿੱਤੇ। ਹੋ ਸਕਦਾ ਉਹ ਸੱਚ ਨਾ ਰਹੇ, ਜਾਂ ਫਿਰ ਉਹ ਸੱਚ ਰਹਿੰਦਾ ਹੀ ਨਹੀਂ, ਜਾਂ ਫਿਰ ਉਹ ਸੱਚ ਹੁੰਦਾ ਹੀ ਨਹੀਂ। ਇੱਕ ਨੌਜਵਾਨ ਨੇ ਹੱਥ ਖੜਾ ਕਰਕੇ ਇਤਰਾਜ਼ ਕੀਤਾ, ਮੈਂ ਨਹੀਂ ਮੰਨਦਾ, ਕਈ ਚੀਜ਼ਾਂ ਅਟੱਲ ਨੇ, ਉਸ ਸੱਚ ਨੂੰ ਤੁਸੀਂ ਕਿੱਦਾਂ ਝੁਠਲਾ ਸਕਦੇ ਹੋ। ਉੱਪਰ ਨੂੰ ਹੱਥ ਕਰਕੇ ਕਹਿਣ ਲੱਗਾ, ਕੀ ਉਹ ਅਸਮਾਨ ਸੱਚ ਨਹੀਂ? ਧਰਤੀ ਤੋਂ ਇੱਕ ਮੁੱਠ ਮਿੱਟੀ ਦੀ ਚੁੱਕੇ ਕਹਿਣ ਲੱਗਾ, ਕੀ ਇਹ ਮਿੱਟੀ ਸੱਚ ਨਹੀਂ? ਉਹ ਜਿਹੜੇ ਸਾਹਮਣੇ ਰੁੱਖ ਲੱਗੇ ਨੇ, ਕੀ ਉਹ ਸੱਚ ਨਹੀਂ? ਉਹ ਜਿਹੜਾ ਲੱਗਾ ਫਲ ਆ, ਕੀ ਉਹ ਸੱਚ ਨਹੀਂ? ਜੇ ਮੈਂ ਆਪਣੀ ਜ਼ਬਾਨੋਂ ਇਹਨੂੰ ਬੋਲ ਦਿੱਤਾ ਤੇ ਇਹ ਝੂਠ ਕਿੱਦਾਂ ਹੋ ਗਿਆ? ਗੌਤਮ ਨੇ ਆਪਣੇ ਸੁਭਾਅ ਦੇ ਮੁਤਾਬਕ ਬੜੇ ਠਰਮੇ ਦੇ ਨਾਲ ਜਵਾਬ ਦਿੱਤਾ, ਹਾਂ ਉਹ ਸੱਚ, ਪਰ ਉਹ ਤੁਹਾਡਾ ਸੱਚ ਹੋ ਸਕਦਾ। ਤੁਹਾਨੂੰ ਕਿੰਨੇ ਕਿਹਾ ਸੀ ਕਿ ਉਹ ਜਿਹਦੇ ਉੱਤੇ ਤੁਸੀਂ ਉਂਗਲ ਕੀਤੀ ਆ ਉਹਨੂੰ ਅਸਮਾਨ ਕਹਿੰਦੇ ਆ? ਪਹਿਲੀ ਵਾਰ ਕਦੋਂ ਸੁਣਿਆ ਸੀ? ਧਰਤੀ ਨੂੰ ਧਰਤੀ ਕਹਿੰਦੇ ਆ, ਮਿੱਟੀ ਨੂੰ ਮਿੱਟੀ, ਇਹ ਕਦੋਂ ਪਤਾ ਲੱਗਾ? ਰੁੱਖ ਦਾ ਨਾਂ ਕਿਹਨੇ ਦੱਸਿਆ ਸੀ ਪਹਿਲੀ ਵਾਰੀ? ਹੋ ਸਕਦਾ ਤੁਹਾਡੀ ਭਾਸ਼ਾ ਦੇ ਵਿੱਚ ਇਹਨੂੰ ਰੁੱਖ ਕਹਿੰਦੇ, ਕਿਸੇ ਹੋਰ ਭਾਸ਼ਾ ਜਾਣਨ ਵਾਲੇ ਨੂੰ ਜੇਕਰ ਰੁੱਖ ਕਹਿ ਕੇ ਸਮਝਾਓਗੇ, ਹੋ ਸਕਦਾ ਉਹਨੂੰ ਪਤਾ ਨਾ ਲੱਗੇ, ਹੋ ਸਕਦਾ ਉਹ ਇਹਨੂੰ ਕੁਛ ਹੋਰ ਕਹਿੰਦਾ ਹੋਵੇ, ਹੋ ਸਕਦਾ ਉਹਦੇ ਲਈ ਅਸਮਾਨ ਦੀ ਪਰਿਭਾਸ਼ਾ ਕੁਛ ਹੋਰ ਹੋਵੇ। ਇਹ ਨਾਂ ਕਿੰਨੇ ਰੱਖੇ ਨੇ ਇਨਸਾਨ ਨੇ, ਕਿਸੇ ਨਾ ਕਿਸੇ ਨੇ ਨਾਂ ਰੱਖੇ ਨੇ। ਆਪਾਂ ਤਾਂ ਉਹਨਾਂ ਕਈਆਂ ਦੇ ਉੱਤੇ ਫੁੱਲ ਚਾੜ ਰਹੇ ਹਾਂ। ਕੋਈ ਆਪਣੀ ਖੋਜ ਥੋੜ੍ਹਾ ਹੋਈ, ਬੜੇ ਸਾਰੇ ਇਨਸਾਨ ਦੁਨੀਆ ਦੇ ਉੱਤੇ ਜਿਨ੍ਹਾਂ ਬਾਰੇ ਅੱਜ ਤੁਹਾਡਾ ਸੱਚ ਕੁਛ ਹੋਰ ਆ, ਕੱਲ੍ਹ ਨੂੰ ਕੁਛ ਹੋਰ ਹੋ ਜਾਂਦਾ, ਫਿਰ ਉਹ ਸੱਚ ਕਿੱਦਾਂ ਹੋਇਆ? ਜਿਹੜੇ ਲੋਕ ਸਾਨੂੰ ਬਹੁਤ ਚੰਗੇ ਲੱਗਦੇ ਨੇ, ਸਾਨੂੰ ਬਹੁਤ ਸੁੱਖ ਦਿੰਦੇ ਨੇ, ਅਸੀਂ ਉਹਨਾਂ ਦੇ ਨਾਲ ਸਾਰੀ ਉਮਰ ਰਹਿਣ ਦਾ ਸੋਚ ਲੈਂਦੇ ਹਾਂ। ਥੋੜ੍ਹਾ ਸਮਾਂ ਪਾ ਕੇ ਲੱਗਦਾ ਕਿ ਰਾਤੋਂ ਦਿਨ ਨਾ ਚੜ੍ਹੇ, ਇਹ ਸਾਡੀਆਂ ਅੱਖਾਂ ਸਾਹਮਣੇ ਨਾ ਹੋਣ। ਸੱਚ ਕੀ ਸੀ, ਪਹਿਲਾਂ ਵਾਲਾ ਜਾਂ ਬਾਅਦ ਵਾਲਾ? ਤੁਹਾਡੇ ਕਿਸੇ ਦੇ ਵਿਚਾਰੇ, ਕਿਸੇ ਦੇ ਬਾਰੇ ਵਿਚਾਰ ਪਹਿਲਾਂ ਸੱਚ ਸੀ ਜਾਂ ਬਾਅਦ ਵਾਲੇ? ਜੋ ਜਿੰਨਾ ਤੁਹਾਨੂੰ ਸੁੱਖ ਦਿੰਦਾ ਉਹ ਉਹਨਾਂ ਤੁਹਾਨੂੰ ਸੱਚ ਲੱਗਦਾ, ਜਿੱਥੋਂ ਜਿੰਨਾ ਦੁੱਖ ਮਿਲਣਾ ਸ਼ੁਰੂ ਹੁੰਦਾ, ਜਾਂ ਫਿਰ ਤੁਸੀਂ ਦੁੱਖ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਉੱਥੇ ਫਿਰ ਉਹ ਸੱਚ ਸੱਚ ਨਹੀਂ ਰਹਿੰਦਾ, ਉਹੀ ਸੱਚ ਝੂਠ ਬਣ ਜਾਂਦਾ। ਜਿਹੜੇ ਇਨਸਾਨ ਦੀ ਤੁਸੀਂ ਇੱਕ ਸਮੇਂ ਸਹੁੰ ਖਾਣ ਤੱਕ ਜਾਂਦੇ ਹੋ, ਉਸੇ ਇਨਸਾਨ ਦੀ ਤੁਸੀਂ ਅੱਗੇ ਚੱਲ ਕੇ ਬਖਤਵਾਈ ਵੀ ਕਰਦੇ ਹੋ, ਫਿਰ ਸੱਚ ਕੀ ਹੋਇਆ? ਕਹਿਣ ਦਾ ਮਕਸਦ ਇੰਨਾ ਕਿ ਸੱਚ ਉਹ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ, ਸੱਚਾ ਉਹਦਾ ਨਾਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਅਤੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਕੋਈ ਬਿਆਨ ਕਰਨ ਬੈਠੇ ਤਾਂ ਸ਼ਬਦ ਨਹੀਂ ਲੱਭਦੇ, ਸ਼ਬਦ ਲੱਭਣ ਤਾਂ ਸੁਣਨ ਵਾਲੇ ਨੂੰ ਸਮਝ ਨਹੀਂ ਆਉਂਦੇ। ਹਵਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਅੰਦਰੋਂ ਅੰਦਰੀ ਮਹਿਸੂਸ ਕਰਨ ਵਾਲੇ ਮਹਿਸੂਸ ਕਰਦੇ ਨੇ। ਇਸੇ ਤਰ੍ਹਾਂ ਦੇ ਸੱਚ ਦੀ ਗੱਲ ਸ਼ਾਇਦ ਇਹ ਲੇਖਕਾ ਕਰ ਰਹੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਨੂੰ ਨਹੀਂ ਕੁਛ ਬਣਾਉਣਾ ਆਉਂਦਾ, ਪਰ ਸੱਚ ਤਾਂ ਆ
ਕੇ ਉਹਨਾਂ ਨੂੰ ਆਉਂਦਾ ਸੀ। ਜਿਹੜਾ ਚਟਨੀ ਕੁੱਟ ਨਹੀਂ ਜਾਂਦਾ ਕਿ ਉਹਨੂੰ ਖੱਟੇ ਮਿੱਠੇ ਦਾ ਲੂਣੇ ਦਾ ਅਹਿਸਾਸ ਨਹੀਂ ਹੋਊਗਾ। ਜੇ ਕੋਈ ਆਂਡਾ ਬਾਲਣਾ ਜਾਣਦਾ ਤਾਂ ਕੀ ਉਹਦੀ ਜਗ੍ਹਾ ਦੇ ਉੱਤੇ ਆਲੂ ਨਹੀਂ ਬਾਲ ਸਕੂਗਾ? ਸੱਚ ਪੁੱਛੋ ਤਾਂ ਸਾਨੂੰ ਆਪਣੇ ਆਪ ਦੇ ਬਾਰੇ ਬੜੇ ਸੱਚਾਂ ਦਾ ਨਹੀਂ ਪਤਾ, ਆਪਣੇ ਆਪ ਦੇ ਬਾਰੇ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਆਪਣੇ ਮਨ ਦੇ ਵਿੱਚ ਹੀ ਸਿਰਜੇ ਨੇ। ਕਿਸੇ ਨੂੰ ਲੱਗਦਾ ਮੈਨੂੰ ਬਹੁਤ ਪਤਾ ਸਮਾਂ ਆਉਣ 'ਤੇ ਅਹਿਸਾਸ ਹੁੰਦਾ ਕਿ ਨਹੀਂ ਦੁਨੀਆ ਭਲੀ ਸੋ ਭਲੀ, ਕਿਸੇ ਨੂੰ ਲੱਗਦਾ ਮੈਨੂੰ ਕੁਛ ਵੀ ਨਹੀਂ ਆਉਂਦਾ, ਸਮਾਂ ਆਉਣ ਦੇ ਉੱਤੇ ਉਹ ਇਹੋ ਜਿਹਾ ਕੁਛ ਵੀ ਕਰ ਜੂ, ਉਹਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਊਗਾ। ਸੱਚ ਦੇ ਵਿੱਚ ਇੰਨੀ ਪਾਵਰ ਹੈ, ਇੰਨੀ ਸ਼ਕਤੀ ਹੈ ਕਿ ਉਹ ਸੱਚ ਸਾਰੀ ਉਮਰ ਤੁਹਾਨੂੰ ਰੋਟੀ ਦੇ ਸਕਦਾ, ਪਰ ਸ਼ਰਤ ਇਹ ਕਿ ਉਹ ਸੱਚ ਤੁਹਾਡੇ ਅੰਦਰ ਹੋਵੇ, ਤੁਹਾਡੀ ਜ਼ਬਾਨ 'ਤੇ ਨਾ ਹੋਵੇ। ਉਹ ਸੱਚ ਬੋਲਦਿਆਂ ਮਨ ਦੇ ਵਿੱਚ ਡਰ ਨਾ ਹੋਵੇ, ਹਾਲਾਂਕਿ ਉਹ ਹੈ ਤੁਹਾਡਾ ਆਪਣਾ ਹੀ ਸੱਚ, ਤੁਹਾਡਾ ਆਪਣਾ ਘੜਿਆ ਸੱਚ, ਪਰ ਜਿਹੜੀ ਚੀਜ਼ ਆਪਾਂ ਆਪ ਘੜੀ ਹੈ ਜੇ ਆਪਾਂ ਉਹਦੇ ਉੱਤੇ ਪਹਿਰਾ ਹੀ ਨਾ ਦਿੱਤਾ, ਜੇ ਆਪਾਂ ਉਹਦੇ ਉੱਤੇ ਖੜ ਹੀ ਨਾ ਸਕੇ, ਫਿਰ ਉਹ ਸੱਚ ਵੀ ਕਹਦਾ ਸੱਚ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 22 ਜੁਲਾਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ ਸ਼ੁਰੂਆਤੀ ਕੁਝ ਖਬਰਾਂ ਈਰਾਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਨ ਨੇ ਆਪਣੇ ਹੀ ਦੇਸ਼ ਦੇ ਸਰਕਾਰੀ ਨਿਊਜ਼ ਚੈਨਲ IRIB ਦੀ ਆਲੋਚਨਾ ਕੀਤੀ ਹੈ। ਮਸੂਦ ਪਜ਼ੇਸ਼ਕਿਆਨ ਨੇ ਕਿਹਾ ਹੈ ਕਿ ਸਰਕਾਰੀ ਨਿਊਜ਼ ਚੈਨਲ ਨੇ ਸੁਪਰੀਮ ਲੀਡਰ ਮੁਸਤਫਾ ਖਾਮਨੇਈ ਦੇ ਬਿਆਨ ਨੂੰ ਇੱਕ ਹਿੱਸੇ ਨੂੰ ਚਲਾ ਕੇ ਪੂਰਾ ਬਿਆਨ ਨਾ ਦਿਖਾ ਕੇ ਸਹੀ ਨਹੀਂ ਕੀਤਾ। ਮਸੂਦ ਪਜ਼ੇਸ਼ਕਿਆਨ ਦੇ ਮੁਤਾਬਕ ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਸਿਰਫ ਉਹਨਾਂ ਬਿਆਨਾਂ ਦੇ ਉੱਤੇ ਹੀ ਧਿਆਨ ਦਿੱਤਾ ਤੇ ਜਿਸ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੀ ਚਲਾਇਆ ਜਾਣਾ ਚਾਹੀਦਾ, ਪਰ ਫਿਰ ਵੀ ਇਸ ਦੇ ਇੱਕ ਹਿੱਸੇ ਨੂੰ ਹੀ ਚਲਾਇਆ ਜਾ ਰਿਹਾ। ਅਮਰੀਕਾ ਦੇ ਨਾਲ ਗੱਲਬਾਤ ਦੇ ਲਈ ਖਾਮਨੇਈ ਨੇ ਮਨਜ਼ੂਰੀ ਦੇ ਦਿੱਤੀ ਸੀ, ਪਰ ਟੀਵੀ ਚੈਨਲ ਨੇ ਖਾਮਨੇਈ ਦੇ ਉਹਨਾਂ ਬਿਆਨਾਂ ਦੇ ਵੱਲ ਧਿਆਨ ਹੀ ਨਹੀਂ ਦਿੱਤਾ। ਉਹਨਾਂ ਨੇ ਗੱਲਬਾਤ ਨੂੰ ਲੈ ਕੇ ਗਲਤ ਬਿਆਨੀਆਂ ਜਾਂ ਫਿਰ ਐਸੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ ਜਿਹੜੀਆਂ ਦੇਸ਼ ਦੀ ਏਕਤਾ ਦੇ ਲਈ ਖਤਰਾ ਬਣ ਸਕਦੀਆਂ ਨੇ। ਇਸ ਦਰਮਿਆਨ ਅਮਰੀਕੀ ਸੈਟਕੌਮ ਨੇ ਬੁੱਧਵਾਰ ਦੀ ਸਵੇਰ ਈਰਾਨ ਦੇ ਟਿਕਾਣਿਆਂ ਦੇ ਉੱਤੇ ਇੱਕ ਘੰਟੇ ਤੱਕ ਕੀਤੇ ਹਮਲਿਆਂ ਦੇ ਵਿੱਚ 11ਵੇਂ ਦੌਰ ਦੇ ਦਿਨ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕੀਤੀ। ਬਾਅਦ ਦੇ ਵਿੱਚ ਸੈਟਕੌਮ ਨੇ ਦੱਸਿਆ ਇਹ ਹਮਲੇ ਹੁਣ ਖਤਮ ਹੋ ਗਏ ਨੇ। ਉੱਥੇ ਦੂਸਰੇ ਪਾਸੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਨੇ ਹੁਣ ਤੱਕ 3.5 ਲੱਖ ਕਰੋੜ ਲੁਟਾ ਦਿੱਤੇ ਨੇ, ਔਰ ਨਵਾਂ ਫੰਡ ਰੱਖਣ ਦੇ ਮੰਗਣ ਦੇ ਲਈ ਰੱਖਿਆ ਮੰਤਰੀ ਨੇ ਅਮਰੀਕੀ ਕਾਂਗਰਸ ਯਾਨੀ ਉੱਥੇ ਦੀ ਪਾਰਲੀਮੈਂਟ ਦੇ ਵਿੱਚ ਇਹ ਗੱਲ ਰੱਖੀ। ਅਮਰੀਕੀ ਫੌਜ ਦਾ ਕਹਿਣਾ ਹੈ ਕਿ ਇਹਨਾਂ ਹਮਲਿਆਂ ਦਾ ਮਕਸਦ ਈਰਾਨ ਦੀ ਫੌਜੀ ਤਾਕਤ ਨੂੰ ਕਮਜ਼ੋਰ ਕਰਨਾ, ਇਸ ਕਰਕੇ ਲਗਾਤਾਰ ਇਹ ਹਮਲੇ ਕੀਤੇ ਜਾ ਰਹੇ ਨੇ। ਈਰਾਨ ਜੰਗ ਦੇ ਉੱਤੇ ਹੁਣ ਤੱਕ ਅਮਰੀਕੀ ਰੱਖਿਆ ਵਿਭਾਗ ਦੇ ਤਾਜ਼ਾ ਅੰਦਾਜ਼ਿਆਂ ਦੇ ਮੁਤਾਬਕ 37.5 ਅਰਬ ਡਾਲਰ ਦੀ ਲਾਗਤ ਆ ਚੁੱਕੀ ਹੈ। ਰੱਖਿਆ ਮੰਤਰੀ ਹੈਗਸੇਥ ਨੇ ਅਮਰੀਕੀ ਪਾਰਲੀਮੈਂਟ ਸੈਨੇਟ ਦੀ ਐਪਰੋਪ੍ਰੀਏਸ਼ਨ ਕਮੇਟੀ ਦੇ ਅੱਗੇ ਇਹ ਗੱਲਬਾਤ ਰੱਖੀ। ਈਰਾਨ ਜੰਗ ਦੇ ਦਰਮਿਆਨ ਇਹ ਅਪ੍ਰੈਲ ਮਹੀਨੇ ਦੇ ਵਿੱਚ $25 ਬਿਲੀਅਨ ਦੇ ਅਨੁਮਾਨ ਤੋਂ ਲਗਭਗ $12 ਬਿਲੀਅਨ ਹੋਰ ਜ਼ਿਆਦਾ ਹੈ। ਅਮਰੀਕਾ ਇੰਨਾ ਖਰਚਾ ਜੰਗ ਦੇ ਉੱਤੇ ਕਰ ਰਿਹਾ, ਇਸ ਦੇ ਲਈ ਆਮ ਲੋਕਾਂ ਦੇ ਵਿੱਚ ਉੱਥੇ ਨਾਰਾਜ਼ਗੀ ਦਿਖਾਈ ਦੇ ਰਹੀ ਹੈ। ਵੈਸੇ ਅਮਰੀਕਾ ਇਸ ਪੈਸੇ ਨੂੰ ਪੂਰਾ ਕਰਨ ਦੇ ਲਈ

ਹਮਲਾਵਰ ਤਰੀਕੇ ਦੇ ਨਾਲ ਇਹ ਟੈਰਿਫ 1 ਅਗਸਤ ਤੋਂ ਲਾਗੂ ਹੋ ਜਾਣਗੇ ਸ਼ੁਰੂਆਤੀ 2 ਸਾਲਾਂ ਦੇ ਲਈ ਯਾਨੀ 2026 ਤੋਂ 2028 ਤੱਕ ਅਮਰੀਕਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਜਨੈਰਿਕ ਦਵਾਈਆਂ ਦੇ ਉੱਤੇ 0% ਟੈਰਿਫ ਰਹੇਗਾ ਉਹਨਾਂ ਕਿਹਾ ਕਿ ਤੀਸਰੇ ਸਾਲ ਦੇ ਵਿੱਚ ਯਾਨੀ 2028 ਤੋਂ ਬਾਅਦ ਟੈਰਿਫ ਵੱਧ ਕੇ 100% ਕਰ ਦਿੱਤਾ ਜਾਏਗਾ ਤੇ ਫਿਰ ਉਸ ਤੋਂ ਬਾਅਦ ਅਗਲੇ ਸਾਲ ਇਹ 200% ਹੋ ਜਾਏਗਾ ਟਰੰਪ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ 1 ਅਗਸਤ 2026 ਤੋਂ ਅਮਰੀਕਾ ਦੇ ਉੱਤੇ ਅਮਰੀਕਾ 'ਚ ਆਉਣ ਵਾਲੀਆਂ ਸਾਰੀਆਂ ਦਵਾਈਆਂ ਟੈਰਿਫ ਦੇ ਵਿੱਚੋਂ ਗੁਜ਼ਰਨਗੀਆਂ ਭਾਰਤ ਦੁਨੀਆ ਦੀ ਫਾਰਮੈਸੀ ਵੀ ਮੰਨਿਆ ਜਾਂਦਾ ਹੈ ਔਰ ਵੋਲਿਊਮ ਦੇ ਹਿਸਾਬ ਦੇ ਨਾਲ ਭਾਰਤ ਜਨੈਰਿਕ ਦਵਾਈਆਂ ਦੀ ਹਿੱਸੇਦਾਰੀ ਦਾ ਲਗਭਗ 40% ਜਿਹੜਾ ਉਹ ਦਬਦਬਾ ਵੀ ਰੱਖਦਾ ਹੈ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ ਦੀ ਰਿਪੋਰਟ ਦੇ ਮੁਤਾਬਕ ਸਾਲ 2024-25 'ਚ ਭਾਰਤ ਨੇ ਅਮਰੀਕਾ ਨੂੰ $9.7 billion ਦੇ ਫਾਰਮਾਸਿਟੀਕਲ ਪ੍ਰੋਡਕਟਸ ਭੇਜੇ ਸੀ ਭਾਰਤ ਦੇ ਕੁੱਲ $25 billion ਦੇ ਗਲੋਬਲ ਐਕਸਪੋਰਟ ਦਾ ਇਹ 38% ਸਿਰਫ ਅਮਰੀਕਾ ਦੇ ਵਿੱਚ ਹੀ ਜਾ ਰਿਹਾ ਸੀ ਉੱਥੇ ਈਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਊਦੀ ਅਰਬ ਦੇ ਨਾਲ ਇੱਕ ਇਤਿਹਾਸਕ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਹੁਣ ਆਪਣੇ ਨਾਗਰਿਕ ਪਰਮਾਣੂ ਪ੍ਰੋਗਰਾਮ ਦੇ ਤਹਿਤ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਕਾਬਲੀਅਤ ਮਿਲ ਸਕੇਗੀ ਵਾਲ ਸਟਰੀਟ ਜਰਨਲ ਤੇ ਨਿਊਜ਼ ਏਜੰਸੀ AP ਦੀ ਖਬਰ ਦੇ ਹਵਾਲੇ ਦੇ ਨਾਲ ਇਸ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਵੈਸੇ ਇਸ ਸਮਝੌਤੇ ਦਾ ਐਲਾਨ ਅੱਜ ਯਾਨੀ ਕਿ ਬੁੱਧਵਾਰ ਦੇ ਦਿਨ ਕੀਤਾ ਜਾਏਗਾ ਰਿਪੋਰਟ ਦੇ ਮੁਤਾਬਕ ਇਹ ਸਮਝੌਤਾ 30 ਸਾਲਾਂ ਤੱਕ ਚੱਲੇਗਾ ਔਰ ਇਸ ਦੇ ਵਿੱਚ ਪਰਮਾਣੂ ਪ੍ਰੋਗਰਾਮ ਨੂੰ ਵਿਕਸਿਤ ਕਰਨ ਦੇ ਲਈ ਕਈ ਅਮਰੀਕੀ ਕੰਪਨੀਆਂ ਸ਼ਾਮਲ ਹੋਣਗੀਆਂ ਅਮਰੀਕਾ ਅਤੇ ਸਾਊਦੀ ਅਰਬ ਦੀ ਸਾਂਝੀ ਸਟੱਡੀ ਤੋਂ ਬਾਅਦ ਇਸ ਸਮਝੌਤੇ ਦੇ ਤਹਿਤ ਸਾਊਦੀ ਅਰਬ ਨੂੰ ਯੂਰੇਨੀਅਮ ਐਨਰਿਚਮੈਂਟ ਕਰਨ ਦੀ ਇਜਾਜ਼ਤ ਦੇਣ ਦੇ ਨਾਲ ਸਧਾਰਨ ਯੂਰੇਨੀਅਮ ਦੇ ਵਿੱਚ ਕੰਮ ਆਉਣ ਵਾਲਾ ਯੂਰੇਨੀਅਮ U-235 ਇਸ ਦੀ ਮਾਤਰਾ ਵਧਾਉਣਾ ਇਸ ਨੂੰ ਐਨਰਿਚਮੈਂਟ ਕਹਿੰਦੇ ਨੇ ਇਸ ਦੀ ਆਸਾਨੀ ਹੋ ਜਾਏਗੀ ਵੈਸੇ ਅਮਰੀਕਾ ਇਸ ਕਿਸਮ ਦੀਆਂ ਪ੍ਰਵਾਨਗੀਆਂ ਦਿੰਦਾ ਹੈ ਟਰੰਪ ਤੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੋਹਾਂ ਨੇ ਹੀ ਅਮਰੀਕਾ ਨੂੰ ਟੈਕਨੋਲੋਜੀ ਸ਼ੇਅਰ ਕਰਨ ਦੇ ਲਈ ਸਾਊਦੀ ਅਰਬ ਦੇ ਨਾਲ ਜਿਹੜਾ ਇਹ ਪ੍ਰਮਾਣੂ ਸਮਝੌਤਾ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਜਾ ਕੇ ਟਰੰਪ ਦੇ ਇਸ ਪ੍ਰਸ਼ਾਸਨ ਦੇ ਵਿੱਚ ਇਹ ਸਮਝੌਤਾ ਸਿਰੇ ਚੜ੍ਹਿਆ ਹੈ ਵੈਸੇ ਉੱਧਰ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਕੌਮਾਂਤਰੀ ਖਿੱਤੇ ਦੇ ਵਿੱਚੋਂ ਤਾਂ ਪਾਕਿਸਤਾਨ ਦੇ ਵਿੱਚ ਇਸ ਵਕਤ ਪੈਟਰੋਲ ਪੰਪ ਮਾਲਕ ਜਿਹੜੇ ਨੇ ਗੈਰਮਿੱਥੇ ਸਮੇਂ ਦੇ ਲਈ ਹੜਤਾਲ ਤੇ ਚਲੇ ਗਏ ਨੇ ਆਲ ਪਾਕਿਸਤਾਨ ਪੈਟਰੋਲ ਪੰਪ ਓਨਰਸ ਐਸੋਸੀਏਸ਼ਨ ਨੇ ਸਰਕਾਰ ਦੇ ਨਾਲ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਪੈਟਰੋਲ ਪੰਪਾਂ ਦੇ ਉੱਤੇ ਗੈਰਮਿੱਥੇ ਸਮੇਂ ਦੇ ਲਈ ਇਹ ਹੜਤਾਲ ਕਰ ਦਿੱਤੀ ਹੈ ਸੰਗਠਨ ਦਾ ਕਹਿਣਾ ਹੈ ਕਿ ਅੱਜ 22 ਤੇ ਭਲਕੇ 23 ਜੁਲਾਈ ਦੇ ਦਿਨ ਪਾਕਿਸਤਾਨ ਦੇ ਸਾਰੇ ਪੈਟਰੋਲ ਪੰਪ ਅਗਲੇ ਹੁਕਮ ਤੱਕ ਬੰਦ ਰਹਿਣਗੇ ਐਸੋਸੀਏਸ਼ਨ ਦੀ ਤਰਫ ਤੋਂ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਕ ਪੈਟਰੋਲ ਪੰਪ ਮਾਲਕਾਂ ਦੇ ਮਾਰਜਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ਰੋਜ਼ ਤੈਅ ਕਰਨ ਨੂੰ ਲੈ ਕੇ ਵੀ ਜਿਹੜਾ ਪ੍ਰਸਤਾਵ ਪਾਕਿਸਤਾਨ ਦੇ ਪੈਟਰੋਲੀਅਮ ਮੰਤਰੀ ਅਲੀ ਪਰਵੇਜ਼ ਮਲਿਕ ਨੇ ਦਿੱਤਾ ਸੀ ਉਸ ਮਸਲੇ ਦੇ ਉੱਤੇ ਵੀ ਸੰਗਠਨ ਦੀ ਕੋਈ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ ਹੈ ਸੰਗਠਨ ਨੇ ਸਪਸ਼ਟ ਕੀਤਾ ਹੈ ਕਿ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਸਰਕਾਰ ਉਹਨਾਂ ਦੀਆਂ ਮੰਗਾਂ ਦੇ ਉੱਤੇ ਸਕਾਰਾਤਮਕ ਤਰੀਕੇ ਦੇ ਨਾਲ ਫੈਸਲਾ ਨਹੀਂ ਲੈਂਦੀ ਇਸ ਇਹਨਾਂ ਦੀ ਪ੍ਰਮੁੱਖ ਮੰਗ ਦੇ ਵਿੱਚ ਡੀਲਰਾਂ ਨੂੰ ਕਮਿਸ਼ਨ ਦੇ ਵਿੱਚ ਵਾਧਾ ਕਰਨ ਔਰ ਤੇਲ ਦੀਆਂ ਕੀਮਤਾਂ ਹਰ ਮਹੀਨੇ ਤੈਅ ਕਰਨ ਦੀ ਵਿਵਸਥਾ ਸ਼ਾਮਲ ਕਰਨਾ ਉਹਨਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਵਸਥਾ ਦੇ ਵਿੱਚ ਡੀਲਰਾਂ ਦੇ ਲਈ ਕਈ ਕਿਸਮ ਦੀਆਂ ਸਮੱਸਿਆਵਾਂ ਨੇ ਉਹ ਓਨੀ ਕਮਾਈ ਨਹੀਂ ਕਰ ਪਾ ਰਹੇ ਇਹ ਵੀ ਦਾਅਵਾ ਕੀਤਾ ਗਿਆ ਕਿ ਪੈਟਰੋਲੀਅਮ ਉਤਪਾਦਾਂ ਦੀਆਂ ਰੋਜ਼ਾਨਾ ਕੀਮਤਾਂ ਤੈਅ ਹੋਣ ਦੇ ਨਾਲ ਸਰਕਾਰ ਤੈਅ ਕਰਨ ਵਾਲਾ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਸ ਦੇ ਬਾਰੇ ਸਰਕਾਰ ਨੇ ਡੀਲਰਾਂ ਤੋਂ ਕੋਈ ਵੀ ਸਲਾਹ ਮਸ਼ਵਰਾ ਨਹੀਂ ਕੀਤਾ ਆਪਣੀ ਮਰਜ਼ੀ ਦੇ ਨਾਲ ਇਸ ਨੂੰ ਲਾਗੂ ਕੀਤਾ ਹੈ ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ 'ਚ ਸਭ ਤੋਂ ਪਹਿਲਾਂ ਮੌਨਸੂਨ ਸੈਸ਼ਨ ਦੇ ਨਾਲ ਜੁੜੀ ਖਬਰ ਜਿੱਥੇ ਪਾਰਲੀਮੈਂਟ ਦੇ ਵਿੱਚ ਅੱਜ ਤੀਸਰਾ ਦਿਨ ਹੈ ਸ਼ੁਰੂਆਤ ਅੱਜ ਦੇ ਸੈਸ਼ਨ ਦੀ ਵੀ ਕੋਈ ਬਹੁਤੀ ਵਧੀਆ ਨਹੀਂ ਹੋਈ ਕਾਂਗਰਸ ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਪਾਰਲੀਮੈਂਟ ਦੇ ਵਿੱਚ ਦਾਖਲ ਹੁੰਦੇ ਨੇ ਪਾਰਲੀਮੈਂਟ ਸ਼ੁਰੂ ਹੁੰਦੇ ਹੀ ਹੰਗਾਮਾ ਸ਼ੁਰੂ ਹੋ ਗਿਆ ਜਿਸ ਦੇ ਚੱਲਦਿਆਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਭਾਰਤੀ ਸਮੇਂ ਦੇ ਮੁਤਾਬਕ ਦੁਪਹਿਰ 12 ਵਜੇ ਤੱਕ ਟਾਲ ਦਿੱਤੀ ਗਈ ਖਬਰਾਂ ਲਾਈਵ ਪੜ੍ਹੇ ਜਾਣ ਵੇਲੇ ਤੱਕ ਦੱਸ ਦਈਏ ਕਿ ਮੰਗਲਵਾਰ ਦੇ ਦਿਨ ਵੀ ਇੱਕ ਵਾਰ ਆਹ ਤੀਸਰਾ ਦਿਨ ਹੈ ਲਗਾਤਾਰ ਜਦੋਂ ਪਾਰਲੀਮੈਂਟ ਦੀ ਕਾਰਵਾਈ ਬਾਰ ਬਾਰ ਟਾਲੀ ਜਾ ਰਹੀ ਹੈ ਇਸ ਦਰਮਿਆਨ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਅਖਿਲੇਸ਼ ਯਾਦਵ ਸਣੇ ਕਈ MPs ਨੇ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਕੱਲ੍ਹ ਦੇ ਦਿਨ ਧਰਨਾ ਦਿੱਤਾ ਸੀ ਜੋ ਕਿ ਕਾਫ਼ੀ ਹੰਗਾਮਾ ਭਰਪੂਰ ਹੋ ਗਿਆ ਸੀ ਹੁਣ ਇਸ ਦਰਮਿਆਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਵੀ ਬਿਆਨ ਸਾਹਮਣੇ ਆਉਂਦਾ ਹੈ ਉਹਨਾਂ ਕਿਹਾ ਕਿ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਵਿਦਿਆਰਥੀ ਰਾਜਨੀਤੀ ਦਾ ਇਸਤੇਮਾਲ ਕਰ ਰਹੇ ਨੇ ਔਰ ਇਸ ਪਾਰਲੀਮੈਂਟਰੀ ਸੈਸ਼ਨ ਦੇ ਵਿੱਚ ਰੁਕਾਵਟਾਂ ਪਾਉਣਾ ਚਾਹੁੰਦੇ ਨੇ ਧਰਮਿੰਦਰ ਪ੍ਰਧਾਨ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਰਾਹੁਲ ਗਾਂਧੀ ਕਾਂਗਰਸ ਦੇ ਨਾਲ ਰਲ ਕੇ ਭਾਰਤ ਦੇ ਵਿਦਿਆਰਥੀਆਂ ਦੇ ਇਸ ਅੰਦੋਲਨ ਦਾ ਗਲਤ ਇਸਤੇਮਾਲ ਕਰ ਰਹੇ ਨੇ

0: is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ। ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ ਅਤੇ ਇਸ ਚੜ੍ਹਦੀ ਕਲਾ ਦੇ ਲਈ ਸ਼ੁਕਰਾਨਾ ਹੋਊਗਾ, ਚਿਹਰੇ 'ਤੇ ਹੋਊਗੀ ਖੁਸ਼ੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੇ ਗੁਰੂ ਦੇ ਕੋਲੋਂ ਸਿੱਖਿਆ ਲੈ ਰਿਹਾ ਹੈ। ਅੱਜ ਉਹ ਆ ਕੇ ਆਪਣੇ ਗੁਰੂ ਦੇ ਅੱਗੇ ਇੱਕ ਸਵਾਲ ਰੱਖਦਾ, ਜਿਹੜੇ ਤਰੀਕੇ ਦੇ ਨਾਲ ਗੁਰੂ ਜੀ ਤੁਸੀਂ ਦੱਸਿਆ, ਮੈਂ ਸਾਰਾ ਕੁਛ ਉੱਦਾਂ ਕਰਨ ਦੀ ਕੋਸ਼ਿਸ਼ ਕਰਦਾ, ਪਰ ਇੰਨੀ ਦਿਨੀ ਇੱਕ ਅਜੀਬ ਜਿਹੀ ਸਮੱਸਿਆ ਜਿਹਦੇ ਉੱਤੋਂ ਮੈਂ ਉੱਭਰ ਨਹੀਂ ਪਾ ਰਿਹਾ। ਪਤਾ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਇੰਨਾ ਗੁੱਸਾ ਆ ਜਾਂਦਾ। ਮੈਂ ਕੱਲ੍ਹ ਵੀ ਆਪਣੀ ਮਾਂ ਦੇ ਨਾਲ ਗੁੱਸਾ ਕੀਤਾ, ਮੈਂ ਆਪਣੇ ਛੋਟੇ ਭਰਾ ਦੇ ਨਾਲ ਗੁੱਸਾ ਕੀਤਾ, ਅਤੇ ਫਿਰ ਬਾਅਦ ਵਿੱਚ ਮੈਂ ਬਹੁਤ ਪਛਤਾਉਣਾ, ਰਾਤ ਨੀਂਦ ਨਹੀਂ ਆਈ। ਇਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਹੁੰਦਾ। ਮੈਂ ਕੋਸ਼ਿਸ਼ ਕਰਦਾ ਕਿ ਮੈਨੂੰ ਗੁੱਸਾ ਨਾ ਆਵੇ, ਮੈਂ ਪਿਆਰ ਦੇ ਨਾਲ ਹੀ ਰਵਾਂ, ਪਰ ਤੁਹਾਡੇ ਕਹਿਣ ਮੁਤਾਬਕ ਇਹ ਸਾਰੀਆਂ ਚੀਜ਼ਾਂ ਮੇਰੇ ਆਪਣੇ ਹੱਥ ਵੱਸ ਨੇ। ਸੱਚ ਦੱਸਾਂ ਤਾਂ ਮੈਨੂੰ ਲੱਗਦਾ ਮੇਰੇ ਹੱਥ ਵੱਸ ਨਹੀਂ ਆ, ਜਾਂ ਫਿਰ ਮੈਂ ਇਹਦੇ ਵਿੱਚੋਂ ਕੁਛ ਮਿਸ ਕਰ ਰਿਹਾ। ਅਤੇ ਗੁਰੂ ਨੇ ਹੱਸ ਕੇ ਕਿਹਾ, ਤੇਰੇ ਇਕੱਲੇ ਦੇ ਨਾਲ ਤਾਂ ਨਹੀਂ ਇੱਦਾਂ ਹੁੰਦਾ, ਇਹ ਤਾਂ ਸ਼ਾਇਦ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ। ਜੇ ਤੂੰ ਹੱਲ ਕਰਨਾ ਚਾਹੁੰਦਾ ਤਾਂ ਫਿਰ ਤੂੰ ਮੇਰਾ ਇੱਕ ਕੰਮ ਕਰ, ਜਾ ਤੂੰ ਇੱਥੇ ਥੋੜ੍ਹੀ ਦੂਰ ਰਾਜੇ ਦੇ ਮਹਿਲ ਨੇ, ਅਤੇ ਜਾ ਕੇ ਵੇਖ ਕੇ ਆ ਰਾਜੇ ਦੇ ਮਹਿਲ ਹੈਗੇ ਕਿੱਦਾਂ ਦੇ ਨੇ। ਕਹਿਣ ਲੱਗਾ, ਜਾਣ ਦੀ ਕੀ ਲੋੜ ਹੈ ਗੁਰੂ ਜੀ, ਉਹ ਤਾਂ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ, ਉਹ ਇੰਨੇ ਵੱਡੇ ਨੇ, ਇੰਨੇ ਉੱਚੇ ਨੇ, ਇੰਨੇ ਕਥਾਵਾਂ ਦੇ ਵਿੱਚ ਨੇ, ਇਸ ਡਾਇਰੈਕਸ਼ਨ ਦੇ ਵਿੱਚ ਨੇ, ਆਹ ਉਹਨਾਂ ਦਾ ਰੰਗ ਆ। ਜਿੰਨਾ ਕੁ ਪਤਾ ਸੀ ਉਨਾ ਕੁ ਉਸੇ ਵੇਲੇ ਦੱਸਣ ਲੱਗ ਪਿਆ। ਅਤੇ ਗੁਰੂ ਨੇ ਹੱਸ ਕੇ ਕਿਹਾ, ਨਹੀਂ ਤੂੰ ਮੈਨੂੰ ਇਹ ਦੱਸ ਵੀ ਇਹ ਤੇਰੀ ਜਾਣਕਾਰੀ ਆਪਣੀ ਆ, ਤੂੰ ਆਪਣੇ ਅੱਖੀਂ ਵੇਖਿਆ, ਆਪਣੀ ਬੁੱਧੀ ਦੇ ਨਾਲ ਵੇਖਿਆ। ਕਹਿਣ ਲੱਗਾ, ਹਾਂ ਮੈਂ ਲੰਘਦੇ ਵੜਦੇ ਬੜੀ ਵਾਰ ਧਿਆਨ ਦੇ ਨਾਲ ਵੇਖਿਆ, ਪਰ ਸ਼ਾਇਦ ਤੂੰ ਅੰਦਰੋਂ ਤਾਂ ਨਹੀਂ ਵੇਖਿਆ। ਹਾਂ ਅੰਦਰੋਂ ਤਾਂ ਨਹੀਂ ਵੇਖਿਆ, ਪਰ ਮੈਂ ਅੰਦਰ ਬਾਰੇ ਜਾਣਦਾ ਜ਼ਰੂਰ ਹਾਂ, ਮੈਂ ਕਾਫੀ ਕੁਛ ਸੁਣਿਆ। ਅੰਦਰੋਂ ਬੜਾ ਆਲੀਸ਼ਾਨ ਹੈ ਰਾਜੇ ਦਾ ਮਹਿਲ, ਉੱਥੇ ਇੱਦਾਂ ਇੱਦਾਂ ਇੱਦਾਂ ਆਹ ਚੀਜ਼ਾਂ ਕਹਿੰਦੇ ਨੇ ਬੜੀਆਂ ਵਧੀਆ। ਹਾਂ ਪਰ ਇਹ ਤੈਨੂੰ ਕਿਸੇ ਨੇ ਦੱਸਿਆ, ਤੂੰ ਆਪ ਤਾਂ ਨਹੀਂ ਵੇਖਿਆ। ਮੈਂ ਚਾਹੁੰਦਾ ਵਾਂ ਕਿ ਇੱਕ ਵਾਰੀ ਤੂੰ ਆਪ ਵੇਖ ਗਿਆ, ਫਿਰ ਮੈਨੂੰ ਦੱਸ ਤੇਰੇ ਨਜ਼ਰੀਏ ਤੋਂ ਮਹਿਲ ਕਿੱਦਾਂ ਦਾ। ਨੌਜਵਾਨ ਗਿਆ, ਪਰ ਉਹਨੂੰ ਅੰਦਰ ਨਹੀਂ ਕਿਸੇ ਨੇ ਜਾਣ ਦਿੱਤਾ। ਗੇਟ ਦੇ ਉੱਤੇ ਜਿਹੜੇ ਸਿਪਾਹੀ ਖੜ੍ਹੇ ਸੀ ਉਹਨਾਂ ਨੇ ਰੋਕ ਲਿਆ, ਕਹਿਣ ਲੱਗੇ, ਦੱਸ ਕਿੱਧਰ ਮੂੰਹ ਚੁੱਕਿਆ। ਮੇਰੇ ਗੁਰੂ ਨੇ ਕਿਹਾ ਜੀ ਮੈਂ ਅੰਦਰੋਂ ਮਹਿਲ ਵੇਖਣਾ, ਮੈਂ ਗੁਰੂ ਦੀ ਇੱਛਾ ਦੇ ਮੁਤਾਬਕ ਅੰਦਰੋਂ ਮਹਿਲ ਵੇਖਣਾ ਹੈ। ਪਰ ਕੀ ਤੈਨੂੰ ਪਤਾ ਇੱਥੇ ਹਰ ਕੋਈ ਅੰਦਰ ਨਹੀਂ ਜਾ ਸਕਦਾ। ਤੂੰ ਮਹਿਲ ਹੀ ਵੇਖਣਾ, ਤੈਨੂੰ ਆਪਾਂ ਦੱਸ ਦਿੰਦੇ ਹਾਂ, ਅਸੀਂ ਸਾਰਾ ਮਹਿਲ ਵੇਖਿਆ, ਮਹਿਲ ਦੀਆਂ ਕੰਧਾਂ ਇੱਦਾਂ ਦੀਆਂ ਨੇ, ਇੱਦਾਂ ਦਾ ਅੰਦਰ ਬਾਗ ਬਗੀਚਾ ਵਾ, ਆਹ ਫਲ ਫੁੱਲ ਲੱਗੇ ਨੇ, ਥੋੜ੍ਹਾ ਜਿਹਾ ਅੰਦਰ ਜਾਏਗਾ ਸੱਜੋਂ ਖੱਬੇ ਉੱਧਰ ਨੂੰ ਕਰਕੇ ਰਾਜੇ ਦਾ ਆਪਣਾ ਵੱਡਾ ਸਾਰਾ ਕਮਰਾ ਵਾ, ਇੱਧਰਲੇ ਪਾਸੇ ਨੂੰ ਰਾਜੇ ਦੇ ਬੱਚਿਆਂ ਦੇ, ਉੱਧਰਲੇ ਪਾਸੇ ਨੂੰ ਰਸੋਈ, ਇੱਧਰ ਜਿੰਨਾ ਵੀ ਦੱਸ ਸਕਦੇ ਸੀ। ਨੌਜਵਾਨ ਨੂੰ ਦੱਸਿਆ ਅਤੇ ਹੁਣ ਉਹਨੂੰ ਇੱਦਾਂ ਲੱਗ ਰਿਹਾ ਸੀ ਕਿ ਮੈਂ ਸਾਰਾ ਨਕਸ਼ਾ ਚੰਗੀ ਤਰ੍ਹਾਂ ਦੇ ਨਾਲ ਸਮਝ ਚੁੱਕਾ। ਵਾਪਸ ਆਇਆ, ਬੜੇ ਚਾਈ ਚਾਈ ਗੁਰੂ ਨੂੰ ਦੱਸਿਆ, ਗੁਰੂ ਜੀ ਮੈਂ ਮਹਿਲ ਦੇ ਅੰਦਰ ਬਾਰੇ ਆਹ ਵਾਲੀ ਜਾਣਕਾਰੀ ਸਾਰੀ ਇਕੱਠੀ ਕਰਕੇ ਲੈ ਕੇ ਆਇਆ। ਅਤੇ ਗੁਰੂ ਨੇ ਕਿਹਾ,
ਕੀ ਤੈਨੂੰ ਉਹਨਾਂ ਨੇ ਅੰਦਰ ਜਾਣ ਦਿੱਤਾ ਸੀ? ਜੀ ਨਹੀਂ, ਉਹਨਾਂ ਨੇ ਮੈਨੂੰ ਗੇਟ 'ਤੇ ਹੀ ਰੋਕ ਲਿਆ। ਉਹ ਕਹਿੰਦੇ ਨੇ ਕਿ ਅੰਦਰ ਆਪਾਂ ਕਿਸੇ ਨੂੰ ਵੀ ਨਹੀਂ ਜਾਣ ਦਿੰਦੇ। ਅਤੇ ਫਿਰ ਮੈਂ ਉਹਨਾਂ ਨੂੰ ਵੀ ਪੁੱਛ ਕੇ ਵਾਪਸ ਆ ਗਿਆ। ਗੁਰੂ ਨੇ ਉਸ ਦਿਨ ਤਾਂ ਉਹਨੂੰ ਘਰ ਘੱਲ ਦਿੱਤਾ। ਅਗਲੇ ਦਿਨ ਫਿਰ ਦੁਬਾਰਾ ਸੱਦਿਆ ਅਤੇ ਆਪ ਨਾਲ ਲੈ ਕੇ ਉਹ ਰਾਜੇ ਦੇ ਮਹਿਲਾਂ ਦੇ ਵਿੱਚ ਚਲਾ ਗਿਆ। ਗੁਰੂ ਦੇ ਮੰਤਰ ਰਾਜੇ ਦੇ ਮਹਿਲਾਂ ਦੇ ਵਿੱਚ ਵੀ ਸੀ, ਇਸ ਕਰਕੇ ਅੱਜ ਗੇਟ 'ਤੇ ਕਿਸੇ ਨੇ ਨਹੀਂ ਰੋਕਿਆ। ਗੁਰੂ ਆਪਣੇ ਨਾਲ ਆਪਣੇ ਚੇਲੇ ਨੂੰ ਲੈ ਕੇ ਗੁਰੂ ਅੰਦਰ ਗਿਆ ਅਤੇ ਚੰਗੀ ਤਰ੍ਹਾਂ ਦੇ ਨਾਲ ਰਾਜੇ ਦਾ ਮਹਿਲ ਵਿਖਾਇਆ। ਨੌਜਵਾਨ ਦਾ ਮੂੰਹ ਅੱਡਿਆ ਦਾ ਅੱਡਿਆ ਰਹਿ ਗਿਆ। ਵਾਪਸ ਆ ਕੇ ਪੁੱਛਣ ਲੱਗਾ, ਦੱਸ ਜਿੱਦਾਂ ਦਾ ਤੈਨੂੰ ਕੱਲ੍ਹ ਸਿਪਾਹੀਆਂ ਨੇ ਦੱਸਿਆ ਸੀ ਕਿ ਰਾਜੇ ਦਾ ਮਹਿਲ ਅੰਦਰੋਂ ਉੱਦਾਂ ਦਾ ਹੀ ਆ, ਜਾਂ ਕੋਈ ਫਰਕ ਆ? ਕਹਿਣ ਲੱਗਾ, ਨਹੀਂ, ਮੈਂ ਤਾਂ ਖੁਦ ਬੜਾ ਹੈਰਾਨ ਹਾਂ। ਮੈਂ ਜਿੱਦਾਂ ਦਾ ਉਹਨਾਂ ਦੇ ਕੋਲੋਂ ਸੁਣਿਆ ਸੀ ਜਾਂ ਬਾਹਰੋਂ ਵੇਖ ਕੇ ਜਿੱਦਾਂ ਦਾ ਮੇਰੇ ਮਨ ਦੇ ਵਿੱਚ ਤਸੱਵਰ ਸੀ, ਅੰਦਰੋਂ ਤਾਂ ਮਹਿਲ ਬਿਲਕੁਲ ਹੀ ਵੱਖਰਾ। ਮੈਨੂੰ ਪਤਾ ਨਹੀਂ ਕਿਉਂ ਲੱਗਦਾ ਸੀ ਜੇ ਬਾਹਰੋਂ ਲਾਲ ਰੰਗ ਕੀਤਾ ਤਾਂ ਅੰਦਰ ਵੀ ਸ਼ਾਇਦ ਲਾਲ ਹੀ ਹੋਣਾ, ਪਰ ਮੈਂ ਤਾਂ ਅੱਜ ਵੇਖਿਆ ਅੰਦਰੋਂ ਤਾਂ ਦੁੱਧ ਵਰਗਾ ਚਿੱਟਾ ਹੈ ਮਹਿਲ ਸਾਰਾ। ਇੰਨਾ ਤਾਂ ਮੈਂ ਕਦੀ ਸੋਚਿਆ ਵੀ ਨਹੀਂ ਸੀ ਜਿੰਨਾ ਸੋਹਣਾ। ਜੋ ਮੈਂ ਤਸਵੀਰ ਬਣਾਈ ਸੀ ਆਪਣੇ ਮਨ ਦੇ ਵਿੱਚ, ਉਹਦੇ ਤੋਂ ਤਾਂ ਗੁਰੂ ਜੀ ਉਹ ਬਿਲਕੁਲ ਹੀ ਵੱਖਰਾ। ਅਤੇ ਗੁਰੂ ਨੇ ਕਿਹਾ, ਹੁਣ ਆਪਾਂ ਤੇਰੇ ਸਵਾਲ ਵੱਲ ਆਉਂਦੇ ਹਾਂ। ਮੰਨ ਲਾ ਜਿਹੜੇ ਬੰਦੇ ਜਿਨ੍ਹਾਂ ਨੇ ਕੱਲ੍ਹ ਤੈਨੂੰ ਡੱਕਿਆ, ਜਿਹੜੇ ਮਹਿਲ ਦੇ ਦਰਵਾਜ਼ੇ ਦੇ ਉੱਤੇ ਖੜ੍ਹੇ ਨੇ, ਜਿਹੜੇ ਤੈਨੂੰ ਅੰਦਰ ਨਹੀਂ ਜਾਣ ਦਿੰਦੇ, ਮੰਨ ਲਾ ਕੇ ਉਹ ਤੂੰ ਹੈ ਅਤੇ ਮਹਿਲ ਰਾਜੇ ਦਾ ਮਹਿਲ ਤੇਰਾ ਅੰਦਰ। ਹੁਣ ਸਮੱਸਿਆ ਇਹ ਆ ਕਿ ਤੂੰ ਹੀ ਦਰਬਾਨ ਬਣ ਕੇ ਆਪਣੇ ਆਪ ਨੂੰ ਆਪਣੇ ਅੰਦਰ ਝਾਤੀ ਨਹੀਂ ਮਾਰਨ ਦਿੰਦਾ, ਅਤੇ ਤੂੰ ਇਕੱਲਾ ਨਹੀਂ, ਬਾਕੀ ਵੀ ਸਾਰੀ ਦੁਨੀਆ ਇਸੇ ਤਰ੍ਹਾਂ ਕਰਦੀ ਹੈ। ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਇੱਕ ਪਾਸੇ ਕਰਕੇ ਆਪਣੇ ਅੰਦਰ ਝਾਤੀ ਮਾਰ ਪਾਉਂਦੇ ਨੇ। ਅਤੇ ਜਿਹੜਾ ਤੇਰਾ ਸਵਾਲ ਸੀ ਕਿ ਮੈਨੂੰ ਵਾਰ ਵਾਰ ਗੁੱਸਾ ਆ ਜਾਂਦਾ, ਮੈਂ ਲੱਖ ਚਾਹੁੰਦਾ ਮੈਂ ਆਪਣੇ ਆਪ ਦੇ ਉੱਤੇ ਕੰਟਰੋਲ ਕਰਾਂ, ਮੈਂ ਆਪਣੇ ਆਪ ਦੇ ਉੱਤੇ ਸੰਯਮ ਰੱਖਾਂ, ਪਰ ਫਿਰ ਵੀ ਗੁੱਸਾ ਆ ਜਾਂਦਾ, ਫਿਰ ਵੀ ਤੇਰੇ ਰਿਸ਼ਤਿਆਂ ਦੇ ਵਿੱਚ ਖਟਾਸ ਆ ਰਹੀ ਹੈ। ਅਤੇ ਉਹਦੀ ਵਜ੍ਹਾ ਸ਼ਾਇਦ ਇਹ ਹੋਈ ਹੈ ਕਿਉਂਕਿ ਤੂੰ ਆਪਣੇ ਅੰਦਰ ਧੁਰ ਅੰਦਰ ਤੱਕ ਉੱਤਰ ਹੀ ਨਹੀਂ ਪਾਉਂਦਾ, ਜਿੱਦਾਂ ਰਾਜੇ ਦੇ ਮਹਿਲਾਂ ਤੱਕ ਤੈਨੂੰ ਅੰਦਰ ਉਹਨਾਂ ਨੇ ਜਾਣ ਹੀ ਨਹੀਂ ਸੀ ਦਿੱਤਾ। ਜੇ ਤੂੰ ਆਪਣੇ ਅੰਦਰ ਝਾਤੀ ਮਾਰੇ, ਆਪਣੇ ਆਪ ਨੂੰ ਉਸ ਦਰਬਾਰ ਨੂੰ ਜੇ ਪਾਸੇ ਕਰੇ ਅਤੇ ਅੰਦਰ ਜਾ ਕੇ ਤੂੰ ਵੇਖ ਪਾਵੇਂ ਕਿ ਤੇਰੇ ਅੰਦਰ ਇਹ ਗੁੱਸਾ ਤਾਂ ਨਹੀਂ, ਤੇਰੇ ਅੰਦਰ ਤਾਂ ਹੋਰ ਬੜੇ ਭਾਵ ਨੇ, ਬੜੇ ਅਹਿਸਾਸ ਨੇ, ਤੇਰੇ ਅੰਦਰ ਪਿਆਰ ਹੀ ਪਿਆਰ ਭਰਿਆ, ਤੇਰੇ ਅੰਦਰ ਵਿਸ਼ਵਾਸ ਹੀ ਵਿਸ਼ਵਾਸ ਭਰਿਆ, ਦੂਸਰਿਆਂ ਦੇ ਪ੍ਰਤੀ ਆਦਰ ਮਾਣ ਸਤਿਕਾਰ ਭਰਿਆ। ਜਿਹੜੀ ਮਾਂ ਦੇ ਉੱਤੇ ਤੂੰ ਗੁੱਸਾ ਕੀਤਾ ਜਾਂ ਛੋਟੇ ਭਰਾ ਦੇ ਉੱਤੇ ਗੁੱਸਾ ਕਰਕੇ ਆਇਆ, ਜਿਹਦੇ ਕਰਕੇ ਤੇਰਾ ਮਨ ਨਹੀਂ ਟਿਕ ਰਿਹਾ, ਤੂੰ ਆਪਣੇ ਆਪ ਦੇ ਉੱਤੇ ਹੁਣ ਗੁੱਸਾ ਕਰੀ ਜਾਂਦਾ, ਉਹਨਾਂ ਨੂੰ ਤਾਂ ਤੂੰ ਬਹੁਤ ਪਿਆਰ ਕਰਦਾ, ਪਰ ਇਹ ਤਾਂ ਤੂੰ ਉਤਲੇ ਉਤਲੇ ਮਨ ਉੱਤੋਂ ਹੀ ਵੇਖ ਆਇਆ, ਮਹਿਲ ਦੇ ਬਾਹਰੋਂ ਹੀ ਵੇਖ ਆਇਆ। ਆਪਣੇ ਅੰਦਰ ਉੱਤਰ ਕੇ ਵੇਖੇਗਾ ਤਾਂ ਉਹਨਾਂ ਦੇ ਨਾਲ ਤਾਂ ਤੇਰਾ ਨਾਤਾ ਉਸ ਤੋਂ ਵੀ ਕਿਤੇ ਜ਼ਿਆਦਾ ਡੂੰਘਾ। ਅਤੇ ਜੇ ਤੂੰ ਯਤਨ ਕਰਕੇ ਆਪਣੇ ਆਪ ਨੂੰ ਪਾਸੇ ਕਰਕੇ ਇਹ ਜਾਣ ਪਾਵੇਂ ਕਿ ਤੇਰਾ ਉਹਨਾਂ ਦੇ ਲਈ ਪਿਆਰ ਹੈਗਾ ਕਿੰਨਾ ਕਿਆ, ਤੇਰਾ ਨਾਤਾ ਉਹਨਾਂ ਦੇ ਨਾਲ ਗੂੜ੍ਹਾ ਕਿੰਨਾ ਕਿਆ, ਉਹਨਾਂ ਨੇ ਕਿਹੜੇ ਕਿਹੜੇ ਸਮਿਆਂ ਦੇ ਉੱਤੇ ਤੇਰੇ ਲਈ ਕੀ ਕੀਤਾ, ਤੇਰੇ ਉੱਤੇ ਕਿੰਨਾ ਮਾਣ ਹੈ ਉਹਨਾਂ ਨੂੰ, ਉਹ ਤੇਰੇ ਲਈ ਕਿੰਨਾ ਜ਼ਿਆਦਾ ਕਰਦੇ ਨੇ। ਅਤੇ ਫਿਰ ਸ਼ਾਇਦ ਇਹ ਗੁੱਸਾ ਬੜਾ ਨਿੱਕਾ ਹੋ ਜਾਣਾ, ਫਿਰ ਯਤਨ ਕਰਕੇ ਵੀ ਤੈਨੂੰ ਗੁੱਸਾ ਆਉਣਾ ਹੀ ਨਹੀਂ।

ਤੇ ਉਸੇ ਧਾਰਨਾ ਦੇ ਸਿਰ ਦੇ ਉੱਤੇ ਆਪਾਂ ਆਪਾਂ ਆਪਣੇ ਆਪ ਨੂੰ ਵੀ ਟੈਗ ਦੇ ਦਿੰਦੇ। ਮੇਰਾ ਸੁਭਾਅ ਥੋੜ੍ਹਾ ਜਿਹਾ ਕਾਲਾ, ਮੈਂ ਥੋੜ੍ਹੀ ਕਿਤਿਆਂ ਕਿਸੇ 'ਤੇ ਯਕੀਨ ਨਹੀਂ ਕਰਦਾ। ਮੈਨੂੰ ਝੂਠ ਸੁਣ ਕੇ ਬੜੀ ਛੇਤੀ ਗੁੱਸਾ ਆ ਜਾਂਦਾ। ਮੇਰੇ ਅੰਦਰ ਪਿਆਰ ਬੜਾ ਵਾ, ਮੈਂ ਬੜਾ ਬੜਾ ਕੋਮਲ ਦਿਲ ਹਾਂ। ਮੈਥੋਂ ਕਿਸੇ ਦਾ ਦੁੱਖ ਵੇਖਿਆ ਨਹੀਂ ਜਾਂਦਾ। ਮੈਂ ਹਮੇਸ਼ਾ ਕਿਸੇ ਦਾ ਚੰਗਾ ਕਰਕੇ ਖੁਸ਼ ਹੁੰਦਾ। ਮੈਂ ਬਹੁਤਾ ਕਦੀ ਪੈਸੇ ਪਿੱਛੇ ਨਹੀਂ ਭੱਜਿਆ। ਮੇਰੀ ਜ਼ਿੰਦਗੀ ਦੇ ਵਿੱਚ ਮੇਰੀਆਂ ਕੋਲ ਬਹੁਤ ਵੱਡੀਆਂ ਕੋਈ ਇੱਛਾਵਾਂ ਨਹੀਂ ਗੀਆਂ। ਮੈਂ ਆਪਣੇ ਪਰਿਵਾਰ ਦੇ ਲਈ ਕੁਛ ਵੀ ਕਰ ਸਕਦਾ, ਮੈਂ ਆਪਣੇ ਬੱਚਿਆਂ ਦੇ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਡਾਇਲੋਗ ਆਪਾਂ ਆਪਣੇ ਆਪ ਦੇ ਬਾਰੇ, ਚਾਹੇ ਕਿਸੇ ਦੇ ਨਾਲ ਕੋਈ ਬੋਲਦਾ ਹੋਵੇ ਅਤੇ ਚਾਹੇ ਅਸੀਂ ਆਪਣੇ ਆਪ ਦੇ ਨਾਲ ਹੀ ਇਹ ਗੱਲਾਂ ਕਰਦੇ ਹੋਈਏ, ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਛਲਾਵੇ ਆਪਾਂ ਆਪਣੇ ਆਪ ਨੂੰ ਦਿੱਤੇ ਨੇ। ਕਿਸੇ ਹੱਦ ਤੱਕ ਕਈ ਗੱਲਾਂ ਸੱਚ ਵੀ ਹੋ ਸਕਦੀਆਂ, ਪਰ ਬਹੁਤੀਆਂ ਉੱਤੇ ਉੱਤੇ ਪਈਆਂ, ਜਿੱਦਾਂ ਨੌਜਵਾਨ ਬਾਹਰੋਂ ਮਹਿਲ ਵੇਖ ਕੇ ਆ ਜਾਂਦਾ ਹੈ। ਅਸਲ ਸੱਚਾਈ ਤਾਂ ਸਾਡੇ ਅੰਦਰ ਪਈ ਹੈ। ਇਹ ਇੰਨੇ ਕੁ ਜ਼ਿਆਦਾ ਛਲਾਵੇ ਨੇ, ਇੰਨੀ ਕੁ ਜ਼ਿਆਦਾ ਇਸ ਜਗਤ ਦੇ ਵਿੱਚੋਂ ਆਪਾਂ ਸੱਚ ਝੂਠ ਸੁਣਿਆ ਕਿ ਉਹਦੇ ਵਿੱਚੋਂ ਜਿਹੜਾ ਜਿਹੜਾ ਵੀ ਸਾਨੂੰ ਚੰਗਾ ਲੱਗਦਾ ਉਹ ਅਸਾਂ ਆਪਣੇ ਮਨ ਦੇ ਉੱਤੇ, ਆਪਣੇ ਸੋਚ ਸਮਝ ਦੀ ਸਤਾ ਦੇ ਉੱਤੇ ਹੀ ਆਪਾਂ ਰੱਖਿਆ। ਜਦੋਂ ਆਪਾਂ ਕੁਛ ਉਸ ਵਿਅਕਤੀ ਦੇ ਬਾਰੇ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਝੱਟ ਉਤਲੀ ਸਤਾ ਦੇ ਉੱਤੇ ਪਏ ਚਾਰ ਕੁ ਲਫ਼ਜ਼ ਜਾਂ ਉਹ ਸੋਚ ਸਾਡੇ ਦਿਮਾਗ ਦੇ ਵਿੱਚ ਆ ਜਾਂਦੀ ਹੈ, ਸਾਡੀ ਜ਼ਬਾਨ ਦੇ ਉੱਤੇ ਉਹ ਸ਼ਬਦ ਆ ਜਾਂਦੇ ਨੇ, ਕਿਉਂਕਿ ਉੱਤੇ ਪਈ ਚੀਜ਼ ਆਪਾਂ ਸੌਖੀ ਫੜ ਲੈਂਦੇ ਹਾਂ। ਮਹਿਲ ਦੇ ਅੰਦਰ ਜਾਣ ਦੇ ਲਈ ਸਮਾਂ ਵੀ ਲੱਗੂਗਾ। ਤੁਹਾਨੂੰ ਹੋ ਸਕਦਾ ਕਿ ਸ਼ੁਰੂ ਸ਼ੁਰੂ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਕੰਟੈਕਟ ਵੀ ਬਣਾਉਣਾ ਪਵੇ, ਜਿੱਦਾਂ ਗੁਰੂ ਅੰਦਰ ਲੈ ਗਿਆ ਸੀ ਅਤੇ ਸਾਡੇ ਕੋਲ ਤਾਂ ਸਾਰਿਆਂ ਕੋਲ ਗੁਰੂ ਹੈਗਾ। ਆਪਾਂ ਆਪਣੇ ਗੁਰੂ ਨੂੰ ਲੈ ਕੇ ਆਪਣੇ ਅੰਦਰ ਕਿਉਂ ਨਹੀਂ ਉਤਰਦੇ? ਸ਼ਾਇਦ ਇਹ ਵੱਡਾ ਸਵਾਲ ਸਾਡੇ ਸਾਰਿਆਂ ਦੇ ਲਈ, ਆਪਣੇ ਆਪ ਨੂੰ ਪੁੱਛਣ ਦੇ ਲਈ, ਅਤੇ ਫਿਰ ਸ਼ਾਇਦ ਬੜੀਆਂ ਸਾਰੀਆਂ ਸਮੱਸਿਆਵਾਂ ਸਾਡੀਆਂ ਹੱਲ ਹੋ ਵੀ ਜਾਣ। ਪਰ ਆਪਾਂ ਬਹੁਤੀ ਵਾਰੀ ਇਹੋ ਹੀ ਸੋਚਦੇ ਹਾਂ ਕਿ ਕੋਈ ਗੱਲ ਨਹੀਂ, ਜੋ ਸਾਨੂੰ ਪਤਾ ਉਹਦੇ ਤੋਂ ਵਧੇਰੇ ਸਾਨੂੰ ਕੱਲ੍ਹ ਨੂੰ ਪਤਾ ਲੱਗ ਜੂਗਾ। ਅੱਜ ਆਪਾਂ ਥੋੜ੍ਹੇ ਜਿਹੇ ਬਿਜ਼ੀ ਹਾਂ, ਅੱਜ ਸਾਡੇ ਕੋਲ ਸਮਾਂ ਨਹੀਂ ਹੈਗਾ। ਕੱਲ੍ਹ ਕੋਸ਼ਿਸ਼ ਕਰਾਂਗੇ ਆਪਾਂ ਮਹਿਲ ਦੇ ਅੰਦਰ ਜਾਣ ਦੀ, ਸਾਡੇ ਅੰਦਰ ਕੀ ਪਿਆ ਕੱਲ੍ਹ ਆਪਾਂ ਵੇਖਾਂਗੇ। ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਜਾਂਦੇ ਨੇ, ਸਮਾਂ ਬੀਤਦਾ ਜਾਂਦਾ, ਅਤੇ ਫਿਰ ਕਹਿੰਦੇ ਨੇ ਇੱਕ ਸਮਾਂ ਇੱਦਾਂ ਦਾ ਆਉਂਦਾ ਜਦੋਂ ਇਨਸਾਨ ਇਹ ਭੁੱਲ ਹੀ ਜਾਂਦਾ ਕਿ ਅੰਦਰ ਜਾਣਾ ਵੀ ਰੱਖਿਆ। ਉਹਦੇ ਲਈ ਇਹ ਸੱਚ ਹੀ ਹੋ ਜਾਂਦਾ ਕਿ ਜੋ ਮੈਨੂੰ ਪਤਾ ਉਹੀ ਆਖਰੀ ਸੱਚ ਹੈ। ਅਤੇ ਸ਼ਾਇਦ ਇਸੇ ਕਰਕੇ ਇਨਸਾਨ ਹਮੇਸ਼ਾ ਖਿੱਚਦਾ ਰਹਿੰਦਾ, ਉਹਨੂੰ ਹਮੇਸ਼ਾ ਗੁੱਸਾ ਆਉਂਦਾ ਰਹਿੰਦਾ, ਕਿਉਂਕਿ ਉਹਦੇ ਚੇਤਨ ਮਨ ਨੂੰ ਤਾਂ ਨਹੀਂ ਪਤਾ, ਪਰ ਅਵਚੇਤਨ ਮਨ ਇਹ ਗੱਲ ਜਾਣਦਾ ਕਿ ਉਹਨੂੰ ਹਾਲੇ ਕੁਛ ਨਹੀਂ ਪਤਾ। ਉਹਦੇ ਚੇਤਨ ਮਨ ਨੂੰ ਕੁਛ ਹੋਰ ਲੱਗਦਾ, ਪਰ ਅਵਚੇਤਨ ਮਨ ਇਹ ਜਾਣਦਾ ਕਿ ਅੰਦਰ ਸੱਚਾਈ ਕੁਛ ਹੋਰ ਆ। ਬਹੁਤੀ ਵਾਰ ਸਾਡੀ ਜ਼ਬਾਨ ਕੁਛ ਹੋਰ ਕਹਿ ਰਹੀ ਹੁੰਦੀ ਹੈ, ਸਾਡੇ ਅੰਦਰ ਸੱਚ ਕੁਛ ਹੋਰ ਪਿਆ ਹੁੰਦਾ, ਸਾਨੂੰ ਪਤਾ ਹੁੰਦਾ। ਆਪਾਂ ਸ਼ਰੇਆਮ ਕਿਸੇ ਦੇ ਕੋ $10-20 ਮਾਰ ਲਿਆ, ਪਰ ਸਾਡਾ ਉਤਲਾ ਉਤਲਾ ਮਨ ਕਹਿ ਰਿਹਾ ਹੁੰਦਾ ਨਾ ਕੋਈ ਚੱਕਰ ਨਹੀਂ, ਤੇਰਾ ਬਣ ਦਾ ਹੱਕ ਹੈ, ਇਹਦੇ ਉੱਤੇ ਤੈਨੂੰ ਕੋ ਬਹੁਤੀ ਚਿੰਤਾ ਕਰਨ ਦੀ ਲੋੜ ਹੀ ਨਹੀਂ। ਕਿਸੇ ਨਾ ਕਿਸੇ ਤਰੀਕੇ ਦਾ ਆਪਾਂ ਬਹਾਨਾ ਬਣਾ ਕੇ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦੇ ਅਤੇ ਇੱਕ ਵਾਰੀ ਫਿਰ ਫੇਲ ਹੋ ਜਾਂਦੇ ਹਾਂ ਆਪਣੇ ਅੰਦਰ ਉਤਰਨ ਦਾ। ਸੋ ਆਪਾਂ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਕੇ ਉਸ ਸੰਤਰੀ ਦੇ ਨਾਲ, ਯਾਨੀ ਕਿ ਆਪਣੇ ਆਪ ਦੇ ਨਾਲ ਥੋੜ੍ਹੀ ਦੋਸਤੀ ਕਰਕੇ ਰੋਜ਼ ਇੱਕ ਵਾਰੀ ਆਪਣੇ ਅੰਦਰ ਉਤਰ ਕੇ ਵੇਖ ਲਿਆ ਕਰੀਏ ਸਾਡੇ ਅੰਦਰ ਹੈ ਕੀ ਆ। ਅਤੇ ਕਹਿੰਦੇ ਨੇ ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗਦਾ ਕਿ ਅੰਦਰੋਂ ਆਪਾਂ ਸਾਰੇ ਕਿੰਨੇ ਖੂਬਸੂਰਤ ਇਨਸਾਨ ਹਾਂ।

ਕਿਉਂਕਿ ਉਹ ਅੰਦਰ ਉਸ ਰੱਬ ਨੇ ਬਣਾ ਕੇ ਭੇਜਿਆ ਸੀ। ਉੱਤੇ ਉੱਤੇ ਆਪਾਂ ਆਪਣੀਆਂ ਜਾਣਕਾਰੀਆਂ ਲੱਦੀਆਂ ਨੇ, ਕਿਸੇ ਨੇ ਗਲਤ, ਕਿਸੇ ਨੇ ਸਹੀ, ਕਿਸੇ ਨੇ ਜਿੰਨੀਆਂ ਕੁ ਚਾਹੀਦੀਆਂ ਉਨੀਆਂ ਕੁ ਅਤੇ ਕਿਸੇ ਨੇ ਬੇਲੋੜੀਆਂ। ਅਤੇ ਜਿੰਨੀ ਵੱਧ ਬੇਲੋੜੀ ਜਾਣਕਾਰੀ ਆਪਾਂ ਆਪਣੇ ਆਪ ਦੇ ਉੱਤੇ ਲੱਦੀ ਜਾਂਦੇ ਹਾਂ, ਉਨਾ ਜ਼ਿਆਦਾ ਆਪਾਂ ਤੰਗ ਪਰੇਸ਼ਾਨ ਹੁੰਦੇ ਹਾਂ। ਇਹ ਬਿਲਕੁਲ ਉਸੇ ਤਰ੍ਹਾਂ ਦੀ ਚੀਜ਼ ਆ ਜਿੱਦਾਂ ਆਪਣਾ ਆਪਣੇ ਬੂਹੇ ਅੱਗੇ ਆਪਾਂ ਰੂੜੀ ਸੁੱਟੀਏ, ਮਿੱਟੀ ਸੁੱਟੀਏ, ਕੂੜਾ ਕਰਕਟ ਸੁੱਟੀਏ, ਅਤੇ ਫਿਰ ਸਾਨੂੰ ਆਪਣੇ ਹੀ ਘਰ ਉਹ ਸਾਰਾ ਕੁਛ ਇੱਕ ਪਾਸੇ ਕਰਕੇ ਹਟਾ ਕੇ ਜਾਣ ਦੀ ਲੋੜ ਹੋਵੇ ਅਤੇ ਫਿਰ ਆਪਾਂ ਇਹ ਕਹੀਏ ਕੋਈ ਗੱਲ ਨਹੀਂ ਚੱਲੇ ਜਾਵਾਂਗੇ, ਹਾਲੇ ਕੀ ਲੋੜ ਹੈ, ਹਾਲੇ ਸਰਦਾ, ਅਤੇ ਜਾਂ ਫਿਰ ਆਪਾਂ ਉੱਤੋਂ ਦੀ ਘੁੰਮ ਕੇ ਚਲੇ ਜਾਂਦੇ ਅਤੇ ਹੌਲੀ ਹੌਲੀ ਸਾਨੂੰ ਇਹ ਲੱਗਣ ਲੱਗ ਪੈਂਦਾ ਕਿ ਸਾਡੇ ਘਰ ਦਾ ਰਸਤਾ ਹੀ ਉੱਤੋਂ ਦੀ ਘੁੰਮ ਗਿਆ। ਆਪਾਂ ਇਹ ਭੁੱਲ ਹੀ ਜਾਂਦੇ ਹਾਂ ਕਿ ਬੂਹੇ ਅੱਗੇ ਸੁੱਟਿਆ ਕੂੜਾ ਕਰਕਟ ਆਪਾਂ ਪਾਸੇ ਕਰ ਦਈਏ ਅਤੇ ਸਿੱਧਾ ਸਿੱਧਾ ਸਿੱਧਾ ਰਾਹ, ਸੌਖਾ ਸੌਖਾ ਰਾਹ ਸਾਡੇ ਘਰ ਦੇ ਅੰਦਰ ਚੱਲ ਜਾਣਾ। ਕਹਿਣ ਨੂੰ ਆਪਾਂ ਅੱਜ ਦੇ ਸਮੇਂ ਦੇ ਵਿੱਚ ਬੜੇ ਸੌਖੇ ਸੌਖੇ ਰਾਹ ਭਾਲਦੇ ਹਾਂ, ਪਰ ਵੇਖਿਆ ਜਾਵੇ ਤਾਂ ਆਪਾਂ ਸੌਖੇ ਰਾਹ ਘੱਟ ਹੀ ਇਸਤੇਮਾਲ ਕਰਦੇ ਹਾਂ। ਬਹੁਤੀ ਵਾਰੀ ਆਪਾਂ ਬੜੀ ਦੂਰੋਂ ਘੁੰਮ ਘੁੰਮਾ ਕੇ ਆਉਂਦੇ, ਆਪਾਂ ਕੰਧਾਂ ਟੱਪ ਟੱਪ ਕੇ ਹੀ ਆਪਣੇ ਅੰਦਰ ਵੜਦੇ ਹਾਂ, ਪਰ ਉਹ ਸਾਨੂੰ ਆਸਾਨ ਲੱਗਣ ਲੱਗ ਪੈਂਦਾ ਕਿਉਂਕਿ ਆਸਾਨ ਤਾਂ ਆਪਾਂ ਬੜਾ ਚਿਰ ਦਾ ਪਹਿਲਾਂ ਦਾ ਹੀ ਬਲੌਕ ਕਰਦਾ ਅਤੇ ਉਹ ਫਿਰ ਸਾਨੂੰ ਰਾਹ ਭੁੱਲ ਹੀ ਚੁੱਕਾ ਹੁੰਦਾ। ਕੋਸ਼ਿਸ਼ ਕਰਕੇ ਆਪਣੇ ਗੁਰੂ ਦਾ ਆਸਰਾ ਲੈ ਕੇ ਆਪਣੇ ਅੰਦਰ ਵੜ ਕੇ ਆਪਣੇ ਆਪ ਦੀ ਖੂਬਸੂਰਤੀ ਨੂੰ ਜਾਣੋ ਅਤੇ ਜਿਹੜੀ ਵੀ ਤੁਹਾਨੂੰ ਆਪਣੇ ਆਪ ਤੋਂ ਸ਼ਿਕਾਇਤ ਆ ਉਸ ਸ਼ਿਕਾਇਤ ਨੂੰ ਦੂਰ ਕਰ ਲਓ। ਗੱਲ ਸ਼ਾਇਦ ਕਹਿਣ ਦੇ ਵਿੱਚ ਬਿਲਕੁਲ ਸਿੱਧੀ ਸਿੱਧੀ ਹੋਵੇ ਕਿਉਂਕਿ ਇਹ ਕਿਸੇ ਦੇ ਮੂੰਹੋਂ ਸੁਣ ਕੇ ਫਿਰ ਉੱਦਾਂ ਦੀ ਗੱਲ ਹੈ ਜਿੱਦਾਂ ਸੰਤਰੀ ਕੋਲੋਂ ਸੁਣ ਕੇ ਉਹਨੂੰ ਲੱਗਾ ਕਿ ਮਹਿਲ ਦੇ ਬਾਰੇ ਮੈਂ ਅੰਦਰ ਜਾਣ ਹੀ ਲਿਆ ਅਤੇ ਹੁਣ ਵੀ ਸਾਨੂੰ ਬਸ ਇੱਦਾਂ ਹੀ ਲੱਗੂਗਾ ਕਿ ਆਪਾਂ ਕਿਸੇ ਦੇ ਮੂੰਹੋਂ ਇਹ ਚਾਰ ਗੱਲਾਂ ਸੁਣ ਲਈਆਂ ਤਾਂ ਆਪਾਂ ਬੜਾ ਸੌਖਾ ਸ਼ਾਇਦ ਆਪਣੇ ਅੰਦਰ ਉੱਤਰ ਜਾਣਾ, ਪਰ ਇਹ ਇੰਨਾ ਸੌਖਾ ਹੈ ਨਹੀਂ। ਇਹ ਅਭਿਆਸ ਹਰ ਰੋਜ਼ ਕਰ ਕਰਕੇ ਫਿਰ ਸ਼ਾਇਦ ਆਪਾਂ ਲਾਗੇ ਬੰਨੇ ਕਿਤੇ ਪਹੁੰਚ ਜਾਈਏ, ਪਰ ਗੱਲ ਇਹ ਆ ਕਿ ਸ਼ੁਰੂਆਤ ਤਾਂ ਕਿਤੇ ਨਾ ਕਿਤੇ ਕਰੋਂਗੇ। ਅਤੇ ਚਲੋ ਆਓ ਫਿਰ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ। ਅੱਜ ਜਦੋਂ ਵੀ ਆਪਣੇ ਅੰਦਰ ਕੋਸ਼ਿਸ਼ ਕਰੋਗੇ ਝਾਤੀ ਮਾਰਨ ਦੀ ਅਤੇ ਆਪਣੇ ਅੰਦਰੋਂ ਇੱਕ ਚੰਗੇ ਇਨਸਾਨ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਵੇਖਿਓ ਤੁਹਾਡੇ ਅੰਦਰ ਕੀ ਚੰਗਾ ਪਿਆ ਵਾ, ਤਾਂ ਹੌਲੀ ਹੌਲੀ ਜਦੋਂ ਸਾਨੂੰ ਪਤਾ ਲੱਗ ਜੂਗਾ ਕੀ ਪਿਆ ਵਾ, ਫਿਰ ਉਹ ਬਾਹਰ ਵੀ ਆਉਣਾ ਸ਼ੁਰੂ ਹੋ ਜਾਊਗਾ, ਫਿਰ ਉਹ ਚੇਤੇ ਵੀ ਰਹਿਣਾ ਸ਼ੁਰੂ ਹੋ ਜਾਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ ਅਤੇ ਜੇਕਰ ਪਸੰਦ ਕੀਤੀ ਆ ਤਾਂ ਤੁਸੀਂ ਅੱਗੇ ਬਾਕੀਆਂ ਦੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ ਪੋਡਕਾਸਟ ਵਿੱਚ ਜਾ ਕੇ ਤੁਸੀਂ ਇਹ ਕਹਾਣੀ ਫਿਰ ਤੋਂ ਸੁਣ ਸਕਦੇ ਹੋ। ਧੰਨਵਾਦ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674
1: ਓਏ ਅਸੀਂ ਲਾਹੌਰ ਗਏ ਹੁੰਨੇ ਆ ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ ਜਲਾਕ ਬੰਦੇ ਦੀ ਅਸੀਂ ਅੱਖ ਪੜ ਲੈਣੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: Radio Hanji, 1674 AM de utte tuhanu saryan da swagat hai ji, main Gautam Kapil. ਆਜ਼ਾਦੀ ਦੇ ਅੰਦੋਲਨ ਦੁਨੀਆ ਭਰ ਦੇ ਵਿੱਚ ਹੋਏ ਨੇ। ਜਦੋਂ ਵੀ ਯੂਰਪੀ ਬਸਤੀਵਾਦ, ਸਪੇਨ, ਪੁਰਤਗਾਲ, ਬਰਤਾਨੀਆ, ਇਹਨਾਂ ਦੇਸ਼ਾਂ ਨੇ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਨੂੰ ਗੁਲਾਮ ਬਣਾਇਆ, ਚਾਹੇ ਉਹ ਸਣੇ ਅਮਰੀਕਾ ਹੀ ਕਿਉਂ ਨਾ ਹੋਵੇ। ਆਜ਼ਾਦੀ ਦੇ ਸੰਗਰਾਮ ਜਿਹੜੇ ਨੇ, ਆਜ਼ਾਦੀ ਦੇ ਸੰਘਰਸ਼ ਜਿਹੜੇ ਨੇ, ਅਫਰੀਕਨ ਮੁਲਕਾਂ ਤੋਂ ਲੈ ਕੇ ਏਸ਼ੀਆਈ ਮੁਲਕਾਂ ਤੱਕ, ਬੜੇ ਵੱਖੋ ਵੱਖਰੀਆਂ ਕਹਾਣੀਆਂ ਨੇ, ਬੜੀਆਂ ਸੋਹਣੀਆਂ ਕਹਾਣੀਆਂ ਨੇ ਔਰ ਬੜੀਆਂ ਇੰਸਪਾਇਰ ਕਰਨ ਵਾਲੀਆਂ ਕਹਾਣੀਆਂ। ਅਮਰੀਕਾ ਦੀ ਗੱਲ ਜੇ ਕੀਤੀ ਹੈ ਤਾਂ ਅਮਰੀਕਾ ਦੀ ਕਹਾਣੀ ਇੱਕ ਥੋੜ੍ਹੀ ਜਿਹੀ ਵੱਖਰੀ ਸੀਗੀ। 4 ਜੁਲਾਈ ਨੂੰ ਅਮਰੀਕਾ ਦੇ ਨਾਲ ਨਾਲ ਦੁਨੀਆ ਭਰ ਦੇ ਵਿੱਚ ਲੋਕ ਇਸ ਨੂੰ ਇੰਡੀਪੈਂਡੈਂਸ ਡੇ ਦੇ ਨਾਲ ਜਾਣਨ ਲੱਗ ਪਏ ਨੇ, ਯਾਨੀ ਕਿ ਆਜ਼ਾਦੀ ਦਿਹਾੜਾ। ਆਜ਼ਾਦ ਸ਼ਬਦ ਇਹਦੀ ਇੱਕ ਕਿੱਦਾਂ ਕੁਆਇਨ ਹੋਇਆ, ਕਿੱਦਾਂ ਇਹ ਇੱਕ ਵੱਖਰੀ ਇੱਕ ਚਰਚਾ ਦਾ ਵਿਸ਼ਾ ਹੈਗਾ, ਪਰ ਅਸੀਂ ਉਹਦੇ ਸ਼ਬਦ ਅਰਥਾਂ 'ਚ ਨਹੀਂ ਜਾਵਾਂਗੇ। ਆਜ਼ਾਦੀ ਗੁਲਾਮੀ ਸੋਚ ਤੋਂ, ਗੁਲਾਮੀ ਪ੍ਰਵਿਰਤੀ ਤੋਂ, ਕਿਸੇ ਵੀ ਇੱਕ ਐਸੀ ਦਸ਼ਾ ਤੋਂ ਜਿਹਦੇ ਵਿੱਚ ਉੱਥੋਂ ਦੇ ਉਸ ਸਮਾਜ ਦੇ ਲੋਕ, ਉਸ ਸੱਭਿਆਚਾਰ ਦੇ ਲੋਕ ਜਿਹੜੇ ਨੇ, ਉਹ ਆਪਣੇ ਆਪ ਨੂੰ ਇੱਕ ਬੰਨਣ ਦੇ ਵਿੱਚ ਮਹਿਸੂਸ ਕਰ ਰਹੇ ਹੋਣ ਅਤੇ ਉਹ ਆਪਣੇ ਫੈਸਲੇ ਆਪ ਨਾ ਲੈ ਪਾ ਰਹੇ ਹੋਣ, ਤਾਂ ਇੱਕ ਆਜ਼ਾਦੀ ਦਾ ਸੰਘਰਸ਼ ਹੁੰਦਾ। ਅਮਰੀਕਾ ਨੇ ਆਜ਼ਾਦੀ ਦਾ ਸੰਘਰਸ਼ ਜਿਹੜਾ ਸੀ, 4 ਜੁਲਾਈ ਦੀ ਜਿਹੜੀ ਤਰੀਕ ਸੀ, ਉਹ 10 ਸਾਲ ਪਹਿਲਾਂ ਹੀ ਐਲਾਨਤੀ ਸੀ। 1783 'ਚ ਜਾ ਕੇ ਆਜ਼ਾਦੀ ਮਿਲਦੀ ਹੈ, ਪਰ 1775 'ਚ ਇਹ ਜਿਹੜਾ 4 ਜੁਲਾਈ ਦਾ ਦਿਨ ਸੀ, ਇਹ ਤੈਅ ਹੋ ਗਿਆ ਸੀਗਾ ਕਿ 4 ਜੁਲਾਈ ਨੂੰ ਹੀ ਅਮਰੀਕਾ ਆਜ਼ਾਦ ਹੋਏਗਾ। ਫਿਰ ਲੜਾਈ ਲੜੀ ਜਾਂਦੀ ਹੈ ਅਤੇ ਫਿਰ 10 ਸਾਲਾਂ ਬਾਅਦ ਜਾ ਕੇ ਅਮਰੀਕਾ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਹਾਸਲ ਕਰ ਲੈਂਦਾ। ਇਹ ਜਿਹੜੀ ਇੱਕ ਸੋਚ ਹੁੰਦੀ ਹੈ ਕਿ ਆਜ਼ਾਦ ਆਪਣੇ ਆਪ ਨੂੰ ਪਹਿਲਾਂ ਹੀ ਕਹਿ ਦੇਣਾ ਅਤੇ ਬਾਅਦ ਦੇ ਵਿੱਚ ਫਿਰ ਉਸ ਜੰਗ ਦੇ ਵਿੱਚੋਂ ਗੁਜ਼ਰਨਾ, ਇਹ ਸੌਖੀ ਨਹੀਂ ਮਿਲਦੀ। ਇਹਦੇ ਲਈ ਇੱਕ ਅਲੱਗ ਜਿਗਰਾ ਕਰਨਾ ਪੈਂਦਾ, ਅਲੱਗ ਜਿਹਰਾ ਹੋਣਾ ਚਾਹੀਦਾ, ਇੱਕ ਅਲੱਗ ਕਿਸਮ ਦਾ ਸੋਚ ਹੋਣੀ ਚਾਹੀਦੀ ਹੈ। ਅਮਰੀਕਾ ਦੀ ਕੁੱਲ ਜਿਹੜੀ ਉਸ ਵਕਤ ਦੀ ਇੱਕ ਸੋਸਾਇਟੀ ਸੀ, ਉਹਦੇ ਵਿੱਚ ਤਾਂ ਇਹ ਸੋਚ ਸੀ, ਪਰ ਭਾਰਤ ਦੀ ਜਿਹੜਾ ਆਜ਼ਾਦੀ ਅੰਦੋਲਨ ਹੈ, ਇਸ ਤੋਂ ਵੱਖਰਾ ਸੀ। ਭਾਰਤ ਦੇ ਲੋਕ ਗੁਲਾਮ ਮਾਨਸਿਕਤਾ ਦੇ ਵਿੱਚੋਂ ਗੁਜ਼ਰ ਰਹੇ ਸੀ, ਪਰ ਉਸ ਵਕਤ ਇੱਕ ਐਸਾ ਸ਼ਖਸ ਸੀ ਜਿਹਨੇ ਆਪਣੇ ਆਪ ਨੂੰ ਆਜ਼ਾਦ ਆਲਰੇਡੀ ਡਿਕਲੇਅਰ ਕਰਤਾ ਸੀ। ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੀ ਮਾਨਸਿਕਤਾ ਦੀ ਗੱਲ ਅਸੀਂ ਅਮਰੀਕਨ ਸੋਸਾਇਟੀ ਦੇ ਵਿੱਚ ਗੱਲ ਕਰਦੇ ਹਾਂ, ਔਰ ਉਹ ਇੱਕ ਵੱਖਰਾ ਸ਼ਖਸ ਸੀ। ਪੂਰਾ ਨਾਂ ਚੰਦਰ ਸ਼ੇਖਰ ਸੀਤਾਰਾਮ ਤਿਵਾੜੀ। ਅੱਜ 23 ਜੁਲਾਈ ਨੂੰ ਜਦੋਂ ਇਹ ਸ਼ੋਅ ਕਰ ਰਹੇ ਹਾਂ ਇੱਕ ਦੇਸ਼ ਪੰਜਾਬ ਕੀ ਗੱਲ ਕੀ 'ਚ, ਇਹਦੇ ਵਿੱਚ ਉਸ 24 ਸਾਲਾਂ ਦੀ ਉਮਰ ਦੇ ਵਿੱਚ ਆਜ਼ਾਦੀ ਦੇ ਲਈ ਸ਼ਹਾਦਤ ਦੇ ਦੇਣ ਵਾਲੇ ਅਤੇ ਖੁਦ ਨੂੰ ਪਹਿਲਾਂ ਹੀ ਆਜ਼ਾਦ ਡਿਕਲੇਅਰ ਕਰ ਦੇਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਗੱਲ ਕਰਾਂਗੇ। ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਮੈਂ ਨਹੀਂ ਪੇਸ਼ ਕਰਦਾ, ਪ੍ਰੀਤਮ ਸਿੰਘ ਰੁਪਾਲ ਭਾਅ ਜੀ ਪੇਸ਼ ਕਰਦੇ ਨੇ, ਫੋਨ ਲਾਈਨ ਦੇ ਉੱਤੇ ਸਾਡੇ ਨਾਲ ਮੌਜੂਦ ਹਾਂ, ਸਵਾਗਤ ਕਰਦੇ ਹਾਂ ਭਾਈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
4: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
3: ਜੀ ਭਾਅ ਜੀ, ਅੱਜ 120 ਸਾਲ ਹੋ ਗਏ ਨੇ ਚੰਦਰ ਸ਼ੇਖਰ ਆਜ਼ਾਦ ਦੇ ਜਨਮ ਦਿਨ ਨੂੰ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਵੈਸੇ ਸਾਡੇ ਪ੍ਰੋਗਰਾਮ ਦਾ ਟਾਈਟਲ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਹੈ, ਪਰ ਪੰਜਾਬ ਦੇ ਨਾਲੋਂ ਜੁੜ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅੱਡ ਕਰਕੇ ਦੇਖੀ ਨਹੀਂ ਜਾ ਸਕਦੀ ਹੈਗੀ। ਬੇਸ਼ੱਕ ਉਹਨਾਂ ਦਾ ਜਨਮ ਜਿਹੜਾ ਸੀਗਾ ਉਸ ਵਕਤ ਵਾਲੀ ਰਾਜਪੁਰ ਅੱਜ ਦੀ ਤਰੀਕ ਦੇ ਵਿੱਚ ਮੱਧ ਪ੍ਰਦੇਸ਼ 'ਚ ਹੋਇਆ ਸੀਗਾ, ਪਰ ਪੰਜਾਬ ਦੇ ਨਾਲ ਉਹਨਾਂ ਦੀ ਜੁੜਤ ਕੀ ਸੀ? ਭਗਤ ਸਿੰਘ ਦਾ ਜਿਹੜਾ HSR ਜਿਹੜਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਸੀ, ਉਹਦੇ ਨਾਲ ਉਹਨਾਂ ਦੀ ਕੀ ਜੁੜਤ ਸੀ? ਔਰ ਪੰਜਾਬ ਦੇ ਵਿੱਚ ਇੱਕ ਕ੍ਰਾਂਤੀਕਾਰੀ ਬਿਗੁਲ ਨੂੰ ਬਜਾਉਣ ਵਾਲੇ, ਹਾਲਾਂਕਿ ਅਸੀਂ ਭਗਤ ਸਿੰਘ ਨੂੰ, ਸੁਖਦੇਵ, ਰਾਜਗੁਰੂ ਇਹਨਾਂ ਨੂੰ ਮੰਨਦੇ ਹਾਂ, ਲਾਲਾ ਲਾਜਪਤ ਰਾਏ ਇਹਨਾਂ ਨੂੰ ਮੰਨਦੇ ਹਾਂ ਕਿ ਕ੍ਰਾਂਤੀਕਾਰੀ ਬਿਗੁਲ ਇਹਨਾਂ ਨੇ ਬਜਾਇਆ ਸੀ, ਪਰ ਉਹਦੇ 'ਚ ਇੱਕ ਬਹੁਤ ਵੱਡਾ, ਜਿਵੇਂ ਕਹਿ ਦਿੰਦੇ ਹਾਂ ਕਿ ਜਿੱਦਾਂ ਅੱਜ ਕੱਲ੍ਹ ਜੈਨਜ਼ੀ ਦਾ ਅੰਦੋਲਨ ਚੱਲ ਰਿਹਾ ਨਾ, ਕਿ ਉਸ ਵਕਤ ਦੇ ਜੈਨਜ਼ੀ ਦੇ ਵਿੱਚ ਇੱਕ ਅਲੱਗ ਕਿਸਮ ਦੀ ਜਿਹੜੀ ਹਿੰਮਤ ਫੂਕਣ ਵਾਲਾ ਇੱਕ ਸ਼ਖਸ ਸੀ। ਵੀ ਕਿਹੜੀ ਗੱਲ ਹੋ ਗਈ ਯਾਰ, ਛੱਡੋ ਪਰਾਂ, ਆਜ਼ਾਦ ਤਾਂ ਹੈਗੇ ਹੀ ਆਪਾਂ, ਬਸ ਲੜਾਈ ਲੜਨੀ ਹੈ। ਉਹਦਾ ਰੋਲ ਜਿਹੜਾ ਸੀਗਾ ਪੰਜਾਬੀਆਂ 'ਚ, ਉਸ ਕਿਸਮ ਦਾ ਇੱਕ ਜਜ਼ਬਾ ਫੂਕਣ ਵਾਲੇ ਚੰਦਰ ਸ਼ੇਖਰ ਆਜ਼ਾਦ ਦੀ ਜ਼ਿੰਦਗੀ ਦੇ ਨਾਲ ਜੁੜੀ ਅੱਜ ਗੱਲ ਕਰਨੀ ਚਾਹੁੰਦੇ ਹਾਂ, ਅਤੇ ਤੁਸੀਂ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ ਉੱਥੋਂ, ਜਿੱਦਾਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਪਲੀਜ਼।
4: ਜਿਸ ਤਰ੍ਹਾਂ ਗੌਤਮ ਜੀ, ਵੈਸੇ ਤਾਂ ਤੁਸੀਂ ਬੜਾ ਵਿਸਥਾਰ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਨੇ ਕਿ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਆਜ਼ਾਦ ਕਿਉਂ ਕਿਹਾ, ਕਦੋਂ ਕਿਹਾ, ਕਿਵੇਂ ਕਿਹਾ, ਜਾਂ ਇਹਦਾ ਅਰਥ ਜਿਹੜਾ ਸੀ ਉਹ ਕੀ ਸੀ। ਤੇ ਆਪਾਂ ਜਿਹੜੀ ਗੱਲ ਕਰਨੀ ਆ ਉਹ ਖਾਸ ਕਰਕੇ ਕਿਉਂਕਿ ਇਹ ਸਾਰੇ ਜਿਹੜੇ ਕ੍ਰਾਂਤੀਕਾਰੀ ਸੀ ਇਹਨਾਂ ਦੀ ਉਮਰ ਜਿਹੜੀ ਆ ਉਹ ਸਾਰਿਆਂ ਦੀ ਬਹੁਤ ਘੱਟ ਹੋਈ ਆ ਤੇ ਜਿਹੜੇ ਸਮੇਂ ਸਮੇਂ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਗਏ ਤੇ ਚੰਦਰ ਸ਼ੇਖਰ ਆਜ਼ਾਦ ਦੀ ਉਮਰ ਵੀ ਕੋਈ 24 ਸਾਲ ਸੀ ਤੇ ਜਦੋਂ ਉਹ ਅਲਾਹਾਬਾਦ ਦੇ ਜਿਹੜੇ ਅਲਫਰਡ ਪਾਰਕ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਦੇ ਜਿਹੜਾ ਹੈ ਦਸਤੇ ਦੇ ਘੇਰੇ ਚ ਆ ਗਏ ਸੀ ਤੇ ਜਿਸ ਕਰਕੇ ਫਿਰ ਅਖੀਰ ਦੇ ਵਿੱਚ ਲੰਬਾ ਸਮਾਂ ਮੁਕਾਬਲਾ ਚੱਲਦਾ ਰਿਹਾ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਜਿਹੜਾ ਹੈ ਆਖਰੀ ਜਿਹੜੀ ਗੋਲੀ ਬਚੀ ਸੀ ਤੇ ਉਹਦੇ ਨਾਲ ਉਹ ਖੁਦ ਹੀ ਆਪਣੇ ਆਪ ਨੂੰ ਮਾਰ ਕੇ ਜਿਹੜਾ ਸੀ ਉਹ ਪੁਲਿਸ ਦੇ ਹੱਥ ਆਉਣ ਤੋਂ ਜਿਹੜਾ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਜਿੰਦਾ ਜਿਹੜਾ ਹੈਗਾ ਪੁਲਿਸ ਦੇ ਹੱਥ ਨਹੀਂ ਆਉਣਗੇ ਕਿਉਂਕਿ ਉਹ ਆਜ਼ਾਦ ਨੇ ਆਪਾਂ ਇੱਥੋਂ ਹੀ ਜਿਹੜੀ ਉਹ ਗੱਲ ਸ਼ੁਰੂ ਕਰਦੇ ਹਾਂ ਤੇ ਜਦੋਂ ਆਪਾਂ ਭਾਰਤ ਦੀ ਆਜ਼ਾਦੀ ਦੀ ਜਿਹੜੀ ਤਹਿਰੀਕ ਹੈ ਇਹਦੀ ਗੱਲ ਕਰਦੇ ਹਾਂ ਨਾ ਜੀ ਉਹ ਭਾਰਤ ਦੀ ਆਜ਼ਾਦੀ ਤਹਿਰੀਕ ਐਵੇਂ ਨਹੀਂ ਜਿਵੇਂ ਹੁਣ ਆਪਾਂ ਇੰਡੀਆ ਦੇਖਦੇ ਹਾਂ ਕਿਉਂਕਿ ਇਹ ਤਾਂ ਬ੍ਰਿਟਿਸ਼ਰਸ ਨੇ ਇੱਕ ਇੰਡੀਆ ਨੂੰ ਇੱਦਾਂ ਦੀ ਇੱਕ ਸ਼ੇਪ ਦਿੱਤੀ ਐਡਵਰਡ ਪ੍ਰਿੰਸ ਨੂੰ ਉਹਨਾਂ ਨੂੰ ਆਪਣੇ ਅੰਦਰ ਗੁਲਾਮ ਕਰਕੇ ਹੋਰ ਤੇ ਫਿਰ 47 ਤੋਂ ਪਹਿਲਾਂ ਖੁਦ ਹੀ ਇਹਨੂੰ ਵੰਡ ਗਏ ਤੇ ਵੰਡੀਆਂ ਵੀ ਖੁਦ ਹੀ ਪਾ ਕੇ ਗਏ ਤੇ ਉਹ ਕਿਉਂਕਿ ਜਦੋਂ ਇਹ ਸੰਘਰਸ਼ ਚੱਲੇ ਜਾਂ ਲੜਾਈਆਂ ਚੱਲੀਆਂ ਜਾਂ ਅੰਦੋਲਨ ਚੱਲੇ ਉਹ ਉੱਥੋਂ ਉੱਥੋਂ ਚੱਲੇ ਜਿੱਥੇ ਜਿੱਥੇ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਫਿਰ ਬਕਾਇਦਾ ਜਿਹੜਾ ਕਰਾਊਨ ਦਾ ਉੱਥੇ ਰਾਜ ਹੋਇਆ ਤੇ ਉੱਥੋਂ ਫਿਰ ਉਹ ਨਿਕਲ ਕੇ ਇੱਕ ਵੱਡੇ ਜਿਹੜਾ ਹੈਗਾ ਆਜ਼ਾਦੀ ਦੇ ਸੰਘਰਸ਼ ਦੇ ਰੂਪ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਇਹ ਰੈਵੋਲੂਸ਼ਨਰੀ ਸੀ ਹੋਰ ਵੀ ਬਹੁਤ ਸਾਰੇ ਲੋਕ ਸੀ ਨਾਂ ਲਏ ਜਾ ਸਕਦੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਆ ਤੇ ਪਰ ਇਹਨਾਂ ਦਾ ਜਿਹੜਾ ਸੀ ਇੱਕ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਉਹ ਸੁਪਨਾ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜਨੀਤੀ ਕਿੱਧਰ ਨੂੰ ਤੁਰੀ ਜਾਂ ਕਿਸ ਪਾਸੇ ਨੂੰ ਦੇਸ਼ ਤੁਰਿਆ ਉਹ ਅਲੱਗ ਗੱਲ ਹੈ ਪਰ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਡ੍ਰੀਮ ਲੈ ਕੇ ਚੱਲੇ ਸੀ ਉਹਨਾਂ ਚੋਂ ਇਹ ਨੌਜਵਾਨ ਸੀ ਚੰਦਰ ਸ਼ੇਖਰ ਆਜ਼ਾਦ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਅਨੁਰਾਜਪੁਰ ਦੇ ਵਿੱਚ ਉਸ ਵੇਲੇ ਜਿਹੜਾ ਪ੍ਰਿੰਸਲੀ ਸਟੇਟ ਸੀ ਰਿਆਸਤ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਜਿਹੜਾ ਪੜ੍ਹਨ ਦਾ ਜਿਹੜਾ ਇਹ ਐਜੂਕੇਸ਼ਨ ਦਾ ਮਾਹੌਲ ਉਹ ਪਹਿਲਾਂ ਤੋਂ ਹੀ ਸੀਗਾ ਤੇ ਉਹਨਾਂ ਦੇ ਮਾਤਾ ਦਾ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਬਣੇ ਤੇ ਇਸ ਕਰਕੇ ਫਿਰ ਬਨਾਰਸ ਭੇਜਿਆ ਗਿਆ ਉਹਨਾਂ ਨੂੰ ਕਾਸ਼ੀ ਜਿਹੜਾ ਉਸ ਵੇਲੇ ਦਾ ਜਿਹੜਾ ਇੱਕ ਮਸ਼ਹੂਰ ਹੁਣ ਵੀ ਖੈਰ ਉਹ ਇੱਕ ਤਰੀਕੇ ਦਾ ਵਿਦਿਆਪੀਠ ਹੈ ਜਿਹੜਾ ਤੇ ਉੱਥੇ ਉਹਨਾਂ ਨੇ ਇਹ ਆਪਣੀ ਜਿਹੜੀ ਸਟੱਡੀ ਸ਼ੁਰੂ ਕੀਤੀ ਤੇ ਮੀਨ ਟਾਈਮ ਜਿਹੜਾ ਕੀ ਹੋਇਆ ਕਿ ਇਧਰੋਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਪੁਰਾਮਨ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਜਿਹੜਾ ਉਹ ਸ਼ੁਰੂ ਹੋਇਆ ਜਿਹੜੀ ਖਾਸ ਕਰਕੇ ਜਦੋਂ ਉਹਨਾਂ ਨੇ ਨਾਨ ਕੋਪਰੇਸ਼ਨ ਨਾ ਮਿਲਵਰਤਨ ਜਿਹੜੀ ਸੀ ਉਹ ਲਹਿਰ ਸ਼ੁਰੂ ਕੀਤੀ ਤੇ ਉਹਦੇ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਪ੍ਰਭਾਵਿਤ ਹੋਏ ਉਹਦੇ ਤੋਂ ਪੰਜਾਬ ਦੇ ਨੌਜਵਾਨ ਵੀ ਬੰਗਾਲ ਦੇ ਵੀ ਇਹ ਜਿਹੜਾ ਹੈਗਾ ਇਹ ਏਰੀਆ ਜਿਹੜਾ ਹੁਣ ਕਿਉਂਕਿ ਉਦੋਂ ਚਲੋ ਪ੍ਰਿੰਸਲੀ ਸਟੇਟ ਸੀ ਬਾਅਦ ਦੇ ਵਿੱਚ ਕੋਈ ਉੱਤਰ ਪ੍ਰਦੇਸ਼ ਬਣ ਗਿਆ ਨੌਰਥ ਪ੍ਰਦੇਸ਼ ਬਣ ਗਿਆ ਤੇ ਇੱਥੇ ਜਿੱਥੇ ਜਿੱਥੇ ਕਿਤੇ ਕੋਈ ਥੋੜੇ ਜੇ ਇਹਨਾਂ ਦੇ ਅੰਦਰ ਜਾਂ ਤਾਂ ਇਹ ਸੀ ਕਿ ਕਿਉਂਕਿ ਜਿਹੜੀ ਤੁਹਾਡੀ ਇੱਕ ਸਟੱਡੀ ਹੈ ਜਾਂ ਲਿਆਕਤ ਹੈ ਜਾਂ ਗਿਆਨ ਹੈ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਤੇ ਉਹ ਜਿੱਥੇ ਜਿੱਥੇ ਗਿਆਨ ਰੱਖਣ ਵਾਲੇ ਲੋਕ ਸੀ ਉਹਨਾਂ ਤੇ ਉਹਦਾ ਜਿਹੜਾ ਹੈ ਅਸਰ ਹੋਇਆ ਉਸ ਮੂਵਮੈਂਟ ਦਾ ਤੇ ਫਿਰ ਕਿਉਂਕਿ ਉਸ ਸਮੇਂ ਦੇ ਦੌਰਾਨ ਫਿਰ ਜਦੋਂ ਪਹਿਲੀ ਜਿਹੜੀ ਸੀ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਉਦੋਂ ਮਹਾਤਮਾ ਗਾਂਧੀ ਨੇ ਕਿਸੇ ਗੱਲੋਂ ਤੇ ਉਹ ਫਿਰ ਜਿਹੜੇ ਨਾਨ ਕੋਪਰੇਸ਼ਨ ਜਿਹੜੀ ਮੂਵਮੈਂਟ ਸੀ ਤੇ ਉਹ ਵਾਪਸ ਲੈ ਲਈ ਜਾਂ ਉਹ ਮੁਲਤਵੀ ਕਰਤੀ ਆਪਾਂ ਇਹ ਕਹਿ ਦਈਏ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਨੌਜਵਾਨ ਉਸ ਮੂਵਮੈਂਟ ਚੱਲੇ ਹੋਏ ਸੀ ਉਹ ਕਾਫੀ ਨਿਰਾਸ਼ ਹੋਏ ਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਏਦਾਂ ਬਣਨੀ ਨੀ ਇਹਨਾਂ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਇੱਥੋਂ ਭਜਾਉਣਾ ਪੈਣਾ ਜਿਹੜਾ ਫਿਰੰਗੀ ਨੂੰ ਇਸ ਇਹਨਾਂ ਲਾਈਨਸ ਦੇ ਫਿਰ ਉਹਨਾਂ ਨੇ ਜਿਹੜਾ ਹੈ ਸੋਚਣਾ ਸ਼ੁਰੂ ਕੀਤਾ ਜਿਹੜੀ ਆਜ਼ਾਦ ਵਾਲੀ ਘਟਨਾ ਉਹ ਵੀ ਬੜੀ ਕਮਾਲ ਦੀ ਆ ਉਦੋਂ ਤਾਂ ਅਜੇ ਜਿਹੜੀ ਨਾ ਮਿਲਵਰਤਨ ਲਹਿਰ ਜਿਹੜੀ ਨਾਨ ਕੋਪਰੇਸ਼ਨ ਮੂਵਮੈਂਟ ਚੱਲਦੀ ਸੀ ਜਦੋਂ 15 ਸਾਲ ਦੀ ਉਮਰ ਦੇ ਵਿੱਚ ਹੀ ਚੰਦਰ ਸ਼ੇਖਰ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਦੋਂ ਪੇਸ਼ੀ ਤੇ ਬੁਲਾਇਆ ਚੰਦਰ ਸ਼ੇਖਰ ਨੂੰ ਤੇ ਜਿੱਥੋਂ ਗੱਲ ਆਜ਼ਾਦ ਵਾਲੀ ਆਉਂਦੀ ਹੈ ਪੇਸ਼ੀ ਤੇ ਉਹਨਾਂ ਨੇ ਕਿਹਾ ਕਿ ਨਾ ਤੁਹਾਡਾ ਜੱਜ ਨੇ ਪੁੱਛਿਆ ਕਿ ਕੀ ਹੈ ਤੇ ਉਹ ਪਾਰਸੀ ਜੱਜ ਸੀਗਾ ਤੇ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਜਿਹੜਾ ਹੈਗਾ ਉਹ ਆਜ਼ਾਦ ਹੈ, ਤੇਰੇ ਪਿਤਾ ਦਾ ਨਾਂ ਉਹ ਕਹਿੰਦਾ ਮੇਰੇ ਪਿਤਾ ਦਾ ਨਾਂ ਸੁਤੰਤਰ ਹੈ, ਤੇ ਤੁਹਾਡਾ ਐਡਰੈਸ ਕਿੱਥੇ ਰਹਿੰਦੇ ਹੋ, ਵਲਦੀਅਤ ਕੀ ਹੈ, ਉਹ ਕਹਿੰਦਾ ਜੇਲ ਮੇਰਾ ਸਰਨਾਮ ਹੈ। ਉਹ ਗੁੱਸੇ ਕਹਿੰਦੇ ਹੋ ਗਿਆ ਤੇ ਉਹਨੇ ਕਿਹਾ ਕਿ ਇਹਨੂੰ ਨਾ ਜਿਹੜੇ ਇਹ ਵਿਗੜਿਆ ਹੋਇਆ ਮੁੰਡਾ ਤੇ ਇਹਨੂੰ ਕੋੜੇ ਮਾਰੇ ਜਾਣ, ਕਹਿੰਦੇ 15 ਜਿਹੜੇ ਸੀ ਕੋੜੇ ਉਹਨੇ ਸਜ਼ਾ ਦਿੱਤੀ ਉਸ ਵੇਲੇ ਜਿਹੜਾ ਜੱਜ ਸੀ। ਤੇ ਉਥੋਂ ਹੀ ਜਿਹੜਾ ਹੈ ਉਹਨਾਂ ਨੇ ਆਪਣੇ ਨਾਂ ਨਾਲ ਖਲਸੇ ਆਜ਼ਾਦ ਜਿਹੜਾ ਹੈ ਉਹ ਲਾਉਣਾ ਸ਼ੁਰੂ ਕੀਤਾ। ਤੇ ਤੁਸੀਂ ਬਿਲਕੁਲ ਭੂਮਿਕਾ ਦੇ ਵਿੱਚ ਜਿਹੜਾ ਹੈ ਗੌਤਮ ਜੀ ਬਿਲਕੁਲ ਠੀਕ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਖੁਦ ਆਜ਼ਾਦ ਹਸਤੀ ਤੁਸੀਂ ਮੰਨਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਅਗਵਾਈ ਕਰ ਸਕਦੇ, ਤੇ ਤੁਸੀਂ ਗੁਲਾਮ ਹਸਤੀ ਮੰਨ ਕੇ ਜਿਹੜਾ ਹੈਗਾ ਉਹ ਤੁਸੀਂ ਫਿਰ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ। ਤੇ ਉਹ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇੱਕ ਜਥੇਬੰਦੀ ਬਣਾਈ HRA ਜਿਹਦਾ ਨਾਂ ਸੀ, ਫਿਰ ਉਹਦਾ ਨਾਮ ਬਦਲ ਕੇ HSRA ਰੱਖਿਆ ਗਿਆ। HRA ਸੀ ਹਿੰਦੁਸਤਾਨ ਜਿਹੜੀ ਸੀ ਰੈਵੋਲੂਸ਼ਨਰੀ ਜਿਹੜੀ ਰਿਪਬਲਿਕਨ ਐਸੋਸੀਏਸ਼ਨ ਸੀ, ਤੇ ਫਿਰ ਉਹਦਾ ਨਾਮ ਬਦਲ ਕੇ ਉਹਦੇ ਨਾਂ ਨਾਲ ਸੋਸ਼ਲਿਸਟ ਸ਼ਬਦ ਜੋੜਿਆ ਗਿਆ ਜਦੋਂ ਮਾਰਕਸਿਜ਼ਮ ਦੇ ਪ੍ਰਭਾਵ ਦੇ ਹੇਠ ਇਹ ਆਏ। ਇਹ ਉਹ ਲੋਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਆਪਣੇ ਟੀਚਰ ਦੀ ਅਗਵਾਈ ਦੇ ਵਿੱਚ ਮਾਰਕਸਿਜ਼ਮ ਨੂੰ ਜਾਣਿਆ ਜਾਂ ਮਾਰਕਸਿਜ਼ਮ ਨੂੰ ਪੜ੍ਹਨਾ ਸ਼ੁਰੂ ਕੀਤਾ, ਤੇ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈਗਾ ਜਿਹੜਾ ਹੈਗਾ ਦੇਸ਼ ਦੁਨੀਆ ਕਿ ਇੱਦਾਂ ਦੀ ਵੀ ਜਿਹੜੀ ਹੈ ਉਹ ਵੀ ਬਣ ਸਕਦੀ ਹੈ ਜਿੱਥੇ ਕੋਈ

ਜਿਹੜੀਆਂ ਦੂਜੀਆਂ ਨੇ ਨੋਨ ਕੋਆਪਰੇਸ਼ਨ ਵਗੈਰਾ ਠੀਕ ਹੈ, ਪ੍ਰਭਾਵ ਦਬਾਅ ਪ੍ਰੈਸ਼ਰ ਪਾਉਣ ਵਾਸਤੇ ਠੀਕ ਹੈ, ਪਰ ਕ੍ਰਾਂਤੀ ਜਿਹੜੀ ਉਹ ਜ਼ਰੂਰੀ ਹੈ। ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਹ ਟੀਮ ਸੀ ਜਿਹੜੀ ਪਹਿਲੀ ਜਿਹਦੇ ਚ ਜਿਹੜਾ ਸੀ ਰਜਿੰਦਰ ਨਾਥ ਲਹਿਰੀ ਸੀ, ਇਸ਼ਫਾਕ ਉੱਲਾ ਖਾਨ ਸੀ, ਰਾਮ ਪ੍ਰਸਾਦ ਬਿਸਮਿਲ ਸੀ, ਤੇ ਜਿਨ੍ਹਾਂ ਦਾ ਜਿਹੜਾ ਅਕਸਰ ਜ਼ਿਕਰ ਆਉਂਦਾ, ਖਾਸ ਕਰਕੇ ਜਦੋਂ ਕਕੋਰੀ ਡਾਕੇ ਦਾ ਜ਼ਿਕਰ ਆਉਂਦਾ ਤੇ ਲਖਨਊ ਦੇ ਨੇੜੇ ਜਦੋਂ ਉਹਨਾਂ ਨੇ ਰੇਲ ਗੱਡੀ ਚੋਂ ਖਜ਼ਾਨਾ ਜਿਹੜਾ ਸੀ ਉਹ ਲੁੱਟਿਆ। ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਵਿੱਚ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਚੰਦਰ ਸ਼ੇਖਰ ਉਦੋਂ ਕਿਉਂਕਿ ਪਹਿਲਾਂ ਇਸ ਸਾਰੀ ਰਜੀਮ ਦੇ ਵਿੱਚ ਇਸ ਚ ਆ ਚੁੱਕੇ ਸੀ, ਪਰ ਉਹ ਫਿਰ ਹੱਥ ਨਹੀਂ ਆਏ। ਉਦੋਂ ਬਾਅਦ ਫਿਰ ਉਹਨਾਂ ਦੀ ਸਾਰੀ ਲਾਈਫ ਜਿਹੜੀ ਆ ਉਹ ਅੰਡਰਗਰਾਊਂਡ ਜਿਹੜੀ ਆ ਉਹ ਵਾਪਰੀ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਪੰਜਾਬ ਹੈ ਜਿਹੜਾ ਇਹ ਬਹੁਤ ਜ਼ਰਖੇਜ਼ ਹੈ ਇਸ ਕਰਕੇ ਕ੍ਰਾਂਤੀ ਵਾਸਤੇ, ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਤਿਹਾਸਕ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛੋਕੜ ਏਦਾਂ ਸੀ ਜਿੱਥੋਂ ਹਰ ਭਾਵੇਂ ਮੁਗਲ ਹੋਣ ਭਾਵੇਂ ਹੋਰ ਬਾਹਰਲੇ ਹਮਲਾਵਰ ਹੋਣ ਇੱਥੇ ਜਿਨ੍ਹਾਂ ਦਾ ਡਟ ਕੇ ਜਿਹੜਾ ਮੁਕਾਬਲਾ ਹੋਇਆ, ਤੇ ਇੱਥੇ ਸਿੱਖੀ ਦਾ ਜਿਹੜਾ ਸੀ ਉਹ ਪ੍ਰਭਾਵ ਕਰਕੇ ਜਾਂ ਗੁਰੂ ਸਾਹਿਬਾਨ ਦੇ ਕਰਕੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੀ ਅਸਰ ਸੀ। ਤੇ ਪੰਜਾਬ ਦੇ ਵਿੱਚ ਉਦੋਂ ਪਹਿਲਾਂ ਜਿਹੜੀ ਗਦਰ ਲਹਿਰ ਸੀ ਜਾਂ ਗਦਰ ਮੂਵਮੈਂਟ ਸੀ ਤੇ ਉਹਦੀ ਚਰਚਾ ਸੀ ਪੂਰੀ ਦੁਨੀਆ ਦੇ ਵਿੱਚ, ਤੇ ਉਹ ਫੇਰ ਜਿਹੜਾ ਸੀ ਉਹ ਤਾਲਮੇਲ ਇਹਨਾਂ ਦਾ ਜਿਹੜਾ ਪੰਜਾਬ ਦੇ ਕ੍ਰਾਂਤੀਕਾਰੀ ਨੇ ਫਿਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ, ਤੇ ਫਿਰ ਇਹਨਾਂ ਦੀ ਲੰਬੀ ਐਕਟੀਵਿਟੀ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਤਾਰ ਰਹਿੰਦੀ ਹੈ। ਲਾਹੌਰ ਇਹਨਾਂ ਦਾ ਜਿਹੜਾ ਸੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ, ਜਿੱਥੋਂ ਇਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਤਰੀਕੇ ਦਾ ਸੀ ਕਿਸ ਤਰੀਕੇ ਦੀ ਸਰਗਰਮੀ ਚਲਾਈ ਜਾਵੇ, ਕਿਉਂਕਿ ਉਸ ਵੇਲੇ ਦੋ ਤਿੰਨ ਸਟੇਟ ਏਦਾਂ ਦੀਆਂ ਸੀ ਜਿੱਥੇ ਸਭ ਤੋਂ ਵੱਧ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਤਰੀਕਾ ਜਿਹੜਾ ਸੀ ਉਹ ਵਰਤਿਆ ਜਾ ਰਿਹਾ ਸੀ ਬਰਤਾਨਵੀ ਹਕੂਮਤ ਵੱਲੋਂ। ਪੰਜਾਬ ਦਾ ਕਾਰਨ ਇੱਕ ਇਹ ਵੀ ਸੀ ਕਿ ਪੰਜਾਬ ਬਾਅਦ ਦੇ ਵਿੱਚ ਜਿਹੜਾ ਸੀ ਉਹਦੀ ਨੈਕਸੇਸ਼ਨ ਹੋਈ, ਬਾਅਦ ਦੇ ਵਿੱਚ ਇਹ ਕਹਿ ਲਓ ਕਿ ਗੁਲਾਮ ਹੋਇਆ ਉਹਨਾਂ ਦਾ, ਤੇ ਜਦੋਂ ਜਿਹੜਾ ਹੈ 1849 ਦੇ ਵਿੱਚ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਫਿਰ 10 ਸਾਲ ਦਾ ਜਿਹੜਾ ਉਹ ਟਰਮੋਇਲ ਰਿਹਾ ਉਸ ਤੋਂ ਬਾਅਦ, ਤੇ ਜਦਕਿ ਬਾਕੀ ਥਾਵਾਂ ਤੇ ਉਹ ਪਹਿਲਾਂ ਆ ਚੁੱਕੇ ਸੀ, ਬਾਕੀ ਥਾਵਾਂ ਤੇ ਪਹਿਲਾਂ ਆਪਣੀਆਂ ਬਸਤੀਆਂ ਕਲੋਨੀਜ਼ ਉਹ ਬਣਾ ਚੁੱਕੇ ਸੀ, ਪਰ ਜਿਹੜੇ ਤਿੰਨ ਚਾਰ ਮੈਂ ਦੱਸਿਆ ਕਿ ਵੱਡੇ ਜਿੱਥੇ ਸੈਂਟਰ ਸੀ ਜਿੱਥੇ ਸਭ ਤੋਂ ਵੱਧ ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਭਾਵ ਸੀ, ਭਾਵੇਂ ਉਹ ਮਦਰਾਸ ਸੀ ਭਾਵੇਂ ਬੰਬੇ ਸੀ, ਤੇ ਕਲਕੱਤਾ ਤਾਂ ਸੀਗੇ ਸੀਗਾ ਉਹ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਹੈਗਾ ਸਭ ਤੋਂ ਵੱਧ ਧਿਆਨ ਸੀ ਇੱਕ ਤਾਂ ਗਦਰ ਲਹਿਰ ਕਰਕੇ, ਤੇ ਇਹੀ ਕਾਰਨ ਸੀ ਕਿ ਫਿਰ ਇੱਥੇ ਚੰਦਰ ਸ਼ੇਖਰ ਆਜ਼ਾਦ ਹੋ ਰਹੇ ਨੇ ਆਪਣੀਆਂ ਸਰਗਰਮੀਆਂ ਵਧਾਈਆਂ, ਤੇ ਉਹਦੇ ਚ ਫਿਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਗਿਆ। ਉਹ ਭਾਵੇਂ ਆਪਣੀ ਜਿਹੜੀ ਇਹਨਾਂ ਦੀ ਤਨਜ਼ੀਮ ਸੀਗੀ HSRA ਉਹਦੀਆਂ ਸਰਗਰਮੀਆਂ ਵਾਸਤੇ ਜਾਂ ਹੋਰ, ਤੇ ਫਿਰ ਜਿਹੜੀ ਇੱਕ ਵੱਡੀ ਘਟਨਾ ਵਾਪਰਦੀ ਉਹਨਾਂ ਦਿਨਾਂ ਚ ਜਿਹੜੇ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ, ਤੇ ਉਹ ਸੀਗਾ ਜਿਹੜਾ ਉਹਦਾ ਕਤਲ ਸੀ ਜਿਹੜਾ ਸੌਂਡਰਸ ਦਾ ਜੋ SP ਸੀਗਾ ਉਸ ਵੇਲੇ, ਤੇ ਕਿਉਂਕਿ ਭਾਵੇਂ ਉਹ ਗਲਤੀ ਨਾਲ ਹੋਇਆ ਸੀ, ਉਹ ਖਾਸ ਕਰਕੇ ਇਹ ਇੱਕ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਤੇ ਲਾਲ ਲਾਜਪਤ ਰਾਏ ਵਾਲੀ ਘਟਨਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸਕੌਟ ਸੀਗਾ ਤੇ ਲਾਹੌਰ ਦੇ ਵਿੱਚ ਲਾਠੀਚਾਰਜ ਲਈ ਉਹ ਜ਼ਿੰਮੇਵਾਰ ਸੀ, ਉਹਨੇ ਆਰਡਰ ਦਿੱਤਾ ਜਿਹਦੇ ਕਰਕੇ ਲਾਲਾਜੀ ਦੇ ਸਿਰ ਚ ਤੇ ਲਾਠੀਆਂ ਵੱਜੀਆਂ, ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਾਲਾਜੀ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਤੇ ਇੱਕ ਏਦਾਂ ਦਾ ਮੈਸੇਜ ਵੀ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲੇ ਲੋਕਾਂ ਤੇ ਏਦਾਂ ਦਾ ਤਸ਼ੱਦਦ ਕਰੋਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰੋਗੇ, ਤਾਂ ਇਹਦਾ ਖਮਿਆਜ਼ਾ ਜਿਹੜਾ ਤੁਹਾਨੂੰ ਉਹ ਭੁਗਤਣਾ ਜਿਹੜਾ ਸੀ ਉਹ ਪੈ ਸਕਦਾ। ਤੇ ਉਹਦੇ ਤੇ ਫਿਰ ਇਸ ਗੱਲ ਤੇ ਜਿਹੜਾ ਸੀ ਉਹ ਇਕੱਠੇ ਹੋ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਜਦੋਂ ਸਾਰਾ ਕੁਛ ਜਿਹੜਾ ਇਹ ਚੱਲਦਾ ਤੇ ਉਹ ਐਕਟੀਵਿਟੀ ਸਾਰੀ ਉਹ ਪੰਜਾਬ ਦੇ ਵਿੱਚ ਹੁੰਦੀ ਹੈ, ਭਾਵੇਂ ਉਹਦੇ ਚ ਜਿਹੜੇ ਇੱਥੇ ਜੋ ਵੀ ਗੋਲਾ ਬਰੂਦ ਕਿਸ ਤਰ੍ਹਾਂ ਇਕੱਠਾ ਕਰਨਾ, ਕਿਸ ਤਰ੍ਹਾਂ ਬਣਾਉਣਾ, ਹਥਿਆਰ ਕਿੱਥੋਂ ਆਉਣੇ, ਕਿਵੇਂ ਆਉਣੇ, ਇਹ ਜਿੰਨੀਆਂ ਵੀ ਰੈਵੋਲੂਸ਼ਨਰੀ ਐਕਟੀਵਿਟੀ ਸੀ, ਫਿਰ ਲਾਹੌਰ ਜਿਹੜਾ ਸੀ ਉਹਦਾ ਇੱਕ ਐਪੀਸੈਂਟਰ ਸੀਗਾ, ਤੇ ਉੱਥੇ ਉੱਥੋਂ ਜਿਹੜੀਆਂ ਇਹ ਸਾਰੀਆਂ ਇਹ ਐਕਟੀਵਿਟੀ ਚੱਲਦੀਆਂ ਰਹੀਆਂ। ਹਾਲਾਂਕਿ ਉਸ ਤੋਂ ਪਹਿਲਾਂ ਆਪਣਾ ਜਿਹੜੇ ਚੰਦਰ ਸ਼ੇਖਰ ਆਜ਼ਾਦ ਲੰਬਾ ਸਮਾਂ ਝਾਂਸੀ ਦੇ ਵਿੱਚ ਵੀ ਜਿਹੜਾ ਸੀ ਉਹ ਰਹੇ,
ਤੇ ਬਾਅਦ ਦੇ ਵਿੱਚ ਵੀ ਉਹਨਾਂ

0: ਕਿਉਂਕਿ ਉੱਥੇ ਜੰਗਲ ਸੀ ਬਹੁਤ ਵੱਡਾ, ਜਿਹੜਾ ਉਹਨਾਂ ਦੀ ਐਕਟੀਵਿਟੀ ਦਾ ਸੈਂਟਰ ਸੀ। ਤੇ ਪਰ ਜਦੋਂ ਇਹ ਜਿਹੜਾ ਸੀਗਾ ਇਹ ਸਾਂਡਰਸ ਵਾਲੀ ਜਿਹੜੀ ਘਟਨਾ ਹੋਈ, ਤੇ ਸਾਂਡਰਸ ਵਾਲੀ ਘਟਨਾ ਤੋਂ ਬਾਅਦ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਛੱਡਣਾ ਪਿਆ, ਜਿਹੜਾ ਲਾਹੌਰ ਛੱਡਣਾ ਪਿਆ। ਤੇ ਕਿਉਂਕਿ ਭਗਤ ਸਿੰਘ ਨੂੰ ਤਾਂ ਇਮੀਡੀਏਟ ਛੱਡਣਾ ਪਿਆ, ਕਿਉਂਕਿ ਭਗਤ ਸਿੰਘ ਸਭ ਤੋਂ ਪਹਿਲਾਂ ਬਾਂਟੜ ਸੀ, ਉਦੋਂ ਪਹਿਲਾਂ ਜਿਹੜਾ ਦੁਸਹਿਰਾ ਬੰਬ ਕਾਂਡ ਸੀ ਉਹਦੇ ਚ ਵੀ ਭਗਤ ਸਿੰਘ ਨੂੰ ਰਾਊਂਡ ਅਪ ਕੀਤਾ ਗਿਆ ਸੀ। ਤੇ ਇਹ ਪੰਜ ਜਾਣੇ ਸੀ ਜਿਹੜੇ ਇਹ ਸੀ ਉਹਨੂੰ ਘੇਰ ਕੇ ਜਿਹੜਾ ਸੀਗਾ ਸਾਉਂਡਰਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ, ਜਿਹਨਾਂ ਵਿੱਚ ਚੰਦਰ ਸ਼ੇਖਰ ਵੀ ਉਹਦੇ ਵਿੱਚ ਸ਼ਾਮਲ ਸੀ, ਜਿਹਦੇ ਉੱਤੇ ਚੰਦਰ ਸ਼ੇਖਰ ਦਾ ਜਿਹੜਾ ਨਾਂ ਸੀ ਉਹ ਸਾਉਂਡਰਸ, ਤੇ ਨਾਲ ਜਿਹੜਾ ਇੱਕ ਚੰਨਣ ਸਿੰਘ ਹੋਰ ਸੀ ਇੱਕ ਹੌਲਦਾਰ, ਜਿਹਨੇ ਪਿੱਛਾ ਕੀਤਾ ਭਗਤ ਸਿੰਘ ਤੇ ਚੰਦਰ ਸ਼ੇਖਰ ਦਾ ਜਦੋਂ ਗੋਲੀ ਚਲਾ ਕੇ ਜਾ ਰਹੇ ਸੀ, ਫਿਰ ਉਹਦੇ ਤੇ ਵੀ ਜਿਹੜੀ ਇਹਨਾਂ ਨੇ ਗੋਲੀ ਚਲਾਈ, ਤੇ ਉਹ ਜਿਹੜਾ ਇਹਨਾਂ ਦੇ ਖਿਲਾਫ ਉਹ ਮਾਮਲਾ ਸੀ। ਤੇ ਚਲੋ ਉਹ ਜਿਹੜਾ ਭਗਤ ਸਿੰਘ ਸੀ ਜਾਂ ਇਹ ਸੀਗਾ ਰਾਜਗੁਰੂ ਸੀਗੇ, ਇਹ ਤਾਂ ਜਿਹੜਾ ਉੱਥੇ ਘਟਨਾ ਵਾਪਰੀ ਉਹਦੇ ਕਰਕੇ ਇਹ ਪਹਿਲਾਂ ਹੀ ਜੇਲ੍ਹ ਚ ਸੀਗੇ, ਜਿਹੜੀ ਉਦੋਂ ਨੈਸ਼ਨਲ ਅਸੈਂਬਲੀ ਕਹਿੰਦੇ ਸੀ ਦਿੱਲੀ ਦੇ ਵਿੱਚ, ਜਿਹੜੀ ਹੁਣ ਪਾਰਲੀਮੈਂਟ ਹੈ, ਤੇ ਉੱਥੇ ਜਿਹੜੇ ਇਹਨਾਂ ਨੇ ਵੈਸੇ ਹੀ ਜਿਹੜੇ ਸੀ ਉਹ ਬੰਬ ਸੁੱਟੇ ਸੀ, ਤੇ ਉਹ ਬਿਨਾਂ ਨੁਕਸਾਨ ਵਾਲੇ ਉਸ ਘਟਨਾ ਚ ਉੱਥੇ ਅਰੈਸਟ ਹੋ ਗਏ ਸੀਗੇ। ਤੇ ਫਿਰ ਜਦੋਂ ਇਹ ਸਾਰਾ ਇਹ ਕੇਸ ਜਿਹੜਾ ਖੁੱਲਿਆ ਉਹਦੇ ਚ ਫਿਰ ਇਹਨਾਂ ਦੇ ਨਾਂ ਆਏ, ਤੇ ਕਿਉਂਕਿ ਇਹ ਤਾਂ ਤਿੰਨੋਂ ਜਿਹੜੇ ਸੀਗੇ ਪਹਿਲਾਂ ਤੋਂ ਹੀ ਅਰੈਸਟਡ ਸੀ, ਤੇ ਚੰਦਰ ਸ਼ੇਖਰ ਫਿਰ ਵੀ ਜਿਹੜੇ ਸੀ ਉਹ ਬਾਹਰ ਰਹੇ ਇਸ ਮਾਮਲੇ ਵਿੱਚ। ਤੇ ਚੰਦਰ ਸ਼ੇਖਰ ਜਦੋਂ ਇਹ ਸਾਰਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੈ ਚੰਦਰ ਸ਼ੇਖਰ ਅਲਾਹਾਬਾਦ ਦੇ ਵਿੱਚ ਸੀ, ਤੇ ਕਿਸੇ ਨੇ ਜਿਹੜਾ ਸੀ ਮੁਖਬਰੀ ਕੀਤੀ, ਮੁਖਬਰੀ ਤੋਂ ਪਤਾ ਲੱਗਿਆ ਕਿ ਉਹ ਐਲਫਰਡ ਪਾਰਕ ਦੇ ਵਿੱਚ ਉਹਨਾਂ ਦਾ ਕੋਈ ਦੋਸਤ ਰੈਵੋਲਿਊਸ਼ਨਰੀ ਉਹਨਾਂ ਨੂੰ ਹੋਰ ਜਿਹੜਾ ਸੀ ਉਹ ਮਿਲਣ ਆ ਰਿਹਾ, ਤੇ ਜਿਸ ਕਰਕੇ ਉੱਥੇ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਐਸ ਪੀ ਸੀ ਤੇ ਡੀ ਐਸ ਪੀ ਸੀ, ਤੇ ਉਹ ਐਸ ਪੀ ਕੋਲ ਹੀ ਜਿਹੜੀ ਸੀ ਮੁਖਬਰੀ ਕਿਸੇ ਨੇ ਕੀਤੀ, ਤੇ ਜਿਹਨਾਂ ਦਾ ਨਾਂ ਨੋਟ ਵਾਵਰ ਦੱਸਿਆ ਜਾਂਦਾ, ਤੇ ਅਲਾਹਾਬਾਦ ਦਾ ਜਿਹੜਾ ਸੀ ਉਹਨੇ ਜਿਹੜਾ ਸੀ ਆਈ ਡੀ ਦਾ ਹੈਡ ਸੀਗਾ ਉਦੋਂ, ਤੇ ਉਹਨਾਂ ਨੇ ਫਿਰ ਘੇਰਾ ਪਾ ਲਿਆ ਜਿਹੜਾ ਐਲਫਰਡ ਪਾਰਕ ਸੀ, ਜਿੱਥੇ ਕਾਫੀ ਲੰਬਾ ਸਮਾਂ ਜਿਹੜਾ ਉਹ ਮੁਕਾਬਲਾ ਉਹ ਚੱਲਿਆ ਚੰਦਰ ਸ਼ੇਖਰ ਦਾ ਪੁਲਿਸ ਦੇ ਨਾਲ। ਤੇ ਅਖੀਰ ਦੇ ਵਿੱਚ ਫਿਰ ਆਪਣਾ ਜਿਹੜਾ ਉਹਨਾਂ ਦਾ ਸਾਥੀ ਸੀ, ਤੇ ਸਾਥੀ ਨੂੰ ਫਿਰ ਉਹ ਬਚਾਉਣ ਚ ਕਾਮਯਾਬ ਹੋ ਗਏ ਕਿ ਤੁਸੀਂ ਨਿਕਲੋ ਤੁਸੀਂ, ਕਿਉਂਕਿ ਅੱਗੇ ਸਰਗਰਮੀਆਂ ਜਿਹੜੀਆਂ ਹੋਰ ਵੀ ਕਰਨੀਆਂ ਨੇ। ਤੇ ਬਾਕੀ ਫਿਰ ਇਹਨਾਂ ਦਾ ਜਦੋਂ ਇਹ ਮੁਕਾਬਲਾ ਹੋਇਆ, ਫਿਰ ਜੋ ਲਾਸਟ ਕਹਿੰਦੇ ਸ਼ਾਰਟ ਰਹਿ ਗਿਆ, ਤੇ ਉਹ ਜਾਮਣ ਦੇ ਜਿਹੜਾ ਰੁੱਖ ਦਾ ਉਹਲਾ ਲੈ ਕੇ ਫਾਇਰਿੰਗ ਕਰ ਰਹੇ ਸੀ, ਤੇ ਫਿਰ ਅਖੀਰ ਦੇ ਵਿੱਚ ਜਦੋਂ ਜ਼ਖਮੀ ਹੋ ਗਏ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਗੋਲੀ ਮਾਰ ਕੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ। ਤੇ ਤੁਸੀਂ ਬਿਲਕੁਲ ਦੱਸਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ, ਹੁਣ ਜਿਹੜਾ ਸਾਡਾ ਜਿਹੜਾ ਹੁਣ ਦਾ ਇਹ ਹੈ ਕਿ 24 ਸਾਲ ਤੱਕ ਅਜੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ, ਖਾਸ ਕਰਕੇ ਜਦੋਂ ਆਪਾਂ ਪੰਜਾਬੀਆਂ ਵਾਲੇ ਬਾਰੇ ਜਿਹੜੀ ਹੈ ਇਹ ਗੱਲ ਕਰਦੇ ਹਾਂ, ਤੇ ਕਿ ਕਿਸ ਪਾਸੇ ਨੂੰ ਜਾਂ ਕਿਸ ਕਰੀਅਰ ਵੱਲ ਨੂੰ ਜਿਹੜਾ ਹੈ ਉਹ ਤੁਰ ਹੋਇਆ, ਕਿ ਪੂਰੀ ਦੁਨੀਆਂ ਚ ਕੀ ਹੋ ਰਿਹਾ। ਚੰਦਰ ਸ਼ੇਖਰ ਹੋਰਾਂ ਨੂੰ ਦੇਖੋ, ਉਦੋਂ ਇੰਨਾ ਉਹ ਪੜ੍ਹਦੇ ਸੀ, ਇੰਨਾ ਸਟੱਡੀ ਕਰਦੇ ਸੀ, ਰੋਸ਼ਨ ਦਿਮਾਗ ਤਾਂ ਸੀਗੇ ਉਹ ਪਹਿਲੇ, ਤੇ ਉਹ ਉਹਨਾਂ ਨੂੰ ਪੂਰੀ ਦੁਨੀਆਂ ਦਾ ਉਹਨਾਂ ਦੇ ਟਿਪਸ ਦੇ ਉੱਤੇ ਸੀ, ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ, ਬਰਤਾਨੀਆ ਦੀ ਜਿਹੜੀ ਬਸਤੀ ਹੈ ਇੰਨਾ ਵੱਡਾ, ਕਿੱਥੇ ਕਿੱਥੇ ਉਹਨਾਂ ਦਾ ਕੀ ਚੱਲ ਰਿਹਾ, ਕਿ ਦੁਨੀਆਂ ਦੇ ਰੈਵੋਲਿਊਸ਼ਨਰੀ ਫੇਰ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਐਕਟੀਵਿਟੀ ਉਹ ਸਾਰੀ ਜਿਹੜੀ ਆ ਉਹ ਕਰ ਰਹੇ ਨੇ। ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀ, ਕਿਉਂਕਿ ਉਦੋਂ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਿਆ ਸੀ, ਤੇ USSR ਬਣ ਚੁੱਕਿਆ ਸੀ, ਤੇ ਉਥੋਂ ਦੀ ਜਿਹੜੀ ਜ਼ਾਰਸ਼ਾਹੀ ਦੇ ਖਿਲਾਫ ਉਹ ਸਾਰਾ ਕੁਛ ਉਹਨਾਂ ਕੋਲੇ ਜਿਹੜਾ ਸੀ ਉਹ ਪਹੁੰਚਦਾ ਸੀ, ਉਹ ਸਟੱਡੀ ਵੀ ਕਰਦੇ ਸੀ, ਅੱਗੇ ਸਕੂਲਿੰਗ ਵੀ ਕਰਦੇ ਸੀ ਨੌਜਵਾਨਾਂ ਨੂੰ ਬੁਲਾ ਕੇ, ਤੇ ਇੰਨੀ ਛੋਟੀ ਉਮਰ ਦੇ ਵਿੱਚ। ਹੁਣ ਜਿਹੜੀ ਗੱਲ ਅਖੀਰ ਦੇ ਵਿੱਚ ਮੈਂ ਕਹਿਣੀ ਚਾਹੁੰਦਾ ਕਿ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਖਾਸ ਕਰਕੇ ਚਲੋ ਨਵੀਂ ਪੀੜ੍ਹੀ ਤਾਂ ਇੰਟਰਸਟ ਪਤਾ ਨਹੀਂ ਦਿਲਚਸਪੀ ਕਿੱਦਾਂ ਦੀ ਹੁੰਦੀ ਹੈ, ਸਾਡੀ ਪੀੜ੍ਹੀ ਦੇ ਜਾਂ ਸਾਥੋਂ ਜਿਹੜੀ ਪਿਛਲੀ ਇਮੀਡੀਏਟ ਪੀੜ੍ਹੀ ਦੇ ਲੋਕ ਵੀ, ਤੇ ਉਹ ਚੰਦਰ ਸ਼ੇਖਰ ਨੂੰ ਪੰਜਾਬ ਦਾ ਹੀ ਸਮਝਦੇ ਸੀ, ਕਿਉਂਕਿ ਜਦੋਂ ਇੱਥੇ ਕੋਈ ਪੇਂਟਿੰਗ ਮੁਕਾਬਲੇ ਸਕੂਲਾਂ ਚ ਹੋਣੇ ਜਿੱਥੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਬਣਾਉਣੀ, ਉੱਥੇ ਉਹਨਾਂ ਨੇ ਚੰਦਰ ਸ਼ੇਖਰ ਦੀ ਧੋਤੀ ਤੇ ਇੱਕ ਨੰਗੇ ਪਿੰਡੇ ਵਾਲੀ ਤੇ ਬਕਾਇਦਾ ਜਨੂਪ ਧਾਰਨ ਕੀਤਾ ਹੋਇਆ ਤੇ ਡੱਬ ਦੇ ਵਿੱਚ ਜਿਹੜਾ ਸੀ ਰਿਵਾਲਵਰ ਟੰਗਿਆ, ਏਦਾਂ ਦੀਆਂ ਜਿਹੜੀਆਂ ਸੀ ਜਿਹੜੇ ਪੋਸਟਰ ਸੀ ਫੋਟੋਆਂ ਸੀ ਉਹ ਬਹੁਤ ਪਾਪੂਲਰ ਸੀਗੀਆਂ। ਤੇ ਸੋ ਇਹ ਤਾਂ ਫਿਰ ਜਦੋਂ ਅਸੀਂ ਇਤਿਹਾਸ ਨੂੰ ਜਾਂ ਫਰੋਲਦੇ ਹਾਂ ਵਰਕੇ ਤੇ ਉਦੋਂ ਇਹ ਇਸ ਗੱਲ ਦਾ ਜਿਹੜਾ ਪਤਾ ਲੱਗਦਾ। ਤੇ ਕਿਉਂਕਿ ਚੰਦਰ ਸ਼ੇਖਰ, ਕਿਉਂਕਿ ਸਾਰੇ ਹੀ ਜਿਹੜੇ ਇਹ ਕ੍ਰਾਂਤੀਕਾਰੀ ਸੀ ਇਹ ਆਪਣੇ ਅਸਲੀ ਨਾਂ ਦੇ ਹੇਠ ਨਹੀਂ ਸੀ ਵਿਚਰਦੇ ਜਦੋਂ HSR ਚ ਵੀ ਕੰਮ ਕਰਦੇ। ਚੰਦਰ ਸ਼ੇਖਰ ਜਿਹੜਾ ਸੀ ਉਹ ਬਲਰਾਜ ਦੇ ਨਾਂ ਹੇਠ ਕੰਮ ਕਰਦੇ ਸੀ। ਜਦੋਂ ਵੀ ਕਿਤੇ ਕੋਈ ਚਿੱਠੀਆਂ ਕੱਢਣੀਆਂ ਜਾਂ ਪੋਸਟਰ ਲਾਉਣੇ ਇਸ਼ਤਿਹਾਰ ਲਾਉਣੇ ਉਹ ਬਲਰਾਜ ਦੇ ਨਾਂ ਹੇਠ ਹੀ ਲਿਖਦੇ ਸੀਗੇ ਕਿ ਜਿਹੜਾ ਉਹ ਕਮਾਂਡਰ ਇਨ ਚੀਫ ਆਪਣੇ ਆਪ ਨੂੰ HSR ਦੇ ਜਿਹੜੇ ਸੀਗੇ ਉਹ ਲਿਖਦੇ ਸੀ। ਕਿਸੇ ਦੀ ਕੋਈ ਜ਼ਿੰਮੇਵਾਰੀ ਲੈਣੀ ਜਾਂ ਕਿਸੇ ਨੂੰ ਕਹਿਣਾ ਕਿ ਤੁਸੀਂ ਬੰਦੇ ਬਣ ਜਾਓ, ਤੇ ਉਹ ਇਸ ਰੂਪ ਦੇ ਵਿੱਚ ਵੀ ਲੱਗਦਾ ਸੀ ਪੰਜਾਬੀਆਂ ਨੂੰ, ਕਿਉਂਕਿ ਕਿ ਬਲਰਾਜ ਇਹ ਸਾਡਾ ਜਾਣਿਆ ਪਛਾਣਿਆ ਦਾ ਨਾਂ ਹੈ। ਤੇ ਮਗਰੋਂ ਹੁਣ ਤੱਕ ਵੀ ਜਿਹੜਾ ਸੀ ਇਹ ਸਾਰਾ ਏਦਾਂ ਲੱਗਦਾ। ਜਦੋਂ ਅਸੀਂ ਕ੍ਰਾਂਤੀਕਾਰੀਆਂ ਦੇ ਕਿਤੇ ਕੋਈ ਐਗਜੀਬਿਸ਼ਨ ਜਾਂ ਹੋਰ ਏਦਾਂ ਦੇਖਦੇ ਹਾਂ ਤਾਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹਦੇ ਚ ਉਹ ਸ਼ਾਮਿਲ ਹੁੰਦਾ। ਉਹ ਕੋਈ ਪੰਜਾਬ ਤੋਂ ਜਿਹੜਾ ਸੀ ਉਹਨੂੰ ਅਲੱਗ ਕਰਕੇ ਦੇਖਿਆ ਨੀ ਜਾ ਸਕਦਾ, ਖਾਸ ਕਰਕੇ ਇਸ ਆਜ਼ਾਦੀ ਦੀ ਮੂਵਮੈਂਟ ਕਰਕੇ ਤੇ ਜਾਂ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਗਤੀਵਿਧੀਆਂ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਾਲਾਂਕਿ ਭਗਤ ਸਿੰਘ ਸਾਰੇ ਹਮ ਉਮਰ ਚ ਸੀ ਤੇ ਪਰ ਜਦੋਂ ਭਗਤ ਸਿੰਘ ਕਾਲਜ ਦਾ ਵਿਦਿਆਰਥੀ ਸੀ ਨੈਸ਼ਨਲ ਕਾਲਜ ਦਾ ਲਾਹੌਰ ਦੇ ਵਿੱਚ ਤਾਂ ਭਗਤ ਸਿੰਘ ਦੇ ਉੱਤੇ ਅਸਰ ਤਾਂ ਪਹਿਲਾਂ ਹੀ ਸੀਗਾ ਕਿਉਂਕਿ ਇੱਥੇ ਅਕਾਲੀ ਮੋਰਚੇ ਚੱਲੇ, ਹੋਰ ਸਾਰਾ ਜਿਹੜਾ ਬਸੰਤੀ ਰੰਗ ਦੇ ਬਸੰਤੀ ਚੋਲੇ ਵਾਲੀ ਜਿਹੜੀ ਗੱਲ ਹੈ ਉਹ ਵੀ ਉਧਰੋਂ ਆਈ ਹੈ। ਤੇ ਪਰ ਇਹਨਾਂ ਦੇ ਮਿਲ ਨਾਲ ਮੈਂ ਕਹਿੰਦਾ ਕਿ ਭਗਤ ਸਿੰਘ ਨੂੰ ਮੂਵਮੈਂਟ ਚ ਲਿਆਉਣ ਵਾਲੇ ਇਹ ਲੋਕ ਸੀਗੇ, ਉਹਨਾਂ ਦੇ ਹਮ ਉਮਰ ਸੀ ਉਹ ਅਲੱਗ ਗੱਲ ਹੈ। ਤੇ ਜਿਹਨਾਂ ਦੇ ਪ੍ਰਭਾਵ ਕਰਕੇ ਜਾਂ ਜਿਹਨਾਂ ਦੇ ਅੱਗੋਂ ਟੀਚਰ ਸੀ, ਚਲੋ ਲਾਹੌਰ ਦੇ ਵਿੱਚ ਵੀ ਸੀਨੀਅਰ ਜਿਹੜੇ ਸੀ ਜਿਹੜੇ ਸਕੂਲਿੰਗ ਕਰਦੇ ਸੀ ਜਾਂ ਜਿਹੜੇ ਦੱਸਦੇ ਸੀ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਕਿੱਦਾਂ ਹੋਇਆ। ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਜਿਹੜਾ ਹੈਗਾ ਇੱਕ ਵੱਡਾ ਸਰੋਕਾਰ ਚੰਦਰ ਸ਼ੇਖਰ ਆਜ਼ਾਦ ਦਾ ਹੈਗਾ, ਜਿਹਨਾਂ ਨੂੰ ਆਪਾਂ ਅੱਜ ਹੁਣ ਵੀ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਦੇ ਦਿਨ ਯਾਨੀ ਚੰਦਰ ਸ਼ੇਖਰ ਆਜ਼ਾਦ ਦੇ 120ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੀ ਸਾਂਝ, ਭਗਤ ਸਿੰਘ ਦੇ ਨਾਲ ਜੁੜੀ ਸਾਂਝ, ਜਦੋਂ ਭਗਤ ਸਿੰਘ ਦੇ ਨਾਲ ਸਾਂਝ 'ਚ ਪੈਂਦੀ ਹੈ ਅਤੇ ਫਿਰ ਪੰਜਾਬ ਦੇ ਨਾਲ ਵੀ ਆਪ ਮੁਹਾਰੇ ਸਾਂਝ ਪੈ ਜਾਂਦੀ ਹੈ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ।

ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ, ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 2122160 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening.
1: Haji Haji, Haji Haji, Haji Haji. Radio Haji.
2: Radio Haji. 1674 AM 24/7 Indian Radio. Sydney ka apna Indian radio station.
1: Radio Haji.
2: Stay tuned.
3: रेडियो हाँ जी 1674 आस करते हैं दिन थोड़ा वधिया जा रहा होएगा, चढ़ती कला दे विच होगे, कर रहे होगे शुकराना उस रब दा इस चढ़ती कला दे लई, चेहरे ते होगी मुस्कुराहट, जेकर नहीं ते आओ सब तो पहला चेहरे ते मुस्कुराहट लैके आइए। तो बिल्कुल इसे तरह इस खुशी नूं अपने चेहरे ते सजा के रखियो। समा हो चुका अज की कहानी का। अरब के देशों के एक पुरानी कहानी है, एक गाथा है। कहिंदे ने एक वपारी जदों अपनी उम्र के आखिरी हिस्से दे विच पुज्जा तां उहदा पुत जवान होया, सोचदा कि हुण उहनूं मैं वपार सिखा दें। अज उहने 100 सोने दीआं मोहरां दित्तीआं ते मोहरां दे के कहिण लगा फलानी देशां दे विच चल जा, तू भी वपार करना सीख, लोड़ पई तो फलां फलां बंदियां नूं मिलनी। बड़ी सोहनी परवरिश दित्ती सी, क्योंकि कहिंदे ने उहदी मां बड़ी रब नाम वाली, घरों बाहर निकलिया हले लागले देश दे विच ही पहुंचिया तां की वेखदा कि एक व्यक्ति नूं चौंक दे विच पत्थर मारे जा रहे, हर कोई वध चढ़ के पत्थर मार रहा, तो तमाशा वेखण वाले की भीड़ होर वड्डी हुंदी जांदी, चीक झड़ा पै रहा, अगे होके किसी नूं पुछदा इत्थे की चल रहा, क्यों इन्ना रौला पैंदा। तो उन्होंने दस्या कि इत्थे एक मुरदे का शरीर पिया, उन्हूं पत्थर मारे जा रहे, उन्हूं कष्ट दिता जा रहा। होर पता किया तो कहिंदा इहदियां देनदारियां सी, हौली हौली भीड़ नूं विंद अगे वधिया ते पत्थर मारन वालिआं दे विच्चों किसी नूं पुछ लिया क्यों इहनूं बख्श नहीं दिंदे, इह तां दुनिया तों चला गया, इह तां हुण मुरदा शरीर है, इहनूं क्यों पत्थर मारी जांदे। तां कहिण लगा इन्हें साड़ियां 100 सोने दियां मोहरां देनियां सी, मर गया तां की सज़ा तां फिर भी इहदी बनदी है, असीं इहनूं इहो जी सज़ा देनी चाहुंदे कि अगे तों कोई साडे पैसे ना मारे। कहिण लगा जे मैं तुहानूं 100 सोने दियां मोहरां दे दां ते की इहनूं बख्श दिओगे। उहनां दी हैरानी दी हद ना रही, क्योंकि उन्हें यह आस नहीं ही कि साढ़े पैसे आ जाएंगे, वो तो अपना गुब गुबार कड़ रही, वह भी मरे बंदे दे उत्ते जिहड़ियां प्यो ने मोहरां दित्तियां ही वह उन्हां नूं दित्तियां। ते कहन लगा मेरी इच्छा है कि इस मुरदे नूं बड़े आदर दे नाल दफना दिओ, जे हो सके तो मेरी मदद कर दिओ। कुछ भले लोगों ने मदद की, बड़े आदर सत्कार के नाल उस मुरदे नूं दफना दिता। कुछ साथ देने वाले ने दस्या कि जिन्हों दफनाया बड़ा बड़ा उच्च कोटी का लड़ाका ही, राजे दे लई लम्मा समा इन्हें सेवा की, बड़िया लड़ाइया राजे नूं जताइया, इहदी बहादरी दे किस्से दूर दूर तक सुनी दे। बस फिर ਇੱਕ ਲੜਾਈ ਦੇ ਵਿੱਚ ਇਹਦੀ ਬਾਂਹ 'ਤੇ ਸੱਟ ਲੱਗੀ, ਉਸ ਤੋਂ ਬਾਅਦ ਲੜ ਨਹੀਂ ਸਕਿਆ। ਜਿਹੜਾ ਰਾਜਾ ਜਾਨਵਰ ਦਾ ਸੀ ਉਹਨੇ ਹੌਲੀ ਹੌਲੀ ਰੋਟੀ ਪਾਣੀ ਤੋਂ ਵੀ ਹੱਥ ਖਿੱਚ ਲਿਆ। ਹੌਲੀ ਹੌਲੀ ਇੰਨੀ ਗਰੀਬੀ ਛਾ ਗਈ ਕਿ ਮੰਗ ਮੰਗ ਕੇ ਖਾਣ ਦੀ ਨੌਬਤ ਆ ਗਈ। ਅੱਜ ਵੇਖ ਲਓ ਕਿੰਨਾ ਹਾਲਾਤਾਂ ਦੇ ਵਿੱਚ ਦੁਨੀਆ ਛੱਡ ਕੇ ਗਿਆ, ਅਤੇ ਆਪਣੇ ਰਾਜ ਦੇ ਲਈ ਇੰਨਾ ਕੁਛ ਕਰਨ ਵਾਲੇ ਨੂੰ ਮਰਨ ਦੇ ਉੱਤੇ ਵੀ ਨਹੀਂ ਛੱਡਿਆ ਇਹਨਾਂ ਲੋਕਾਂ ਨੇ। ਉਹ ਵਪਾਰੀ ਦਾ ਪੁੱਤ ਉੱਥੋਂ ਹੀ ਵਾਪਸ ਘਰ ਨੂੰ ਮੁੜਾਇਆ, ਆ ਕੇ ਪਿਓ ਨੂੰ ਸਾਰੀ ਗੱਲ ਦੱਸੀ ਕਿ ਉਹ 100 ਮੋਹਰਾਂ ਮੈਂ ਖਰਚਾ, ਹੋ ਸਕੇ ਤਾਂ ਮੈਨੂੰ ਮਾਫ਼ ਕਰਨਾ, ਅਗਲੀ ਵਾਰ ਜਦੋਂ ਮੈਂ ਵਪਾਰ ਦੇ ਲਈ ਜਾਵਾਂਗਾ ਤਾਂ 100 ਮੋਹਰਾਂ ਮੈਂ ਵਧੇਰੇ ਕਮਾ ਕੇ ਲਿਆਊਂਗਾ। ਪਿਓ ਨੂੰ ਗੁੱਸਾ ਤਾਂ ਆਇਆ ਪਰ ਖੁਸ਼ੀ ਹੋਈ ਕਿ ਮੇਰੇ ਪੁੱਤ ਦੇ ਵਿੱਚ ਇਨਸਾਨੀਅਤ ਜਿਉਂਦੀ ਹੈ। ਥੋੜ੍ਹਾ ਸਮਾਂ ਪਾ ਕੇ ਉਹਨੇ ਫਿਰ ਉਹਨੂੰ ਮੋਹਰਾਂ ਦਿੱਤੀਆਂ ਅਤੇ ਆਪਣੇ ਸਫ਼ਰ ਦੇ ਉੱਤੇ ਤੋਰ ਦਿੱਤਾ। ਪੁਰਾਣੇ ਸਮਿਆਂ ਦੇ ਵਿੱਚ ਕਹਿੰਦੇ ਨੇ ਕਿ ਦੂਰ ਦਰੇਡੇ ਜਦੋਂ ਤੁਸੀਂ ਜਾਂਦੇ ਸੀ ਇਕੱਲੇ ਦਿਕੱਲੇ ਦਾ ਕੋਈ ਜਾਣ ਦਾ ਲੱਲ ਨਹੀਂ, ਰਾਹ ਦੇ ਵਿੱਚ ਲੁਟੇਰੇ ਪੈ ਜਾਂਦੇ ਸੀ, ਜੰਗਲੀ ਜਾਨਵਰ ਤੁਹਾਨੂੰ ਤੰਗ ਕਰਦੇ ਸੀ, ਜੰਗਲਾਂ 'ਚੋਂ ਲੰਘਣਾ ਹੁੰਦਾ ਸੀ, ਸੋ ਇਸ ਕਰਕੇ ਲੋਕ ਕਾਫਲਿਆਂ ਦੇ ਵਿੱਚ ਜਾਂਦੇ ਸੀ। ਇੱਕ ਜਗ੍ਹਾ ਦੇ ਉੱਤੇ ਰੁਕ ਕੇ ਇੱਕ ਕਾਫਲੇ ਦਾ ਹਿੱਸਾ ਬਣ ਗਿਆ, ਉਹਨਾਂ ਦੇ ਨਾਲ ਤੁਰਿਆ ਜਾ ਰਿਹਾ। ਰਾਹ ਦੇ ਵਿੱਚ ਪਾਣੀ ਨੂੰ ਮਨ ਕੀਤਾ ਪਰ ਪਾਣੀ ਖਤਮ ਹੋ ਗਿਆ ਹੈ। ਕਾਫਲੇ ਦੇ ਵਿੱਚ ਕੁਛ ਲੋਕਾਂ ਨੂੰ ਕਹਿਣ ਲੱਗਾ, ਜੇ ਮੈਂ ਭੱਜ ਕੇ ਤਲਾਬ ਤੋਂ ਪਾਣੀ ਭਰ ਲਿਆਵਾਂ ਤਾਂ ਕੀ ਇਹ ਕਾਫਲਾ ਮੇਰੇ ਲਈ ਰੁਕੂਗਾ? ਕਹਿਣ ਲੱਗੇ, ਤੇਰੇ ਲਈ ਭਲਾ ਹੈ ਕਿਉਂ ਕਾਫਲਾ ਰੁਕੂਗਾ? ਹੋ ਹੀ ਨਹੀਂ ਸਕਦਾ ਤੇਰੇ ਲਈ ਇਹ ਕਾਫਲਾ ਰੁਕੇ। ਇੱਕ ਇਕੱਲੇ ਬੰਦੇ ਲਈ ਕਦੀ ਕਾਫਲੇ ਰੁਕੇ ਨੇ? ਅਤੇ ਉਹਨਾਂ ਨੇ ਹੱਸ ਕੇ ਖਿਲੀ ਉਡਾਈ। ਹੌਲੀ ਹੌਲੀ ਤੇਹ ਦੇ ਨਾਲ ਪਿਆਸ ਦੇ ਨਾਲ ਬੁਰਾ ਹਾਲ ਹੋਈ ਜਾਵੇ। ਇਹਨੇ ਨੂੰ ਇੱਕ ਨੌਜਵਾਨ ਨੇ ਆ ਕੇ ਕਿਹਾ, ਮੈਂ ਭੱਜਣ ਦੇ ਵਿੱਚ ਬੜਾ ਫੁਰਤੀਲਾ, ਜੋ ਮੈਂ ਸੁਣਿਆ ਇਸ ਕਾਫਲੇ ਦੇ ਵਿੱਚ ਜਿਹੜਾ ਪਹਿਲਾਂ ਆਉਂਦੇ ਲੋਕ ਸੀ ਉਹ ਦੱਸਦੇ ਨੇ ਕਿ ਉਹ ਤਲਾਬ ਬਹੁਤੀ ਦੂਰ ਨਹੀਂ, ਸ਼ਾਇਦ ਤੁਸੀਂ ਜਾਓਗੇ ਤਾਂ ਤੁਹਾਡੇ ਕੋਲ ਭੱਜ ਕੇ ਰਲਿਆ ਨਹੀਂ ਜਾਣਾ, ਜੇ ਕਹੋ ਤਾਂ ਮੈਂ ਤੁਹਾਡੇ ਲਈ ਪਾਣੀ ਭਰ ਲਿਆਵਾਂ। ਜੇ ਆਹ ਵਾਲਾ ਤਲਾਕ ਖੁੰਝ ਗਿਆ ਤਾਂ ਉਸ ਤੋਂ ਬਾਅਦ ਕੋਹਾਂ ਦੂਰ ਜਾ ਕੇ ਪਾਣੀ ਲੱਭਣਾ, ਅਤੇ ਕਾਫਲੇ ਦੇ ਵਿੱਚ ਕਿਸੇ ਕੋਲ ਵੀ ਪਾਣੀ ਤੁਹਾਨੂੰ ਦੇਣ ਲਈ ਨਹੀਂ, ਨਾ ਹੀ ਕਿਸੇ ਨੇ ਦੇਣਾ। ਉਹਨੂੰ ਸਮਝ ਨਹੀਂ ਆ ਰਹੀ ਕਿ ਇੰਨੀ ਪਰਉਪਕਾਰੀ, ਜਿੱਥੇ ਇਹ ਕਾਫਲੇ ਦੇ ਲੋਕ ਮੇਰੇ ਲਈ ਰੁਕਣ ਲਈ ਤਿਆਰ ਨਹੀਂ, ਉੱਥੇ ਨੌਜਵਾਨ ਬਿਨਾਂ ਕਿਸੇ ਲਾਲਚ ਦੇ ਮੇਰੀ ਮਦਦ ਕਰਨ ਨੂੰ ਤਿਆਰ ਹੈ। ਨੌਜਵਾਨ ਨੇ ਉਹਦੇ ਹੱਥੋਂ ਘੜਾ ਫੜਿਆ, ਭੱਜ ਕੇ ਗਿਆ ਤਾਂ ਕੁਛ ਸਮੇਂ ਬਾਅਦ ਫਿਰ ਦੁਬਾਰਾ ਕਾਫਲੇ ਦੇ ਨਾਲ ਆਣ ਰਲਿਆ। ਸਾਰੇ ਹੈਰਾਨ ਸੀ, ਕੋਈ ਇਨਸਾਨ ਇਸ ਕਾਫਲੇ ਨਾਲ ਦੁਬਾਰਾ ਨਹੀਂ ਰਲ ਸਕਦਾ, ਇਹ ਤਾਂ ਐਂ ਜਿੱਦਾਂ ਉੱਡ ਕੇ ਗਿਆ ਹੋਵੇ। ਸਾਰੇ ਕਾਫਲੇ 'ਚ ਗੱਲ ਫੈਲ ਗਈ। ਵਪਾਰੀ ਦਾ ਪੁੱਤ ਕਹਿਣ ਲੱਗਾ, ਮੈਂ ਤੇਰੇ ਲਈ ਦੱਸ ਕੀ ਕਰ ਸਕਦਾ? ਕਹਿਣ ਲੱਗਾ, ਮੈਂ ਘਰੋਂ ਮਾਤੜਿਆ, ਜੇ ਤੂੰ ਠੀਕ ਸਮਝੇ ਤਾਂ ਮੈਨੂੰ ਆਪਣਾ ਖਾਦਮ ਰੱਖ ਲੈ, ਮੈਂ ਇਸ ਸਾਰੇ ਰਾਹ ਦੇ ਵਿੱਚ ਤੇਰੀ ਖਿਦਮਤ ਕਰੂੰਗਾ। ਉਹਦੀ ਵਿੱਚ ਦੇ ਵਿੱਚ ਜੇ ਤੈਨੂੰ ਠੀਕ ਲੱਗੇ ਤਾਂ ਮੈਨੂੰ ਕੁਛ ਪੈਸੇ ਦੇ ਦੀ, ਮੈਂ ਵੀ ਚਾਹੁੰਦਾ ਮੈਂ ਦੂਰ ਦਰੇਡਿਓਂ ਕੁਛ ਕਮਾ ਕੇ ਲੈ ਕੇ ਆਵਾਂ, ਆਪਣੇ ਪਰਿਵਾਰ ਦਾ ਆਸਰਾ ਬਣਾ, ਮੈਨੂੰ ਤੂੰ ਸਾਰੇ ਕਾਫਲੇ 'ਚੋਂ ਭਲਾ ਬੰਦਾ ਲੱਗਾ, ਇਸ ਕਰਕੇ ਸੋਚਿਆ ਤੇਰੇ ਕੋਲੋਂ ਮਦਦ ਲੈਣ ਤੋਂ ਪਹਿਲਾਂ ਮੈਂ ਤੇਰੀ ਮਦਦ ਕਰਾਂ, ਮੈਂ ਆਸ ਕਰਦਾ ਤੂੰ ਮੇਰੇ ਤੋਂ ਖੁਸ਼ ਹੋਏਗਾ। ਵਪਾਰੀ ਦੇ ਪੁੱਤ ਨੇ ਖੁਸ਼ੀ ਖੁਸ਼ੀ ਉਹਨੂੰ ਆਪਣੇ ਨਾਲ ਰੱਖ ਲਿਆ। ਉਹ ਦਿਨ ਰਾਤ ਉਹਦੀ ਸੇਵਾ ਕਰਦਾ, ਜਿੱਥੇ ਵੀ ਕਿਤੇ ਕਾਫਲੇ ਦਾ ਪੜਾਅ ਹੁੰਦਾ ਉੱਥੇ ਉਹਦੀ ਰੱਖਿਆ ਕਰਦਾ। ਇੱਕ ਜਗ੍ਹਾ ਦੇ ਉੱਤੇ ਜਾ ਕੇ ਕਾਫਲੇ ਨੇ ਪੜਾਅ ਲਾਇਆ। ਠੀਕ ਜਗ੍ਹਾ ਵੇਖ ਕੇ ਰਾਤ ਬਿਤਾਉਣ ਦੇ ਲਈ ਤੰਬੂ ਕੱਢ ਲਏ। ਸੁਣਨ ਦੇ ਵਿੱਚ ਆ ਰਿਹਾ ਸੀ ਕਿ ਕੁਛ ਪੁਰਾਣੇ ਲੋਕ ਕਾਫਲੇ ਦੇ ਵਿੱਚ ਉਹ ਕਹਿ ਰਹੇ ਨੇ ਕਿ ਦੋ ਦਿਨ ਇੱਥੇ ਰੁਕਣਾ ਪੈਣਾ, ਪਰ ਇਹ ਜਗ੍ਹਾ ਖਤਰੇ ਤੋਂ ਖਾਲੀ ਨਹੀਂ। ਇਸ ਜਗ੍ਹਾ ਦੇ ਉੱਤੇ ਚੋਰ ਲੁਟੇਰੇ ਬਹੁਤ ਪੈਂਦੇ ਨੇ, ਇਸ ਕਰਕੇ ਕਾਫਲੇ ਦੇ ਲੋਕ ਆਪਣੀ ਤਿਆਰੀ ਕੱਸਣ ਲੱਗ ਪਏ। ਵਪਾਰੀ ਦੇ ਪੁੱਤ ਦਾ ਨੌਕਰ ਆਸ ਪਾਸ ਕੜੀ ਨਜ਼ਰ ਰੱਖਦਾ। ਸਾਰੇ ਕਾਫਲੇ ਦੇ ਲੋਕਾਂ ਨੂੰ ਕਹਿਣ ਲੱਗਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਮੈਨੂੰ ਕੁਛ ਪੈਸੇ ਦੇ ਦਿਓ, ਮੈਂ ਰਾਤ ਜਾਗ ਕੇ ਰਾਖੀ ਕਰੂੰਗਾ, ਕਿਸੇ ਹੋਰ ਨੂੰ ਜਾਗਣ ਦੀ ਲੋੜ ਨਹੀਂ, ਤੁਸੀਂ ਆਰਾਮ ਕਰੋ। ਸਾਰਿਆਂ ਨੇ ਹੱਸ ਕੇ ਹਾਮੀ ਭਰ ਦਿੱਤੀ। ਰਾਤ ਦੇ ਸਮੇਂ ਕੀ ਵੇਖਦਾ ਕਿ ਥੋੜ੍ਹੀ ਥੋੜ੍ਹੀ ਦੂਰ ਅੱਗ ਦੀ ਰੋਸ਼ਨੀ ਦਿਖਾਈ ਦਿੰਦੀ। ਮਨ ਦੇ ਵਿੱਚ ਆਇਆ ਹੋਵੇ ਨਾ ਤਾਂ ਜਾ ਕੇ ਵੇਖਾਂ, ਸ਼ਾਇਦ ਕੋਈ ਹੋਰ ਕਾਫਲਾ, ਹੋਰ ਲੋਕ, ਸ਼ਾਇਦ ਕੋਈ ਸ਼ਹਿਰ, ਕੋਈ ਪਿੰਡ ਜਿਹੜਾ ਇਹ ਕਾਫਲੇ ਵਾਲਿਆਂ ਨੂੰ ਨਾ ਪਤਾ ਹੋਵੇ। ਰਾਤ ਦੇ ਸਮੇਂ ਜਾ ਕੇ ਕੀ ਵੇਖਦਾ ਕਿ ਥੋੜ੍ਹੀ ਦੂਰ ਲੁਟੇਰਿਆਂ ਦਾ ਇੱਕ ਟੋਲਾ ਇਸ ਤਾਕ ਦੇ ਵਿੱਚ ਕਿ ਉਹ ਕੱਲ੍ਹ ਦੇ ਦਿਨ ਹਮਲਾ ਕਰਨਗੇ ਅਤੇ ਕਾਫਲੇ ਦੇ ਕੋਲੋਂ ਸਾਰਾ ਸਮਾਨ ਲੁੱਟ ਲੈਣਗੇ। ਨੌਜਵਾਨ ਨੇ ਅੱਗੇ ਵੱਧ ਕੇ ਲੁਟੇਰਿਆਂ ਦੇ ਕਾਫਲੇ ਦੇ ਅੰਦਰ ਜਾਣ ਦੀ ਹਿੰਮਤ ਕੀਤੀ। ਲੁਟੇਰਿਆਂ ਨੇ ਫੜ ਕੇ ਪੁੱਛਿਆ, ਤੂੰ ਕੌਣ? ਕਹਿਣ ਲੱਗਾ, ਮੈਂ ਚੋਰ।

ਪਤਾ ਉਹਦੇ ਕੋਲ 100 ਮੋਹਰਾਂ ਨੇ ਸੋਨੇ ਦੀਆਂ, ਤੇ ਸ਼ਾਇਦ ਇਦਾਂ ਦੇ ਹੋਰ ਵੀ ਕਈ ਲੋਕ ਨੇ ਉਸ ਕਾਫਲੇ ਦੇ ਵਿੱਚ, ਮੋਟਾ ਮਾਲ ਹੱਥ ਲੱਗੂਗਾ। ਇੱਕ ਵਾਰੀ ਰਲ ਕੇ ਕਾਫਲੇ ਨੂੰ ਲੁੱਟਾਂਗੇ, ਜੋ ਵੀ ਹੱਥ ਆਇਆ ਉਹ ਆਪਸ ਦੇ ਵਿੱਚ ਵੰਡਾਂਗੇ। ਲੁਟੇਰਿਆਂ ਨੂੰ ਗੱਲ ਠੀਕ ਲੱਗੀ, ਕਿਉਂਕਿ ਇਹ ਭੇਤੀ ਸੀ ਕਾਫਲੇ ਦਾ, ਇਸ ਕਰਕੇ ਉਹਨੂੰ ਨਾਲ ਰੱਖ ਲਿਆ। ਪਰ ਕੁਛ ਹੀ ਪਲ ਬਾਅਦ ਗੱਲਾਂ ਬਾਤਾਂ ਦੇ ਵਿੱਚ ਕਹਿਣ ਲੱਗਾ, ਜੇ ਤੁਸੀਂ ਚਾਹੁੰਦੇ ਹੋ ਤਾਂ ਇਸ ਤੋਂ ਵੀ ਮੋਟਾ ਹੱਥ ਮਾਰ ਸਕਦੇ, ਮੈਂ ਇਸ ਇਲਾਕੇ ਦਾ ਪੁਰਾਣਾ ਭੇਤੀ ਹਾਂ। ਜੇ ਤੁਸੀਂ ਠੀਕ ਸਮਝੋ ਤਾਂ ਆਪਾਂ ਹੋਰ ਵੀ ਵੱਧ ਧਨ ਕਮਾ ਸਕਦੇ ਹਾਂ। ਉਹ ਕਿੱਦਾਂ? ਕਹਿਣ ਲੱਗਾ, ਇਸ ਤੋਂ ਪਿੱਛੇ ਇੱਕ ਹੋਰ ਵੀ ਵੱਡਾ ਕਾਫਲਾ ਆ ਰਿਹਾ। ਜੇਕਰ ਆਪਾਂ ਇਸ ਕਾਫਲੇ ਨੂੰ ਲੁੱਟਿਆ ਤਾਂ ਉਹਦੀ ਗੱਲ ਪਿਛਲੇ ਕਾਫਲੇ ਤੱਕ ਜ਼ਰੂਰ ਪਹੁੰਚ ਜਾਊਗੀ, ਫਿਰ ਸ਼ਾਇਦ ਉਹ ਇਸ ਜਗ੍ਹਾ ਦੇ ਉੱਤੇ ਨਾ ਰੁਕਣ। ਸਾਨੂੰ ਇੰਤਜ਼ਾਰ ਕਰਨਾ ਚਾਹੀਦਾ। ਇਹਨਾਂ ਕਹਿ ਕੇ ਲੁਟੇਰਿਆਂ ਨੂੰ ਉਸ ਜਗ੍ਹਾ ਦੇ ਉੱਤੇ ਤਰਵਾਸ ਦੇ ਕੇ ਬਹਾਨਾ ਲਾ ਕੇ ਇਹ ਨੌਜਵਾਨ ਫਿਰ ਵਾਪਸ ਆਪਣੇ ਕਾਫਲੇ 'ਚ ਆਉਣ ਰਲਿਆ। ਦੋ ਦਿਨ ਇਸੇ ਤਰ੍ਹਾਂ ਦੇ ਨਾਲ ਭਾਚੇ ਦੇ ਵਿੱਚ ਕੱਢੇ ਅਤੇ ਕਾਫਲਾ ਚੱਲਦਾ ਬਣਿਆ। ਜਦੋਂ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਵਪਾਰੀ ਦੇ ਪੁੱਤ ਨੇ ਪੁੱਛਿਆ, ਤੂੰ ਰਾਤ ਪਹਿਰੇ 'ਤੇ ਨਹੀਂ ਸੀ ਹੁੰਦਾ, ਸੱਚ ਸੱਚ ਦੱਸ ਕਿੱਥੇ ਗਿਆ ਸੀ? ਮੇਰੀ ਰਾਤ ਇੱਕ ਦੋ ਵਾਰ ਅੱਖ ਖੁੱਲ੍ਹੀ ਪਰ ਤੂੰ ਨਹੀਂ ਸੀ ਮੌਜੂਦ। ਝੂਠ ਬੋਲਿਆ ਤਾਂ ਸਾਰੇ ਕਾਫਲੇ 'ਚ ਰੌਲਾ ਪਾਊਂਗਾ, ਤੇਰਾ ਸਿਰ ਕਲਮ ਕਰਵਾ ਦੂੰਗਾ। ਪੁੱਛੇ ਜਾਣ 'ਤੇ ਉਹਨੇ ਸਾਰੀ ਕਹਾਣੀ ਸੁਣਾਈ। ਵਪਾਰੀ ਦੇ ਪੁੱਤ ਨੇ ਜਾ ਕੇ ਸਾਰੇ ਕਾਫਲੇ ਨੂੰ ਦੱਸਿਆ, ਇਸ ਨੌਜਵਾਨ ਨੇ ਕਿੱਦਾਂ ਸਾਨੂੰ ਬਚਾਇਆ, ਇਸ ਨੌਜਵਾਨ ਦਾ ਸਾਨੂੰ ਧੰਨਵਾਦ ਕਰਨਾ ਚਾਹੀਦਾ, ਇਸ ਨੌਜਵਾਨ ਨੂੰ ਸਾਨੂੰ ਇਕੱਠੇ ਕਰਕੇ ਪੈਸੇ ਦੇਣੇ ਚਾਹੀਦੇ ਆ। ਹੈਰਾਨੀ ਦੀ ਗੱਲ ਕਿ ਜਦੋਂ ਸਾਰਿਆਂ ਨੂੰ ਦੱਸ ਕੇ ਵਾਪਸ ਪਰਤਿਆ ਤਾਂ ਉਹ ਮੁੰਡਾ ਉਸ ਕਾਫਲੇ ਦੇ ਨਾਲ ਨਹੀਂ ਸੀ। ਪਰ ਪਤੇ ਦੀ ਗੱਲ ਇਹ ਕਿ ਉਹ ਆਪਣੀ ਮੰਜ਼ਿਲ ਦੇ ਬਹੁਤ ਕਰੀਬ ਪਹੁੰਚ ਚੁੱਕੇ ਸੀ। ਉਹ ਪਿੱਛੇ ਯਾਦ ਕਰਦਾ ਕਿ ਕਿੱਦਾਂ ਉਹਨੇ ਮੈਨੂੰ ਪਾਣੀ ਪਿਆਇਆ, ਕਿੱਦਾਂ ਉਹਨੇ ਮੇਰੀ ਜਾਨ ਬਚਾਈ, ਅਤੇ ਉਸ ਤੋਂ ਬਾਅਦ ਸ਼ਾਇਦ ਮੇਰੀ ਜਾਂ ਇਸ ਕਾਫਲੇ ਦੀ ਉਹਨਾਂ ਲੁਟੇਰਿਆਂ ਤੋਂ ਜਾਨ ਬਚਾਈ, ਸਾਨੂੰ ਲੁੱਟਣ ਤੋਂ ਬਚਾਇਆ। ਪਰ ਆਖਿਰਕਾਰ ਉਹ ਗਿਆ ਕਿੱਥੇ? ਇਸ ਕਥਾ ਦੇ ਮੁਤਾਬਕ ਉਹ ਕਹਿੰਦੇ ਨੇ ਕਿ ਜਿਹੜਾ ਮੁਰਦੇ ਨੂੰ ਉਹਨੇ ਪੱਥਰ ਮਾਰਨੋਂ ਬਚਾਇਆ ਸੀ, ਜਿਹਨੂੰ ਉਹ ਦਫਨਾ ਕੇ ਆਇਆ ਸੀ, ਜਿਹਦਾ ਉਹਨੇ ਚੰਗਾ ਕੀਤਾ ਸੀ, ਇਹ ਉਹੀ ਸੀ। ਕਈ ਸਵਾਲ ਕਰਨ ਵਾਲਿਆਂ ਨੇ ਸਵਾਲ ਕੀਤਾ, ਮਰ ਕੇ ਕੋਈ ਵਾਪਸ ਕਿੱਦਾਂ ਆ ਸਕਦਾ? ਇਹ ਸਵਾਲ ਤਾਂ ਹਮੇਸ਼ਾ ਬਣੇ ਰਹਿਣਗੇ, ਇਹ ਸਵਾਲ ਕਰਨੇ ਵੀ ਬਣਦੇ ਨੇ। ਪਰ ਸ਼ਾਇਦ ਇਹ ਗਾਥਾ ਇਸ ਕਰਕੇ ਬੱਚਿਆਂ ਦੇ ਲਈ, ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਉਹ ਵਰਤਦੇ ਸੀ ਕਿ ਸਾਡੇ ਲੋਕ ਹਮੇਸ਼ਾ ਕਿਸੇ ਦਾ ਚੰਗਾ ਸੋਚਣ, ਕਿਸੇ ਦਾ ਚੰਗਾ ਕਰਨ, ਕਿਸੇ ਦੇ ਭਲੇ ਦੀ ਗੱਲ ਕਰਨ। ਕਿਸੇ ਜਗ੍ਹਾ ਦੇ ਉੱਤੇ ਕੋਈ ਮਾੜਾ ਹੁੰਦਾ ਵੇਖਦਾ ਅਤੇ ਉਹਦੇ ਖਿਲਾਫ ਆਵਾਜ਼ ਉਠਾਉਣ, ਉਹਨਾਂ ਦੇ ਕੀਤੇ ਚੰਗੇ ਦੇ ਲਈ ਉਹਨਾਂ ਦੇ ਨਾਲ ਚੰਗਾ ਹੋਵੇ, ਇੱਦਾਂ ਦਾ ਕੁਛ ਉਹਨਾਂ ਨੂੰ ਸੁਣਾਈਏ, ਕੁਛ ਇੱਦਾਂ ਦਾ ਉਹਨਾਂ ਦੇ ਨਾਲ ਵਾਪਰੇ, ਤਾਂ ਉਹ ਹਮੇਸ਼ਾ ਦੇ ਲਈ ਚੰਗਿਆਈ ਆਪਣੇ ਪੱਲੇ ਬੰਨ੍ਹ ਕੇ ਰੱਖਣ। ਅਤੇ ਸ਼ਾਇਦ ਇਸੇ ਤਰ੍ਹਾਂ ਦੇ ਨਾਲ ਸਾਨੂੰ ਵੀ ਆਪਣੇ ਆਸ ਪਾਸ ਅੱਖਾਂ ਖੁੱਲ੍ਹੀਆਂ ਰੱਖਣੀਆਂ ਚਾਹੀਦੀਆਂ। ਕਿਤੇ ਵੀ ਕਿਸੇ ਜਗ੍ਹਾ ਦੇ ਉੱਤੇ ਕੁਛ ਮਾੜਾ ਹੁੰਦਾ ਤਾਂ ਉੱਥੇ ਬਣਦਾ ਤੁਹਾਡਾ ਆਵਾਜ਼ ਉਠਾਉਣਾ, ਇਹ ਸੋਚੇ ਸਮਝੇ ਬਿਨਾਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

0: ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਤੇ ਆਓ ਫਿਰ ਚੁਟਕਲੇ ਸੁਣਦੇ ਹਾਂ ਆਪਾਂ ਬੱਚਿਆਂ ਕੋਲੋਂ ਸੁਣਦੇ ਹਾਂ ਤੇ ਆਪਾਂ ਹੱਸਦੇ ਹਾਂ ਤੇ ਹੱਸਦੇ ਹੱਸਦੇ ਅੱਜ ਦੇ ਸਫ਼ਰ ਨੂੰ ਆਪਾਂ ਹੋਰ ਵਧੀਆ ਬਣਾਉਂਦੇ ਹਾਂ। ਤੇ ਆਓ ਫਿਰ ਕਰਦੇ ਹਾਂ ਸ਼ੁਰੂਆਤ। ਮੇਰੇ ਨਾਲ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾਜ।
1: ਸਾਹ ਬਹੁਤ ਚੜਿਆ ਪਿਆ,
0: ਇੱਕ ਠੰਡ ਤੇ ਉੱਤੋਂ ਸਾਹ
1: ਬਹੁਤ ਚੜਿਆ ਪਿਆ
0: ਤੇ ਭਰੀ ਜਵਾਨੀ ਚ,
1: ਉੱਪਰੋਂ ਟ੍ਰੈਫਿਕ ਦੀ ਮਾਰ ਭਰੀ ਜਵਾਨੀ ਚ।
0: ਇਹ ਪਤਾ ਨਹੀਂ ਕਿਉਂ, ਮਤਲਬ ਹਰ ਕੋਈ ਐਕਸਕਿਊਜ਼ ਮਾਰਦਾ ਵੀ ਬੜੀ ਟ੍ਰੈਫਿਕ ਬੜੀ ਆ। ਉਹ ਤਾਂ ਹੈਗੀ ਆ, ਜਦੋਂ ਆਪਾਂ ਰਹਿੰਦੇ ਹੁਣ ਮੈਲਬਨ ਚ ਰਹਿ ਰਹੇ ਹਾਂ ਹੈ ਨਾ, ਕੱਲ ਡਾਕਟਰ ਸਾਹਿਬ ਆਏ ਉਹ ਬਹੁਤ ਟ੍ਰੈਫਿਕ, ਤੁਸੀਂ ਆਏ ਬਹੁਤ ਟ੍ਰੈਫਿਕ, ਵਟ
1: ਕੀ ਕੀਤਾ,
0: ਬੜੀ ਠੰਡ ਬੜੀ ਟ੍ਰੈਫਿਕ ਬੜੀ ਗਰਮੀ ਬੜੀ ਛੇਤੀ ਬੜੀ ਕਾਲੀ ਬੜੀ ਦੇਰੀ।
1: All the chasing something. ਮੈਂ ਕਾਸ਼ ਅਸੀਂ ਬੱਚਿਆਂ ਵਰਗੇ ਅਕਲ ਵਾਲੇ ਹੁੰਦੇ, ਸਵੇਰੇ ਸਵੇਰੇ ਉੱਠ ਕੇ ਬੈਠ ਜਾਂਦੇ।
0: ਮੈਂ ਤੇ ਇਸ ਚਿੰਤਾ ਚ ਹੁੰਦਾ ਵੀ ਅਸੀਂ ਕੀ ਸਿਖਾ ਰਹੇ ਹਾਂ ਬੱਚਿਆਂ ਨੂੰ, ਮਤਲਬ ਟਾਈਮ ਦੇ ਨਾਲ ਆਉਂਦੇ ਆ, ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ ਵੀ ਉਹ ਟ੍ਰੈਫਿਕ ਟ੍ਰੈਫਿਕ
1: ਟ੍ਰੈਫਿਕ ਬਹੁਤ ਹੈ ਬਈ।
0: ਚਲੋ ਐਨੀਵੇ, ਤੇ ਅੱਜ ਮੈਨੂੰ ਲੱਗਦਾ ਬਈ ਛੁੱਟੀ ਛੁੱਟੀ ਜੀ ਆ ਬੱਚਿਆਂ ਦੀ, ਤੇ ਕੁਛ ਹੈਗਾ ਸੀ ਅੱਜ ਸ਼ਾਇਦ ਘਰ ਵੀ ਗੱਲ ਚੱਲ ਰਹੀ ਸੀ, ਤੇ ਜਿਹੜੇ ਜਿਹੜੇ ਸਾਡੇ ਬੱਚੇ ਮਤਲਬ ਟਾਈਮ ਦੇ ਨਾਲ ਉੱਠਣ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਕਰਦੇ ਹਾਂ ਗੱਲ। ਤੇ ਬਾਕੀ ਟ੍ਰੈਫਿਕ
2: ਛੁੱਟੀ
0: ਆ ਪਰ
2: ਅੱਜ ਨਾ ਟੀਚਰਾਂ ਨੇ ਮਾਂ ਪਿਓ ਨੂੰ ਮਿਲਣਾ ਮੀਟਿੰਗ ਹੁੰਦੀ ਆ ਨਾ, ਸਾਨੂੰ ਬਾਹਰ ਹੀ ਕੱਢ ਦੇਣਾ।
0: ਇਹ ਕਿਦਾਂ ਦੀ ਗੱਲ ਹੋਈ ਭਲਾ,
1: ਇਹ ਤਾਂ ਕੋਈ ਗੱਲ ਨਹੀਂ
0: ਸਕੂਲ ਬੱਚਿਆਂ ਦਾ।
2: ਨਾਲੇ ਫਿਰ ਨਾਲੇ 12:30 ਵਜੇ ਸਾਡੀ ਤਾਂ ਛੁੱਟੀ ਹੋ ਜਾਣੀ ਆ, ਦੂਜੇ ਸਕੂਲਾਂ ਦੀ ਕਈ ਵਾਰ ਲੇਟ ਜਾਂ ਅਰਲੀ ਹੋ ਜਾਂਦੀ ਆ
0: ਕਈਆਂ ਨੂੰ, ਤੇ ਨਾ ਮੰਨਤ ਸਾਰਾ ਦਿਨ ਹੀ ਛੁੱਟੀ ਹੋ ਕਈਆਂ ਨੂੰ, ਤੇ ਉਹਨਾਂ ਨੇ ਨਾ ਸੱਦਿਆ ਹੀ ਨੀ, ਪਤਾ ਨੀ ਕੀ ਮਾਪਿਆਂ ਦੇ ਨਾਲ ਉਹਨਾਂ ਨੇ ਚੁਗਲੀਆਂ ਕਰਨੀਆਂ। ਬੱਚਿਆਂ ਦਾ ਸਕੂਲ ਤੇ ਬੱਚੇ ਸਕੂਲ ਨੀ ਵੜ ਸਕਦੇ, ਦੱਸ
1: ਇਹ ਵੀ ਹੋ ਰਿਹਾ ਅੱਜ ਕੱਲ
2: ਉਹ, ਇਹ ਤਾਂ ਉਹਨਾਂ ਨੇ ਵੈਸੇ ਹੀ ਕਰਨਾ ਵਾ ਤਾਂ ਕਿ ਫਿਰ ਮਾਂ ਪਿਓ ਨੂੰ ਪੂਰਾ ਪਤਾ ਲੱਗ ਜਾਏਗੇ ਬੱਚੇ ਕੀ ਕਿਵੇਂ ਕਰ ਰਹੇ ਆ ਪੜ੍ਹਾਈ, ਕਿਵੇਂ ਬਿਹੇਵੀਅਰ ਆ ਉਹਨਾਂ ਦਾ, ਕਿੰਨੀ ਕੈਫਰਟ ਆ ਉਹਨਾਂ ਦੀ।
0: ਫਿਰ ਉਹਨਾਂ ਨੇ ਚੁਗਲੀਆਂ ਹੀ ਕਰਨੀਆਂ ਵਾ ਕਿ ਮਾਂ ਪਿਓ ਦਾ ਹੋਰ ਕੀ ਆ।
1: ਮੈਡਮ ਉਹਨੂੰ ਕਹੋ ਕਿ ਆਪਸ ਚ ਆਪਾਂ ਕਰ ਲੈਣੇ ਗੱਲ ਬਾਤ, ਤੁਸੀਂ ਐਵੇਂ ਕਰਦਿਆਂ ਤੱਕ ਕਿਉਂ ਪਹੁੰਚਾਣੀ ਗੱਲ।
0: ਸ਼ਰਾਰਤਾਂ ਬੜੀਆਂ ਕਰਦੇ ਆ ਜਾਂ ਇੱਦਾਂ ਕਰਦੇ ਆ ਉਦਾਂ ਕਰਦੇ ਆ, ਇੱਦਾਂ ਦਾ ਨਾ ਕੁਛ ਕਰਦੇ ਨੇ ਭਲਾ।
2: ਨਹੀਂ ਫਤਿਹ ਦੀ ਪਿਛਲੇ ਸਾਲ ਹੋਇਆ ਸੀਗਾ,
0: ਕੀ ਦੱਸਿਆ ਕੀ ਦੱਸਿਆ ਫਤਿਹ ਦਾ
2: ਉਧਰ ਚਲੇ ਗਿਆ ਕੋਈ ਉਧਰ ਚਲੇ ਗਿਆ, ਆਏ ਉਹ ਇੱਕ ਦੂਜੇ ਨਾਲ ਲੜਦੇ ਸੀ।
0: ਅੱਛਾ, ਕੁੜੀਆਂ ਵਾਲੀ ਥਾਂ ਤੇ ਬਹਿੰਦੇ ਹੋਣੇ ਆ, ਕੁੜੀਆਂ ਵਾਲੀ ਥਾਂ ਤੇ ਬਹਿੰਦੇ ਸੀ।
2: ਨਹੀਂ ਨਹੀਂ ਨਹੀਂ ਚਲੇ ਗਈਆਂ ਤੇ ਫਤਿਹ ਹੁਣ ਨਾਰਮਲ ਆ, ਕਿ ਇਹਦਾ ਮਤਲਬ ਕਿ ਉਹ ਛੇੜਦੀਆਂ ਸੀ ਪਹਿਲਾਂ।
0: ਅੱਛਾ, ਉਹ ਫਤਿਹ ਨੂੰ ਛੇੜਦੀਆਂ ਸੀ,
1: ਕੁੜੀਆਂ ਛੇੜ ਰਹੀਆਂ ਸੀ। ਫਤਿਹ ਜੀ ਹੁਣ ਲਾਈਫ ਚ ਬਹੁਤ ਸਟਰਗਲ ਚੱਲ ਰਹੀ ਹੈ, ਕੁੜੀਆਂ ਛੇੜ ਰਹੀਆਂ।
0: ਪਤਾ ਯਾਰ ਰਿਸਪੋਂਸੀਬਲ ਬੰਦਾ ਵਾ, ਪਤਾ ਮੈਂ
1: ਯਾਰ ਇਦਾਂ ਨਹੀਂ ਹੋਣਾ ਚਾਹੀਦਾ। ਚਲੋ ਚਲੋ, ਅਖੀਰ ਸੱਚ ਤਾਂ ਨਿਕਲ ਆਇਆ ਨਾ, ਮੇਨ ਗੱਲ ਇਹ ਹੁੰਦੀ ਹੈ।
2: ਹਾਂਜੀ,
1: ਚਲੋ ਸ਼ੁਕਰ ਸ਼ੁਕਰ ਸ਼ੁਕਰ।
0: ਮਨਤ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਓਕੇ ਓਕੇ।
2: ਇੱਕ ਵਾਰ ਪੱਪੂ ਤੇ ਉਹਦੀ ਕਿਸ਼ਤੀ ਤੂੰ ਮੈਨੂੰ ਬਚਾ ਲਾ, ਫਿਰ ਮੈਂ 21 ਕਿਲੋ ਲੱਡੂ ਵੰਡੂੰਗਾ ਸਾਰੇ ਗਰੀਬਾਂ ਲੋਕ ਸਾਰੇ ਗਰੀਬ ਲੋਕਾਂ ਨੂੰ
0: 21 ਕਿਲੋ
2: ਤੇ ਫਿਰ ਹਵਾ ਦੁਆਰ ਤੋਂ ਆਉਂਦੀ ਹੈ ਬਹੁਤ ਤੇਜ਼ ਫਿਰ ਉਹਨੂੰ ਕਿਨਾਰੇ ਤੇ ਕਰ ਦਿੰਦੀ ਆ ਫਿਰ ਪੱਪੂ ਖੜਾ ਹੋ ਕੇ ਕਹਿੰਦਾ ਉੱਪਰ ਝਾਕ ਕੇ ਕਹਿੰਦਾ ਵੀ ਕਿਹੜੇ ਲੱਡੂ ਫਿਰ ਦੁਆਰ ਤੋਂ ਹਵਾ ਆਉਂਦੀ ਆ ਉਹਨੂੰ ਫਿਰ ਲੈ ਕੇ ਚਲ ਜਾਂਦੀ ਪਾਣੀ ਚ ਫਿਰ ਪੱਪੂ ਕਹਿੰਦਾ ਮੈਂ ਪੁੱਛ ਹੀ ਰਿਹਾ ਸੀ ਬੇਸਣ ਵਾਲੇ ਲੱਡੂ ਤੇ ਬੂੰਦੀ ਵਾਲੇ
1: ਲੱਡੂ
0: ਹਾਂ ਫਿਰ ਉਹਨਾਂ ਨੇ ਆਰਡਰ ਵੀ ਦੇਣਾ ਸੀ ਨਾ ਮੰਨਤ ਦੇ ਮੰਮੀ ਨੂੰ ਤਾਂ ਕਰਕੇ ਪੁੱਛਦਾ ਸੀ ਉਹ
1: ਕਿਆ ਬਾਤ ਹੈ
0: ਰੱਬ ਵੀ ਨਾ ਭੁਲੇਖੇ ਹੀ ਖਾ ਜਾਂਦਾ
1: ਭੁਲੇਖੇ ਖਾ ਜਾਂਦਾ ਰੱਬ ਰੱਬ ਬੜਾ ਇਰੈਟਿਕ ਹੋ ਗਿਆ ਅੱਜਕੱਲ
0: ਕਿਹੜੇ ਲੱਡੂ ਥੈਂਕ ਯੂ ਮਨਨ
2: ਥੋੜੀਆਂ ਕੁੜੀਆਂ ਜਿਹੜੀਆਂ ਸੀ ਉਹ ਅੱਡ ਹੋ ਗਈਆਂ ਤੇ ਦੋ ਕੁੜੀਆਂ ਜਿਹੜੀਆਂ ਸੀ ਉਹ ਹੋਰ ਸਕੂਲ ਚਲੇ ਗਈਆਂ ਤੇ ਸਿਆਣੇ ਜੀ ਬਣੇ ਨਾ ਪਰ ਉਹ ਹੈਗੇ ਨੀ ਗੇ ਸਿਆਣੇ ਮੇਰੇ ਟੀਚਰ ਜਿਹੜੇ ਸਿਆਣੇ ਜੀ ਬਣ ਜਾਣਾ ਮੰਮਾ ਦੇ ਸਾਹਮਣੇ ਪਰ ਗੱਲ ਕਰਕੇ ਕਹਿਣਾ
0: ਸਾਡੇ ਟਾਈਮ ਵੀ ਏਦਾਂ ਹੀ ਕਰਦੀਆਂ ਹੁੰਦੀਆਂ
1: ਸਹੀ ਗੱਲ ਸਦੀਆਂ ਤੋਂ ਆਂਦਾ ਹੋਇਆ ਨਾ ਇੱਕ ਪੰਗਾ ਫਤਿਹ
0: ਇਹ ਬੜੀ ਖਰਾਬੀ ਕਰਦੀਆਂ ਯਾਰ
1: ਕੀ ਚੱਕਰ ਹੈ ਕਿੱਦਾਂ ਸੈੱਟ ਕੀਤਾ ਜਾ ਸਕਦਾ ਹੈ
2: ਕੰਮ ਮੈਂ ਖੁੱਲ ਕੇ ਗੱਲ ਕਰਨੀ ਹੈ ਮੈਂ ਕਿਹੜਾ ਮੈਂ ਅੱਗੇ ਕਰਦਾ ਨਹੀਂ ਮੈਂ ਡਿਟੈਂਸ਼ਨ ਜਣਾ ਮੈਂ ਕਿਹੜਾ ਉਹ ਤੁਸੀਂ ਕਰਦੇ ਕਿਉਂ ਝੂਠ ਨਹੀਂ ਬੋਲਣਾ ਹੁਣ ਸਿਆਣੇ ਨਹੀਂ ਮੰਨਣਾ ਅੱਜ ਟਰੂ ਨੇਚਰ ਦੱਸੋ
0: ਡਰਦੇ ਕਿ ਡਰਦੇ ਕਿ ਕੋਲੋਂ ਹਾਂ
1: ਮਾਰਦਾ ਦਮਾ ਮੈਂ ਜੱਟ ਸਕੂਲ ਆ ਗਿਆ
2: ਖਾਲੀ ਪਲਾਟ ਨੂੰ ਦੇਖਣ ਗਿਆ ਤੇ ਫਿਰ ਸਾਇੰਸ ਨੇ ਉਹਨੂੰ ਕਿਹਾ ਫਿਰ ਉਹ ਸਾਂਤੀ ਨੂੰ ਕਹਿੰਦਾ ਮੇਰਾ ਪਲਾਟ ਕਿੱਥੇ ਗਿਆ ਤੇ ਫਿਰ ਸਾਂਤਾ ਕਹਿੰਦਾ ਘਰ ਦੇ ਥੱਲੇ ਦੱਬਿਆ ਗਿਆ ਕੱਢ ਸਕਦਾ ਤਾਂ ਕੱਢ ਲਾ
0: ਅੱਛਾ ਏਦਾਂ ਕਿੱਦਾਂ ਯਾਰ
1: ਲੌਜਿਕ ਤਾਂ ਸਹੀ ਹੈ ਦੇਖੋ ਯਾਰ ਘਰ ਦੇ ਥੱਲੇ ਤਾਂ ਦੱਬਿਆ ਹੀ ਗਿਆ ਹੋਣਾ ਪੱਪੂ ਨੂੰ ਕਹੋ ਮਾੜੇ ਆ ਖਿੱਚੇ ਹੈ ਰਸਾਇਆ ਪਾ ਕੇ
2: ਤੇ ਉਹਦੇ ਪਲਾਟ ਤੇ
1: ਕਬਜ਼ਾ
2: ਨੇ ਆਦਾ ਕਰੂ ਨਾ ਲਿਆ
0: ਜੀ ਗਲਤ ਗੱਲ ਹੈ ਯਾਰ
1: ਤੇ ਤੁਹਾਡੇ ਰਾਜ ਚ ਕਬਜ਼ੇ ਹੋਣ ਲੱਗ ਪਏ ਨੇ ਕੋਈ ਗੱਲ ਹੋਈ ਫਤਿਹ ਸਿੰਘ ਮਾੜੀ ਗੱਲ ਹੈ ਯਾਰ
0: ਕਦੀ ਟੀਚਰ ਧੱਕਾ ਕਰ ਜਾਂਦੀ ਆ
1: ਕਦੀ ਸਾਡੇ ਚੁਟਕਲਿਆਂ ਚ ਵੀ ਪਲਾਟ ਕਬਜ਼ੇ ਹੋਈ ਜਾਂਦੇ ਆ ਬੜਾ ਤੁਹਾਡੇ ਤੇ ਨਾ ਯਾਰ ਬਹੁਤ ਗਲਤ ਹੋ ਰਿਹਾ ਕੰਮ ਹੈ
0: ਕਿੱਦਾਂ ਦੀ ਗੱਲ ਹੋ ਗਈ ਕਿੱਦਾਂ ਜਿੱਦਾਂ ਮਤਲਬ ਜਾਵੇ ਕਿੱਥੇ ਕੋਈ ਕੈਂਠੇ ਵਾਲੇ ਸਰਦਾਰ ਨਾਲ ਗੱਲਾਂ ਕਰਕੇ ਹਾਂ ਡਰਦੇ ਡਰਦੇ ਨੀ ਆਪਾਂ ਕਿਸੇ ਕੋਲੋਂ
1: ਸਹੀ ਗੱਲ
0: ਖਿੱਚ ਕੇ ਰੱਖੀਦਾ ਕੰਮ ਖਿੱਚ
1: ਕੇ
0: ਇਸੇ ਕਰਕੇ ਤੇ ਫਿਰ ਮਤਲਬ ਫਤਿਹ ਫਿਰ ਫਤਿਹ ਹੀ ਆ।
1: ਅੱਛਾ ਅੱਜ ਫਾਈਨ ਨੀ ਪਾ ਕੇ ਗਿਆ ਕਿਸੇ ਨੂੰ ਕਾਹਲੀ ਜਿਹੀ ਲੱਗਦੀ, ਸਾਰੇ ਬਚਾ ਚ ਰਹਿ ਗਏ
0: ਅੱਜ, ਟੀਚਰਾਂ ਨੂੰ ਜੂ ਹੋਇਆ
1: ਅੱਜ, ਗੁੱਸਾ ਕਿਸੇ ਹੋਰ ਪਾਸੇ ਆ।
0: ਤੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ। ਤੁਹਾਡੀ ਤੇ ਆਵਾਜ਼ ਬੜੀ ਵੱਡੀ ਹੋ ਗਈ, ਮੈਂ ਤੇ ਪਛਾਣੇ ਨੀ ਏਡੀ ਵੱਡੀ ਆਵਾਜ਼ ਹੋ ਗਈ ਆ, ਮੈਨੂੰ ਭੁਲੇਖਾ ਹੀ ਪੈ ਗਿਆ, ਮੈਨੂੰ ਲੱਗਾ ਦੀਦੀ ਆ ਗਈ ਆ। ਇੰਨੇ ਵੱਡੇ ਹੋ ਗਏ
2: ਤੁਸੀਂ,
0: ਕੀ ਖਾ ਕੇ ਵੱਡੇ ਹੋਏ ਮੈਨੂੰ ਇਹ ਦੱਸੋ। ਅੱਜ ਬਰਸ਼ ਕਰਕੇ ਖਾਣਾ, ਤੇ ਕੱਲ ਕੀ ਖਾਧਾ ਸੀ? ਮੈਨੂੰ ਲੱਗਦਾ ਕੱਲ ਖਾ ਕੇ ਰਾਈਸ ਬਬਲ ਲੋਈ, ਹੋਰ ਨੀ ਕੁਛ ਖਾਧਾ ਹੈ। ਅੱਜ ਕੀ ਖਾਣਾ? ਪਲਾਸ
1: ਇਹ ਨਾ ਖਾਇਆ ਵਿੱਚ
0: ਕੀ
1: ਪਲਸ ਪਲਸ
0: ਪਲਸ
1: ਪਲਸ
2: ਹਾਂਜੀ
0: ਪਲਸ ਕੀ ਹੁੰਦਾ?
1: ਕਿਹੜੀ ਸ਼ੈ ਹੈ ਬਈ?
2: ਸੀਰੀਅਲ।
0: ਅੱਛਾ ਸੀਰੀਅਲ ਆ ਕੋਈ,
1: ਸੀਰੀਅਲ ਸੀਰੀਅਲ ਹਾਂ, ਠੀਕ ਠੀਕ ਠੀਕ ਠੀਕ,
0: ਸਮਥਿੰਗ ਸਮਥਿੰਗ, ਕੋਈ ਕੋਈ ਸੀਰੀਅਲ ਸੀਰੀਅਲ,
1: ਸਟਾਰ ਪਲਸ।
0: ਓਕੇ ਗੁੱਡ,
2: ਪੀਛਾ ਗਾ ਇਹਦੇ,
0: ਹਾਂਜੀ
1: ਪੀਛਾ ਗਾ।
0: ਮੈਨੂੰ ਲੱਗਦਾ ਤਾਈਓ ਤੁਸੀਂ ਵੱਡੇ ਹੋਈ ਜਾਂਦੇ ਜੇ ਫਿਰ। ਬਿਗ ਬਿਗ ਓਈ, ਤੇ ਅੱਜ ਜਾਣਾ ਤੁਸੀਂ ਸਕੂਲ ਕਿ ਨਹੀਂ?
2: ਨੋ
0: ਓਏ ਕੀ ਗੱਲ
1: ਫਿਰ ਤੇ?
2: ਹਿੰਦੀ ਨਹੀਂ ਜਾਂਦੀ।
0: ਹਾਂਜੀ
2: ਹਿੰਦੀ ਨਹੀਂ ਜਾਂਦੀ।
0: ਅੱਛਾ ਅੱਛਾ ਨਹੀਂ ਜਾਂਦੀ, ਥਰਸਡੇ ਨਹੀਂ ਜਾਂਦੀ,
1: ਥਰਸਡੇ ਨਹੀਂ ਜਾਂਦੀ।
0: ਓਕੇ ਮੈਨੂੰ ਤੇ ਇਦਾਂ ਹੀ ਲੱਗਾ,
2: ਸਕੂਲ ਹੋਲੀਡੇ ਹੀ ਹੈਗਾ।
1: ਹਾਂ ਸਕੂਲ ਹੋਲੀਡੇ ਹੈ ਜੀ, ਸਕੂਲ ਹੋਲੀਡੇ।
0: ਓਕੇ ਓਕੇ ਓਕੇ ਓਕੇ, ਤੇ ਕੀ ਸੁਣਾਓਗੇ ਫਿਰ ਅੱਜ ਸਾਨੂੰ? ਕੱਲੀ ਗੱਲ ਕਰਨਾ।
1: ਅੱਛਾ
0: ਕੱਲੀ ਗੱਲ
1: ਕਰਨਾ, ਕੱਲੀ ਗੱਲ ਹੀ ਕਰ ਲਿਆ ਕਰੋ।
0: ਦੱਸੋ ਫਿਰ ਤੁਸੀਂ ਕੱਲੀ ਗੱਲ ਦੇ ਵਿੱਚ ਸਾਨੂੰ ਕੀ ਕੀ ਸੁਣਾਓਗੇ? ਹੈਲੋ ਮੈਂਬਰ, ਕੁਛ ਵੀ ਨੀ, ਚੱਲ ਸਾਨੂੰ ਇਹ ਤੇ ਦੱਸ ਦੋ ਵੀ ਠੰਡ ਕਿੰਨੀ ਕਿਆ ਤੁਹਾਡੇ ਘਰ? ਮੈਨੂੰ ਲੱਗਦਾ ਹੀ ਵੀ ਲੋਟਸ ਆਫ ਠੰਡ ਜੀ ਹੋ ਗਈ ਹੈ ਨਾ। ਇਹ ਠੰਡ ਕਿੱਦਾਂ ਹੋ ਜਾਂਦੀ ਭਲਾ? ਇਹ ਠੰਡ ਕਿੱਦਾਂ ਹੋ ਜਾਂਦੀ ਆ? ਪਤਾ ਹੀ ਨਹੀਂ, ਪਤਾ ਹੀ ਨਹੀਂ ਕਿੱਦਾਂ ਠੰਡ ਹੋ ਜਾਂਦੀ ਆ, ਤੇ ਕਿੱਦਾਂ ਠੀਕ ਕਿੱਦਾਂ ਹੋ ਜਾਂਦੀ ਭਲਾ? ਇਹਨੂੰ ਆਪਾਂ ਠੀਕ ਕਰ ਸਕਦੇ ਹਾਂ?
2: ਬੱਦਲ
0: ਹੈਂ,
1: ਬੱਦਲ
0: ਬੱਦਲ ਜਦੋਂ ਆਉਣਗੇ ਫਿਰ। ਓਕੇ ਤੇ ਜੇ ਬੱਦਲ ਨਾ ਆਏ ਤੇ ਫਿਰ? ਫਿਰ ਠੰਡ ਹੀ ਠੰਡ, ਲਵਾਈ ਜਾਓ ਫਿਰ ਹੈਂ।
2: ਹਾਂਜੀ
0: ਦੀਦੀ ਪਿੱਛੋਂ ਦੱਸਦੀ ਆ, ਦੀਦੀ ਸਾਰੀਆਂ ਗੱਲਾਂ ਦੱਸਦੀ ਪਿੱਛੋਂ। ਥੈਂਕ ਯੂ ਅੰਬਰ,
1: ਥੈਂਕ ਯੂ ਅੰਬਰ,
2: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਹਾਂਜੀ ਹਾਂਜੀ ਦੀਦੀ
2: ਨਾਲ ਗੱਲ ਕਰ ਲਓ।
0: ਦੀਦੀ ਸਤਿ
2: ਸ਼੍ਰੀ ਅਕਾਲ ਅੰਕਲ ਜੀ, ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਅੰਬਰ ਜੀ,
1: ਕਿਵੇਂ ਹੋ?
2: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਹੈ?
0: ਸਾਡਾ ਵੀ ਠੀਕ ਹੈ,
1: ਬੈਸਟ ਬੈਸਟ।
0: ਤੁਸੀਂ ਤਾਂ ਬੜੀ ਵਧੀਆ ਗੱਲ ਕਰਾਉਂਦੇ ਜੀ ਭੈਣ ਦੀ। ਹੈਂ
2: ਅੰਬਰ ਨੂੰ ਗੱਲ ਨਹੀਂ ਆਉਂਦੀ ਤੇ ਫਿਰ ਮੈਂ ਅੰਬਰ ਦੇ ਨਾਲ ਬੈਠ ਜਾਂਦੀ ਆ।
0: ਤੁਹਾਡੇ ਸਟ੍ਰਾਈਕ ਹੋਣੀ ਆ ਨਾ, ਉਹਨਾਂ ਦੇ ਮੀਟ ਉਹ ਜਾ ਰਹੇ ਨੇ ਨਾ ਸਕੂਲ ਪੁੱਤ।
2: ਮੈਨੂੰ
0: ਵੀ ਇਹੋ ਪਤਾ ਲੱਗਾ ਸੀ ਅੱਜ ਇੰਡਸਟਰੀ ਇਲੈਕਸ਼ਨ ਆ, ਤੇ ਪਰ ਮੰਨਤ ਕਹਿੰਦੀ ਸੀ ਵੀ ਆ ਤੇ ਅਸੀਂ ਕਿਹਾ ਚਲੋ ਆਹੀ
1: ਹੋਣਾ ਆ ਹੀ ਹੋਏਗਾ ਬਈ ਸਾਡੀ ਰਿਪੋਰਟਿੰਗ ਹਜੇ ਥੋੜੀ ਮੇਰੇ ਖਿਆਲ ਨਾਲ ਬਾਏ ਦਾ ਐਂਡ ਆਫ ਅੱਜ ਦਾ ਸੈਗਮੈਂਟ ਸਾਨੂੰ ਪਤਾ ਲੱਗ ਜਾਏਗਾ ਰੇ ਕੀ ਹੈ
2: ਜਦੋਂ ਆਪਣੇ ਟੀਚਰ ਮੀਟਿੰਗ ਹੁੰਦੇ ਨੇ ਉਦੋਂ ਆਪਾਂ ਨੂੰ ਸਕੂਲ ਫਿਰ ਵੀ ਜਾਂਦਾ ਪੈਣਾ ਤੇ ਆਪਾਂ ਮੰਮੀ ਡੈਡੀ ਨਾਲ ਜਾਂਦੇ ਹੁੰਦੇ ਆ ਨਾਲ
0: ਹਾਂ ਓਕੇ ਓਕੇ ਓਕੇ ਤੇ ਤੁਸੀਂ ਅੱਜ ਫਿਰ ਨਹੀਂ ਜਾ ਰਹੇ ਹਨਾ
2: ਨਹੀਂ
0: ਗੁੱਡ ਫਿਰ ਅੱਜ ਤੇ ਨਜ਼ਾਰੇ ਹੋ ਗਏ ਤੇ
1: ਫਿਰ ਤੇ ਫਨ ਆ ਬਈ
0: ਹੈ
2: ਹਾਂਜੀ
1: ਅੱਜ ਤਾਂ ਮਿਡ ਵੀਕ ਵੀਕਐਂਡ ਹੋ ਗਿਆ ਹੈ
0: ਅੱਜ ਤੇ ਗੁੱਡ ਗੁੱਡ ਗੁੱਡ ਗੁੱਡ
1: ਫਾੜੀ ਹੋ ਗਈ ਫਾੜੀ
2: ਤੇ ਆਪਣੇ ਖਾਲ ਲਾ ਆਪਣੇ ਰਿਪੋਰਟ ਰਾਈਟ ਸਟਾਰਟ ਕੀਤੀ ਸੀ
1: ਰਿਪੋਰਟ ਰਾਈਟਿੰਗ
0: ਰਿਪੋਰਟ ਓਕੇ ਓਕੇ ਕਿਦਾਂ ਕਿਦਾਂ ਕਿਦਾਂ
1: ਕਿਸ ਚੀਜ਼ ਤੇ
2: ਆਪਾਂ ਸਕਲੀਟਲ ਸਿਸਟਮ ਤੇ ਰਿਪੋਰਟ ਰਾਈਟ ਕਰਦੇ ਸੀ ਪਹਿਲੇ ਵਾਰੀ
1: ਸਕੇਲੇਟਲ ਸਿਸਟਮ
0: ਓਏ ਸਾਨੂੰ ਵੀ ਦੱਸੋ
2: ਸਕੇਲੇਟਲ ਸਿਸਟਮ
1: ਸਕੇਲੇਟਲ ਸਿਸਟਮ
0: ਸਾਨੂੰ ਵੀ ਦੱਸੋ ਕੀ ਹੁੰਦਾ
1: ਇਹ ਕੀ ਸ਼ੈ ਹੈ ਬਈ
2: ਮੈਂ ਕੱਲ ਦੱਸਿਆ ਸੀ
1: ਅੱਛਾ ਕੱਲ ਦੱਸਿਆ ਸੀ ਓਹੋ ਮੈਂ ਨਹੀਂ ਸੁਣਿਆ ਬਈ ਮੈਨੂੰ ਦੱਸ ਦੋ ਇਹ ਬੋਨਸ ਬਾਰੇ ਹੈ ਬੋਨਸ ਬਾਰੇ
2: ਹਾਂਜੀ
1: ਕਿੰਨੀ ਬੋਨਸ ਹੁੰਦੀ ਹੈ ਹਿਊਮਨ ਦੇ ਅੰਦਰ 500 ਹੈ
2: ਨਹੀਂ ਜਿਹੜੇ ਅਡਲਟਸ ਨੇ ਉਹਦੇ ਕੋਲ 206 ਨੇ ਤੇ ਜਿਹੜੇ ਬੇਬੀਜ਼ ਨੇ ਉਹਦੇ ਕੋਲ 300 ਤੋਂ ਉੱਪਰ ਨੇ ਤੇ ਜਿਹੜੇ ਚਿਲਡਰਨ ਨੇ ਉਹਦੇ ਕੋਲ 275 ਬੋਨਸ ਨੇ
0: ਸਾਰੀਆਂ ਗੱਲਾਂ ਪਤਾ ਕੁੜੀ ਨੂੰ ਬਹੁਤ ਇੰਟੈਲੀਜੈਂਟ ਹੁੰਦੇ ਜਾਂਦੇ ਹੋ ਤੇ ਕੀ ਸੁਣਾਓਗੇ ਫਿਰ ਅੱਜ

0: ਸਾਡੇ ਕੋਲ ਇੱਕ ਹੱਥ ਵਿੱਚ ਪੰਜ ਸੰਤਰੇ ਤੇ ਇੱਕ ਹੱਥ ਵਿੱਚ ਪੰਜ ਸੇਬ ਫਰੂਟ ਸ਼ੋਪ ਲੱਗਦੀ ਫਿਰ ਮੈਨੂੰ ਵੀ
1: ਨਹੀਂ
0: ਟੋਕਰਾ ਬਣਾਉਣ ਆਇਆ ਵਾ ਕੋਈ ਬੰਦਾ
1: ਮੰਮਾ ਨੇ ਕਿਹਾ ਸੀ ਨਹੀਂ ਫਰੂਟ ਸ਼ੋਪ ਲਈ ਤੇ ਮੈਂ ਕਿਹਾ ਸੀ ਫਰੂਟ ਸ਼ੋਪ ਹੁਣ ਤੁਸੀਂ ਕਹਿ ਲਿਆ ਫਰੂਟ ਸ਼ੋਪ
0: ਫਿਰ ਅਸੀਂ ਸਾਡੀਆਂ ਦੋ ਵੋਟਾਂ ਹੋ ਗਈਆਂ ਫਿਰ ਆਪਾਂ
2: ਅਸੀਂ ਠੀਕ ਹੈ ਮੰਮੀ ਨੇ ਕੋ ਤੁਹਾਡਾ ਆਨਸਰ ਗਲਤ ਆ ਵੀ
0: ਮੰਮਾ ਦਾ ਆਨਸਰ ਕੈਂਸਲ ਕਰ ਦਿਓ ਤੁਸੀਂ
2: ਡੈਮੋਕ੍ਰੇਸੀ ਲਿਆਓ ਜੀ ਘਰ ਦੇ ਅੰਦਰ
1: ਹੈਂ ਆਪਾਂ ਕੱਲ ਪੁਜਾਰੇ ਤਾਂ ਫੋਨ ਦੇ ਸੀ ਬੈਡਰੂਮ ਵਿੱਚ ਬੈਠ ਕੇ
0: ਅੰਕਲ ਕਹਿੰਦੇ ਫਰੂਟ
2: ਇਹ ਤਾਂ ਅਸੀਂ ਵੀ ਕਿਹਾ
0: ਹੈ ਚਲੋ ਫਿਰ ਹਾਰ ਗਏ
2: ਹਾਰ ਗਏ
1: ਵੱਡੇ ਹੱਥ
0: ਸਾਨੂੰ
2: ਅਸੀਂ ਨਾ ਐਕਚੁਅਲੀ ਸੋਚੀ ਪੈ ਗਏ ਕਿ ਸ਼ਾਇਦ ਫਲਾਫੇ ਦੇ ਪਾਏ ਹੋਣੇ ਆ ਇਹਦਾ ਭੁਲੇਖਾ ਖਾ
0: ਫਲਾਫੇ ਤੇ ਬੜਾ ਵੱਡਾ ਭੁਲੇਖਾ ਪਾਤਾ ਤੁਸੀਂ ਕੁੜੀਏ ਥੈਂਕ ਯੂ
1: ਇੱਕ ਬਾਡੀ ਫੈਕਟ ਵੀ ਦੱਸਣਾ
0: ਅੱਛਾ ਬਾਡੀ ਫੈਕਟ ਓਕੇ
1: ਜੇ ਜਿਹੜੇ ਆਪਣੇ
0: ਬਲਾ ਬਲਾ ਬਲਾ ਬਲਾ
1: ਜਿਹੜੇ ਜਿਹੜੇ ਆਪਣੇ ਰਿਬਸ ਹੁੰਦੇ ਨੇ ਉਹਨੂੰ ਕਹਿੰਦੇ ਨੇ ਰਿਬ ਕੇਜ ਤੇ ਉਹ ਪ੍ਰੋਟੈਕਟ ਕਰਦੇ ਨੇ ਆਪਣੇ ਹਾਰਟ ਤੇ ਲੰਗਸ ਨੂੰ
0: ਅੱਛਾ ਓਕੇ ਇਹ ਵੀ ਗੱਲ ਹੈਗੀ ਆ ਓਕੇ
2: ਨਾਈਸ ਨਾਈਸ ਨਾਈਸ
0: ਗੁੱਡ ਇਹ ਤੇ ਸਾਡੀ ਵੀ ਜਾਣਕਾਰੀ ਵੱਧ ਗਈ ਫਿਰ ਵੀਰਾ ਜੀ ਸਤਿ ਸ੍ਰੀ ਅਕਾਲ ਵੀਰਾ ਜੀ ਕੀ ਹਾਲ ਨੇ ਸਤਿ ਸ੍ਰੀ ਅਕਾਲ ਮਾਨੂੰ ਬਿੱਲੀ ਆ ਮਿਆਉਂ ਭਲਾ ਮਾਨੂੰ ਬਿੱਲੀ ਥੋੜੀ ਹੁੰਦੀ ਆ ਦੱਸੋ ਵੀਰਾ ਆ ਕੀ ਹੁੰਦਾ ਭਲਾ
2: ਬਫਲੋ ਸੀ ਮੇਰੀ ਇੱਛਾ ਬਈ ਮੇਰੀ
0: ਬਫਲੋ ਏਦਾਂ ਨੀ ਹੁੰਦੀ ਬਫਲੋ ਹੁੰਦੀ
2: ਠੀਕ ਹੋ ਗਿਆ
0: ਹੈ ਆ ਕੀ ਹੁੰਦਾ ਵੀਰ ਜੀ ਇਹ ਕੀ ਹੁੰਦੀ ਆ ਹੈ ਤੋਤਾ
2: ਤੋਤਾ ਇਹ ਬਿਲਕੁਲ ਸਹੀ ਦੱਸਿਆ
0: ਓਏ ਕਾਲਾ ਤੋਤਾ ਦੁੱਧ ਦੇਣ ਵਾਲਾ ਹਾਂਜੀ
2: ਹੈਲੋ
0: ਹੈਲੋ ਹਾਂਜੀ
2: ਬਾਹਰ ਕੱਢੋ ਇਹਨੂੰ ਬਾਹਰ ਕੱਢੋ ਆ ਦੇਖੀ ਅੰਕਲ ਕਿੱਦਾਂ ਚੀਜ਼ਾਂ ਅੰਦਰ ਲਿਆਈ ਜਾਂਦੇ
0: ਇਹ ਕੀ ਹੁੰਦਾ
2: ਯਾਰ ਇਹ ਤੇ ਉਹ ਆ
0: ਇਹ ਮਾਊਸ ਥੋੜੀ ਆ
2: ਇਹ ਟ੍ਰੀ ਟੂ ਟ੍ਰੀ ਭੱਜਦਾ ਬਹੁਤ
0: ਇਹ ਵਿਆਹ ਆ ਮਾਊਸ ਆ ਮੈਰਿਡ ਮਾਊਸ
2: ਮੈਰਿਡ
0: ਮੈਰਿਡ ਮਾਊਸ ਹੈ ਪੁੱਤ ਮੈਰਿਡ ਮਾਊਸ

0: स्क्वेरलो भी अच्छा अच्छा मैरिज मैरिज होके स्क्वेरलो यानी ना देखो सन
1: वेरी वेरी गुड
0: वेरी गुड मनुबले
1: मनुबले तो बहुत इंटेलिजेंट है यार तो ही की सुनाओगे फिर ऐसा ना
2: बिजीरित
1: हाँ ओके ओके
0: बिजीरित सुना हाँ जी
2: मेरे को चैंपियन दो जुझियां करने का एंड दो जुझियां करने का मेरे को किन्हें रागे पियर
1: हाँ जी
0: आंसर ही देता नाली दोबारा हो
1: फिर दोबारा तो फिर
2: मेरे को टेन पियर अगी दो जुझियां करने का अंची अजल अजांग करने का और विच भी किन्ने रह गए पिया
0: तो इन्ना कोल दो टेन से गए दो दो वांट थे
1: अच्छा
0: इतने ही है ना टेन पियर से गए दो एक अंकल ले गए दो एक अंकल ले गए
2: तीन
0: अच्छा तीन एक अंकल ले गए ते दो एक अंकल ले गए
1: चलो ए ते बड़ा इजी है यार हार गए आपां हारना तो इजी
0: हेलो
1: हाँ जी हार गए भाजी हार गए
0: अच्छा टेन चो थ्री गए सेवन सेवन चो टू गए फाइव थैंक यू यार थैंक यू
1: हूं बड़ी गल
0: हूं समझ आया भाई
1: नहीं अज नहीं पीती यार ताइयों ते प्रॉब्लम
0: हो गया
1: ताइयों ते प्रॉब्लम आ रही है सानू अज चाह नहीं पीती मानू बिल्ली लो दीदी ना कराओ गल ठीक है
0: तुसी दसो की हाल हो असि चाह नहीं पी पा रहे बस
1: असि
0: अंकल सैड करता है
1: नहीं पीती नहीं पीती
2: मम्मा ने बनाई सी नहीं
1: ओहो तो कल्ले कल्ले पी ली
2: साड़ी मम्मा चाह बनांदी हूँ नहीं बनांदी
1: हो साड़ी मम्मा चाह नहीं बना के देंदी
0: नहीं बना के देंदी
1: साड़ी मम्मा कहंदी बच्चे चाह नहीं पींदे
0: अंकल दे मम्मी ना पी नहीं दिंदे चाह उन्हां नूं
1: और नहीं पर साड़ी मम्मा कहंदी आ नहीं चाह पीनी बच्चे चाह नहीं पीने
0: हाँ कहंदे तुसी छोटे हो हजे हजे नहीं चाह पीनी
1: की करिए
2: मम्मा ने आंखें लगा
0: हाँ कर ठीक है
1: तो फिर चाह ना पीए
2: नहीं
0: ठीक है जी
1: तो आपे तुही क्या चाह पियो सानू दो ही पासी पसा लेंदे
0: हो कन्फूज करता कन्फूज
1: हाँ जी की सुनाओगे फिर
2: बोली
1: ओके ओके ओके
2: बारी बसी कटने दे लड्डू कपड़े टोंडी नू
1: आंख मार गया लड्डू कपड़े टोंडी नू आंख मार गया लड्डू कपड़े टोंडी नू कमार बल्ले बल्ले बल्ले बल्ले गड़ैं थैंक यू श्रेया श्रेया तुम भी जा रहे हो अज स्कूल के नहीं अच्छा अज छुट्टी तुम भी
2: हाँ जी
1: ओ
2: ग्लव्स लेके
1: अच्छा अज तो फिर नहीं जा रही नहीं
2: जा रही वाले.
3: ओके ओके, आज तो गुड हो गया था, आज तो गुड हो गया फिर. थैंक यू थैंक यू.
2: फ्लावर्स वाले होंगे, फ्लावर्स वाले.
3: ओके, फ्लावर्स वाले. वेरी नाइस वेरी नाइस. थैंक यू थैंक यू थैंक
2: यू.
3: थैंक यू थैंक यू थैंक यू थैंक यू. ये सन साढ़े नाल श्रेया ते वीर जी जेडे साढ़े अज सवेरे सवेरे टेस्ट कर गए पेरेंट मीट कर गए कदरां.
0: सही
3: ते डडवाल साहब आए. डडवाल साहब सॉरी यार, कल अपनी गल नहीं हुई.
0: ओहो
3: सत्रीकाल डडवाल साहब, की हाल ने? ठीक हो
2: जी?
3: नहा लिया के नहीं?
2: नहीं.
3: क्यों?
0: ठंड बहुत
3: यही यार. ओ ठंड च नहाना हुंदा ते फिर ठंड नहीं लगदी है. हैं सब कुछ जानते. एवरीथिंग
0: अच्छा, आत्मज्ञानी ने. वेरी गुड डडवाल साहब.
3: इन्हां नूं पता वा भी बिस्किट कित्थे पए आ.
0: अच्छा, यही तो मेन गल.
3: और
0: सारी जिंदगी का सारी है पता होना चाहिए बिस्कुट कितने पे है.
3: इन्हें नहीं भी पता भी मम्मी मम्मा चॉकलेट कितने रख दिया.
0: वाह वाह वाह.
2: नहीं आएगा नहीं आएगा एक चॉकलेट.
3: वेख्या इन्हें पता वा भी साढ़े घर चॉकलेट नहीं है.
0: यार ये तो गलत हो रहा है.
3: सारी सारी नॉलेज रख दे. डडवाल साहब तू ही बड़े स्मार्ट हो यार.
0: जी
3: अज जाना कि नहीं फिर?
2: नहीं.
3: कौन वीरा गया अज कि नहीं?
2: नहीं, नहीं।
3: ठहर के जाना. ओके ओके ओके
0: ओके.
3: की लियायो फिर अज? यार चाह लियानी ही अज.
0: चाह ही तो नहीं हैगी.
3: ਦਰਵਾਜ਼ ਸਾਹਿਬ ਅੱਜ ਚਾਹ ਲਿਆਉਣੀ ਸੀ ਯਾਰ.
0: ਇਹ ਤਾਂ ਗੱਲ ਨਹੀਂ ਸੱਜਣ,
3: ਬਾਜ਼ਾਰ ਤੇ ਪੀਤੀ ਨਹੀਂ ਜਾਣੀ. ਚਾਹ ਬਣਾਉਂਦੇ ਦਿੰਦੇ ਆ. ਬਣੀ ਨਾ ਗੱਲ.
0: ਵੈਰੀ ਗੁੱਡ
3: ਦਰਵਾਲ ਸਾਹਿਬ, ਇਸੇ ਕਰਕੇ ਤੁਸੀਂ ਫੈਨ ਆ ਤੁਹਾਡੇ.
0: ਬਹੁਤ ਦਲੇਰ ਹੋ ਯਾਰ ਤੁਸੀਂ. ਹੋਰ
3: ਨਾਲ ਫਿਰ ਇੱਕ ਪਿੰਨੀ ਵੀ ਦੋਗੇ?
2: ਹਾਂਜੀ.
3: ਚਲੋ ਕਿੰਨੇ ਬਣਾਏ? ਦੋ ਦੋ ਦੋਗੇ? ਓਕੇ ਓਕੇ. ਥੈਂਕ
0: ਯੂ ਥੈਂਕ ਯੂ.
3: ਕਿੰਨੇ ਬਣਾਏ ਆ ਦਾਦੀ ਨੇ? ਮੰਮੀ ਨੇ ਤੇ ਦਾਦੀ ਨੇ. ਤੁਸੀਂ ਹੈਲਪ ਕਰਾਈ ਕਿ ਨਹੀਂ? ਕੀ ਕੀਤਾ ਸੀ ਤੁਸੀਂ ਦੱਸੋ?
2: ਨਾਨੀ ਨੇ ਵੀ ਹੈਲਪ ਕਰਾਈ.
3: ਅੱਛਾ, ਨਾਨੀ ਨੇ ਵੀ ਕਰਾਈ. ਤੁਸੀਂ ਕੀ ਕੀਤਾ ਸੀ?
0: ਇਹੀ ਤਾਂ ਮੇਨ ਕੰਮ ਹੈ. ਵੈਰੀ ਗੁੱਡ ਯਾਰ ਡਡਵਾਲ ਸਾਹਿਬ.
3: ਓ ਵੈਲ ਡਨ,
0: ਬਿਊਟੀਫੁਲ.
3: ਅਸੀਂ ਵੀ ਸ਼ਿਕੂ ਕਰਦੇ ਹੁੰਦੇ ਯਾਰ.
0: ਸਹੀ ਗੱਲ.
3: ਹੈ ਅੱਜ ਤੁਹਾਡੇ ਲਾਗੇ ਕੌਣ ਬੈਠਾ ਮੈਨੂੰ ਦੱਸੋ?
2: ਮਮਾ, ਵੀਰਾ.
3: ਹਾਂ, ਤੇ ਵੀਰੇ ਨੇ ਕਰਾਇਆ ਸੀ ਕੁਛ ਕੇ ਨਹੀਂ?
2: ਕੀਤਾ ਹੈ
3: ਕਿ ਵੀਰੇ ਨੇ? ਕੀ ਸ਼ਿਕੂ?
2: ਨਹੀਂ.
3: ਹਾਂ,
2: ਟਿਕਲ ਕਰਦਾ ਹੈ.
3: ਟਿਕਲ ਕਰਦਾ ਹੈ? ਕੀ ਸੁਣਾਓਗੇ ਫਿਰ ਹੁਣ? ਬਾਜ਼ਾਰ ਤਾਂ. ਹਾਂਜੀ, ਲਿਆਓ. ਜੇ ਮੁੰਡੇ ਆ ਤੂੰ ਮੇਰੀ ਦੋਰ ਵੇਖਣੀ,
2: ਕਿੱਦਾਂ ਨਿਕਲੂਗਾ?
0: ਜੇ ਹਾਥੀ
2: ਪੂਲ ਚ ਡਿੱਗਿਆ ਕਿੱਦਾਂ ਨਿਕਲੂਗਾ?
0: ਕਿੱਦਾਂ ਨਿਕਲੂਗਾ ਬਈ ਦੱਸੋ?
3: ਜੇ ਹਾਥੀ ਕਿੱਥੇ ਡਿੱਗ ਪਿਆ?
0: ਪੂਲ ਚ.
3: ਅੱਛਾ, ਪੂਲ ਚ. ਮੈਂ ਪੂਲ ਚ. ਅੱਛਾ, ਹਾਥੀ
0: ਪੂਲ ਚ ਡਿੱਗ ਜਾਏ. ਚਲੋ ਫੇਰ ਠੀਕ ਹੈ, ਪੂਲ ਚ ਨਹੀਂ ਡਿੱਗਣਾ ਚਾਹੀਦਾ.
3: ਓਹੋ,
0: ਮੈਂ ਦੱਸਾਂ ਕੀ ਕਰੂ,
3: ਪਹਿਲਾਂ ਤਾਂ ਸਾਨੂੰ ਦੱਸੋ ਵੀ ਹਾਥੀ ਨੂੰ ਪੰਜਾਬੀ ਚ ਕੀ ਕਹੀਦਾ?
0: ਓ
2: ਹਾਥੀ
3: ਹੈ,
2: ਹਾਥੀ
3: ਹਾਂ ਪੰਜਾਬੀ ਚ ਵੀ ਹਾਥੀ ਕਹੀਦਾ ਹੈ, ਹੈ ਅੰਗਰੇਜ਼ੀ ਚ ਐਲੀਫੈਂਟ। ਯਾਰ ਵਾਕਈ ਬੜਾ ਇਹ ਬੰਦਾ ਇੰਟੈਲੀਜੈਂਟ ਆ,
0: ਗੁੱਡ ਯਾਰ,
3: ਗੁੱਡ ਗੁੱਡ ਗੁੱਡ। ਚਲੋ ਫਿਰ ਦੱਸੋ, ਫਿਰ ਹਾਥੀ ਪਾਣੀ ਚ ਡਿੱਗ ਪਿਆ ਕੀ
0: ਤੇ ਉਹ ਕਿੱਦਾਂ ਬਾਹਰ ਨਿਕਲੂ,
3: ਕਿੱਦਾਂ ਬਾਹਰ ਨਿਕਲੂ ਦੱਸੋ ਫਿਰ, ਕਿੱਦਾਂ ਬਾਹਰ ਨਿਕਲੂਗਾ ਦੱਸੋ ਭਲਾ?
0: ਨਹੀਂ ਦੱਸਣਾ? ਅੱਛਾ, ਤੁਸੀਂ ਸਾਡੇ ਤੋਂ ਹੱਲ ਕਢਾਉਣਾ ਹੋ,
3: ਅਸੀਂ ਦੱਸੀਏ? ਓ ਹੋ ਸੋਰੀ, ਸੱਚ ਅਸੀਂ ਪੁੱਛਣਾ ਸੀ ਤੇ ਓ ਹੋ
0: ਓਕੇ।
3: ਤੇ ਮੈਨੂੰ ਲੱਗਦਾ ਵਾ ਵੀ ਉਹ ਨਾ ਹਾਥੀ ਕਿੱਦਾਂ ਨਿਕਲੂਗਾ ਯਾਰ, ਉਹ ਗਿੱਲਾ ਹੋ ਕੇ ਨਿਕਲੂਗਾ ਹੈ?
0: ਨਹੀਂ
3: ਨਹੀਂ, ਯੈਸ ਯੈਸ,
0: ਸਵਿਮਿੰਗ ਆਉਂਦੀ ਹਾਥੀ ਨੂੰ?
3: ਹਾਂਜੀ,
0: ਤੁਸੀਂ ਨੋਟ ਕਰਾ ਤਾ, ਹੁਣ ਮੈਂ ਨੋਟ ਕਰ ਲਿਆ ਡਾਇਰੀ ਚ, ਹੁਣ ਤੋਂ ਅੰਕਲ ਜੀ ਸਭ ਤੋਂ ਪਹਿਲਾਂ ਹੀ ਚੱਕਿਆ ਕਰਨਗੇ।
3: ਥੈਂਕ ਯੂ,
0: ਬਿਲਕੁਲ
3: ਇਹ ਤੇ ਬੈਸਟ ਲਾਈਫ ਆ, ਤੇ ਤੂੰ
0: ਕਾਲ ਕੀਤੀ ਆਰਾਮ ਨਾਲ ਸੋ ਗਏ, ਕੋਈ ਚੱਕਰ ਨਹੀਂ, ਕੋਈ ਟੈਨਸ਼ਨ ਨਹੀਂ।
3: ਗੱਲ
0: ਮੈਡਮ ਕਰੀ ਜਾਂ ਸਟ੍ਰਾਈਕ, ਮੈਡਮ ਕਰਨ ਚੁਗਲੀਆਂ ਆਪਣਾ ਗਿਆ, ਆਪਣ ਸੋ ਜਾਏਗਾ।
3: ਤੇ ਜੇਕਰ ਤੁਸੀਂ ਵੀ ਕਰਨੀ ਆ ਭਾਈ ਕਾਲ, ਤੇ ਤੁਸੀਂ ਹੁਣ ਸਾਨੂੰ ਕਰ ਸਕਦੇ ਹੋ 0447176474 ਤੇ 0447176774 ਤੇ, ਜਾਂ ਫਿਰ ਤੁਸੀਂ ਸਾਨੂੰ 9356030344 ਤੇ ਕਰ ਸਕਦੇ ਹੋ। ਤੇ ਹੁਣੇ ਹੁਣੇ ਕਰ ਲਓ ਤੇ ਫਿਰ ਆਪਾਂ ਲਵਾਂਗੇ ਤੁਹਾਡੇ ਕੋਲੋਂ ਇਜਾਜ਼ਤ। ਤੇ ਲਾਲ ਜੀ ਕੀ ਹਾਲ ਚਾਲ ਨੇ?
4: ਤੁਸੀਂ
3: ਦੱਸੋ, ਤੁਸੀਂ ਟੀਚਰ ਵਾਲੇ ਹੋ,
0: ਤੁਸੀਂ ਦੱਸੋਗੇ
3: ਸਾਨੂੰ ਕੀ ਪਤਾ,
0: ਅਸੀਂ ਤੁਹਾਨੂੰ ਪੁੱਛੀ ਜਾਂਦੇ ਹਾਂ ਵਾ ਇਹ ਚੰਗੀ ਟੈਨਿਸ ਖੇਡੀ ਆ
3: ਹੈ। ਠੀਕ ਠਾਕ ਜੀ, ਤੁਸੀਂ ਸੁਣਾਓ?
4: ਮੈਂ ਗੱਲਾਂ ਗੱਲਾਂ ਚੁਟਕਲਾ ਯਾਦ ਕਰ, ਮੈਨੂੰ ਯਾਦ ਨੀ ਆਉਣ,
0: ਮੈਂ ਕਹਾਂ ਅੱਜ ਸੁਰ ਥੋੜਾ ਡਾਊਨ ਜਿਹਾ ਲਾ ਜੀ, ਕੋਈ ਸੀਰੀਅਸ ਗੱਲ ਦੱਸਣ ਆਇਆ? ਪਤਾ ਨੀ, ਬੜਾ ਮਸਲਾ ਜੀ ਸਾਡੇ ਸੁਬਰਬ ਦੇ ਅੰਦਰ, ਮੇਰ ਗੱਲ ਨੀ ਸੁਣ ਰਿਹਾ ਇਹ, ਮੈਂ ਸ਼ਾਇਦ ਅੱਜ ਕੁਛ ਕਿਤੇ ਹੋਰ ਜਾ ਰਹੀ ਹੈ ਕਹਾਣੀ, ਪਿਛਲੀ ਗੱਲ ਇਹ ਗੱਲ ਕੀ ਹੈ, ਗੱਲ ਇਹ ਆ ਠੀਕ ਹੈ ਠੀਕ ਹੈ।
3: ਜੇ ਲਾਲ ਨੂੰ ਚੁਟਕਲਾ ਭੁੱਲਣ ਲੱਗ ਪਿਆ ਨਾ, ਫਿਰ ਦੁਨੀਆਂ ਥੋੜੇ ਦਿਨੀਆਂ।
0: My God, Lal ji, mujhe jeena hai Lal ji, chutkla mat bhule.
4: Sami sahab ko koi aanda, bhai apna na, apna na, sade apna, oh apna sai hai, usne ek shart hai, jalebi chahiye, ha na, jalebi karna apna bhi 20 kilo nahi chahiye,
3: kitne
4: nahi hai, kehna hi Sami sahab ko 1000 lag jayega, kehna 1000 te 1500 karo,
0: ਜਸਵਾਲ ਭਾਈ
4: ਜਾ ਰਹੇ ਹੁੰਦੇ ਆਪਣਾ ਕਿਤੇ ਜਾ ਰਹੇ ਚਾਦਰ ਹੋ ਗਏ ਨਾ, ਤੇ ਨਾ ਉਹ ਆਪਣਾ ਆਪਣਾ ਪਜਾਮਾ ਪਾ ਲੈਂਦੇ, ਪਜਾਮਾ ਉੱਠ ਤੇ ਪਾਉਂਦੇ ਆਪਣਾ ਭਾਵੇਂ ਕਹਿੰਦੇ ਵੀ ਆਪਾਂ ਤੁਸੀਂ ਆਪਣਾ ਪਜਾਮਾ ਪਾਇਆ ਨਾਲ ਆਇਆ ਬੜਾ ਗੰਦਾ ਨਾਲ ਆਇਆ
0: ਵੈਰੀ ਸਪੈਸੀਫਿਕ ਲੁਧਿਆਣਾ ਰੇਸਿਸਟ ਜੋਗ ਜੀ
3: ਗੰਦੇ ਨਾਲੇ ਵਾਲੇ ਥੱਲੇ ਉਤਰੋ
0: ਗੰਦੇ ਨਾਲੇ ਇਹ ਅੰਦਰ ਕੀ ਬਾਤ ਹੈ ਬਾਹਰ ਕੈਸੇ ਜਾ ਰਹੀ ਹੈ
4: ਆਪਣਾ ਸੁੱਖ ਜੀ ਕਹਿੰਦੇ ਵੀ ਆਪਣਾ ਵੀ ਭਾਈ ਹੁੰਦੇ ਕਹਿੰਦੇ ਤੁਸੀਂ ਨਾ ਵੀ ਹਮੇਸ਼ਾ ਕੀ ਕਰਨਾ ਵੀ ਸਾਡਾ ਦਿਮਾਗ ਗੋਡਿਆ ਹੁੰਦਾ
3: ਹਨਾ ਗੋਡਿਆ ਚ ਹੁੰਦਾ
4: ਹਾਂ ਜਾਨੀਆਂ ਦਿਮਾਗ ਗੋਡੇ ਚ ਹੁੰਦਾ ਗੋਡੇ ਖੋਬਦੇ ਸੁਖੀ ਕਹਿੰਦੇ ਮੈਂ ਦਿਮਾਗ ਖਰਾਬ ਨਾ ਕਰੋ
3: ਥੈਂਕ ਯੂ ਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ ਅੱਜ 22 ਕੈਰੇਟ ਦਾ ਗੋਲਡ ਦਾ $182 ਹੋ ਗਿਆ ਰੇਟ ਵਧਣ ਲੱਗ ਪਿਆ ਜੀ
0: ਚਲੋ ਠੀਕ ਹੈ ਬਈ
3: ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਯੈਸਟਰਡੇ ਡਿਨਰ ਵਾਜ ਵਾਈਟ ਚਨਾ ਸਬਜ਼ੀ ਵਿਦ ਬੀਟਰੂਟ ਰਾਈਸ ਤੇ ਬੀਟਰੂਟ ਦਾ ਜੂਸ ਕੱਢ ਕੇ ਕਹਿੰਦੇ ਰਾਈਸ ਦੇ ਵਿੱਚ ਪਾਇਆ ਤੇ ਫਿਰ ਬਣਾਏ ਚੌਲ ਵਿਦ ਓਨੀਅਨ ਬਰੋਕਲੀ ਕੈਰਟ ਐਂਡ ਸੈਸਮੀ ਸੀਡ ਲੈਮਨ ਐਂਡ ਸਾਲਟ ਸੈਲਡ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਸੋਹਣਾ ਸੋਹਣਾ ਸਾਥ ਬਣਾਈ ਰੱਖੇ ਤੇ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਨਾਲ ਪਿਆਰ ਸਾਂਝਾ ਕਰਦੇ ਰਹੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਕ੍ਰਿਸ਼ਨਾ ਜੀ ਨੂੰ ਕਹੋ ਵੀ ਪਿਗ ਦੀ ਵੀ ਆਵਾਜ਼ ਕੱਢ ਕੇ ਵਿਖਾਉਣ ਤੇ ਵਿਖਾ ਦਾਂਗੇ
0: ਕੋਈ ਗੱਲ ਨੀ ਕੋਈ ਚੱਕਰ ਹੀ ਨਹੀਂ
3: ਕੋਇੰਕ ਕੋਇੰਕ ਇਹਦੀ ਚੀਜ਼ ਇਹ ਤੇ ਕਿਹੜੇ ਨਿਆਣੇ ਹੁੰਦੀ ਆਉਂਦੀ ਤੇ ਸਤਿ ਸ਼੍ਰੀ ਅਕਾਲ ਜੀ ਰੇਡੀਓ ਹਾਂਜੀ ਦੀ ਸਾਰੀ ਟੀਮ ਨੂੰ ਕਹਿੰਦੇ ਪਰਮਾਤਮਾ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਬਣਾਏ ਰੱਖੇ ਮਨਜੀਤ ਸਿੰਘ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਸੁਣਨ ਵਾਲਿਆਂ ਨੂੰ ਸਿਡਨੀ ਦੇ ਵਿੱਚ ਤੇ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਬੜੀ ਸੋਹਣੀ ਧੁੱਪ ਲੱਗੀ ਅੱਜ ਬੜਾ ਵਧੀਆ ਨਜ਼ਾਰਾ ਅਤੇ ਸੋਹਣੀ ਧੁੱਪ ਅਤੇ ਸੋਹਣੀ ਕਹਾਣੀ ਅੱਜ ਦੀ ਖੂਬਸੂਰਤ ਥੈਂਕ ਯੂ ਮਿਹਰਬਾਨੀ ਜੀ ਅੰਮ੍ਰਿਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿਮਰਨ ਜੀ ਕਹਿੰਦੇ ਕਿ ਸਾਰੇ ਰੇਡੀਓ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਅਤੇ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਲੱਕੀ ਅਸੀਂ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਨਾਲ ਭੇਜਦੇ ਨੇ ਜੇ ਇੱਕ ਚੁਟਕਲਾ ਕਹਿੰਦਾ ਕਿਆ ਆਪ ਕੋ ਪਤਾ ਹੈ ਕਿ ਪਾਣੀ ਬਰਸਣ ਕੇ ਬਾਅਦ ਬਿਜਲੀ ਕਿਉਂ ਚਮਕਦੀ ਹੈ ਕਿਉਂਕਿ ਪਾਣੀ ਬਰਸਣ ਕੇ ਬਾਅਦ ਭਗਵਾਨ ਟੋਰਚ ਮਾਰ ਕੇ ਦੇਖਦੇ ਹੈ ਕਿ ਕਹੀਂ ਕੋਈ ਜਗ੍ਹਾ ਸੂਖੀ ਤੋਂ ਨਹੀਂ ਰਹਿ ਗਈ
0: ਤੇ ਸਹੀ ਹੈ
3: ਵੀ ਠੀਕ ਹੈ ਜੀ ਥੈਂਕ ਯੂ ਕਹਿੰਦੇ ਵੀ ਮਿਸ ਟੂਡੇ ਫਰੋਮ ਤਵਨੀਤ ਐਸ਼ਲੀਨ ਅਤੇ ਵੀਰ ਜੀ ਹਾਂਜੀ ਜ਼ਰੂਰ ਜੀ ਅੱਜ ਕੀ ਗੱਲ ਟੀਚਰਾਂ ਦੇ ਨਾਲ ਨਾਲ ਫੋਨ ਦੀ ਹੜਤਾਲ ਹੋ ਗਈ ਅੱਜ ਅਤੇ ਥੈਂਕ ਯੂ ਜੀ ਬਹੁਤ ਮਿਹਰਬਾਨੀ ਕਹਿੰਦੇ ਬੂੰਦੀ ਦੀ ਐਬਸੈਂਟ ਫਰੋਮ ਲੌਂਗ ਟਾਈਮ ਵਟ ਹੈਪਨ ਓਕੇ ਜੀ ਧੰਨਵਾਦ ਆਪਾਂ ਪਹੁੰਚਾ ਦਾਂਗੇ ਜੀ ਬੂੰਦੀ ਵੱਡੇ ਹੋ ਗਏ ਜੀ ਨਿਆਣੇ ਹੁਣ ਬੂੰਦੀਆਂ ਲੱਡੂਆਂ ਬਣ ਗਈਆਂ ਮੰਨਤ ਵੀ ਕਹਿੰਦੇ ਕਿ ਬਹੁਤ ਕਹਿੰਦੀ ਹੁੰਦੀ ਆ ਕਿ ਸੁੱਕੀ ਮਸਾਂ ਆਦਤ ਹਟਾਈ ਆ ਵੀਰ ਜੀ ਸਿੱਕੂ ਸ਼ਿੱਕੂ ਅੱਛਾ ਕਹਿੰਦੇ ਸ਼ਿੱਕੂ ਉਹ ਵੀ ਬੜਾ ਕਹਿੰਦੀ ਮਾਂ
0: ਸ਼ਿੱਕੂ ਬੋਲਿਆ ਵਾ ਪਿਆਰਾ
3: ਨਾ ਤੁਸੀਂ ਆਉਂਦੇ ਰਹੋ
5: ਸਤਿ ਸ਼੍ਰੀ ਅਕਾਲ
3: ਕਿਵੇਂ ਹੋ
5: ਨਹੀਂ ਉਹ ਉਹਨਾਂ ਦਾ ਆਪਸ਼ਨਲ ਸੀਗਾ ਤੇ ਫਿਰ ਉਹ ਚਲੀ ਗਈ।
3: ਅੱਛਾ ਓਕੇ, ਉਹਨਾਂ ਦੇ ਟੀਚਰ ਨੇ ਸਾਥ ਨਹੀਂ ਦਿੱਤਾ?
5: ਦਿੱਤਾ ਤਾਂ ਸੀਗਾ ਬਟ ਕੁਛ ਟੀਚਰਸ ਅਜੇ ਆ ਰਹੇ ਹਨ ਤਾਂ ਫਿਰ ਉਹ ਚਲੀ ਗਈ।
3: ਓਕੇ ਓਕੇ ਓਕੇ, ਚਲੋ ਗੁੱਡ। ਫਿਰ ਪੜਾਕੂ ਬੀਬੀ ਬੱਚੀ ਲੱਗਦੀ ਹੈ ਮੈਨੂੰ, ਹੈ
0: ਬਹੁਤ ਤੋਂ ਪਤਾ ਲੱਗ ਗਿਆ ਕਿ ਬਾਕੀ ਬਹੁਤ ਹੀ ਹੈ ਕੰਮ।
3: ਤੁਹਾਡਾ ਫੇਵਰੇਟ ਪੁਆਇੰਟ ਕਿਹੜਾ ਜਿਹਦੇ ਉੱਤੇ ਤੁਸੀਂ, ਤੁਹਾਨੂੰ ਪਤਾ ਹੁੰਦਾ ਵੀ ਇੱਥੇ ਤੇ ਟੀਜ਼ ਹੋਈ,
0: ਟੀਜ਼ ਹੋਈ ਢੇਰ ਹੋ ਜਾਣਾ ਬਈ ਇੰਨੇ
5: ਟੀਵੀ ਪਿੱਛੇ।
3: ਹਾਂ ਓਹੋ, ਤੁਸੀਂ ਕੀ ਪਸੰਦ ਕਰਦੇ ਹੋ ਤੇ ਉਹ ਕੀ ਪਸੰਦ ਕਰਦੀ ਵੇਖਣਾ?
5: ਮੈਂ ਕੋਈ ਮੂਵੀ ਵਗੈਰਾ ਦੇਖ ਲੈਂਦੀ ਹਾਂ ਜਾਂ ਕੋਈ ਸ਼ੋ ਵਗੈਰਾ ਆਉਂਦਾ ਉਹ ਤੇ ਉਹਨੇ ਕਾਰਟੂਨ ਦੇਖਣਾ ਹੁੰਦਾ।
3: ਹਾਂ ਫਿਰ ਉਹ ਛੋਟੀ ਆ ਨਾ।
5: ਹਾਂਜੀ,
3: ਕੀ ਵੇਖਦੀ? ਓਇੰਗ ਓਇੰਗ
5: ਦੇਖਦੀ ਹੁੰਦੀ ਸੀ ਬਟ ਹੁਣ ਉਹਨੇ ਉਹ ਛੱਡਤਾ, ਹੁਣ ਕੁਛ ਹੋਰ ਦੇਖਦੀ ਆ।
3: ਹਾਂ ਵੱਡੀ ਹੋ ਗਈ ਆ ਨਾ।
5: ਹਾਂਜੀ
3: ਚਲੋ, ਕੀ ਸੁਣਾਓਗੇ ਫਿਰ ਅੱਜ ਤੁਸੀਂ?
5: ਪਹਿਲਾਂ ਤਾਂ ਉਹ ਜਿਹੜੀ ਮੈਂ ਉਦੋਂ ਬੁਝਾਰਤ ਪੁੱਛੀ ਸੀ ਉਹਦਾ ਆਨਸਰ ਮੈਂ ਦੱਸਿਆ ਨਹੀਂ ਹਜੇ।
3: ਓਹੋ ਲੈ, ਸਾਨੂੰ ਵੀ ਚੇਤਾ ਭੁੱਲ ਗਿਆ, ਕਿਹੜੀ
0: ਬੁਝਾਰਤ ਵੀ ਦੁਬਾਰਾ ਰਿਪੀਟ ਕਰੋ, ਫਲੈਸ਼ਬੈਕ ਦੋ।
5: ਟੁੱਟੀਆਂ ਚੀਜ਼ਾਂ ਹਮੇਸ਼ਾ ਬਹੁਤ ਪਰੇਸ਼ਾਨ ਕਰਦੀਆਂ ਨੇ।
3: ਹਾਂ ਵੀ ਟੁੱਟੀਆਂ ਚੀਜ਼ਾਂ ਹਮੇਸ਼ਾ ਪਰੇਸ਼ਾਨ ਕਰਦੀਆਂ, ਉਹ ਕਿਹੜੀ ਚੀਜ਼ ਆ ਜਿਹੜੀ?
5: ਤੁਹਾਨੂੰ ਤਾਂ ਪਤਾ ਹੀ ਆ ਮੈਨੂੰ ਮੇਰੀ ਨੀਂਦ ਕਿੰਨੀ ਪਿਆਰੀ ਹੈ, ਤਾਂ ਉਹਦਾ ਆਨਸਰ ਸੀਗਾ ਮੇਰੀ ਨੀਂਦ।
0: ਆਏ ਮਾਈ ਕਾਈਂਡ ਆਫ ਪੀਪਲ, ਜੀਓ ਜੀਓ, ਵੈਰੀ ਗੁੱਡ।
3: ਆ ਤੇ ਗੁੱਡ ਹੈ ਫਿਰ,
0: ਇਹ ਵਧੀਆ ਸੀ ਯਾਰ।
5: ਅੱਜ ਮੈਂ ਇੱਕ ਚੁਟਕਲਾ ਸੁਣਾਵਾਂਗੀ।
3: ਹਾਂਜੀ।
5: ਇੱਕ ਵਾਰੀ ਪੱਪੂ ਆਫਿਸ ਨੀ ਜਾਂਦਾ ਤੇ ਉਹਦੇ ਬੌਸ ਦਾ ਉਹਨੂੰ ਫੋਨ ਆਉਂਦਾ ਵੀ ਤੂੰ ਅੱਜ ਆਫਿਸ ਕਿਉਂ ਨੀ ਆਇਆ? ਉਹ ਕਹਿੰਦਾ ਕਿ ਮੇਰਾ ਸਿਰ ਬਹੁਤ ਦੁਖ ਰਿਹਾ ਅੱਜ। ਤੇ ਉਹਦਾ ਬੌਸ ਕਹਿੰਦਾ ਕਿ ਜਿੱਦਣ ਮੇਰਾ ਸਿਰ ਦੁਖਦਾ ਨਾ ਉਦਣ ਮੈਂ ਆਪਣੀ ਵਾਈਫ ਦਾ ਚਿਹਰਾ ਦੇਖ ਕੇ ਆਫਿਸ ਆਉਂਦਾ ਤੇ ਮੇਰਾ ਸਾਰਾ ਦਿਨ ਵਧੀਆ ਜਾਂਦਾ, ਤੂੰ ਵੀ ਐਵੇਂ ਹੀ ਕਰ। ਪੱਪੂ ਕਹਿੰਦਾ, ਦੋ ਘੰਟੇ ਬਾਅਦ ਪੱਪੂ ਆਪਣੇ ਬੌਸ ਕਹਿੰਦਾ ਕਿ ਜਿਵੇਂ ਤੁਸੀਂ ਕਿਹਾ ਸੀਗਾ ਮੈਂ ਤੁਹਾਡੀ ਵਾਈਫ ਦਾ ਚਿਹਰਾ ਦੇਖ ਕੇ ਆ ਗਿਆ।
0: ਵੈਰੀ ਫੀਡਬੈਕ ਵੀ ਦਿੱਤੀ ਹੈ।
5: ਮੇਰਾ ਸਿਰ ਤਾਂ ਠੀਕ ਹੋ ਗਿਆ ਬਟ ਉਹ ਸਿਰ ਫੜ ਕੇ ਬੈਠੀ।
0: ਬੌਸ ਬੇਹੋਸ਼। ਵਾਹ ਬਈ ਵਾਹ,
3: ਥੈਂਕ ਯੂ ਵਰਗ,
0: ਥੈਂਕ ਯੂ
3: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੋ। ਤੇ ਹੁਣ ਤੁਹਾਡੇ ਕੋਲ ਲੈਂਦੇ ਹਾਂ ਇਜਾਜ਼ਤ ਤੇ ਓਕੇ ਥੈਂਕ ਯੂ। ਕਹਿੰਦੇ ਮੰਮਾ ਫੋਨ ਨੋਟ ਵਰਕਿੰਗ, ਓਹੋ
0: ਬਾਕੀ ਹੜਤਾਲ ਹੋ ਗਈ ਬਈ।
3: ਹਾਂ ਫੋਨ ਦੀ ਹੜਤਾਲ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਕੁਮਨ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮਨਜੀਤ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਕੁਲਦੀਪ ਸਿੰਘ ਬਾਲ ਜੀ ਧੰਨਵਾਦ ਕਹਾਣੀ ਪਸੰਦ ਕਰਨ ਦੇ ਲਈ। ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਹਾਂ ਜੀ ਮਲਕੀਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਯਾਰਾ ਵੋਂਗਾ ਤੋਂ ਕਹਿੰਦੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ। ਸਤਿ ਸ਼੍ਰੀ ਅਕਾਲ ਰਵੀ ਜੱਸਲ ਜੀ ਭੇਜਦੇ ਨੇ ਯਾਰਾ ਵੋਂਗਾ ਤੋਂ ਮੈਸੇਜ। ਇਹਨਾਂ ਦੇ ਨਾਲ ਮੁਲਾਕਾਤ ਵੀ ਹੋਈ ਇਹਨਾਂ ਦੇ ਨਾਲ ਥੋੜ੍ਹੇ ਦਿਨ ਪਹਿਲਾਂ।
0: ਓ ਨਾਈਸ,
3: ਤੇ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ, ਥੈਂਕ ਯੂ। ਤੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ
0: ਰੇਡੀਓ 1674 AM।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੁਐਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
10: ਲਾਦੇ ਫੇਰ।
11: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
12: ਹਾਂਜੀ ਰੇਡੀਓ।
6: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मैनूं पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
9: हां जी हां जी, ओए हां जी हां जी,
10: हां जी रेडियो।
8: हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउण दा वादा करदा है वेरी बी टोयोटा,
11: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपने टोयोटा चूज करन लई, जो ने एक दहाके तो वेरी बी टोयोटा दे नाल।
8: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा, द स्मार्ट चॉइस। Peace.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਕਿਉਂਕਿ ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਨਾਲ ਲੈ ਕੇ ਨਿਕਲਦੇ ਹਾਂ, ਕਹਿੰਦੇ ਨੇ ਸਾਰਾ ਦਿਨ ਉਹੀ ਸਾਡੇ ਨਾਲ ਰਹਿੰਦਾ, ਉਹੀ ਖੱਟ ਕਮਾ ਕੇ ਅਸੀਂ ਦੂਣ ਸਵਾਇਆ ਕਰਕੇ ਵਾਪਸ ਘਰ ਲੈ ਕੇ ਆਉਂਦੇ ਹਾਂ, ਤਾਂ ਉਹ ਖੁਸ਼ੀਆਂ ਲੈ ਕੇ ਨਿਕਲਦੇ ਹਾਂ, ਸ਼ਾਮਾਂ ਨੂੰ ਖੁਸ਼ੀਆਂ ਲੈ ਕੇ ਘਰ ਪਰਤਾਂਗੇ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਹੱਸਦੇ ਚਿਹਰੇ ਰਹਿਣ, ਇਸੇ ਅਰਦਾਸ ਦੇ ਨਾਲ ਉਹ ਵੱਧਦੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਏਅਰਪੋਰਟ 'ਤੇ ਜਾਣ ਦੀਆਂ ਤਿਆਰੀਆਂ ਸੀ, ਬੈਗ ਪੈਕ ਕਰਦਿਆਂ ਨਾਲ ਜਾਣ ਵਾਲੇ ਸੱਜਣ ਦਾ ਫੋਨ ਆਇਆ। ਟ੍ਰੈਫਿਕ ਬਹੁਤ ਹੁੰਦੀ ਹੈ ਏਅਰਪੋਰਟ ਵਾਲੇ ਰਾਹ ਦੇ ਉੱਤੇ, ਇੱਦਾਂ ਕਰਦੇ ਹਾਂ ਘੰਟਾ ਕੁ ਪਹਿਲਾਂ ਨਿਕਲਦੇ ਹਾਂ। ਉਹਨੂੰ ਤਾਂ ਹਾਂ ਕਰ ਦਿੱਤੀ, ਪਰ ਮਨ ਦੇ ਵਿੱਚ ਆਈ ਜਾਂਦਾ ਤੂੰ ਤਾਂ ਸੱਜਣਾ ਵਿਹਲਾ, ਮੇਰੇ ਹਾਲੇ 36 ਕੰਮ ਕਰਨ ਵਾਲੇ ਪਏ ਆ, ਉਹੀ ਇੱਕ ਘੰਟਾ ਪਤਾ ਨਹੀਂ ਮੈਂ ਕਿੰਨੇ ਕੰਮ ਕਰ ਲੈਣੇ। ਫਿਰ ਸੋਚਿਆ ਚਲੋ ਹਾਂ ਕਰ ਦਿੱਤੀ ਹੈ, ਕੰਮ ਤਾਂ ਬਹੁਤਾ ਲੈਪਟੋਪ ਦਾ ਹੀ ਹੈ, ਘੰਟਾ ਪਹਿਲਾਂ ਪਹੁੰਚ ਕੇ ਉੱਥੇ ਬਹਿ ਕੇ ਕਰ ਲਾਂਗੇ। ਪਰ ਪਤਾ ਨਹੀਂ ਕਿਉਂ ਇਹ ਫੈਸਲਾ ਮਨ ਨੂੰ ਚੁਬੀ ਜਾਂਦਾ ਯਾਰ, ਐਵੇਂ ਇੱਕ ਘੰਟਾ ਇਹਨੇ ਖਰਾਬ ਕਰ ਦੇਣਾ, ਇਹ ਜ਼ਿਆਦਾ ਹੀ ਕੋਈ ਹਿਸਾਬੀ ਕਿਤਾਬੀ ਲੱਗਦਾ। ਖੈਰ ਕੰਮ ਆਪਣਾ ਸੀ, ਇਸ ਕਰਕੇ ਬਹੁਤਾ ਟਾਲ ਮਟੋਲਾ ਨਹੀਂ ਕਰ ਸਕਦੇ। ਪਲਾਨ ਦੇ ਮੁਤਾਬਿਕ ਘੰਟਾ ਕੁ ਪਹਿਲਾਂ ਚੱਲ ਪਏ ਅਤੇ ਟ੍ਰੈਫਿਕ ਵੀ ਘੱਟ ਮਿਲੀ। ਆਮ ਦੇ ਨਾਲੋਂ ਪਹਿਲਾਂ ਹੀ ਏਅਰਪੋਰਟ ਦੇ ਉੱਤੇ ਪਹੁੰਚ ਗਏ, ਕੋ ਕਾਹਲ ਨਹੀਂ ਸੀ, ਪਰ ਫਿਰ ਵੀ ਉਹ ਫੈਸਲਾ ਮਨ ਨੂੰ ਚੁਬੀ ਜਾਵੇ। ਹੁਣ ਉਹ ਇੱਕ ਘੰਟਾ ਪਹਿਲਾਂ ਪਹੁੰਚ ਕੇ ਦੱਸ ਕਰਨਾ ਕੀ ਹੈ ਇੱਥੇ, ਇਹਨੇ ਨੂੰ ਜਾ ਟੈਕਸੀ ਵਾਲੇ ਨੇ ਬ੍ਰੇਕ ਮਾਰੀ। ਉਤਰੇ ਤਾਂ ਸਾਹਮਣੇ ਸ਼ਟਲ ਬੱਸ ਸੀ, ਨਾਲ ਦਾ ਮਿੱਤਰ ਕਹਿਣ ਲੱਗਾ ਬੱਸ ਤੁਰ ਨਹੀਂ ਲੱਗੀ ਆ, ਮਿੱਤਰਾ ਮਾਰ ਥੋੜ੍ਹੀ ਜਿਹੀ ਦੜੁੱਕੀ, ਬਹੁਤਾ ਸੋਚਣ ਦਾ ਸਮਾਂ ਨਹੀਂ ਮਿਲਿਆ, ਭੱਜ ਕੇ ਸ਼ਟਲ ਬੱਸ ਦੇ ਵਿੱਚ ਬਹਿ ਗਏ। ਨਾਲ ਦੀ ਨਾਲ ਹੀ ਬਾਰੀ ਬੰਦ ਹੋ ਗਈ, ਸ਼ਟਲ ਬੱਸ ਤੁਰੀ ਤਾਂ ਮਨ ਦੇ ਵਿੱਚ ਵਿਚਾਰ ਆਇਆ ਆ ਪੁਲ ਪਾਰ ਕਰਕੇ ਆ 5 ਮਿੰਟਾਂ ਦੇ ਵਿੱਚ ਆਪਾਂ ਤੁਰ ਕੇ ਪਹੁੰਚ ਜਾਣਾ ਹੈ, ਭਲਾ ਆਪਾਂ ਇਹ ਬੱਸ ਦੇ ਵਿੱਚ ਕਿਉਂ ਬਹਿ ਗਏ ਹਾਂ। ਜਦੋਂ ਬੱਸ ਵਾਲੇ ਨੇ ਥੋੜ੍ਹੀ ਜਿਹੀ ਅੱਗੇ ਤੋਰੀ ਤਾਂ ਸਮਝ ਆਈ ਕਿ ਇਹਨੇ ਤਾਂ ਹਲੇ ਉਹ ਦੂਰੋਂ ਘੁੰਮ ਕੇ ਆਉਣਾ, ਆਪਾਂ ਇੱਧਰੋਂ ਦੀ ਸ਼ੋਰਟਕੱਟ ਮਾਰਨਾ ਸੀ ਅਤੇ ਤੁਰ ਕੇ ਸਿੱਧਾ ਏਅਰਪੋਰਟ ਦੇ ਅੰਦਰ। ਪਹਿਲਾਂ ਤਾਂ ਨਾਲ ਦੇ 'ਤੇ ਮਾੜੀ ਜਿਹੀ ਪੜਾਸ ਕੱਢੀ, ਜਰਦੀ ਜਰਦੀ ਜੀ ਉਹਦੇ 'ਤੇ ਪੜਾਸ ਕੱਢੀ ਅਤੇ ਫਿਰ ਸਾਹਮਣੇ ਡਰਾਈਵਰ ਦੇ ਉੱਤੇ ਧਿਆਨ ਪੈ ਗਿਆ। ਪੰਜਾਬੀ ਹੋਣ ਦੇ ਨਾਤੇ ਡਰਾਈਵਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਨਾਲ ਹੀ ਪੁੱਛ ਲਿਆ, ਵੀਰ ਤੂੰ ਤਾਂ ਸਾਰਾ ਦਿਨ ਬੜਾ ਬੋਰ ਹੁੰਦਾ ਹੋਏਗਾ, ਆ ਇੱਥੇ ਗੋਲ ਗੋਲ ਜਿਹਾ ਘੁੰਮੀ ਜਾਣਾ, ਇੱਦਾਂ ਦੀ ਨੌਕਰੀ ਤਾਂ ਬੜੀ ਔਖੀ ਆ ਕਰਨੀ ਯਾਰ। ਡਰਾਈਵਰ ਨੇ ਹਲਕੀ ਜਿਹੀ ਝਾਕ ਦਿੱਤੀ, ਚਿਹਰੇ ਦੇ ਉੱਤੇ ਵੱਡੀ ਜੀ ਇੱਕ ਸਮਾਈਲ ਲੈ ਕੇ ਆਉਂਦੀ ਅਤੇ ਕਿਹਾ ਨਹੀਂ ਨਹੀਂ ਭਾਅ ਜੀ ਇੱਦਾਂ ਦਾ ਤਾਂ ਕੁਛ ਨਹੀਂ, ਤੁਸੀਂ ਜਾਣ ਕੇ ਸ਼ਾਇਦ ਹੈਰਾਨ ਹੋ ਗਏ ਕਿ ਮੈਂ ਇੱਕੋ ਗੇੜਾ ਹੀ ਲਾਉਣਾ ਵਾ ਇੱਕ ਦਿਨ 'ਚ, ਦੂਸਰੇ ਗੇੜੇ ਦੇ ਵਿੱਚ ਪਹਿਲਾਂ ਵਰਗਾ ਕਦੀ ਮੇਰਾ ਅਭਿਆਸ ਰਿਹਾ ਹੀ ਨਹੀਂ, ਐਕਸਪੀਰੀਅੰਸ ਰਿਹਾ ਹੀ ਨਹੀਂ, ਸੱਚ ਜਾਣਿਓ ਹਰ ਗੇੜੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮੈਨੂੰ ਐਕਸਪੀਰੀਅੰਸ ਮਿਲਦਾ, ਜਦੋਂ ਵੱਖਰੀ ਤਰ੍ਹਾਂ ਦੇ ਲੋਕ ਮਿਲਦੇ ਨੇ ਤੁਹਾਡੇ ਵਰਗੇ, ਹੱਸ ਕੇ ਬੋਲਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਤਜਰਬੇ ਹੁੰਦੇ ਨੇ, ਅਤੇ ਫਿਰ ਮੈਨੂੰ ਸਾਰਾ ਦਿਨ ਕਦੀ ਲੱਗਿਆ ਹੀ ਨਹੀਂ ਕਿ ਮੈਂ ਇੱਕੋ ਰੂਟ ਦੇ ਉੱਤੇ ਉੱਥੇ ਕਿ ਜੇ ਘੁੰਮੀ ਜਾਂਦਾ, ਆਹ ਤਾਂ ਤੁਸੀਂ ਗੱਲ ਕਹੀ ਆ ਅਤੇ ਮੈਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ, ਇੰਨਾ ਕਹਿ ਕੇ ਹੱਸਣ ਲੱਗ ਪਿਆ। ਇਹਨੇ ਨੂੰ ਲਾਈਟਾਂ ਦੇ ਉੱਤੇ ਬ੍ਰੇਕ ਮਾਰੀ ਤਾਂ ਸਾਹਮਣੇ ਏਅਰਪੋਰਟ ਤੋਂ ਨਿਕਲਦਾ ਇੱਕ ਪਰਿਵਾਰ ਡਰਾਈਵਰ ਦੇ ਲਾਗੇ ਬੈਠੇ ਹੋਣ ਦੇ ਕਰਕੇ ਉੱਧਰ ਨੂੰ ਇਸ਼ਾਰਾ ਕਰਕੇ ਕਹਿਣ ਲੱਗਾ ਭਾਅ ਜੀ ਉਹ ਵੇਖੋ ਆ ਛੋਟੀ ਜਿਹੀ ਬੱਚੀ ਕਿੱਦਾਂ ਆਪਣੀ ਦਾਦੀ ਦੀ ਬਾਂਹ ਫੜ ਕੇ ਪਾਰ ਕਰਾਉਣ ਡਈ ਹੈ ਸੜਕ ਐਨ ਆਨੰਦ ਆ ਰਿਹਾ ਕਿ ਨਹੀਂ ਵੇਖ ਕੇ ਇੱਕ ਉਮਰ ਸੀ ਇਸ ਦਾਦੀ ਨੇ ਕਿੱਦਾਂ ਖੜਾਇਆ ਹੋਊਗਾ ਗੋਦੀ 'ਚ ਬਿਠਾ ਕੇ ਮਗਰ ਭੱਜੀ ਫਿਰਦੀ ਹੋਣੀ ਹੈ ਇਹੋ ਹੀ ਬਾਂਹ ਫੜ ਕੇ ਉਹ ਉਹਨੂੰ ਸਕੂਲ ਛੱਡਣ ਜਾਂਦੀ ਹੋਊਗੀ ਹੁਣ ਉਹ ਥੋੜ੍ਹੀ ਬਜ਼ੁਰਗ ਹੋਈ ਹੈ ਅਤੇ ਪੋਤੀ ਵੇਖੋ ਕਿੱਦਾਂ ਉਹਦਾ ਸਾਥ ਦੇ ਰਹੀ ਹੈ ਸ਼ਾਇਦ ਤੁਹਾਨੂੰ ਵੀ ਮਜ਼ਾ ਆਇਆ ਹੋਵੇ ਵੇਖ ਕੇ ਮੈਨੂੰ ਤਾਂ ਮੇਰੀ ਦਾਦੀ ਯਾਦ ਆ ਗਈ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਮੈਨੂੰ ਸਾਰਾ ਦਿਨ ਐਕਸਪੀਰੀਅੰਸ ਹੁੰਦੇ ਆ ਜੇ ਮੈਂ ਹੋਰ ਕਿਸੇ ਕੰਮ 'ਤੇ ਹੋਵਾਂ ਉੱਥੇ ਸ਼ਾਇਦ ਮੈਂ ਬੋਰ ਹੋਵਾਂ ਪਰ ਇੱਥੇ ਤਾਂ ਨਹੀਂ ਪਰ ਸੱਚ ਦੱਸਾਂ ਮੈਂ ਬੜੀਆਂ ਨੌਕਰੀਆਂ ਕੀਤੀਆਂ ਆਹ ਜਿਹੜਾ ਮੈਂ ਆਮ ਸੁਣ ਲੈਂਦਾ ਨਾ ਇੱਥੇ ਬੋਰ ਹੋ ਗਏ ਇੱਥੇ ਜੀ ਨਹੀਂ ਲੱਗਦਾ ਮਜਬੂਰੀ ਨੂੰ ਕਈ ਨੌਕਰੀਆਂ ਛੱਡਣੀਆਂ ਪਈਆਂ ਪਰ ਸੱਚ ਜਾਣੇ ਉਹ ਕਦੀ ਕਦੀ ਇੱਦਾਂ ਦਾ ਮਨ ਦੇ ਵਿੱਚ ਵਿਚਾਰ ਆਏ ਨਹੀਂ ਇੱਕ ਗੱਲ ਦੱਸਾਂ ਇੱਕ ਵਾਰੀ ਇੱਕ ਵੇਅਰ ਹਾਊਸ ਦੇ ਵਿੱਚ ਮੇਰੀ ਨੌਕਰੀ ਲੱਗੀ ਡੱਬੇ ਪੈਕ ਕਰਨ ਦੀ ਮੈਂ ਅੱਜ ਵੀ ਇਕੱਲਾ ਸੋਚ ਕੇ ਹੱਸ ਪੈਂਦਾ ਦੂਰ ਦਰੇਡੇ ਤੱਕ ਡੱਬੇ ਡੱਬੇ ਕੋਈ ਬੰਦਾ ਨਾ ਪਰਿੰਦਾ ਗੱਲ ਕਰਨ ਵਾਲਾ ਕੋਈ ਨਹੀਂ ਸੀ ਹੁੰਦਾ ਅੱਜ ਵੀ ਮੈਂ ਇਹ ਸੋਚ ਕੇ ਹੱਸ ਪੈਂਦਾ ਕਿ ਉਦੋਂ ਮੈਂ ਡੱਬਿਆਂ ਨਾਲ ਹੀ ਬੜੀਆਂ ਗੱਲਾਂ ਕੀਤੀਆਂ ਉਦੋਂ ਉਹੀ ਮੈਨੂੰ ਸਾਥੀ ਲੱਗਦੇ ਹੁੰਦੇ ਸੀ ਨਾਲੇ ਮੱਠੇ ਮੱਠੇ ਜੇ ਗਾਣੇ ਬੋਲਦੇ ਰਹਿਣਾ ਨਾਲੇ ਕੰਮ ਕਰੀ ਜਾਣਾ ਪਤਾ ਹੀ ਨਹੀਂ ਲੱਗਦਾ ਕਿੱਥੇ ਰੱਬ ਰੱਬ ਕਰਦਿਆਂ ਦਿਨ ਲੰਘ ਜਾਂਦਾ ਆ ਵੇਖੋ ਬਾਹਰ ਵੱਲ ਮਾਰੋ ਧਿਆਨ ਕਿੰਨੀ ਖੂਬਸੂਰਤ ਦੁਨੀਆ ਕਿੰਨੇ ਰੰਗ ਬਿਰੰਗੇ ਲੋਕ ਹੈ ਸਾਰਾ ਦਿਨ ਭਲਾ ਇਹੋ ਹੀ ਥੋੜ੍ਹੀ ਟੱਕਰਨੇ ਆ ਅਤੇ ਬਾਕੀ ਆ ਰਹਿ ਗਈਆਂ ਸੜਕਾਂ ਇਮਾਰਤਾਂ ਆ ਲਾਈਟਾਂ ਵਾਲੇ ਇਹਨਾਂ ਵੱਲ ਤਾਂ ਕਦੀ ਮੇਰਾ ਧਿਆਨ ਹੀ ਨਹੀਂ ਗਿਆ ਸੱਚ ਪੁੱਛੋ ਤਾਂ ਬੜੀ ਵਧੀਆ ਚੱਲ ਰਹੀ ਹੈ ਜ਼ਿੰਦਗੀ ਇਹਨੇ ਨੂੰ ਗੱਲਾਂ ਕਰਦਿਆਂ ਸਾਡਾ ਵੀ ਸਟੋਪ ਆ ਗਿਆ ਦਿਮਾਗ ਜਿੱਦਾਂ ਸੁੰਨ ਜਿਹਾ ਹੋ ਗਿਆ ਯਾਰ ਇਹ ਡਰਾਈਵਰ ਜ਼ਿੰਦਗੀ ਨੂੰ ਇੱਕ ਨਵੀਂ ਦਸ਼ਾ ਦੇ ਗਿਆ ਇਹ ਦਿਸ਼ਾ ਵੱਲ ਤਾਂ ਮੈਂ ਕਦੇ ਸੋਚਿਆ ਨਹੀਂ ਜਾਂ ਫਿਰ ਬੜਾ ਚਿਰ ਪਹਿਲਾਂ ਸੋਚਦੇ ਹੁੰਦੇ ਸੀ ਇੱਦਾਂ ਦਾ ਹੁਣ ਤਾਂ ਕੰਮਾਂ ਕਾਰਾਂ ਦੇ ਵਿੱਚ ਇਹੋ ਜਿਹੇ ਲਤਾੜੇ ਗਏ ਹਾਂ ਹਰ ਇੱਕ ਚੀਜ਼ ਦੇ ਵਿੱਚ ਬੋਰੀਅਤ ਆ ਗਈ ਹੈ ਪਤਾ ਨਹੀਂ ਇੱਦਾਂ ਦੀ ਕਿਉਂ ਜ਼ਿੰਦਗੀ ਬਣਾ ਲਈ ਆਪਣੀ ਕੱਲ੍ਹ ਰਾਤ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਸੀਨ ਦਿਮਾਗ ਦੇ ਵਿੱਚ ਘੁੰਮੀ ਜਾਂਦਾ ਭਾਵੇਂ ਕਿ ਕੋਲ ਵਧੇਰੇ ਸਮਾਂ ਸੀ ਫਿਰ ਵੀ ਇੱਦਾਂ ਕਿਉਂ ਲੱਗੀ ਜਾਂਦਾ ਜਿਵੇਂ ਮੈਨੂੰ ਹੋਰ ਕਾਲ ਕਰ ਲੈਣੀ ਚਾਹੀਦੀ ਹੈ ਜਿੱਦਾਂ ਆਹ ਘੰਟਾ ਮੈਂ ਖਰਾਬ ਕਰ ਦਿੱਤਾ ਹੋਵੇ ਹਾਲਾਂਕਿ ਉਹ ਵੀ ਮੇਰੇ ਹੱਥ ਦੇ ਵਿੱਚ ਕਿਤੇ ਇਹ ਮੈਂ ਆਪਣੇ ਸੁਭਾਅ ਦਾ ਹਿੱਸਾ ਤਾਂ ਨਹੀਂ ਬਣਾ ਲਿਆ ਕਈ ਵਾਰੀ ਆਪਾਂ ਵਿਹਲੇ ਰਹਿ ਕੇ ਵੀ ਨਹੀਂ ਬੋਰ ਹੁੰਦੇ ਅਤੇ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਕਰਨ ਦੇ ਉੱਤੇ ਵੀ ਕਈ ਵਾਰੀ ਬੋਰ ਹੋਈ ਜਾਂਦੇ ਅਤੇ ਸ਼ਾਇਦ ਇਹੋ ਚੀਜ਼ਾਂ ਆਪਾਂ ਅੱਗੇ ਆਪਣੇ ਬੱਚਿਆਂ 'ਚ ਵੀ ਪਾਤੀਆਂ ਉਹ ਵੀ ਗੱਲ ਗੱਲ ਦੇ ਉੱਤੇ ਕਹਿੰਦੇ ਰਹਿੰਦੇ ਆ ਮੈਂ ਇਹਦੇ ਤੋਂ ਬੋਰ ਹੋ ਗਿਆ ਮੈਂ ਉਹਦੇ ਤੋਂ ਬੋਰ ਹੋ ਗਿਆ ਪਰ ਅੱਜ ਜੋ ਆ ਡਰਾਈਵਰ ਵੀਰ ਦੱਸ ਗਿਆ ਨਾ ਗੱਲ ਬੜੀ ਪਤੇ ਦੀ ਹੈ ਅਤੇ ਹੁਣ ਨਾਲ ਦੇ ਸਾਥੀ ਦਾ ਵੀ ਧੰਨਵਾਦ ਕਰਨ ਨੂੰ ਜੀ ਕਰਨ ਦਿਆ ਉਹ ਜੇ ਨਾ ਹੀਲਾ ਕਰਦਾ ਤਾਂ ਭੱਜ ਕੇ ਆਪਾਂ ਬੱਸ 'ਤੇ ਚੜ੍ਹਦੇ ਨਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਸ਼ੋਰਟਕੱਟ ਆਪਾਂ ਲੈ ਤਾਂ ਸਕਦੇ ਹਾਂ ਥੋੜ੍ਹਾ ਥੋੜ੍ਹਾ ਸਮਾਂ ਆਪਾਂ ਇੱਧਰੋਂ ਉੱਧਰੋਂ ਬਚਾ ਤਾਂ ਜ਼ਰੂਰ ਸਕਦੇ ਹਾਂ ਪਰ ਉਸ ਸਫ਼ਰ ਦੇ ਵਿੱਚ ਹੋ ਸਕਦਾ ਸਾਨੂੰ ਉਹ ਸਿੱਖਿਆ ਨਾ ਮਿਲੇ ਜਿਹੜੀ ਸਾਨੂੰ ਠਹਿਰਾਅ ਦੇ ਵਿੱਚ ਮਿਲਣੀ ਹੈ ਜ਼ਿੰਦਗੀ ਦੇ ਵਿੱਚ ਇਹ ਜਿਹੜਾ 10 ਮਿੰਟ ਦਾ ਠਹਿਰਾਅ ਆਇਆ ਨਾ ਉਹ ਬੱਸ ਦੇ ਵਿੱਚ ਬਹਿ ਕੇ ਜੋ ਗੱਲਾਂ ਬਾਤਾਂ ਹੋਈਆਂ ਜੋ ਜ਼ਿੰਦਗੀ ਨੇ ਅੱਜ ਸਬਕ ਦਿੱਤਾ ਉਹ ਤਾਂ ਵਾਕਈ ਕੱਲ੍ਹ 'ਚੋਂ ਨਹੀਂ ਸੀ ਮਿਲਣਾ ਵੈਸੇ ਵੇਖਿਆ ਜਾਵੇ ਤਾਂ ਜੋ ਚੀਜ਼ ਸਾਨੂੰ ਬੋਰ ਕਰਦੀ ਹੈ ਉਹ ਕਦੀ ਪੁਰਾਣੀ ਸਾਡੇ ਸੁਭਾਅ ਦਾ ਹਿੱਸਾ ਤਾਂ ਨਹੀਂ ਹੁੰਦੀ, ਉਹ ਤਾਂ ਅਸੀਂ ਆਪ ਆਪਣੇ ਆਪ ਨੂੰ ਦਿੰਦੇ ਹਾਂ। ਉਦਾਂ ਦੇ ਹਾਲਾਤ ਤਾਂ ਆਪਾਂ ਆਪ ਬਣਾ ਲੈਂਦੇ ਹਾਂ, ਇੱਕੋ ਮਨ ਦੀ ਅਵਸਥਾ ਥੋੜ੍ਹੀ ਹੈ, ਜਾਂ ਫਿਰ ਇੱਦਾਂ ਕਹਿ ਲਓ ਕਿ ਰੱਬ ਨੇ ਬਣਾ ਕੇ ਪੁਰਜੇ ਇੱਦਾਂ ਦੇ ਪਾ ਕੇ ਥੋੜ੍ਹੀ ਸਾਡੇ 'ਚ ਭੇਜਿਆ, ਇੱਦਾਂ ਦਾ ਤਾਂ ਅਸੀਂ ਆਪ ਕਰ ਲਿਆ ਆਪਣੇ ਆਪ ਨੂੰ। ਇਸ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਜਿੱਥੇ ਭੱਜ ਨੱਠ ਆ ਠੀਕ ਹੈ, ਪਰ ਜਿੱਥੇ ਨਹੀਂ ਆ ਉੱਥੇ ਵੀ ਅਸੀਂ ਆਪਣੀ ਜ਼ਿੰਦਗੀ ਭੱਜ ਨੱਠ ਵਾਲੀ ਕਰ ਲਈ, ਉੱਥੇ ਵੀ ਐਵੇਂ ਨਜਾਇਜ਼ ਇੱਕ ਤਲਖੀ ਜੀ ਬਣੀ ਰਹਿੰਦੀ ਹੈ। ਅਤੇ ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਆਪਾਂ ਕਰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਆਪਾਂ ਰਿਸ਼ਤੇ ਗਵਾ ਦਿੰਦੇ ਹਾਂ, ਇਸ ਕਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜ਼ਿੰਦਗੀ ਦੇ ਰੰਗ ਆਪਾਂ ਮਾਣ ਹੀ ਨਹੀਂ ਪਾਉਂਦੇ। ਸ਼ਾਇਦ ਇਸੇ ਕਰਕੇ ਸਾਨੂੰ ਜ਼ਿੰਦਗੀ ਬੋਰ ਲੱਗਣ ਲੱਗ ਪਈ, ਕਿਉਂਕਿ ਆਪਾਂ ਤਾਂ ਕੁਦਰਤ ਦੇ ਰੰਗ ਵੇਖ ਹੀ ਨਹੀਂ ਪਾਉਂਦੇ। ਕੁਦਰਤ ਦੀ ਬਣਾਈ ਇਸ ਕਾਇਨਾਤ ਨੂੰ, ਅਲੱਗ ਅਲੱਗ ਤਰ੍ਹਾਂ ਦੇ ਲੋਕਾਂ ਨੂੰ, ਇਹਨਾਂ ਜਾਨਵਰਾਂ ਨੂੰ, ਪੰਛੀਆਂ ਨੂੰ, ਕੁਦਰਤ ਦਾ ਬਣਾਇਆ ਬੰਦਾ ਅਤੇ ਬੰਦੇ ਵੱਲੋਂ ਬਣਾਈਆਂ ਕਮਾਲ ਦੀਆਂ ਕਲਾਕ੍ਰਿਤੀਆਂ, ਇਹਨਾਂ ਸਾਰੀਆਂ ਵੱਲ ਆਪਾਂ ਕਦੀ ਧਿਆਨ ਹੀ ਨਹੀਂ ਦਿੱਤਾ। ਕਈ ਕਈ ਵਾਰੀ ਤਾਂ ਇੱਦਾਂ ਪ੍ਰਤੀਤ ਹੁੰਦਾ ਜਿੱਦਾਂ ਆਪਣੇ ਘਰ ਦੇ ਬਾਰੇ ਹੀ ਨਹੀਂ ਸਾਰਾ ਕੁਛ ਸਾਨੂੰ ਪਤਾ। ਘਰ ਵੱਲ ਜਾਂਦੇ ਰਾਹ ਭਾਵੇਂ ਅਸੀਂ ਸਾਲਾਂ ਤੋਂ ਉੱਥੇ ਰਹਿ ਰਹੇ ਹਾਂ, ਨਹੀਂ ਪਤਾ ਸਾਨੂੰ ਉਹ ਰੁੱਖ ਨਿੱਕੇ ਤੋਂ ਕਦੋਂ ਵੱਡੇ ਹੋ ਗਏ, ਬੜੀ ਵਾਰੀ ਸਮਝ ਹੀ ਨਹੀਂ ਆਉਂਦਾ। ਕਈ ਵਾਰੀ ਕੋਈ ਓਪਰਾ ਦੱਸਦਾ ਆਹ ਤੁਹਾਡੇ ਘਰ ਦੇ ਬਾਹਰ ਫੁੱਲ ਬੜੇ ਸੋਹਣੇ ਲੱਗੇ, ਅਤੇ ਫਿਰ ਹੈਰਾਨੀ ਹੁੰਦੀ ਆ। ਹਾਂ, ਪਰ ਆਪ ਤਾਂ ਕਦੀ ਖਿਆਲ ਹੀ ਨਹੀਂ ਕਰ ਪਾਏ। ਸ਼ਾਇਦ ਉਸੇ ਕਾਲ ਦੇ ਵਿੱਚ ਆਪਾਂ ਫੋਨ ਦੇ ਉੱਤੇ ਲੱਗੇ ਘਰੋਂ ਨਿਕਲ ਆਉਂਦੇ ਹਾਂ ਅਤੇ ਉਸੇ ਕਾਲ ਦੇ ਵਿੱਚ ਵਾਪਸ ਚਲੇ ਜਾਂਦੇ ਹਾਂ। ਕੀ ਇਹੋ ਜ਼ਿੰਦਗੀ ਹੈ? ਕੀ ਜ਼ਿੰਦਗੀ ਦੇ ਵਿੱਚ ਠਹਿਰਾ ਕੋਈ ਮਾਇਨੇ ਨਹੀਂ ਰੱਖਦਾ? ਕੀ ਇਸ ਭੱਜ ਨੱਠ ਤੋਂ ਆਪਾਂ ਖੁਸ਼ ਹਾਂ? ਕੀ ਇਸ ਭੱਜ ਨੱਠ ਨੇ ਸਾਨੂੰ ਕੁਛ ਦਿੱਤਾ? ਬੜੇ ਸਾਰੇ ਸਵਾਲ ਨੇ ਸਾਡੇ ਕੋਲ। ਸ਼ਾਇਦ ਇਹ ਡਰਾਈਵਰ ਵੀਰ ਤੁਹਾਨੂੰ ਨਾ ਕਿਤੇ ਮਿਲੇ, ਇਸ ਕਰਕੇ ਸੋਚਿਆ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹੀ ਜਿਹੀ ਠਹਿਰਾਅ ਨੂੰ ਇੰਜੋਏ ਕਰੀਏ। ਗੱਲ ਗੱਲ ਦੇ ਉੱਤੇ ਜੇ ਤੁਸੀਂ ਬੋਰ ਫੀਲ ਕਰਦੇ ਹੋ, ਨਿਕਾ ਨਿਕਾ ਜਿਹਾ ਇੱਧਰ ਉੱਧਰ ਦਾ ਸਮਾਂ ਕਿਸੇ ਨਾਲ ਗੱਲਬਾਤ ਕੀਤੀ ਦੇ ਉੱਤੇ ਤੁਹਾਨੂੰ ਸਮੇਂ ਦੀ ਬਰਬਾਦੀ ਲੱਗਦਾ, ਅਤੇ ਇਹਦਾ ਮਤਲਬ ਕਿ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ, ਥੋੜ੍ਹੀ ਜਿਹੀ ਰਫ਼ਤਾਰ ਉੱਤੇ ਥੱਲੇ ਕਰਨ ਦੀ ਲੋੜ ਹੈ। ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਖੁਸ਼ ਰਹੋ, ਤੰਦਰੁਸਤ ਰਹੋ, ਆਪਣੇ ਲਈ ਸਮਾਂ ਰੱਖੋ, ਆਪਣੇ ਪਰਿਵਾਰ ਲਈ ਰੱਖੋ, ਆਪਣੇ ਯਾਰਾਂ ਦੋਸਤਾਂ ਦੇ ਲਈ ਅਤੇ ਹਰ ਇੱਕ ਉਸ ਸ਼ੈ ਦੇ ਲਈ ਜਿਹੜੀ ਸਾਰਾ ਦਿਨ ਤੁਹਾਨੂੰ ਤੁਹਾਡੇ ਰਾਹਾਂ ਦੇ ਵਿੱਚ ਤੁਰੀ ਜਾਂਦੀ ਖਲੋਤੀ ਦਿਖਦੀ ਹੈ, ਉਹਨੂੰ ਇੰਜੋਏ ਕਰੋ, ਅਤੇ ਫਿਰ ਇਸ ਜ਼ਿੰਦਗੀ ਦਾ ਨਜ਼ਾਰਾ ਵੱਖਰਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी हांजी ओए हांजी हांजी
3: हांजी रेडियो
4: रेडियो हाँ जी 1674 AM दे उत्ते तुहाडा सारिआं दा स्वागत है जी। मैं गौतम कपिल। आज़ादी दे अंदोलन दुनिया भर दे विच होए ने। जदों भी यूरोपी बस्तीवाद स्पेन पुर्तगाल बरतानिया इन्हां देशां ने दुनिया दे अलग अलग देशां नूं गुलाम बनाया चाहे उस समय अमरीका ही क्यों ना होवे। आज़ादी दे संग्राम जिहड़े ने आज़ादी दे संघर्ष जिहड़े ने अफरीकन मुल्कां तों लैके एशियाई मुल्कां तक बड़े वक्खो वक्खरियां कहानियां ने बड़ियां सोहणियां कहानियां ने और बड़ियां इंस्पायर करन वालियां कहानियां। अमरीका की गल जे की है तो अमरीका की कहानी एक थोड़ी जी वक्री सी। 4 जुलाई नू अमरीका के नाल नाल दुनिया भर के लोग इस नू इंडिपेंडेंस डे के नाल जानन लग पए ने यानी कि आज़ादी दिहाड़ा। आज़ाद शब्द इहदी एक एक किदां कॉइन होया किदां इह एक वक्री एक चर्चा का विषय हैगा पर असीं उहदे शब्द कर्थां च नहीं जावांगे। आज़ादी गुलामी सोच तो गुलामी प्रवृत्ति तो किसी भी एक ऐसी दशा तो जिदे विच उत्थों दे उस समाज दे लोग उस सभ्याचार दे लोग जिहड़े ने वो अपने आप नूं एक बन्नन दे विच महसूस कर रहे होन ते वो अपने फैसले आप ना लै पा रहे होन तां एक आज़ादी का संघर्ष हुंदा। अमरीका ने आज़ादी का संघर्ष जिहड़ा सी 4 जुलाई की जिहड़ी तरीक सी वह 10 साल पहले ही ऐलानती सी। 1783 च जाके आज़ादी मिलती है पर 1775 च यह जिहड़ा 4 जुलाई का दिन सी ये तय हो गया सीगा कि 4 जुलाई नू ही अमरीका आज़ाद होएगा। फिर लड़ाई लड़ी जाती है तो फिर 10 साल बाद जाके अमरीका बरतानवी बस्तीवाद तो आज़ादी हासिल कर लैंदा है। ये जिहड़ी एक सोच हुंदी है कि आज़ाद अपने आप नू पहले ही कह देना तो बाद दे विच फिर उस जंग दे विचों गुजरना यह सौखी नहीं मिलती। ये एक अलग जिगरा करना पैंदा अलग जेरा होना चाहिए एक अलग किस्म का सोच होनी चाहिए है। अमरीका की कुल जिहड़ी उस वक्त की एक सोसाइटी सी उहदे विच तां इह सोच सी पर भारत की जिहड़ा आज़ादी अंदोलन है इस तों वक्खरा सी। भारत के लोग गुलाम मानसिकता दे विचों गुजर रहे सी पर उस वक्त एक ऐसा शख्स सी जिन्हें अपने आप नूं आज़ाद ऑलरेडी डिकलेयर करता सी ठीक उस तरीके दे नाल जिस तरीके की मानसिकता की गल असी अमरीकन सोसाइटी दे विच गल करते हैं और वो एक वक्खरा शख्स सी। पूरा नाम चंद्रशेखर सीताराम तिवाड़ी। अज 23 जुलाई नूं जदों ये शो कर रहे हैं एक देश पंजाब की गल की चै ये उस 24 साल की उम्र के आज़ादी दे लई शहादत दे देन वाले ते खुद नूं पहले ही आज़ाद डिकलेयर कर देन वाले चंद्रशेखर आज़ाद की गल करांगे पर क्योंकि तो असीं जानते हो कि प्रोग्राम मैं नहीं पेश करता प्रीतम सिंह रूपाल भाजी पेश करते हैं। फोन लाइन के उत्ते साडे नाल मौजूद हाँ स्वागत करते हैं भाई सत श्री अकाल जी। जी आयां नूं
5: सत श्री अकाल गौतम जी मेरे वल्लों सारे स्रोतां नूं भी सत श्री अकाल।
4: जी भाजी अज 120 साल हो गए ने चंद्रशेखर आज़ाद के जन्मदिन नूं ते इस सारे कासे दे दरमियान अज दे इस प्रोग्राम दे विच वैसे साढ़े प्रोग्राम दा टाइटल एक देश पंजाब की गल कीचे है पर पंजाब दे नालो जुड़ ते चंद्रशेखर आज़ाद की अड करके देखी नहीं जा सकती हैगी। बेशक उन्हां दा जन्म जिहड़ा सीगा उस वक्त वाली राजपुर अज दी तरीक दे विच मध्य प्रदेश च होया सीगा पर पंजाब दे नाल उन्हां दी जुड़त की सी। भगत सिंह दा जिहड़ा HSR जिहड़ा हिंदुस्तान सोशलिस्ट रिपब्लिकन एसोसीएशन सी उहदे नाल उन्हां दी की जुड़त सी और पंजाब दे विच एक क्रांतिकारी बिगुल नूं बजाण वाले हालांकि असीं भगत सिंह नूं सुखदेव राजगुरु इहनां नूं मन्नदे हां लाला लाजपत राय इहनां नूं मन्नदे हां कि क्रांतिकारी बिगुल इहनां ने बजाया सी पर उहदे च एक बहुत बड़ा जिवें कहने कि जिद्दां अजकल जेंजी दा अंदोलन चल रहे ना कि उस वक्त दे जेंजी दे विच एक अलग किस्म दी जिहड़ी हिम्मत फूकण वाला एक शख्स सी भी कि गल होगी यार छड्डो पर आज़ाद तो है ही आपां बस लड़ाई लड़नी है उहदा रोल जिहड़ा सीगा पंजाबियां च उस किस्म दा एक जज्बा फूकण वाले चंद्रशेखर आज़ाद दी जिंदगी दे नाल जुड़ी अज गल करनी चाहुंदे ਤੁਸੀਂ ਜਿੱਥੋਂ ਸ਼ੁਰੂ ਕਰਨਾ ਚਾਹੁੰਦੇ ਹੋ ਉੱਥੋਂ ਜਿੱਦਾਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਪਲੀਜ਼।
5: ਜਿਸ ਤਰ੍ਹਾਂ ਗੌਤਮ ਜੀ ਵੈਸੇ ਤਾਂ ਤੁਸੀਂ ਬੜਾ ਵਿਸਥਾਰ ਦੇ ਵਿੱਚ ਗੱਲਾਂ ਦੱਸ ਦਿੱਤੀਆਂ ਨੇ ਕਿ ਚੰਦਰ ਸ਼ੇਖਰ ਆਜ਼ਾਦ ਨੇ ਆਪਣੇ ਆਪ ਨੂੰ ਆਜ਼ਾਦ ਕਿਉਂ ਕਿਹਾ ਕਦੋਂ ਕਿਹਾ ਕਿਵੇਂ ਕਿਹਾ ਜਾਂ ਇਹਦਾ ਅਰਥ ਜਿਹੜਾ ਸੀ ਉਹ ਕੀ ਸੀ ਤੇ ਆਪਾਂ ਜਿਹੜੀ ਗੱਲ ਕਰਨੀ ਹੈ ਉਹ ਖਾਸ ਕਰਕੇ ਕਿਉਂਕਿ ਇਹ ਸਾਰੇ ਜਿਹੜੇ ਕ੍ਰਾਂਤੀਕਾਰੀ ਸੀ ਇਹਨਾਂ ਦੀ ਉਮਰ ਜਿਹੜੀ ਆ ਉਹ ਸਾਰਿਆਂ ਦੀ ਬਹੁਤ ਘੱਟ ਹੋਈ ਆ ਤੇ ਜਿਹੜੇ ਸਮੇਂ ਸਮੇਂ ਜਿਹੜਾ ਹੈ ਸ਼ਹਾਦਤ ਦਾ ਜਾਮ ਪੀ ਗਏ ਤੇ ਚੰਦਰ ਸ਼ੇਖਰ ਆਜ਼ਾਦ ਦੀ ਉਮਰ ਵੀ ਕੋਈ 24 ਸਾਲ ਸੀ ਤੇ ਜਦੋਂ ਉਹ ਅਲਾਹਾਬਾਦ ਦੇ ਜਿਹੜੇ ਅਲਫਰਡ ਪਾਰਕ ਦੇ ਵਿੱਚ ਪੁਲਿਸ ਦੇ ਵਿੱਚ ਪੁਲਿਸ ਦੇ ਜਿਹੜਾ ਹੈ ਦਸਤੇ ਦੇ ਘੇਰੇ ਚ ਆ ਗਏ ਸੀ ਤੇ ਜਿਸ ਕਰਕੇ ਫਿਰ ਅਖੀਰ ਦੇ ਵਿੱਚ ਲੰਬਾ ਸਮਾਂ ਮੁਕਾਬਲਾ ਚੱਲਦਾ ਰਿਹਾ ਉਹਨਾਂ ਨੂੰ ਫਿਰ ਆਪਣੇ ਆਪ ਨੂੰ ਜਿਹੜਾ ਹੈ ਆਖਰੀ ਜਿਹੜੀ ਗੋਲੀ ਬਚੀ ਸੀ ਤੇ ਉਹਦੇ ਨਾਲ ਉਹ ਖੁਦ ਹੀ ਆਪਣੇ ਆਪ ਨੂੰ ਮਾਰ ਕੇ ਜਿਹੜਾ ਸੀ ਉਹ ਪੁਲਿਸ ਦੇ ਹੱਥ ਆਉਣ ਤੋਂ ਜਿਹੜਾ ਸੀ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਜਿੰਦਾ ਜਿਹੜਾ ਹੈਗਾ ਪੁਲਿਸ ਦੇ ਹੱਥ ਨਹੀਂ ਆਉਣਗੇ ਕਿਉਂਕਿ ਉਹ ਆਜ਼ਾਦ ਨੇ ਆਪਾਂ ਇੱਥੋਂ ਹੀ ਜਿਹੜੀ ਗੱਲ ਸ਼ੁਰੂ ਕਰਦੇ ਹਾਂ ਤੇ ਜਦੋਂ ਆਪਾਂ ਭਾਰਤ ਦੀ ਆਜ਼ਾਦੀ ਦੀ ਜਿਹੜੀ ਤਹਿਰੀਕ ਹੈ ਇਹਦੀ ਗੱਲ ਕਰਦੇ ਹਾਂ ਨਾ ਜੀ ਉਹ ਭਾਰਤ ਦੀ ਆਜ਼ਾਦੀ ਤਹਿਰੀਕ ਐਵੇਂ ਨੀ ਜਿਵੇਂ ਹੁਣ ਆਪਾਂ ਇੰਡੀਆ ਦੇਖਦੇ ਹਾਂ ਕਿਉਂਕਿ ਇਹ ਤਾਂ ਬ੍ਰਿਟਿਸ਼ਰਸ ਨੇ ਇੱਕ ਇੰਡੀਆ ਨੂੰ ਏਦਾਂ ਦੀ ਇੱਕ ਸ਼ੇਪ ਦਿੱਤੀ ਐਡਵਰਡ ਪ੍ਰਿੰਸ ਨੂੰ ਉਹਨਾਂ ਨੂੰ ਆਪਣੇ ਅੰਦਰ ਗੁਲਾਮ ਕਰਕੇ ਹੋਰ ਤੇ ਫਿਰ 47 ਤੋਂ ਪਹਿਲਾਂ ਖੁਦ ਹੀ ਇਹਨੂੰ ਵੰਡ ਗਏ ਤੇ ਵੰਡੀਆਂ ਵੀ ਖੁਦ ਹੀ ਪਾ ਕੇ ਗਏ ਤੇ ਉਹ ਕਿਉਂਕਿ ਜਦੋਂ ਇਹ ਸੰਘਰਸ਼ ਚੱਲੇ ਜਾਂ ਲੜਾਈਆਂ ਚੱਲੀਆਂ ਜਾਂ ਅੰਦੋਲਨ ਚੱਲੇ ਉਹ ਉੱਥੋਂ ਉੱਥੋਂ ਚੱਲੇ ਜਿੱਥੇ ਜਿੱਥੇ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਫਿਰ ਬਕਾਇਦਾ ਜਿਹੜਾ ਕਰਾਊਨ ਦਾ ਉੱਥੇ ਰਾਜ ਹੋਇਆ ਤੇ ਉੱਥੋਂ ਫਿਰ ਉਹ ਨਿਕਲ ਕੇ ਇੱਕ ਵੱਡੇ ਜਿਹੜਾ ਹੈਗਾ ਆਜ਼ਾਦੀ ਦੇ ਸੰਘਰਸ਼ ਦੇ ਰੂਪ ਦੇ ਵਿੱਚ ਪੈਦਾ ਹੋਏ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਾਡੇ ਇਹ ਰੈਵੋਲੂਸ਼ਨਰੀ ਸੀ ਹੋਰ ਵੀ ਬਹੁਤ ਸਾਰੇ ਲੋਕ ਸੀ ਨਾਂ ਲਏ ਜਾ ਸਕਦੇ ਆ ਜਿਹੜੇ ਇਹਨਾਂ ਤੋਂ ਪਹਿਲਾਂ ਜਿਹੜੇ ਹੋਏ ਆ ਤੇ ਪਰ ਇਹਨਾਂ ਦਾ ਜਿਹੜਾ ਸੀ ਇੱਕ ਬਿਲਕੁਲ ਇੱਕ ਨਵੇਂ ਤਰੀਕੇ ਦੇ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਦਾ ਜਿਹੜਾ ਉਹ ਸੁਪਨਾ ਸੀ ਉਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜਨੀਤੀ ਕਿੱਧਰ ਨੂੰ ਤੁਰੀ ਜਾਂ ਕਿਸ ਪਾਸੇ ਨੂੰ ਦੇਸ਼ ਤੁਰਿਆ ਉਹ ਅਲੱਗ ਗੱਲ ਹੈ ਪਰ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਡ੍ਰੀਮ ਲੈ ਕੇ ਚੱਲੇ ਸੀ ਉਹਨਾਂ ਚੋਂ ਇਹ ਨੌਜਵਾਨ ਸੀ ਚੰਦਰ ਸ਼ੇਖਰ ਆਜ਼ਾਦ ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਅਨੁਰਾਜਪੁਰ ਦੇ ਵਿੱਚ ਉਸ ਵੇਲੇ ਜਿਹੜਾ ਪ੍ਰਿੰਸਲੀ ਸਟੇਟ ਸੀ ਰਿਆਸਤ ਸੀ ਉੱਥੇ ਉਹਨਾਂ ਦਾ ਜਨਮ ਹੋਇਆ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚ ਜਨਮ ਹੋਇਆ ਤੇ ਪਰਿਵਾਰ ਦੇ ਵਿੱਚ ਜਿਹੜਾ ਪੜ੍ਹਨ ਦਾ ਜਿਹੜਾ ਇਹ ਐਜੂਕੇਸ਼ਨ ਦਾ ਮਾਹੌਲ ਉਹ ਪਹਿਲਾਂ ਤੋਂ ਹੀ ਸੀਗਾ ਤੇ ਉਹਨਾਂ ਦੇ ਮਾਤਾ ਦਾ ਇਹ ਸੁਪਨਾ ਸੀ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਸੰਸਕ੍ਰਿਤ ਦਾ ਬਹੁਤ ਵੱਡਾ ਵਿਦਵਾਨ ਬਣੇ ਤੇ ਇਸ ਕਰਕੇ ਫਿਰ ਬਨਾਰਸ ਭੇਜਿਆ ਗਿਆ ਉਹਨਾਂ ਨੂੰ ਕਾਸ਼ੀ ਜਿਹੜਾ ਉਸ ਵੇਲੇ ਦਾ ਜਿਹੜਾ ਇੱਕ ਮਸ਼ਹੂਰ ਹੁਣ ਵੀ ਖੈਰ ਉਹ ਇੱਕ ਤਰੀਕੇ ਦਾ ਵਿਦਿਆਪੀਠ ਹੈ ਜਿਹੜਾ ਤੇ ਉੱਥੇ ਉਹਨਾਂ ਨੇ ਇਹ ਆਪਣੀ ਜਿਹੜੀ ਸਟੱਡੀ ਸ਼ੁਰੂ ਕੀਤੀ ਤੇ ਮੇਨ ਟਾਈਮ ਜਿਹੜਾ ਕੀ ਹੋਇਆ ਕਿ ਇਧਰੋਂ ਮਹਾਤਮਾ ਗਾਂਧੀ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਅੰਦੋਲਨ ਜਿਹੜਾ ਪੁਰਾਮਨ ਤਰੀਕੇ ਦੇ ਨਾਲ ਚੱਲ ਰਿਹਾ ਸੀ ਉਹ ਜਿਹੜਾ ਉਹ ਸ਼ੁਰੂ ਹੋਇਆ ਜਿਹੜੀ ਖਾਸ ਕਰਕੇ ਜਦੋਂ ਉਹਨਾਂ ਨੇ ਨਾਨ ਕੋਆਪਰੇਸ਼ਨ ਨਾ ਮਿਲਵਰਤਨ ਜਿਹੜੀ ਸੀ ਉਹ ਲਹਿਰ ਸ਼ੁਰੂ ਕੀਤੀ ਤੇ ਉਹਦੇ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਉਹ ਪ੍ਰਭਾਵਿਤ ਹੋਏ ਉਹਦੇ ਤੋਂ ਪੰਜਾਬ ਦੇ ਨੌਜਵਾਨ ਵੀ ਬੰਗਾਲ ਦੇ ਵੀ ਇਹ ਜਿਹੜਾ ਹੈਗਾ ਇਹ ਏਰੀਆ ਜਿਹੜਾ ਹੁਣ ਕਿਉਂਕਿ ਉਦੋਂ ਚਲੋ ਪ੍ਰਿੰਸਲੀ ਸਟੇਟ ਸੀ ਬਾਅਦ ਦੇ ਵਿੱਚ ਕੋਈ ਉੱਤਰ ਪ੍ਰਦੇਸ਼ ਬਣ ਗਿਆ ਨੌਰਥ ਪ੍ਰਦੇਸ਼ ਬਣ ਗਿਆ ਤੇ ਇੱਥੇ ਜਿੱਥੇ ਜਿੱਥੇ ਕਿਤੇ ਕੋਈ ਥੋੜੇ ਜੇ ਇਹਨਾਂ ਦੇ ਅੰਦਰ ਜਾਂ ਤਾਂ ਇਹ ਸੀ ਕਿ ਕਿਉਂਕਿ ਜਿਹੜੀ ਤੁਹਾਡੀ ਇੱਕ ਸਟੱਡੀ ਹੈ ਜਾਂ ਲਿਆਕਤ ਹੈ ਜਾਂ ਗਿਆਨ ਹੈ ਉਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਗਿਆਨ ਹੀ ਸਭ ਤੋਂ ਵੱਡਾ ਹਥਿਆਰ ਹੁੰਦਾ ਤੇ ਉਹ ਜਿੱਥੇ ਜਿੱਥੇ ਗਿਆਨ ਰੱਖਣ ਵਾਲੇ ਲੋਕ ਸੀ ਉਹਨਾਂ ਤੇ ਉਹਦਾ ਜਿਹੜਾ ਹੈ ਅਸਰ ਹੋਇਆ ਉਸ ਮੂਵਮੈਂਟ ਦਾ ਤੇ ਫਿਰ ਕਿਉਂਕਿ ਉਸ ਸਮੇਂ ਦੇ ਦੌਰਾਨ ਫਿਰ ਜਦੋਂ ਪਹਿਲੀ ਜਿਹੜੀ ਸੀ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਉਦੋਂ ਮਹਾਤਮਾ ਗਾਂਧੀ ਨੇ ਕਿਸੇ ਗੱਲੋਂ ਤੇ ਉਹ ਫਿਰ ਜਿਹੜੀ ਨਾਨ ਕੋਆਪਰੇਸ਼ਨ ਜਿਹੜੀ ਮੂਵਮੈਂਟ ਸੀ ਤੇ ਉਹ ਵਾਪਸ ਲੈ ਲਈ ਜਾਂ ਉਹ ਮੁਲਤਵੀ ਕਰਤੀ ਆਪਾਂ ਇਹ ਕਹਿ ਦਈਏ ਜੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਹ ਨੌਜਵਾਨ ਉਸ ਮੂਵਮੈਂਟ ਚੱਲੇ ਹੋਏ ਸੀ ਉਹ ਕਾਫੀ ਨਿਰਾਸ਼ ਹੋਏ ਤੇ ਉਹਨਾਂ ਨੂੰ ਲੱਗਿਆ ਵੀ ਨਹੀਂ ਗੱਲ ਏਦਾਂ ਬਣਨੀ ਨੀ ਇਹਨਾਂ ਨੂੰ ਜਿਹੜਾ ਹੋਰ ਤਰੀਕੇ ਦੇ ਨਾਲ ਇੱਥੋਂ ਭਜਾਉਣਾ ਪੈਣਾ ਜਿਹੜਾ ਫਿਰੰਗੀ ਨੂੰ ਇਸ ਇਹਨਾਂ ਲਾਈਨਸ ਦੇ ਫਿਰ ਉਹਨਾਂ ਨੇ ਜਿਹੜਾ ਹੈ ਸੋਚਣਾ ਸ਼ੁਰੂ ਕੀਤਾ ਜਿਹੜੀ ਆਜ਼ਾਦ ਵਾਲੀ ਘਟਨਾ ਉਹ ਵੀ ਬੜੀ ਕਮਾਲ ਦੀ ਆ ਉਦੋਂ ਤਾਂ ਅਜੇ ਜਿਹੜੀ ਨਾ ਮਿਲਵਰਤਨ ਲਹਿਰ ਜਿਹੜੀ ਨਾਨ ਕੋਆਪਰੇਸ਼ਨ ਮੂਵਮੈਂਟ ਚੱਲਦੀ ਸੀ ਜਦੋਂ 15 ਸਾਲ ਦੀ ਉਮਰ ਦੇ ਵਿੱਚ ਹੀ ਚੰਦਰ ਸ਼ੇਖਰ ਜਿਹੜਾ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਜਦੋਂ ਪੇਸ਼ੀ ਤੇ ਬੁਲਾਇਆ ਚੰਦਰ ਸ਼ੇਖਰ ਨੂੰ ਤੇ ਜਿੱਥੋਂ ਇਹ ਗੱਲ ਆਜ਼ਾਦ ਵਾਲੀ ਆਉਂਦੀ ਹੈ ਪੇਸ਼ੀ ਤੇ ਉਹਨਾਂ ਨੇ ਕਿਹਾ ਕਿ ਨਾ ਤੁਹਾਡਾ ਜੱਜ ਨੇ ਪੁੱਛਿਆ ਕਿ ਕੀ ਹੈ ਤੇ ਉਹ ਪਾਰਸੀ ਜੱਜ ਸੀਗਾ ਤੇ ਉਹਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੇਰਾ ਨਾਂ ਜਿਹੜਾ ਹੈਗਾ ਉਹ ਆਜ਼ਾਦ ਹੈ ਤੇਰੇ ਪਿਤਾ ਦਾ ਨਾਂ ਉਹ ਕਹਿੰਦਾ ਮੇਰੇ ਪਿਤਾ ਦਾ ਨਾਂ ਸੁਤੰਤਰ ਹੈ ਤੇ ਤੁਹਾਡਾ ਐਡਰੈਸ ਕਿੱਥੇ ਰਹਿੰਦੇ ਹੋ, ਵਲਦੀਅਤ ਕੀ ਹੈ? ਉਹ ਕਹਿੰਦਾ ਜੇਲ ਮੇਰਾ ਸਰਨਾਮ ਹੈ। ਉਹ ਗੁੱਸੇ ਕਹਿੰਦੇ ਹੋ ਗਿਆ ਤੇ ਉਹਨੇ ਕਿਹਾ ਕਿ ਇਹਨੂੰ ਨਾ ਜਿਹੜੇ ਇਹ ਵਿਗੜਿਆ ਹੋਇਆ ਮੁੰਡਾ ਤੇ ਇਹਨੂੰ ਕੋੜੇ ਮਾਰੇ ਜਾਣ। ਕਹਿੰਦੇ 15 ਜਿਹੜੇ ਸੀ ਕੋੜੇ ਉਹਨੇ ਸਜ਼ਾ ਦਿੱਤੀ ਉਸ ਵੇਲੇ ਦਾ ਜਿਹੜਾ ਜੱਜ ਸੀ। ਤੇ ਉੱਥੋਂ ਹੀ ਜਿਹੜਾ ਹੈ ਉਹਨਾਂ ਨੇ ਆਪਣੇ ਨਾਂ ਨਾਲ ਤਖਲਸੇ ਆਜ਼ਾਦ ਜਿਹੜਾ ਹੈ ਉਹ ਲਾਉਣਾ ਸ਼ੁਰੂ ਕੀਤਾ। ਤੇ ਤੁਸੀਂ ਬਿਲਕੁਲ ਭੂਮਿਕਾ ਦੇ ਵਿੱਚ ਜਿਹੜਾ ਹੈ ਗੌਤਮ ਜੀ ਬਿਲਕੁਲ ਠੀਕ ਕਿਹਾ ਕਿ ਪਹਿਲਾਂ ਤਾਂ ਤੁਹਾਨੂੰ ਆਪ ਨੂੰ ਖੁਦ ਆਜ਼ਾਦ ਹਸਤੀ ਤੁਸੀਂ ਮੰਨਦੇ ਹੋ ਤਾਂ ਹੀ ਤੁਸੀਂ ਦੂਸਰਿਆਂ ਦੀ ਅਗਵਾਈ ਕਰ ਸਕਦੇ। ਤੇ ਤੁਸੀਂ ਗੁਲਾਮ ਹਸਤੀ ਮੰਨ ਕੇ ਜਿਹੜਾ ਹੈਗਾ ਉਹ ਤੁਸੀਂ ਫਿਰ ਆਜ਼ਾਦੀ ਦੀਆਂ ਗੱਲਾਂ ਜਿਹੜੀਆਂ ਨਹੀਂ ਕਰ ਸਕਦੇ। ਤੇ ਉਹ ਆਪਣੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਕਿਸ ਤਰੀਕੇ ਦੇ ਨਾਲ ਫਿਰ ਉਹਨਾਂ ਨੇ ਇੱਕ ਜਥੇਬੰਦੀ ਬਣਾਈ HRA ਜਿਹਦਾ ਨਾਂ ਸੀ, ਫਿਰ ਉਹਦਾ ਨਾਮ ਬਦਲ ਕੇ HSRA ਰੱਖਿਆ ਗਿਆ। HRA ਸੀ ਹਿੰਦੁਸਤਾਨ ਜਿਹੜੀ ਸੀ ਰੈਵੋਲੂਸ਼ਨਰੀ ਜਿਹੜੀ ਰਿਪਬਲਿਕਨ ਐਸੋਸੀਏਸ਼ਨ ਸੀ। ਤੇ ਫਿਰ ਉਹਦਾ ਨਾਮ ਬਦਲ ਕੇ ਉਹਦੇ ਨਾਲ ਨਾਲ ਸੋਸ਼ਲਿਸਟ ਸ਼ਬਦ ਜੋੜਿਆ ਗਿਆ ਜਦੋਂ ਮਾਰਕਸਿਜ਼ਮ ਦੇ ਪ੍ਰਭਾਵ ਦੇ ਹੇਠ ਇਹ ਆਏ। ਇਹ ਉਹ ਲੋਕ ਸੀ ਜਿਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਸੀ ਆਪਣੇ ਟੀਚਰ ਦੀ ਅਗਵਾਈ ਦੇ ਵਿੱਚ ਮਾਰਕਸਿਜ਼ਮ ਨੂੰ ਜਾਣਿਆ ਜਾਂ ਮਾਰਕਸਿਜ਼ਮ ਨੂੰ ਪੜ੍ਹਨਾ ਸ਼ੁਰੂ ਕੀਤਾ। ਤੇ ਕਿ ਇਹ ਵੀ ਇੱਕ ਤਰੀਕਾ ਹੁੰਦਾ ਹੈਗਾ ਜਿਹੜਾ ਹੈਗਾ ਦੇਸ਼ ਦੁਨੀਆ ਕਿ ਇੱਦਾਂ ਦੀ ਵੀ ਜਿਹੜੀ ਹੈ ਉਹ ਵੀ ਬਣ ਸਕਦੀ ਹੈ ਜਿੱਥੇ ਕੋਈ ਕਿਸੇ ਦਾ ਕੋਈ ਵੱਡਾ ਨਾ ਹੋਵੇ ਕੋਈ ਛੋਟਾ ਨਾ ਹੋਵੇ। ਜਿਹੜਾ ਸੋਸ਼ਲਿਸਟ ਸੋਸ਼ਲਿਜ਼ਮ ਦਾ ਜਾਂ ਕਮਿਊਨਿਜ਼ਮ ਦਾ ਜਿਹੜਾ ਕੰਸੈਪਟ ਸੀ ਉਹ ਬਾਅਦ ਦੀ ਗੱਲ ਵੱਖਰੀ ਹੈ ਕਿ ਜਿਹੜੇ ਦੇਸ਼ ਉਸ ਆਧਾਰ ਤੇ ਬਣੇ ਉਹ ਨਹੀਂ ਉਵੇਂ ਰਹਿ ਸਕੇ ਜਾਂ ਉਹ ਵਿਚਾਰਧਾਰਾ ਤੇ ਨਹੀਂ ਉਹਨੂੰ ਪੁਗਾ ਸਕੇ। ਹੈਗੇ ਕੁਛ ਕੰਟਰੀ ਤੇ ਅਜੇ ਜਿਹੜੇ ਚੱਲ ਰਹੇ ਆ ਤੇ ਪਰ ਇਹਨਾਂ ਨੌਜਵਾਨਾਂ ਤੇ ਇਹਦੇ ਅਸਰ ਇਹ ਹੋਇਆ ਕਿ ਇਹਨਾਂ ਨੇ ਇਹ ਸੋਚਿਆ ਕਿ ਜਿਹੜੀ ਇੱਕ ਕ੍ਰਾਂਤੀ ਦੇ ਨਾਲ ਜਿਹੜੀ ਇਹ ਤਬਦੀਲੀ ਕੀਤੀ ਜਾ ਸਕਦੀ ਹੈ। ਇਹ ਜਿਹੜੀਆਂ ਦੂਜੀਆਂ ਨੇ ਨੋਨ ਕੋਆਪਰੇਸ਼ਨ ਵਗੈਰਾ ਠੀਕ ਹੈ, ਪ੍ਰਭਾਵ ਦਬਾਅ ਪ੍ਰੈਸ਼ਰ ਪਾਉਣ ਵਾਸਤੇ ਠੀਕ ਹੈ, ਪਰ ਕ੍ਰਾਂਤੀ ਜਿਹੜੀ ਉਹ ਜ਼ਰੂਰੀ ਹੈ। ਤੇ ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਹ ਟੀਮ ਸੀ ਜਿਹੜੀ ਪਹਿਲੀ ਜਿਹਦੇ ਚ ਜਿਹੜਾ ਸੀ ਰਜਿੰਦਰ ਨਾਥ ਲਹਿਰੀ ਸੀ, ਇਸ਼ਪਾਕ ਉੱਲਾ ਖਾਨ ਸੀ, ਰਾਮ ਪ੍ਰਸਾਦ ਬਿਸਮਿਲ ਸੀ ਤੇ ਜਿਨ੍ਹਾਂ ਦਾ ਜਿਹੜਾ ਅਕਸਰ ਜ਼ਿਕਰ ਆਉਂਦਾ, ਖਾਸ ਕਰਕੇ ਜਦੋਂ ਕਕੋਰੀ ਡਾਕੇ ਦਾ ਜ਼ਿਕਰ ਆਉਂਦਾ ਤੇ ਲਖਨਊ ਦੇ ਨੇੜੇ ਜਦੋਂ ਉਹਨਾਂ ਨੇ ਰੇਲ ਗੱਡੀ ਚੋਂ ਖਜ਼ਾਨਾ ਜਿਹੜਾ ਸੀ ਉਹ ਲੁੱਟਿਆ। ਤੇ ਉਸ ਤੋਂ ਬਾਅਦ ਜਿਹੜੀ ਫਿਰ ਇਹ ਘਟਨਾ ਵਾਪਰਦੀ ਹੈ ਕਿ ਉਹਦੇ ਵਿੱਚ ਜਿਹੜੇ ਇਹ ਬੰਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਬਾਅਦ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਤੇ ਚੰਦਰ ਸ਼ੇਖਰ ਉਦੋਂ ਕਿਉਂਕਿ ਪਹਿਲਾਂ ਇਸ ਸਾਰੀ ਰਜੀਮ ਦੇ ਵਿੱਚ ਇਸ ਚ ਆ ਚੁੱਕੇ ਸੀ ਪਰ ਉਹ ਫਿਰ ਹੱਥ ਨਹੀਂ ਆਏ। ਉਦੋਂ ਬਾਅਦ ਫਿਰ ਉਹਨਾਂ ਦੀ ਸਾਰੀ ਲਾਈਫ ਜਿਹੜੀ ਆ ਉਹ ਅੰਡਰਗਰਾਊਂਡ ਜਿਹੜੀ ਆ ਉਹ ਵਾਪਰੀ। ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਜਿਹੜਾ ਪੰਜਾਬ ਹੈ ਜਿਹੜਾ ਇਹ ਬਹੁਤ ਜ਼ਰਖੇਜ਼ ਹੈ ਇਸ ਕਰਕੇ ਕ੍ਰਾਂਤੀ ਵਾਸਤੇ, ਕਿਉਂਕਿ ਇੱਕ ਤਾਂ ਪੰਜਾਬ ਦੀ ਜਿਹੜੀ ਇਤਿਹਾਸਕ ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛੋਕੜ ਏਦਾਂ ਸੀ ਜਿੱਥੋਂ ਹਰ ਭਾਵੇਂ ਮੁਗਲ ਹੋਣ ਭਾਵੇਂ ਹੋਰ ਬਾਹਰਲੇ ਹਮਲਾਵਰ ਹੋਣ ਇੱਥੇ ਜਿਨ੍ਹਾਂ ਦਾ ਡਟ ਕੇ ਜਿਹੜਾ ਮੁਕਾਬਲਾ ਹੋਇਆ ਤੇ ਇੱਥੇ ਸਿੱਖੀ ਦਾ ਜਿਹੜਾ ਸੀ ਉਹ ਪ੍ਰਭਾਵ ਕਰਕੇ ਜਾਂ ਗੁਰੂ ਸਾਹਿਬਾਨ ਦੇ ਕਰਕੇ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਸੀ ਅਸਰ ਸੀ। ਤੇ ਪੰਜਾਬ ਦੇ ਵਿੱਚ ਉਦੋਂ ਪਹਿਲਾਂ ਜਿਹੜੀ ਗਦਰ ਲਹਿਰ ਸੀ ਜਾਂ ਗਦਰ ਮੂਵਮੈਂਟ ਸੀ ਤੇ ਉਹਦੀ ਚਰਚਾ ਸੀ ਪੂਰੀ ਦੁਨੀਆ ਦੇ ਵਿੱਚ। ਤੇ ਉਹ ਫੇਰ ਜਿਹੜਾ ਸੀ ਉਹ ਤਾਲਮੇਲ ਇਹਨਾਂ ਦਾ ਜਿਹੜਾ ਪੰਜਾਬ ਦੇ ਕ੍ਰਾਂਤੀਕਾਰੀ ਨੇ ਫਿਰ ਉਹਨਾਂ ਦੇ ਨਾਲ ਤਾਲਮੇਲ ਹੁੰਦਾ ਤੇ ਫਿਰ ਇਹਨਾਂ ਦੀ ਲੰਬੀ ਐਕਟੀਵਿਟੀ ਜਿਹੜੀ ਉਹ ਪੰਜਾਬ ਦੇ ਵਿੱਚ ਲਗਾਤਾਰ ਰਹਿੰਦੀ ਹੈ। ਲਾਹੌਰ ਇਹਨਾਂ ਦਾ ਜਿਹੜਾ ਸੀ ਸਰਗਰਮੀਆਂ ਦਾ ਵੱਡਾ ਕੇਂਦਰ ਸੀ ਜਿੱਥੋਂ ਇਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਤਰੀਕੇ ਦਾ ਸੀ ਕਿਸ ਤਰੀਕੇ ਦੀ ਸਰਗਰਮੀ ਚਲਾਈ ਜਾਵੇ, ਕਿਉਂਕਿ ਉਸ ਵੇਲੇ 2-3 ਸਟੇਟ ਏਦਾਂ ਦੀਆਂ ਸੀ ਜਿੱਥੇ ਸਭ ਤੋਂ ਵੱਧ ਜਿਹੜੀ ਇੱਕ ਐਡਮਿਨਿਸਟ੍ਰੇਟਿਵ ਤਰੀਕਾ ਜਿਹੜਾ ਸੀ ਉਹ ਵਰਤਿਆ ਜਾ ਰਿਹਾ ਸੀ ਬਰਤਾਨਵੀ ਹਕੂਮਤ ਵੱਲੋਂ। ਪੰਜਾਬ ਦਾ ਕਾਰਨ ਇੱਕ ਇਹ ਵੀ ਸੀ ਕਿ ਪੰਜਾਬ ਬਾਅਦ ਦੇ ਵਿੱਚ ਜਿਹੜਾ ਸੀ ਉਹਦੀ ਨੈਕਸੇਸ਼ਨ ਹੋਈ, ਬਾਅਦ ਦੇ ਵਿੱਚ ਇਹ ਕਹਿ ਲਓ ਕਿ ਗੁਲਾਮ ਹੋਇਆ ਉਹਨਾਂ ਦਾ। ਤੇ ਜਦੋਂ ਜਿਹੜਾ ਹੈ 1849 ਦੇ ਵਿੱਚ, ਕਿਉਂਕਿ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਫਿਰ 10 ਸਾਲ ਦਾ ਜਿਹੜਾ ਉਹ ਟਰਮੋਇਲ ਰਿਹਾ ਉਸ ਤੋਂ ਬਾਅਦ। ਤੇ ਜਦਕਿ ਬਾਕੀ ਥਾਵਾਂ ਤੇ ਉਹ ਪਹਿਲਾਂ ਆ ਚੁੱਕੇ ਸੀ, ਬਾਕੀ ਥਾਵਾਂ ਤੇ ਪਹਿਲਾਂ ਆਪਣੀਆਂ ਬਸਤੀਆਂ ਕਲੋਨੀਜ਼ ਉਹ ਬਣਾ ਚੁੱਕੇ ਸੀ, ਪਰ ਜਿਹੜੇ 3-4 ਮੈਂ ਦੱਸਿਆ ਕਿ ਵੱਡੇ ਜਿੱਥੇ ਸੈਂਟਰ ਸੀ ਜਿੱਥੇ ਸਭ ਤੋਂ ਵੱਧ ਉਹਨਾਂ ਦਾ ਐਡਮਿਨਿਸਟ੍ਰੇਟਿਵ ਪ੍ਰਭਾਵ ਸੀ, ਭਾਵੇਂ ਉਹ ਮਦਰਾਸ ਸੀ ਭਾਵੇਂ ਬੰਬੇ ਸੀ, ਤੇ ਕਲਕੱਤਾ ਤਾਂ ਸੀਗਾ ਉਹ ਸਾਰਿਆਂ ਨੂੰ ਪਤਾ। ਤੇ ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਹੈਗਾ ਸਭ ਤੋਂ ਵੱਧ ਧਿਆਨ ਸੀ ਇੱਕ ਤਾਂ ਗਦਰ ਲਹਿਰ ਕਰਕੇ, ਤੇ ਇਹੀ ਕਾਰਨ ਸੀ ਕਿ ਫਿਰ ਇੱਥੇ ਚੰਦਰ ਸ਼ੇਖਰ ਆਜ਼ਾਦ ਹੋ ਰਹੇ ਨੇ ਆਪਣੀਆਂ ਸਰਗਰਮੀਆਂ ਵਧਾਈਆਂ, ਤੇ ਉਹਦੇ ਚ ਫਿਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਉਹ ਭਾਵੇਂ ਆਪਣੀ ਜਿਹੜੀ ਇਹਨਾਂ ਦੀ ਤਨਜ਼ੀਮ ਸੀਗੀ HSRA ਉਹਦੀਆਂ ਸਰਗਰਮੀਆਂ ਵਾਸਤੇ ਜਾਂ ਹੋਰ, ਤੇ ਫਿਰ ਜਿਹੜੀ ਇੱਕ ਵੱਡੀ ਘਟਨਾ ਵਾਪਰਦੀ ਉਹਨਾਂ ਦਿਨਾਂ ਚ ਜਿਹੜੇ ਕੇਸ ਦੇ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਸਜ਼ਾ ਹੁੰਦੀ ਹੈ, ਤੇ ਉਹ ਸੀਗਾ ਜਿਹੜਾ ਉਹਦਾ ਕਤਲ ਸੀ ਜਿਹੜਾ ਸੌਂਡਰਸ ਦਾ ਜੋ SP ਸੀਗਾ ਉਸ ਵੇਲੇ, ਤੇ ਕਿਉਂਕਿ ਭਾਵੇਂ ਉਹ ਗਲਤੀ ਨਾਲ ਹੋਇਆ ਸੀ, ਉਹ ਖਾਸ ਕਰਕੇ ਇਹ ਇੱਕ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਸੀ, ਤੇ ਲਾਲ ਲਾਜਪਤ ਰਾਏ ਵਾਲੀ ਘਟਨਾ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਜਿਹੜਾ ਸਕੌਟ ਸੀਗਾ ਤੇ ਲਾਹੌਰ ਦੇ ਵਿੱਚ ਲਾਠੀਚਾਰਜ ਲਈ ਉਹ ਜ਼ਿੰਮੇਵਾਰ ਸੀ, ਉਹਨੇ ਆਰਡਰ ਦਿੱਤਾ ਜਿਹਦੇ ਕਰਕੇ ਲਾਲਾ ਜੀ ਦੇ ਸਿਰ ਚ ਤੇ ਲਾਠੀਆਂ ਵੱਜੀਆਂ, ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲਾਲਾ ਜੀ ਦੀ ਜਿਹੜੀ ਸੀ ਉਹ ਮੌਤ ਹੋ ਗਈ ਸੀ। ਤੇ ਇੱਕ ਏਦਾਂ ਦਾ ਮੈਸੇਜ ਵੀ ਦੇਣਾ ਚਾਹੁੰਦੀ ਸੀ ਕਿ ਜੇ ਤੁਸੀਂ ਪੁਰਅਮਨ ਤਰੀਕੇ ਨਾਲ ਰੋਸ ਪ੍ਰਗਟ ਕਰਨ ਵਾਲੇ ਲੋਕਾਂ ਤੇ ਏਦਾਂ ਦਾ ਤਸ਼ੱਦਦ ਕਰੋਗੇ, ਉਹਨਾਂ ਨੂੰ ਮੌਤ ਦੇ ਘਾਟ ਉਤਾਰੋਗੇ, ਤਾਂ ਇਹਦਾ ਖਮਿਆਜ਼ਾ ਜਿਹੜਾ ਤੁਹਾਨੂੰ ਉਹ ਭੁਗਤਣਾ ਜਿਹੜਾ ਸੀ ਉਹ ਪੈ ਸਕਦਾ, ਤੇ ਉਹਦੇ ਤੇ ਫਿਰ ਇਸ ਗੱਲ ਤੇ ਜਿਹੜਾ ਸੀ ਉਹ ਇਕੱਠੇ ਹੋ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਸਬਕ ਸਿਖਾਇਆ ਜਾਵੇ। ਇਹ ਜਦੋਂ ਸਾਰਾ ਕੁਛ ਜਿਹੜਾ ਇਹ ਚੱਲਦਾ ਤੇ ਉਹ ਐਕਟੀਵਿਟੀ ਸਾਰੀ ਉਹ ਪੰਜਾਬ ਦੇ ਵਿੱਚ ਹੁੰਦੀ ਹੈ, ਭਾਵੇਂ ਉਹਦੇ ਚ ਜਿਹੜੇ

ਬਾਅਦ ਦੇ ਵਿੱਚ ਵੀ ਉਹਨਾਂ ਕਿਉਂਕਿ ਉੱਥੇ ਜੰਗਲ ਸੀ ਬਹੁਤ ਵੱਡਾ ਜਿਹੜਾ ਉਹਨਾਂ ਦੀ ਐਕਟੀਵਿਟੀ ਦਾ ਸੈਂਟਰ ਸੀ ਤੇ ਪਰ ਜਦੋਂ ਇਹ ਜਿਹੜਾ ਸੀਗਾ ਇਹ ਸਾਂਡਰਸ ਵਾਲੀ ਜਿਹੜੀ ਘਟਨਾ ਹੋਈ ਤੇ ਸਾਂਡਰਸ ਵਾਲੀ ਘਟਨਾ ਤੋਂ ਬਾਅਦ ਫਿਰ ਇਹਨਾਂ ਸਾਰਿਆਂ ਨੂੰ ਜਿਹੜਾ ਸੀ ਉਹ ਛੱਡਣਾ ਪਿਆ ਜਿਹੜਾ ਲਾਹੌਰ ਛੱਡਣਾ ਪਿਆ ਤੇ ਕਿਉਂਕਿ ਭਗਤ ਸਿੰਘ ਨੂੰ ਤਾਂ ਇਮੀਜੀਏਟ ਛੱਡਣਾ ਪਿਆ ਕਿਉਂਕਿ ਭਗਤ ਸਿੰਘ ਸਭ ਤੋਂ ਪਹਿਲਾਂ ਬਾਂਟੜ ਸੀ ਉਦੋਂ ਪਹਿਲਾਂ ਜਿਹੜਾ ਦੁਸਹਿਰਾ ਬੰਬ ਕਾਂਡ ਸੀ ਉਹਦੇ ਚ ਵੀ ਭਗਤ ਸਿੰਘ ਨੂੰ ਰਾਊਂਡ ਅਪ ਕੀਤਾ ਗਿਆ ਸੀ ਤੇ ਇਹ ਪੰਜ ਜਾਣੇ ਸੀ ਜਿਹੜੇ ਇਹ ਸੀ ਉਹਨੂੰ ਘੇਰ ਕੇ ਜਿਹੜਾ ਸੀਗਾ ਸਾਉਂਡਰਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਜਿਹਨਾਂ ਵਿੱਚ ਚੰਦਰ ਸ਼ੇਖਰ ਵੀ ਉਹਦੇ ਵਿੱਚ ਸ਼ਾਮਿਲ ਸੀ ਜਿਹਦੇ ਤੇ ਚੰਦਰ ਸ਼ੇਖਰ ਦਾ ਜਿਹੜਾ ਨਾਂ ਸੀ ਉਹ ਸਾਉਂਡਰਸ ਤੇ ਨਾਲ ਜਿਹੜਾ ਇੱਕ ਚੰਨਣ ਸਿੰਘ ਹੋਰ ਸੀ ਇੱਕ ਹੌਲਦਾਰ ਜਿਹਨੇ ਪਿੱਛਾ ਕੀਤਾ ਭਗਤ ਸਿੰਘ ਤੇ ਚੰਦਰ ਸ਼ੇਖਰ ਜਦੋਂ ਗੋਲੀ ਚਲਾ ਕੇ ਜਾ ਰਹੇ ਸੀ ਫਿਰ ਉਹਦੇ ਤੇ ਵੀ ਜਿਹੜੀ ਇਹਨਾਂ ਨੇ ਗੋਲੀ ਚਲਾਈ ਤੇ ਉਹ ਜਿਹੜਾ ਇਹਨਾਂ ਦੇ ਖਿਲਾਫ ਉਹ ਮਾਮਲਾ ਸੀ ਤੇ ਚਲੋ ਉਹ ਜਿਹੜਾ ਭਗਤ ਸਿੰਘ ਸੀ ਜਾਂ ਇਹ ਸੀਗਾ ਰਾਜਗੁਰੂ ਸੀਗੇ ਇਹ ਤਾਂ ਜਿਹੜਾ ਉੱਥੇ ਘਟਨਾ ਵਾਪਰੀ ਉਹਦੇ ਕਰਕੇ ਇਹ ਪਹਿਲਾਂ ਹੀ ਜੇਲ੍ਹ ਚ ਸੀਗੇ ਜਿਹੜੀ ਉਦੋਂ ਨੈਸ਼ਨਲ ਅਸੈਂਬਲੀ ਕਹਿੰਦੇ ਸੀ ਦਿੱਲੀ ਦੇ ਵਿੱਚ ਜਿਹੜੀ ਹੁਣ ਪਾਰਲੀਮੈਂਟ ਹੈ ਤੇ ਉੱਥੇ ਜਿਹੜੇ ਇਹਨਾਂ ਨੇ ਵੈਸੇ ਹੀ ਜਿਹੜੇ ਸੀ ਉਹ ਬੰਬ ਸੁੱਟੇ ਸੀ ਤੇ ਉਹ ਬਿਨਾਂ ਨੁਕਸਾਨ ਵਾਲੇ ਉਸ ਘਟਨਾ ਚ ਉੱਥੇ ਅਰੈਸਟ ਹੋ ਗਏ ਸੀਗੇ ਤੇ ਫਿਰ ਜਦੋਂ ਇਹ ਸਾਰਾ ਇਹ ਕੇਸ ਜਿਹੜਾ ਖੁੱਲਿਆ ਉਹਦੇ ਚ ਫਿਰ ਇਹਨਾਂ ਦੇ ਨਾਂ ਆਏ ਤੇ ਕਿਉਂਕਿ ਇਹ ਤਾਂ ਤੈਨੂੰ ਜਿਹੜੇ ਸੀਗੇ ਪਹਿਲਾਂ ਤੋਂ ਹੀ ਅਰੈਸਟਡ ਸੀ ਤੇ ਚੰਦਰ ਸ਼ੇਖਰ ਫਿਰ ਵੀ ਜਿਹੜੇ ਸੀ ਉਹ ਬਾਹਰ ਰਹੇ ਇਸ ਮਾਮਲੇ ਵਿੱਚ ਤੇ ਚੰਦਰ ਸ਼ੇਖਰ ਜਦੋਂ ਇਹ ਸਾਰਾ ਕੇਸ ਚੱਲ ਰਿਹਾ ਸੀ ਉਹਨਾਂ ਦੇ ਦਿਨਾਂ ਦੇ ਵਿੱਚ ਹੀ ਜਿਹੜੇ ਹੈ ਚੰਦਰ ਸ਼ੇਖਰ ਅਲਾਹਾਬਾਦ ਦੇ ਵਿੱਚ ਸੀ ਤੇ ਕਿਸੇ ਨੇ ਜਿਹੜਾ ਸੀ ਮੁਖਬਰੀ ਕੀਤੀ ਮੁਖਬਰੀ ਤੋਂ ਪਤਾ ਲੱਗਿਆ ਕਿ ਉਹ ਐਲਫਰਡ ਪਾਰਕ ਪਾਰਕ ਦੇ ਵਿੱਚ ਉਹਨਾਂ ਦਾ ਕੋਈ ਦੋਸਤ ਰੈਵੋਲਿਊਸ਼ਨਰੀ ਉਹਨਾਂ ਨੂੰ ਹੋਰ ਜਿਹੜਾ ਸੀ ਉਹ ਮਿਲਣ ਆ ਰਿਹਾ ਤੇ ਜਿਸ ਕਰਕੇ ਉੱਥੇ ਜਿਹੜਾ ਸੀਗਾ ਉੱਥੋਂ ਦਾ ਜਿਹੜਾ ਐਸ ਪੀ ਸੀ ਤੇ ਡੀਐਸਪੀ ਸੀ ਤੇ ਉਹ ਐਸ ਪੀ ਕੋਲ ਹੀ ਜਿਹੜੀ ਸੀ ਮੁਖਬਰੀ ਕਿਸੇ ਨੇ ਕੀਤੀ ਤੇ ਜਿਹਨਾਂ ਦਾ ਨਾਂ ਨੌਟ ਵਾਵਰ ਦੱਸਿਆ ਜਾਂਦਾ ਤੇ ਅਲਾਹਾਬਾਦ ਦਾ ਜਿਹੜਾ ਸੀ ਉਹਨੇ ਜਿਹੜਾ ਸੀ ਆਈ ਡੀ ਦਾ ਹੈਡ ਸੀਗਾ ਉਦੋਂ ਤੇ ਉਹਨਾਂ ਨੇ ਫਿਰ ਘੇਰਾ ਪਾ ਲਿਆ ਜਿਹੜਾ ਐਲਫਰਡ ਪਾਰਕ ਸੀ ਜਿੱਥੇ ਕਾਫੀ ਲੰਬਾ ਸਮਾਂ ਜਿਹੜਾ ਉਹ ਮੁਕਾਬਲਾ ਉਹ ਚੱਲਿਆ ਚੰਦਰ ਸ਼ੇਖਰ ਦਾ ਪੁਲਿਸ ਦੇ ਨਾਲ ਤੇ ਅਖੀਰ ਦੇ ਵਿੱਚ ਫਿਰ ਆਪਣਾ ਜਿਹੜਾ ਉਹਨਾਂ ਦਾ ਸਾਥੀ ਸੀ ਤੇ ਸਾਥੀ ਨੂੰ ਫਿਰ ਉਹ ਬਚਾਉਣ ਚ ਕਾਮਯਾਬ ਹੋ ਗਏ ਕਿ ਤੁਸੀਂ ਨਿਕਲੋ ਤੁਸੀਂ ਕਿਉਂਕਿ ਅੱਗੇ ਸਰਗਰਮੀਆਂ ਜਿਹੜੀਆਂ ਹੋਰ ਵੀ ਕਰਨੀਆਂ ਨੇ ਤੇ ਬਾਕੀ ਫਿਰ ਇਹਨਾਂ ਦਾ ਜਦੋਂ ਇਹ ਮੁਕਾਬਲਾ ਹੋਇਆ ਫਿਰ ਜੋ ਲਾਸਟ ਕਹਿੰਦੇ ਸ਼ਾਰਟ ਰਹਿ ਗਿਆ ਤੇ ਉਹ ਜਾਮਣ ਦੇ ਜਿਹੜਾ ਰੁੱਖ ਦਾ ਓਹਲਾ ਲੈ ਕੇ ਫਾਇਰਿੰਗ ਕਰ ਰਹੇ ਸੀ ਤੇ ਫਿਰ ਅਖੀਰ ਦੇ ਵਿੱਚ ਜਦੋਂ ਜ਼ਖਮੀ ਹੋ ਗਏ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਸੀ ਉਹ ਗੋਲੀ ਮਾਰ ਕੇ ਸ਼ਹਾਦਤ ਦਾ ਜਿਹੜਾ ਜਾਮ ਪੀ ਗਏ ਤੇ ਤੁਸੀਂ ਬਿਲਕੁਲ ਦੱਸਿਆ ਕਿ ਇੰਨੀ ਛੋਟੀ ਉਮਰ ਦੇ ਵਿੱਚ 24 ਸਾਲ ਦੀ ਉਮਰ ਦੇ ਵਿੱਚ ਹੁਣ ਜਿਹੜਾ ਸਾਡਾ ਜਿਹੜਾ ਹੁਣ ਦਾ ਇਹ ਹੈ ਕਿ 24 ਸਾਲ ਤੱਕ ਅਜੇ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਖਾਸ ਕਰਕੇ ਜਦੋਂ ਆਪਾਂ ਪੰਜਾਬੀਆਂ ਵਾਲੇ ਬਾਰੇ ਜਿਹੜੀ ਹੈ ਇਹ ਗੱਲ ਕਰਦੇ ਹਾਂ ਤੇ ਕਿ ਕਿਸ ਪਾਸੇ ਨੂੰ ਜਾਂ ਕਿਸ ਕਰੀਅਰ ਵੱਲ ਨੂੰ ਜਿਹੜਾ ਹੈ ਤੁਰ ਰਿਹਾ ਕਿ ਪੂਰੀ ਦੁਨੀਆਂ ਚ ਕੀ ਹੋ ਰਿਹਾ ਚੰਦਰ ਸ਼ੇਖਰ ਹੋਰਾਂ ਨੂੰ ਦੇਖੋ ਉਦੋਂ ਇੰਨਾ ਉਹ ਪੜ੍ਹਦੇ ਸੀ ਇੰਨਾ ਸਟੱਡੀ ਕਰਦੇ ਸੀ ਰੋਸ਼ਨ ਦਿਮਾਗ ਤਾਂ ਸੀਗੇ ਉਹ ਪਹਿਲੇ ਤੇ ਉਹ ਉਹਨਾਂ ਨੂੰ ਪੂਰੀ ਦੁਨੀਆਂ ਦਾ ਉਹਨਾਂ ਦੇ ਟਿਪਸ ਉੱਤੇ ਸੀ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਬਰਤਾਨੀਆ ਦੀ ਜਿਹੜੀ ਬਸਤੀ ਹੈ ਇੰਨਾ ਵੱਡਾ ਕਿੱਥੇ ਕਿੱਥੇ ਉਹਨਾਂ ਦਾ ਕੀ ਚੱਲ ਰਿਹਾ ਕਿ ਦੁਨੀਆਂ ਦੇ ਰੈਵੋਲਿਊਸ਼ਨਰੀ ਫੇਰ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਐਕਟੀਵਿਟੀ ਉਹ ਸਾਰੀ ਜਿਹੜੀ ਆ ਉਹ ਕਰ ਰਹੇ ਨੇ ਤੇ ਇਹ ਇਸ ਤਰ੍ਹਾਂ ਦਾ ਜਿਹੜਾ ਸੀ ਕਿਉਂਕਿ ਉਦੋਂ ਪਹਿਲਾਂ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਿਆ ਸੀ ਤੇ USSR ਬਣ ਚੁੱਕਿਆ ਸੀ ਤੇ ਉਥੋਂ ਦੀ ਜਿਹੜੀ ਜ਼ਾਰਸ਼ਾਹੀ ਦੇ ਖਿਲਾਫ ਉਹ ਸਾਰਾ ਕੁਛ ਉਹਨਾਂ ਕੋਲੇ ਜਿਹੜਾ ਸੀ ਉਹ ਪਹੁੰਚਦਾ ਸੀ ਉਹ ਸਟੱਡੀ ਵੀ ਕਰਦੇ ਸੀ ਅੱਗੇ ਸਕੂਲਿੰਗ ਵੀ ਕਰਦੇ ਸੀ ਨੌਜਵਾਨਾਂ ਨੂੰ ਬੁਲਾ ਕੇ ਤੇ ਇੰਨੀ ਛੋਟੀ ਉਮਰ ਦੇ ਵਿੱਚ ਹੁਣ ਜਿਹੜੀ ਗੱਲ ਅਖੀਰ ਦੇ ਵਿੱਚ ਮੈਂ ਕਹਿਣੀ ਚਾਹੁੰਦਾ ਕਿ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੇ ਖਾਸ ਕਰਕੇ ਚਲੋ ਨਵੀਂ ਪੀੜ੍ਹੀ ਤਾਂ ਇੰਟਰਸਟ ਪਤਾ ਨਹੀਂ ਦਿਲਚਸਪੀ ਕਿੱਦਾਂ ਦੀ ਹੁੰਦੀ ਹੈ ਸਾਡੀ ਪੀੜ੍ਹੀ ਦੇ ਜਾਂ ਸਾਥੋਂ ਜਿਹੜੀ ਪਿਛਲੀ ਇਮੀਜੀਏਟ ਪੀੜ੍ਹੀ ਦੇ ਲੋਕ ਵੀ ਤੇ ਉਹ ਚੰਦਰ ਸ਼ੇਖਰ ਨੂੰ ਪੰਜਾਬ ਦਾ ਹੀ ਸਮਝਦੇ ਸੀ ਕਿਉਂਕਿ ਜਦੋਂ ਇੱਥੇ ਕੋਈ ਪੇਂਟਿੰਗ ਮੁਕਾਬਲੇ ਸਕੂਲਾਂ ਚ ਹੋਣੇ ਜਿੱਥੇ ਭਗਤ ਸਿੰਘ ਦੀ ਹੈਟ ਵਾਲੀ ਫੋਟੋ ਬਣਾਉਣੀ ਉੱਥੇ ਉਹਨਾਂ ਨੇ ਚੰਦਰ ਸ਼ੇਖਰ ਦੀ ਧੋਤੀ ਤੇ ਇੱਕ ਨੰਗੇ ਪਿੰਡੇ ਵਾਲੀ ਤੇ ਬਕਾਇਦਾ ਜਨੂਪ ਧਾਰਨ ਕੀਤਾ ਹੋਇਆ ਤੇ

0: ਰੱਬ ਦੇ ਵਿੱਚ ਜਿਹੜਾ ਸੀ ਰਿਵੋਲਵਰ ਟੰਗਿਆ, ਏਦਾਂ ਦੀਆਂ ਜਿਹੜੀਆਂ ਸੀ ਜਿਹੜੇ ਪੋਸਟਰ ਸੀ, ਫੋਟੋਆਂ ਸੀ, ਉਹ ਬਹੁਤ ਪਾਪੂਲਰ ਸੀਗੀਆਂ। ਤੇ ਸੋ ਇਹ ਤਾਂ ਫਿਰ ਜਦੋਂ ਅਸੀਂ ਇਤਿਹਾਸ ਨੂੰ ਜਾਂ ਫਰੋਲਦੇ ਹਾਂ ਵਰਕੇ, ਤੇ ਉਦੋਂ ਇਹ ਇਸ ਗੱਲ ਦਾ ਜਿਹੜਾ ਪਤਾ ਲੱਗਦਾ। ਤੇ ਕਿਉਂਕਿ ਚੰਦਰ ਸ਼ੇਖਰ, ਕਿਉਂਕਿ ਸਾਰੇ ਹੀ ਜਿਹੜੇ ਇਹ ਕ੍ਰਾਂਤੀਕਾਰੀ ਸੀ, ਇਹ ਆਪਣੇ ਅਸਲੀ ਨਾਂ ਦੇ ਹੇਠ ਨਹੀਂ ਸੀ ਵਿਚਰਦੇ ਜਦੋਂ HSR ਚ ਵੀ ਕੰਮ ਕਰਦੇ। ਚੰਦਰ ਸ਼ੇਖਰ ਜਿਹੜਾ ਸੀ ਉਹ ਬਲਰਾਜ ਦੇ ਨਾਂ ਹੇਠ ਕੰਮ ਕਰਦੇ ਸੀ। ਜਦੋਂ ਵੀ ਕਿਤੇ ਕੋਈ ਚਿੱਠੀਆਂ ਕੱਢਣੀਆਂ ਜਾਂ ਪੋਸਟਰ ਲਾਉਣੇ, ਇਸ਼ਤਿਹਾਰ ਲਾਉਣੇ, ਉਹ ਬਲਰਾਜ ਦੇ ਨਾਂ ਹੇਠ ਹੀ ਲਿਖਦੇ ਸੀਗੇ ਕਿ ਜਿਹੜਾ ਉਹ ਕਮਾਂਡਰ ਇਨ ਚੀਫ ਆਪਣੇ ਆਪ ਨੂੰ HSR ਦੇ ਜਿਹੜੇ ਸੀਗੇ ਉਹ ਲਿਖਦੇ ਸੀ। ਕਿਸੇ ਦੀ ਕੋਈ ਜ਼ਿੰਮੇਵਾਰੀ ਲੈਣੀ ਜਾਂ ਕਿਸੇ ਨੂੰ ਕਹਿਣਾ ਕਿ ਤੁਸੀਂ ਬੰਦੇ ਬਣ ਜਾਓ, ਤੇ ਉਹ ਇਸ ਰੂਪ ਦੇ ਵਿੱਚ ਵੀ ਲੱਗਦਾ ਸੀ ਪੰਜਾਬੀਆਂ ਨੂੰ, ਕਿਉਂਕਿ ਕਿ ਬਲਰਾਜ ਇਹ ਸਾਡਾ ਜਾਣਿਆ ਪਛਾਣਿਆ ਦਾ ਨਾਂ ਹੈ। ਤੇ ਮਗਰੋਂ ਹੁਣ ਤੱਕ ਵੀ ਜਿਹੜਾ ਸੀ ਇਹ ਸਾਰਾ ਏਦਾਂ ਲੱਗਦਾ। ਜਦੋਂ ਅਸੀਂ ਕ੍ਰਾਂਤੀਕਾਰੀਆਂ ਦੇ ਕਿਤੇ ਕੋਈ ਐਗਜੀਬਿਸ਼ਨ ਜਾਂ ਹੋਰ ਏਦਾਂ ਦੇਖਦੇ ਹਾਂ ਤਾਂ ਚੰਦਰ ਸ਼ੇਖਰ ਆਜ਼ਾਦ ਜਿਹੜਾ ਹੈ ਉਹਦੇ ਚ ਉਹ ਸ਼ਾਮਿਲ ਹੁੰਦਾ। ਉਹ ਕੋਈ ਪੰਜਾਬ ਤੋਂ ਜਿਹੜਾ ਸੀ ਉਹਨੂੰ ਅਲੱਗ ਕਰਕੇ ਦੇਖਿਆ ਨੀ ਜਾ ਸਕਦਾ, ਖਾਸ ਕਰਕੇ ਇਸ ਆਜ਼ਾਦੀ ਦੀ ਮੂਵਮੈਂਟ ਕਰਕੇ ਤੇ ਜਾਂ ਜਿਹੜੀ ਉਹਨਾਂ ਦੀ ਐਕਟੀਵਿਟੀਜ਼ ਗਤੀਵਿਧੀਆਂ ਕਰਕੇ। ਤੇ ਕਮਾਲ ਦੀ ਗੱਲ ਇਹ ਹੈ ਕਿ ਹਾਲਾਂਕਿ ਭਗਤ ਸਿੰਘ ਸਾਰੇ ਹਮ ਉਮਰ ਚ ਸੀ, ਤੇ ਪਰ ਜਦੋਂ ਭਗਤ ਸਿੰਘ ਕਾਲਜ ਦਾ ਵਿਦਿਆਰਥੀ ਸੀ, ਨੈਸ਼ਨਲ ਕਾਲਜ ਦਾ ਲਾਹੌਰ ਦੇ ਵਿੱਚ, ਤਾਂ ਭਗਤ ਸਿੰਘ ਦੇ ਉੱਤੇ ਅਸਰ ਤਾਂ ਪਹਿਲਾਂ ਹੀ ਸੀਗਾ ਕਿਉਂਕਿ ਇੱਥੇ ਅਕਾਲੀ ਮੋਰਚੇ ਚੱਲੇ, ਹੋਰ ਸਾਰਾ ਜਿਹੜਾ ਬਸੰਤੀ ਰੰਗ ਦੇ ਬਸੰਤੀ ਚੋਲੇ ਵਾਲੀ ਜਿਹੜੀ ਗੱਲ ਹੈ ਉਹ ਵੀ ਉਧਰੋਂ ਆਈ ਹੈ। ਤੇ ਪਰ ਇਹਨਾਂ ਦੇ ਮਿਲ ਨਾਲ ਮੈਂ ਕਹਿੰਦਾ ਕਿ ਭਗਤ ਸਿੰਘ ਨੂੰ ਮੂਵਮੈਂਟ ਚ ਲਿਆਉਣ ਵਾਲੇ ਇਹ ਲੋਕ ਸੀਗੇ, ਉਹਨਾਂ ਦੇ ਹਮ ਉਮਰ ਸੀ ਉਹ ਅਲੱਗ ਗੱਲ, ਤੇ ਜਿਹਨਾਂ ਦੇ ਪ੍ਰਭਾਵ ਕਰਕੇ ਜਾਂ ਜਿਹਨਾਂ ਦੇ ਅੱਗੋਂ ਟੀਚਰ ਸੀ, ਚਲੋ ਲਾਹੌਰ ਦੇ ਵਿੱਚ ਵੀ ਸੀਨੀਅਰ ਜਿਹੜੇ ਸੀ ਜਿਹੜੇ ਸਕੂਲਿੰਗ ਕਰਦੇ ਸੀ ਜਾਂ ਜਿਹੜੇ ਦੱਸਦੇ ਸੀ ਇਤਿਹਾਸ ਦੇ ਵਿੱਚ ਕੀ ਹੋ ਰਿਹਾ ਕਿੱਦਾਂ ਹੋਇਆ। ਤੇ ਸੋ ਇਸ ਕਰਕੇ ਮੈਂ ਸਮਝਦਾ ਕਿ ਪੰਜਾਬ ਦੇ ਨਾਲ ਜਿਹੜਾ ਹੈਗਾ ਇੱਕ ਵੱਡਾ ਸਰੋਕਾਰ ਚੰਦਰ ਸ਼ੇਖਰ ਆਜ਼ਾਦ ਦਾ ਹੈਗਾ, ਜਿਹਨਾਂ ਨੂੰ ਆਪਾਂ ਅੱਜ ਹੁਣ ਵੀ ਜਨਮ ਦਿਹਾੜੇ ਤੇ ਯਾਦ ਕਰ ਰਹੇ ਹਾਂ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ ਇਸ ਸਾਰੀ ਜਾਣਕਾਰੀ ਦੇ ਲਈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਦੇ ਦਿਨ ਯਾਨੀ ਚੰਦਰ ਸ਼ੇਖਰ ਆਜ਼ਾਦ ਦੇ 120ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ, ਉਹਨਾਂ ਦੇ ਜੀਵਨ ਦੇ ਨਾਲ ਜੁੜੀ ਸਾਂਝ, ਭਗਤ ਸਿੰਘ ਦੇ ਨਾਲ ਜੁੜੀ ਸਾਂਝ, ਜਦੋਂ ਭਗਤ ਸਿੰਘ ਦੇ ਨਾਲ ਸਾਂਝ 'ਚ ਪੈਂਦੀ ਹੈ ਅਤੇ ਫਿਰ ਪੰਜਾਬ ਦੇ ਨਾਲ ਵੀ ਆਪ ਮੁਹਾਰੇ ਸਾਂਝ ਪੈ ਜਾਂਦੀ ਹੈ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਦਿਨ ਇੰਨਾ ਹੀ। ਦਿਓ ਇਜਾਜ਼ਤਾਂ, ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਆਸ ਕਰਦੇ ਹਾਂ ਕਿ ਚਿਹਰੇ 'ਤੇ ਹੋਊਗੀ ਖੁਸ਼ੀ ਅੱਜ ਦੇ ਦਿਨ ਦੇ ਲਈ। ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤਾਂ ਆਓ ਫਿਰ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ। ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਜਿੱਦਾਂ ਦੇ ਵੀ ਜੋ ਵੀ ਹਾਲਾਤ, ਜੋ ਵੀ ਮਨ ਦੇ ਉੱਤੇ ਬੋਝ, ਜੋ ਵੀ ਅੜਚਣਾਂ ਚੱਲ ਰਹੀਆਂ ਨੇ, ਯਾਦ ਰਹੇ ਕਿ ਸਾਰਾ ਕੁਛ ਜ਼ਿੰਦਗੀ ਦਾ ਹਿੱਸਾ ਵਾ, ਅਤੇ ਜਿੰਨੀ ਜ਼ਿਆਦਾ ਵੱਡੀ ਅੜਚਣ ਉਨਾ ਅੱਗੇ ਜ਼ਿਆਦਾ ਖੂਬਸੂਰਤ ਸਮਾਂ। ਇਸੇ ਵਿਚਾਰ ਦੇ ਨਾਲ ਉਹ ਕਹਾਣੀ ਵੱਲ ਵੱਧਦੇ। ਅੱਜ ਦੀ ਕਹਾਣੀ ਮਹਾਤਮਾ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਦਿਨ ਮਹਾਤਮਾ ਬੁੱਧ ਸਵਰਗ ਦੇ ਵਿੱਚ ਟਹਿਲ ਰਹੇ ਸੀ, ਕਮਲ ਦੇ ਤਲਾਬ ਦੇ ਕੰਢੇ ਟਹਿਲਦਿਆਂ ਟਹਿਲਦਿਆਂ ਕੀ ਵੇਖਦੇ ਨੇ ਕਿ ਇੱਕ ਫੁੱਲ ਖਿੜਿਆ, ਅਹਿਮ ਬਰਫ਼ ਵਾਂਗ ਚਿੱਟਾ। ਧਿਆਨ ਪੈਂਦਾ ਕਿ ਵਿੱਚੋਂ ਸੁਨਹਿਰੀ ਕੇਸਰ ਇੱਕ ਬੜੀ ਵਧੀਆ ਖੁਸ਼ਬੂ ਆਲੇ ਦੁਆਲੇ ਨੂੰ ਦੇ ਰਿਹਾ। ਥੋੜ੍ਹੀ ਜਿਹੀ ਅੱਗੇ ਹੋ ਕੇ ਵੇਖਦੇ ਨੇ, ਤਲਾਬ ਦੇ ਵਿੱਚ ਥੱਲੇ ਪਾਣੀ ਦੇ ਉੱਤੇ ਧਿਆਨ ਵੱਜਦਾ। ਸਵਰਗ ਦੇ ਵਿੱਚ ਕੋਈ ਸਵੇਰ ਦਾ ਸਮਾਂ ਹੋਊਗਾ, ਅਤੇ ਪਾਣੀ ਦਾ ਹੇਠਾਂ ਜਦੋਂ ਦ੍ਰਿਸ਼ ਵੇਖਿਆ, ਅਚਾਨਕ ਉਹਨਾਂ ਦੀ ਨਜ਼ਰ ਨਰਕ ਦੇ ਹੇਠਾਂ ਤਲ ਦੇ